ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤਰਕੇ ਤਾਂ ਕੇਵਟ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਏ, ਸਭ ਕੀਮਤ ਮਿਲ ਕੀਮਤ ਪਾਏ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਲਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵਿਣ ਸਿੱਧੀ ਕਿਨੇ ਨ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇ ਤੁਸੇ ਕਿਆ ਚਾਰਾ। ਨਾਨਕ ਸੱਚ ਸਵਾਰਨ ਹਾਰਾ, ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣੇ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੇ ਭੂਖ, ਉਤ ਭੁਖੇ ਖਾਏ ਚਲੀਏ ਦੁਖ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹਿ ਪਾਏ। ਜੇ ਸਭ ਮਿਲਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ।

ਅਰਦਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸੈ ਮਿਲ ਸੰਗਤ ਗੁਣ ਪ੍ਰਗਾਸ਼ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ਼ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿੱਤ ਮੈਂ ਉਦਮ ਜਾਇਆ ਹਰ ਹਰ ਜੀ ਉਪਰਿਆ ਸੈਲ ਪੱਥਰ ਮੈਂ ਜੰਤਿਉ ਪਾਏ ਤਾ ਕਾ ਰਿਜ਼ਕ ਆਗੇ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਇ ਨ ਕਿਸ ਕੀ ਧਾਰਿਆ ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ ਕਾਹੇ ਮਨ ਪਉ ਕਰਿਆ ਉਡੇ ਉਡੇ ਆਵੇ ਸਹਿ ਕੋਸਾਂ ਤਿਸ ਪਾਛੇ ਬਚਰੇ ਸ਼ਰਿਆ ਤਿਨ ਕਵਣ ਖਲਾਵੇ ਕਵਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਾ ਸਹਿਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹਲਾ ਚੌਥਾ ਸੋ ਪੁਰਖ ਕੇ ਕੋ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰਿ ਅਗਮਾ ਅਗਮੇ ਅਪਾਰਾ ਸਭ ਤਿਆਵੇਂ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਤਿਆਵੋ ਸੰਤੋ ਜੀ ਸਭ ਦੁੱਖ ਵਿਸਾਰਣ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਪਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਚਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰਿ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰਿ ਅਨਕ ਅਨੇਕ ਅਨੰਤਾ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਾਪੈ ਜਪੈ ਬੇਅੰਤਾ ਤੇਰੇ ਅਨੇਕ ਪੜੈ ਬਹੁ ਸਿਮਰਤਿ ਸ਼ਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵਡਿਆਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਈ ਤੁਧੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਹੋਈ ਤੁਧੇ ਆਪੇ ਸ੍ਰਿਸ਼ਟ ਸਭਿ ਉਪਾਈ ਜੀ ਤੁਧੇ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭਸੇ ਕਾ ਜਾਣੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਿਆਰ ਮੈਂ ਡਸਾਈ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹਉ ਪਾਈ ਰਹਾਉ
ਸਭ ਤੇਰੀ ਤੋਂ ਸਭਨੀ ਧਿਆਇਆ, ਜਿਸ ਨੂੰ ਕਿਰਪਾ ਕਰੈ ਤਨ ਨਾਮ ਰਤਨ ਪਾਇਆ, ਗੁਰਮੁਖ ਲਾਧਾ ਮਨ ਮੁਖ ਗਵਾਇਆ, ਤੁਧੇ ਆਪ ਵਿਛੋੜਿਆ ਆ ਮਿਲਾਇਆ। ਤੂੰ ਦਰਿਆ ਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ, ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸ ਨਾ ਤੂੰ ਜਾਣਾ ਏ ਸੋਈ ਜਨ ਜਾਣੇ, ਹਰ ਗੁਣ ਸਦ ਹੀ ਆਖ ਵਖਾਣੇ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਵਰਨ ਕੋਏ। ਤੂੰ ਕਰ ਕਰ ਵੇਖੈ ਜਾਣੇ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਆਸਾ ਮਹਲਾ ਪਹਿਲਾ। ਤਿਤ ਸਰਵਰੜੇ ਪਹਿਲੇ ਨਿਵਾਸਾ, ਪਾਣੀ ਪਾਵਕ ਤਨੇ ਕੀਆ, ਪੰਕਜ ਮੋਹ ਪਗ ਨਹੀਂ ਚਾਲੇ, ਹਮ ਦੇਖਾ ਤੈਂ ਡੂਬੀ ਅਲੇ। ਮਨ ਏਕ ਨਾ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ। ਨਾ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ। ਪ੍ਰਾਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ, ਆਸਾ ਮਹਲਾ ਪੰਜਵਾਂ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਏ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਪਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨ ਜਾਣਿਆ ਹਰਿ ਰਾਇਆ। ਕਉ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ, ਕਬਿਓ ਬਾਚ ਬੇਨਤੀ ਚੌਪਈ। ਹਮਰੀ ਕਰੋ ਹਾਥ ਦੇ ਰਛਾ, ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਭੈ ਤੁਮ ਕਹਾਵੋ, ਆਪ ਹਾਨ ਦੇ ਮੋਹਿ ਬਚਾਵੋ। ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਰ ਚਾਨਜ ਕਰ ਦੇ ਕਰਿਐ, ਸਭੈ ਅਰਨ ਕੋ ਵਾਸ ਸਿੰਘਰਿਐ। ਪੂਰਨ ਹੋਏ ਹਮਾਰੀ ਆਸਾ, ਤੁਰ ਭਜਨ ਕੀ ਰਹੇ ਪਿਆਸਾ, ਤੁਮੈ ਛਾੜ ਕੋਈ ਅਵਰ ਨ ਧਿਆਉ, ਜੋ ਬਰ ਚਾਹੂੰ ਸੋ ਤੁਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀਐ, ਚੁਨ ਚੁਨ ਸ਼ਤਰੁ ਹਮਾਰੇ ਮਾਰੀਐ, ਆਪ ਹਾਨ ਦੇ ਮੁਝੇ ਉਬਰਿਐ, ਮਰਨ ਕਾਲ ਕਾ ਤ੍ਰਾਸ ਨਿਵਰਿਐ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋਂ ਠਾਕੁਰ ਤੋਂ।

ਧੰਨ ਵਾਹਿਗੁਰੂ ਸਾਹਿਬ ਜੀ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੁਖ ਨਾਮ ਹਰਿ ਸ਼ੁਭਮ, ਚਿੰਤਾ ਲਾਏ ਹਮਾਰੀ। ਧੰਨ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਅਤਿ ਸਤਿਕਾਰਯੋਗ ਸਤਸੰਗੀ ਜਨੋ, ਵਡਭਾਗੇ ਹਾਂ ਜਿੱਥੇ ਆਪ ਜੀਆਂ ਨੇ ਸ਼ਬਦ ਚੌਂਕੀ ਉਪਰੰਤ ਸੋਦਾ ਰਾਏ ਰਾਜ ਸਾਹਿਬ ਜੀ ਦੀ ਪਾਵਨ ਬਾਣੀ ਦੇ ਪਾਠ ਸਰਵਣ ਕੀਤੇ ਨੇ। ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਸਤਿਗੁਰਾਂ ਨੇ ਜੋ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਵਿੱਤਰ ਉਪਦੇਸ਼ ਆਪ ਸੰਗਤਾਂ ਨੇ ਬੜੇ ਪ੍ਰੇਮ, ਅਦਬ, ਸਤਿਕਾਰ ਸਹਿਤ ਸਰਵਣ ਕੀਤੇ ਹਨ। ਗੁਰਦੁਆਰਾ ਸਾਹਿਬ ਵਿਖੇ ਭਲਕੇ ਨਗਰ ਸੂਸਾਂ ਦੀ ਸੰਗਤ ਵੱਲੋਂ, ਸਿੰਘ ਐਕਸਾਵੇਟਿੰਗ ਕੰਪਨੀ ਵੱਲੋਂ

0: ਦੱਸ ਰਿਹਾ ਪਾਸੋਂ ਕੀਰਤਨ ਦੀਆਂ ਇਤਨੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ
0: ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਲੁਧਿਆਣਾ ਵਾਲੇ ਅਤੇ ਉਹਨਾਂ ਦੇ ਸਮੁੱਚੇ ਕੀਰਤਨੀ ਜਥੇ ਦਾ। ਭਾਈ ਸਾਹਿਬ ਜਿਹੜਾ ਜੱਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜ ਰਿਹਾ ਸੀ, ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਹੈ, ਬਹੁਤ ਚੜ੍ਹਦੀ ਕਲਾ ਵਾਲਾ ਜੱਥਾ ਹੈ ਅਤੇ ਲਗਭਗ ਪਿਛਲੇ 2-2.5 ਮਹੀਨੇ ਤੋਂ ਆਪਣੇ ਪਾਸ ਸੇਵਾਵਾਂ ਨਿਭਾ ਰਹੇ ਨੇ। ਦੋਨੋਂ ਵਕਤ ਸਜਦੇ ਦੀਵਾਨਾਂ ਦੇ ਵਿੱਚ ਭਾਈ ਸਾਹਿਬ ਜੀ ਦਾ ਜੱਥਾ ਹਾਜ਼ਰੀਆਂ ਭਰਦਾ ਹੈ। ਆਪ ਜੀ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰਿਆ ਕਰੋ। ਤੋ ਗੁਰੂ ਪਿਆਰ ਵਾਲਿਓ, ਇਹ ਬੇਨਤੀ ਵੀ ਪਿਛਲੇ ਸਮੇਂ ਤੋਂ ਲਗਭਗ ਲਗਾਤਾਰ ਆਪ ਜੀ ਦੇ ਚਰਨਾਂ ਦੇ ਵਿੱਚ ਕੀਤੀ ਜਾ ਰਹੀ ਹੈ। ਸਿੱਖ ਤਵਾਰੀ ਖੰਦਰ ਵਾਪਰੀ ਇਤਿਹਾਸ ਦੀ ਇੱਕ ਅਹਿਮ ਘਟਨਾ ਜਿਹਨੂੰ ਕਾਮਾ ਗਾਟਾ ਮਾਰੂ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ, ਬਾਬਾ ਗੁਰਦਿੱਤ ਸਿੰਘ ਕਾਮਾ ਗਾਟਾ ਮਾਰੂ, ਜੋ ਕਿ ਇੱਕ ਜਪਾਨੀ ਜਹਾਜ਼ ਲੈ ਕੇ ਤੁਰੇ ਔਰ ਉਹਦਾ ਨਾਮ ਗੁਰੂ ਨਾਨਕ ਜਹਾਜ਼ ਉਹਨਾਂ ਮੁਸਾਫਰਾਂ ਵੱਲੋਂ ਜੋ ਕੰਪਨੀ ਵੱਲੋਂ ਰੱਖਿਆ ਗਿਆ। ਵੈਨਕੂਵਰ ਆਪਾਂ ਜਾਣਦੇ ਹਾਂ ਕਿ ਲੰਬਾ ਸਮਾਂ ਇੱਥੇ ਰੁਕਣ ਤੋਂ ਮਗਰੋਂ ਉਸ ਜਹਾਜ਼ ਨੂੰ ਇੱਥੋਂ ਵਾਪਸ ਮੋੜ ਦਿੱਤਾ ਗਿਆ ਸੀ। ਤੋ ਉੱਥੇ ਉਹ ਸਮਾਰਕ ਹੈ, ਗੁਰੂ ਨਾਨਕ ਜਹਾਜ਼ ਮੈਮੋਰੀਅਲ ਸਮਾਰਕ। ਉੱਥੇ ਹਰ ਸਾਲ ਇਹ ਸਮਾਗਮ ਉਹਨਾਂ ਮਹਾਨ ਕੌਮੀ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕੀਤੇ ਜਾਂਦੇ ਨੇ। ਤੋ ਇਸ ਸਾਲ ਵੀ 23 ਮਈ ਦਿਨ ਸਨਿਚਰਵਾਰ ਦੁਪਹਿਰ 2 ਤੋਂ 5 ਵਜੇ ਤੱਕ ਸਮਾਗਮ ਉੱਥੇ ਹੋਣੇ ਨੇ ਅਤੇ ਉਹਨਾਂ ਸਮਾਗਮਾਂ ਦੇ ਵਿੱਚ ਵੀ ਆਪ ਜੀ ਨੇ ਸਮਾਂ ਕੱਟ ਕੇ ਜ਼ਰੂਰ ਹਾਜ਼ਰੀਆਂ ਭਰਨੀਆਂ। ਤੋ ਆਓ, ਜਿੱਥੇ ਗੁਰਬਾਣੀ ਕੀਰਤਨ ਆਪ ਜੀ ਨੇ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤਾ ਹੈ, ਸਮਾਂ ਹੈ ਗੁਰਬਾਣੀ ਕਥਾ ਵਿਚਾਰ ਲੜੀਵਾਰ। ਭਗਤ ਬਾਣੀ ਦੀ ਕਥਾ ਵਿਚਾਰ ਸ਼ਾਮ ਦੇ ਦੀਵਾਨਾਂ ਵਿੱਚ ਚੱਲਦੀ ਆ ਰਹੀ ਹੈ। ਤੋ ਆਪ ਜੀ ਨੂੰ ਗੁਰਬਾਣੀ ਕਥਾ ਵਿਚਾਰ ਨਾਲ ਜੋੜਨਗੇ ਸਤਿਕਾਰਯੋਗ ਗਿਆਨੀ ਨਿਸ਼ਾਨ ਸਿੰਘ ਜੀ, ਤਿੰਨਾਂ ਦੇ ਪਾਸੋਂ ਗੁਰਮਤ ਵਿਚਾਰਾਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਧੰਨ ਵਾਹਿਗੁਰੂ। ਸਾਹਿਬ ਜੀ ਧੰਨ ਵਾਹਿਗੁਰੂ ਸਾਹਿਬ ਜੀ ਰਤੇ ਸੇਈ ਜੇ ਮੁਖ ਨਾ ਮੁੜਨ ਜਿਨੇ ਸਿੰਘਤਾ ਸਾਈ ਝਾੜ ਝਾੜ ਪਵਨ ਦੇ ਕੱਚੇ ਬਿਰਹੀ ਜਿਨਾ ਸਾਰ ਨਾ ਆਇਆ ਤਣੇ ਵਿਹੂਣਾ ਪਾਟ ਪਟੰਬਰ ਪਾਹੀ ਸੇਤੀ ਜਾਲੇ ਧੂੜੀ ਵਿੱਚ ਲੁਡੰਦੜੀ ਸੋਹਾਂ

सोई फिर कै तू पया, जाको कहता और कबीर, जाको खोजते

जाको कहता और परम सम्मान योग जुगो जुग अटल चवर शतर सिंहासन दे मालक वाली कुल आलम सर्वरे कायनात शब्द ब्रह्म सतगुरु ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਾਵਨ ਪਵਿੱਤਰ ਮੁਬਾਰਕ ਸੋਭਤ ਵਿੱਚ ਜੁੜ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਅਤੀ ਸਤਿਕਾਰਯੋਗ ਸਤਸੰਗੀ ਜਨੋ ਵਡਭਾਗੇ ਹਾਂ ਜਿੱਥੇ ਆਪ ਜੀਆਂ ਨੇ ਗੁਰੂ ਦਰ ਦੇ ਸਤਿਕਾਰਤ ਕੀਰਤਨੀ ਜਥੇ ਪਾਸੋਂ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਆਓ ਕੁਝ ਘੜੀਆਂ ਸਤਿਗੁਰਾਂ ਦੀ ਪਾਵਨ ਬਾਣੀ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। ਗੁਰਮਤਿ ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਗੁਰੂ ਦਰ ਦੀ ਅਸੂਲਨ ਮਰਿਆਦਾ ਨੂੰ ਬਹਾਲ ਕਰਦਿਆਂ ਕਲਗੀਧਰ ਸਵਾਮੀ ਬਾਦਸ਼ਾਹ ਦਰਵੇਸ਼ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਪਾਵਨ ਮੁਬਾਰਕ ਗੁਰੂ ਫਤਿਹ ਨਾਲ ਸਾਂਝ ਬਣਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੋਜ਼ਾਨਾ ਹੀ ਇਹਨਾਂ ਦੀਵਾਨਾਂ ਦੇ ਵਿੱਚੋਂ ਆਪ ਜੀ ਜੋ ਲੜੀਵਾਰ ਭਗਤ ਬਾਣੀ ਦੀ ਕਥਾ ਵਿਚਾਰ ਚੱਲਦੀ ਹੈ ਤੇ ਇਸ ਨੂੰ ਸਰਵਣ ਕਰਦੇ ਆ ਰਹੇ ਹਾਂ। ਇਸ ਲੜੀ ਦੇ ਤਹਿਤ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਪਾਵਨ ਸਲੋਕਾਂ ਦੀ ਲੜੀ ਵਿੱਚੋਂ ਸਲੋਕ ਨੰਬਰ 87 ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 1369 ਉੱਪਰ ਸੁਭਾਇਮਾਨ ਹੈ ਤੇ ਇਸ ਦਾ ਪਾਠ ਦਾਸ ਨੇ ਆਪ ਸੰਗਤਾਂ ਦੇ ਸਨਮੁਖ ਕੀਤਾ ਹੈ। ਬਾਬਾ ਜੀ ਬੜਾ ਪਿਆਰਾ ਬਚਨ ਸਾਡੇ ਨਾਲ ਸਾਂਝਾ ਕਰਦੇ ਨੇ, ਕਬੀਰ ਜਾ ਕੋ ਖੋਜਤੇ ਪਾਇਓ ਸੋਈ ਠੌਰ। ਅਸੀਂ ਸਾਰੇ ਇੱਕ ਮੰਜ਼ਿਲ ਦੇ ਵਿੱਚ ਹਾਂ, ਇੱਕ ਮੰਜ਼ਿਲ ਦੀ ਪ੍ਰਾਪਤੀ ਵਾਸਤੇ ਅਸੀਂ ਸਫ਼ਰ ਦੇ ਵਿੱਚ ਹਾਂ। ਕਿਸੇ ਦਾ ਸਫ਼ਰ ਬਹੁਤ ਲੰਮੇਰਾ ਹੈ, ਕਿਸੇ ਦਾ ਸਫ਼ਰ ਬਹੁਤ ਛੋਟਾ ਹੈ, ਪਰ ਹੈ ਅਸੀਂ ਸਾਰੇ ਸਫ਼ਰ ਦੇ ਵਿੱਚ ਹੀ ਹਾਂ। ਕੁਝ ਐਸੇ ਨੇ ਜਿਹੜੇ ਮੰਜ਼ਿਲ ਨੂੰ ਪ੍ਰਾਪਤ ਕਰ ਚੁੱਕੇ ਨੇ ਤੇ ਕੁਝ ਐਸੇ ਨੇ ਜਿਹੜੇ ਕਰ ਸਕਦੇ ਨੇ ਪਰ ਕਰਨਾ ਨਹੀਂ ਚਾਹੁੰਦੇ। ਅਦਰਵਾਈਜ਼ ਗੁਰਬਾਣੀ ਦਾ ਸੁਨੇਹੜਾ ਸਾਡੇ ਸਾਰਿਆਂ ਵਾਸਤੇ ਸਾਂਝਾ ਹੈ। ਸਭਨਾ ਸਾਹੁਰੇ ਵੰਝਣਾ ਸਭ ਮੁਕਲਾਵਣ ਹਾਰ, ਨਾਨਕ ਧਨ ਸੁਹਾਗਣੀ ਜਿਨ ਸ਼ਾਹ ਨਾਲ ਪਿਆਰ। ਕੰਡੀਸ਼ਨ ਜ਼ਰੂਰ ਹੈ ਪਰ ਮਿਲ ਸਕਦੇ ਹਾਂ। ਬਾਬੇ ਨੇ ਆਖਿਆ ਘਰ ਘਰ ਇਹੋ ਪਹੁੰਚਾ, ਸੱਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਏ ਨਾਨਕ ਸੇ ਦੇ ਆਵਨ। ਸਾਡੀ ਜ਼ਿੰਦਗੀ ਉੱਤੇ ਵੀ ਉਹ ਦਿਨ ਆਵੇ ਵੀ ਸਾਡਾ ਰੱਬ ਨਾਲ ਮਿਲਾਪ ਹੋਵੇ। ਸੱਦੇ ਪੈਂਦੇ ਆ, ਆਵਾਜ਼ਾਂ ਪੈਂਦੀਆਂ ਆ, ਪਰ ਕਬੀਰ ਜੀ ਕਹਿੰਦੇ ਪਾਏਗਾ ਸਿਰਫ ਉਹ ਜਿਹੜਾ ਖੋਜ ਵਿੱਚ ਆ, ਔਰ ਖੋਜੀ ਜਿਹੜਾ ਆ ਉਹ ਕੁਝ ਨਾ ਕੁਝ ਪਾ ਲੇ। ਗੁਰਬਾਣੀ 'ਚ ਬੜੀ ਪਿਆਰੀ ਪੰਕਤੀ ਹਜ਼ੂਰ ਨੇ ਆਖਿਆ, ਖੋਜੀ ਉਪਜੇ ਵਾਦੀ ਬਿਨਸੇ ਹਉ ਬਲ ਬਲ ਗੁਰ ਕਰਤਾਰਾ। ਜਿਹੜਾ ਵਾਦੀ ਆ ਨਾ, ਵਾਦ ਵਿਵਾਦ ਕਰਨ ਵਾਲਾ, ਝਗੜੇ ਕਰਨ ਵਾਲਾ, ਬਖੇੜੇ, ਬਾਬੇ ਨੇ ਆਖਿਆ ਬਹਿਸ ਕਰਨ ਵਾਲਾ ਬੰਦਾ ਪ੍ਰਫੁੱਲਿਤ ਨਹੀਂ ਹੋ ਸਕਦਾ। ਇਸ ਕਰਕੇ ਗੁਰੂ ਨਾਨਕ ਮਹਾਰਾਜ ਦਾ ਜੀਵਨ ਵੇਖੋ, ਬਾਬਾ ਜੀ ਕਿਸੇ ਨਾਲ ਬਹਿਸ ਕਰਦੇ ਨਹੀਂ, ਬਾਬਾ ਜੀ ਹਰ ਬੰਦੇ ਨਾਲ ਸੰਵਾਦ ਕਰਦੇ, ਹਰ ਬੰਦੇ ਨਾਲ ਡਿਬੇਟ ਕਰਦੇ। ਉਹਨਾਂ ਨੇ ਜੋਗੀਆਂ ਦੇ ਨਾਲ ਚਰਚਾ ਕੀਤੀ। ਸੰਵਾਦ ਦਾ ਮਤਲਬ ਹੁੰਦਾ ਆ ਤੁਸੀਂ ਮੇਰੀ ਗੱਲ ਨੂੰ ਧਿਆਨ ਨਾਲ ਸੁਣੋ ਤੇ ਮੈਂ ਤੁਹਾਡੀ ਗੱਲ ਨੂੰ ਧਿਆਨ ਨਾਲ ਸੁਣਦਾ, ਫਿਰ ਆਪਾਂ ਨਤੀਜੇ ਤੇ ਪਹੁੰਚਾਂਗੇ ਵੀ ਕੌਣ ਠੀਕ ਹੈ। ਜੇ ਮੈਂ ਠੀਕ ਹੋਇਆ ਤੁਸੀਂ ਮੇਰੀ ਮੰਨ ਲਿਓ, ਜੇ ਤੁਹਾਡੀ ਗੱਲ ਮੈਨੂੰ ਠੀਕ ਲੱਗੀ ਤੇ ਮੈਂ ਆਪਣੀ ਈਗੋ ਨੂੰ ਇੱਕ ਪਾਸੇ ਕਰਕੇ ਵੀ ਮੈਂ ਛੋਟਾ ਨਾ ਹੋ ਜਾਵਾਂ, ਲੋਕ ਮੇਰੇ ਬਾਰੇ ਕੀ ਸੋਚਣਗੇ, ਇਹ ਸਾਰਾ ਕੁਝ ਪਾਸੇ ਕਰਕੇ ਮੈਂ ਤੁਹਾਡੀ ਗੱਲ ਨੂੰ ਸਵੀਕਾਰ ਕਰਾਂਗਾ। ਔਰ ਸਿੱਧ ਗੋਸ਼ਟ ਦੀ ਬਾਣੀ ਵਿੱਚ ਵੇਖੋ ਕਿੰਨੇ ਸਵਾਲ, ਕਿੰਨੇ ਜਵਾਬ, ਕਿੰਨੇ ਧੀਰਜ ਨਾਲ, ਕਿੰਨੇ ਠੰਮੇ ਨਾਲ ਜੋਗੀਆਂ ਨੇ ਪੁੱਛੇ, ਕਿੰਨੇ ਠੰਮੇ ਨਾਲ ਮਹਾਰਾਜ ਨੇ ਜਵਾਬ ਦਿੱਤਾ। ਕੋਈ ਆਰਗੂਮੈਂਟ ਨਹੀਂ ਹੋਇਆ, ਕੋਈ ਲੜਾਈ ਨਹੀਂ ਹੋਈ, ਕੋਈ ਝਗੜਾ ਨਹੀਂ ਹੋਇਆ, ਕਿਉਂਕਿ ਦੋਵੇਂ ਤਰ੍ਹਾਂ ਹੀ ਖੋਜੀ। ਹਾਂ, ਰਸਤੇ ਵੱਖਰੇ ਵੱਖਰੇ ਸਨ। ਹਜ਼ੂਰ ਮਹਾਰਾਜ ਨੂੰ ਜਦੋਂ ਪੁੱਛਦੇ ਆ ਵੀ ਤੁਸੀਂ ਕਿਸ ਵਾਸਤੇ ਤੁਰੇ ਫਿਰਦੇ ਹੋ, ਬਾਬੇ ਨੇ ਆਖਿਆ ਦਰਸ਼ਨ ਕੇ ਤਾਈ ਭੇਖ ਨਿਵਾਸੀ, ਸੱਚ ਵੱਖਰ ਕੇ ਹਾਮਣ ਜਾ ਰਹੇ ਨਾਨਕ ਗੁਰਮੁਖ ਉਤਰ ਸਪਾਰੇ। ਅਸੀਂ ਸੱਚ ਦੀ ਭਾਲ ਵਿੱਚ ਹਾਂ।
ਅਸੀਂ ਤੇ ਗੁਰਮੁਖਾਂ ਦੀ ਤਲਾਸ਼ ਵਿੱਚ ਹਾਂ। ਪਰ ਇਹ ਤਾਂ ਸੰਭਵ ਹੋਏਗਾ ਜੇ ਮੈਂ ਬਾਬਾ ਕਬੀਰ ਸਾਹਿਬ ਜੀ ਦਾ, ਮੈਂ ਹੋਰ ਬਚਨ ਤੁਹਾਡੇ ਨਾਲ, ਵੈਸੇ ਬਹੁਤ ਸਾਰੇ ਪ੍ਰਮਾਣ ਆਪਾਂ ਬਾਣੀ ਚੋਂ ਪੜ੍ਹਦੇ ਹਾਂ, ਬਾਬੇ ਕਬੀਰ ਨੇ ਆਖਿਆ ਵੀ ਪੜ੍ਹਨਾ ਜਿਹੜਾ ਨਾ ਸਿੱਖ ਦੀ ਮੰਜ਼ਿਲ ਨਹੀਂ ਹੈਗੀ। ਪ੍ਰੋਬਲਮ ਮੇਰੀ, ਜਿਵੇਂ ਆਪਣੀ ਗੱਲ ਕਰਾਂ, ਮੇਰੀ ਪ੍ਰੋਬਲਮ ਇਹ ਆ ਵੀ ਮੈਨੂੰ ਲੱਗਦਾ ਵੀ ਪੜ੍ਹਨਾ ਜਿਹੜਾ ਨਾ ਇਹ ਮੰਜ਼ਿਲ ਆ, ਪੜ੍ਹਨਾ ਮੰਜ਼ਿਲ ਨਹੀਂ ਹੈਗਾ। ਅਜੇ ਤਾਂ ਮੈਂ ਸ਼ੁਰੂਆਤ

ਕਰਨਾ ਤੇ ਸੋਹਿਲਾ ਸਾਹਿਬ ਦੀ ਬਾਣੀ ਦਾ ਪਾਠ ਰਾਤ ਨੂੰ ਸੌਣ ਵੇਲੇ ਕਰਨਾ। ਇਹ ਅਕਾਲ ਤਖ਼ਤ ਸਾਹਿਬ ਦੀ ਪੰਥ ਪ੍ਰਵਾਨਿਤ ਸਿੱਖ ਰਿਹਾ ਤਾਂ ਮਰਿਆਦਾ ਚ ਲਿਖਿਆ। ਪਰ ਉਹਦੇ ਉਹਦੇ ਚ ਇਹ ਨਹੀਂ ਆਖਿਆ ਵੀ ਤੁਸੀਂ ਇਹ ਤੋਂ ਵੱਧ ਨਹੀਂ ਪੜ੍ਹਨੀਆਂ, ਉਹਨੇ ਆਖਿਆ ਘੱਟੋ ਘੱਟ ਇੰਨੀਆਂ ਪੜ੍ਹਨੀਆਂ, ਇਹ ਤੋਂ ਛੋਟ ਨਹੀਂ ਹੈਗੀ। ਤੁਸੀਂ ਆਖੋ ਜੀ ਮੈਂ ਦੋ ਪੜ੍ਹ ਸਕਦਾ, ਮੈਂ ਇੱਕ ਪੜ੍ਹਨ ਨੂੰ ਤੁਸੀਂ ਭਾਵੇਂ ਪੰਜ ਪੌੜੀਆਂ ਪੜ੍ਹੋ, ਪਰ ਜਦੋਂ ਤੁਸੀਂ ਐਜ਼ ਏ ਪ੍ਰੋਟੋਕਾਲ ਨੂੰ ਫੋਲੋ ਕਰਨਾ, ਫਿਰ ਤੁਹਾਡੇ ਲਈ ਉਹ ਰਿਸਟ੍ਰਿਕਸ਼ਨ ਆ ਜਿਹਨੇ ਖੰਡੇ ਬਾਟੇ ਦੀ ਪੌਲ ਲਈ ਵੀ ਉਹ ਤਿੰਨ ਬਾਣੀਆਂ ਦਾ ਨਿਤਨੇਮ ਕਰੇ। ਔਰ ਨਿਤਨੇਮ ਵੀ ਸਿੱਖ ਨੇ ਆਪਣੇ ਨਿੱਜੀ ਜੀਵਨ 'ਚ ਕਰਨਾ, ਚੇਤੇ 'ਚ ਰੱਖਣਾ, ਪਰਸਨਲ ਲਾਈਫ ਦੇ ਵਿੱਚ। ਗੁਰਦੁਆਰੇ 'ਚ ਨਿਤਨੇਮ ਨਹੀਂ ਕਰਨਾ। ਤੁਸੀਂ ਕਦੇ ਦਰਬਾਰ ਸਾਹਿਬ ਤੋਂ ਲਾਈਵ ਟੈਲੀਕਾਸਟ ਚੱਲਦਾ, ਆਪਾਂ ਜਾਂਦੇ ਵੀ ਹਾਂ, ਕਦੇ ਕਿਸੇ ਨੇ ਸੁਣਿਆ ਵੀ ਉੱਥੇ ਦਰਬਾਰ ਸਾਹਿਬ 'ਚ ਮਰਤ ਵੇਲੇ ਪੰਜਾਂ ਬਾਣੀਆਂ ਦਾ ਨਿਤਨੇਮ ਹੁੰਦਾ? ਉੱਥੇ ਨਹੀਂ ਹੁੰਦਾ, ਕਿਉਂਕਿ ਸਿੱਖ ਨੂੰ ਜਿਹੜਾ ਨਿਤਨੇਮ ਬਖਸ਼ਿਆ ਨਾ ਮਹਾਰਾਜ ਨੇ, ਉਹ ਆਸਾ ਕੀ ਵਾਰ ਦਾ ਕੀਰਤਨ ਬਖਸ਼ਿਆ। ਗੁਰਦੁਆਰੇ ਦੇ ਵਿੱਚ ਵਿਧਾਨ ਹੈ ਆਸਾ ਕੀ ਵਾਰ ਦੇ ਨਿਤਨੇਮ ਦਾ, ਪੰਜ ਬਾਣੀਆਂ ਦੇ ਨਿਤਨੇਮ ਦਾ ਵਿਧਾਨ ਗੁਰਦੁਆਰੇ ਦਾ ਨਹੀਂ ਹੈਗਾ। ਇਹ ਪਰਸਨਲ ਲਾਈਫ ਦੇ ਵਿੱਚ ਇੰਪਲੀਮੈਂਟ ਕਰਨਾ। ਇਹ ਮੈਂ ਸਵੇਰੇ ਵੀ ਜ਼ਿਕਰ ਕਰ ਰਿਹਾ ਸੀ। ਹੁਣ ਮੁਸ਼ਕਲ ਸਾਨੂੰ ਪਤਾ ਕੀ ਆਈ? ਤੁਸੀਂ ਵੇਖੋ ਵੀ ਉਹਦੇ ਵਿੱਚ ਲਿਖਿਆ ਹੈ ਜਿਹੜਾ ਸਹਿਜ ਪਾਠ ਆ, ਹਰ ਸਿੱਖ ਵੱਸ ਲੱਗੇ ਆਪਣਾ ਸਹਿਜ ਪਾਠ ਆਪ ਕਰੇ। ਅਖੰਡ ਪਾਠ ਦੀ ਗੱਲ ਆਈ ਤਾਂ ਉੱਥੇ ਆਖਿਆ ਅਖੰਡ ਪਾਠ ਸਿਰਫ ਐਮਰਜੈਂਸੀ ਜਾਂ ਭੀੜ ਦੇ ਵੇਲੇ ਕਰਾਇਆ ਜਾਏ, ਵੀ ਬਹੁਤ ਕਾਹਲੀ ਆ, ਬੜੀ ਛੇਤੀ ਆ, ਕੋਈ ਐਮਰਜੈਂਸੀ ਪੈ ਗਈ, ਕੋਈ ਬੰਦਾ ਚਲਾਣਾ ਕਰ ਗਿਆ, ਗੈਸਟ ਬਹੁਤ ਦੂਰੋਂ ਚੱਲ ਕੇ ਆਏ ਸੀ, ਉਹਨਾਂ ਵਾਪਸ ਵੀ ਪਰਤਣਾ ਸੀ, ਆਖਿਆ ਹੁਣ ਇੱਕ ਵਾਰ ਇਹ ਦੁਬਾਰਾ ਫਿਰ ਆਉਣਗੇ, ਚਲੋ ਅਖੰਡ ਪਾਠ ਰੱਖ ਕੇ ਭੋਗ ਪਾ ਲਓ, ਇੱਕੋ ਵਾਰੀ ਸਾਰਾ ਕੁਝ ਹੋ ਜਾਏ। ਇਹਨੂੰ ਕਹਿੰਦੇ ਐਮਰਜੈਂਸੀ ਭੀੜ। ਸਿੱਖਾਂ ਨੂੰ ਸੂਚਨਾ ਮਿਲੀ ਆ ਵੀ ਅਹਿਮਦ ਸ਼ਾਹ ਅਬਦਾਲੀ ਹਮਲਾ ਕਰਨ ਵਾਲਾ ਤੇ ਚੌਹਾਂ ਪੰਜਾਂ ਦਿਨਾਂ 'ਚ ਉਹਨੇ ਇੱਥੇ ਪਹੁੰਚ ਜਾਣਾ, ਆਖੇ ਅਖੰਡ ਪਾਠ ਸ਼ੁਰੂ ਕਰ ਲਓ, ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਭੋਗ ਪਾ ਕੇ ਮਹਾਰਾਜ ਦੇ ਕੋਲੋਂ ਮਹਾਰਾਜ ਦੀ ਬਾਣੀ ਦੇ ਲੜ ਲੱਗ ਜਾਈਏ, ਫਿਰ ਆਪਾਂ ਪਲੈਨ ਕਰ ਜਾਵਾਂਗੇ। ਐਮਰਜੈਂਸੀ ਆ। ਦੋ ਪਾਠ, ਅਖੰਡ ਪਾਠ ਜਾਂ ਸਹਿਜ ਪਾਠ। ਅਕਾਲ ਤਖ਼ਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਦੇ ਵਿੱਚ ਕਿਤੇ ਨਹੀਂ ਹੈਗਾ ਵੀ ਸਿੱਖ ਨੇ ਸੁਖਮਨੀ ਸਾਹਿਬ ਦਾ ਪਾਠ ਵੀ ਕਰਾਉਣਾ, ਅਸੀਂ ਉਹ ਵੀ ਗੁਰਦੁਆਰੇ 'ਚ ਕਰਨ ਲੱਗ ਪਏ। ਸਾਨੂੰ ਤੇ ਹਦਾਇਤ ਸੀ ਕੇਵਲ ਸਹਿਜ ਪਾਠ ਕਰਨਾ, ਅਸੀਂ ਪਹਿਲਾਂ ਅਖੰਡ ਪਾਠ 'ਤੇ ਆਏ, ਹੁਣ ਵਹੀਰਾ। ਹੁਣ ਇਹ ਜਿਹੜੀ ਰਵਾਇਤ ਹੈ ਨਾ, ਇਹ ਬਹੁਤ ਲੰਮੇ ਸਮੇਂ ਤੋਂ ਨਹੀਂ ਚੱਲੀ। 2007-8 ਤੋਂ ਪਹਿਲਾਂ ਤਾਵਾਂ ਬੰਦਾ ਸੀ ਜਿਹੜਾ ਸੁਖਮਨੀ ਸਾਹਿਬ ਦਾ ਪਾਠ ਕਰਾਉਂਦਾ ਸੀ, ਇਹ ਬਾਅਦ ਵਿੱਚ ਸ਼ੁਰੂ ਹੋਈ ਚੀਜ਼, ਪਹਿਲਾਂ ਨਹੀਂ ਸੀ ਹੈਗੀ। ਮੈਨੂੰ ਪਤਾ, ਮੈਂ ਸਾਡੀ ਜੋਬ, ਸਾਡੇ ਦਾਦੇ, ਸਾਡੇ ਪੜਦਾਦੇ, ਸਾਡੇ ਨਾਨੇ, ਸਾਡੇ ਪੜਨਾਨੇ, ਸਾਡਾ ਇਹ ਖਾਨਦਾਨੀ ਕੰਮ ਆ। ਸਾਨੂੰ ਪੁੱਛ ਕੇ ਵੇਖੋ, ਇਹ ਹੈ ਹੀ ਨਹੀਂ ਸੀ ਚੀਜ਼ ਪਹਿਲਾਂ, ਇਹ ਬਾਅਦ ਵਿੱਚ ਸ਼ੁਰੂ ਹੋਈ। ਔਰ ਇਹ ਮੈਂ ਕਹਿੰਦਾ ਵੀ ਜੇ ਹੁਣ ਤੁਸੀਂ ਕਹੋ ਵੀ ਸੁਖਮਨੀ ਸਾਹਿਬ ਦਾ ਪਾਠ, ਸਵਾਦ ਇਸ ਗੱਲ ਵਿੱਚ ਆ ਵੀ ਆਪਾਂ ਆਖੀਏ ਭਾਈ ਸਾਹਿਬ ਇਸ ਵੀਕਐਂਡ ਦੇ ਉੱਤੇ ਸਾਡਾ ਲੰਗਰ ਆ, ਅਸੀਂ ਕਰਾਉਣਾ ਹੈ ਸਿੱਧ ਗੋਸ਼ਟ ਦਾ ਪਾਠ, ਸਵਾਦ ਇਸ ਗੱਲ 'ਚ। ਜੇ ਸਾਨੂੰ ਇਹ ਆ ਵੀ ਅਸੀਂ ਬਾਣੀ ਪੜ੍ਹ ਰਹੇ ਹਾਂ ਤੇ ਫਿਰ ਸਿੱਧ ਗੋਸ਼ਟ ਕਿਉਂ ਨਹੀਂ? ਅਸੀਂ ਬਾਣੀ ਨਹੀਂ ਪੜ੍ਹ ਰਹੇ, ਅਸੀਂ ਕਿਸੇ ਬੰਦੇ ਦੇ ਚੰਦ ਸ਼ਬਦ ਪੁਕਾਰ ਰਹੇ, ਕਿਉਂਕਿ ਸਾਨੂੰ ਕਿਸੇ ਨੇ ਆਖਿਆ ਤੁਸੀਂ ਸੁਖਮਨੀ ਦਾ ਪਾਠ ਕਰਿਆ ਕਰੋ, ਤੁਹਾਨੂੰ ਸੁੱਖ ਮਿਲਣਗੇ। ਕਰ ਰਹੇ ਹਾਂ ਅਸੀਂ ਬੰਦੇ ਦੀ ਪੂਜਾ ਕਰ ਰਹੇ ਹਾਂ, ਬੰਦੇ ਦੇ ਬੋਲ ਪੁਕਾਰ ਰਹੇ, ਬਾਬੇ ਦੀ ਬਾਣੀ ਨਹੀਂ ਪੜ੍ਹਦੇ। ਜੇ ਸੁੱਖਾਂ ਦਾ ਹੀ ਮਸਲਾ ਆ ਤੇ ਤੁਸੀਂ ਭਾਵੇਂ ਰਾਮਕਲੀ ਸਾਹਿਬ ਦੀ ਬਾਣੀ ਪੜ੍ਹ ਲਓ, ਉਹ ਕਿਹੜੀ ਚੁੰਡੀਆਂ ਵੱਢਦੀ? ਸਾਰੀ ਬਾਬੇ ਗੁਰੂ ਅਮਰਦਾਸ ਨੇ ਕੀ ਆਖਿਆ, ਦੁੱਖ ਰੋਗ ਸੰਤਾਪ ਉਤਰੇ ਸੁਣੀ। ਬਾਬੇ ਨੇ ਆਖਿਆ ਸੱਚੀ ਬਾਣੀ ਸੁਣਨ ਦੇ ਨਾਲ, ਇਕੱਲਾ ਸੁਖਮਨੀ ਸਾਹਿਬ ਦਾ ਨਾਮ ਨਹੀਂ ਲਿਆ। ਸਵਾਦ ਇਸ ਗੱਲ 'ਚ ਮੈਂ ਆਖਿਆ ਭਾਈ ਸਾਹਿਬ ਸਾਡਾ ਲੰਗਰ ਅਸੀਂ ਕਰਾਉਣਾ ਓਅੰਕਾਰ ਦੀ ਬਾਣੀ ਦਾ ਪਾਠ, ਅਸੀਂ ਕਰਾਉਣਾ ਥਿੱਤੀ ਦਾ ਪਾਠ, ਅਸੀਂ ਕਰਾਉਣਾ ਪੱਟੀ ਦਾ ਪਾਠ, ਅਸੀਂ ਪਹਿਰੇ ਕਰਵਾਉਣੇ ਆ, ਅਸੀਂ ਕਰਹਲੇ ਦੀ ਬਾਣੀ ਦਾ ਪਾਠ ਕਰਾਉਣਾ। ਕਿੱਦਾਂ ਮਹਾਰਾਜ ਊਠ ਦੇ ਬੱਚੇ ਨੂੰ ਸਾਹਮਣੇ ਰੱਖ ਕੇ ਕਹਿੰਦੇ, ਮਨ ਤੇ ਊਠ ਦੇ ਬੱਚੇ ਵਰਗਾ ਵਾ, ਕਰਹਲੇ ਦੀ ਬਾਣੀ 'ਚ ਕਰਹਲੇ ਮਨ ਪਰਦੇਸੀ ਆ। ਬਾਬੇ ਨੇ ਊਠ ਮਨ ਨੂੰ ਆਖਿਆ, ਬੜਾ ਪਿਆਰਾ ਬੱਚਾ ਆ, ਊਠ ਊਠ ਦਾ ਬੱਚਾ ਆ ਮਨ, ਉਹਨੂੰ ਸਾਹਮਣੇ ਰੱਖ ਕੇ ਬਾਬੇ ਨੇ ਉਪਦੇਸ਼ ਦਿੱਤਾ। ਇੱਕ ਚੀਜ਼ ਦੀ ਪਛਲਾਗਣਾ ਬਣੀ ਹੈ, ਸੁਖਮਨੀ ਸਾਹਿਬ ਦਾ ਪਾਠ ਅਸੀਂ ਗੁਰਦੁਆਰੇ 'ਚ ਕਰਾਉਣ ਲੱਗ ਪਏ। ਬੰਦੇ ਦੀ ਕਪੈਸਿਟੀ ਆ, ਉਹ ਵੱਧ ਤੋਂ ਵੱਧ 1.5-2 ਘੰਟੇ ਚੌਂਕੜੀ ਮਾਰ ਕੇ ਬਹਿ ਸਕਦਾ, ਇਹ ਤੋਂ ਵੱਧ ਨਹੀਂ। ਤੁਸੀਂ ਸੁਖਮਨੀ ਸਾਹਿਬ ਦਾ ਪਾਠ ਗੁਰਦੁਆਰੇ 'ਚ ਕਰਾਇਆ, ਜਦੋਂ ਉਹ ਅਰਦਾਸ ਸੁਖਮਨਾਵਾਂ ਹੋ ਕੇ ਦੀਵਾਨ ਸ਼ੁਰੂ ਹੋਣ ਲੱਗਾ, ਅਸੀਂ ਥੱਕ ਗਏ ਸੀ ਬਹਿ ਕੇ, ਅਸੀਂ ਬਾਹਰ ਚਲੇ ਗਏ। ਪਾਠ ਘਰ 'ਚ ਕਰਕੇ ਆਈਏ, ਗੁਰਦੁਆਰੇ ਆਣ ਕੇ ਦੀਵਾਨ ਸੁਣੀਏ, ਗੁਰਦੁਆਰੇ ਆਣ ਕੇ ਕਥਾ ਸੁਣੀਏ, ਕੋਈ ਨਵੀਂ ਚੀਜ਼। ਮਤਲਬ ਮੈਂ ਗੁਰਦੁਆਰੇ ਆਵਾਂ, ਬਾਣੀ ਦੇ ਲੜ ਲੱਗਾ ਤੇ ਮੇਰੇ ਮਨ ਨੂੰ ਇੱਕ ਚਾਹ ਹੋਵੇ, ਉਤਸ਼ਾਹ ਹੋਵੇ, ਖੁਸ਼ੀ ਹੋਵੇ ਮੇਰੇ ਮਨ ਨੂੰ, ਮੈਂ ਕਥਾ ਦੇ ਵਿੱਚ, ਮੈਂ ਕੀਰਤਨ ਦੇ ਵਿੱਚ ਕੋਈ ਨਵਾਂ ਸ਼ਬਦ ਸੁਣਾ ਤੇ ਮੇਰੇ ਮਨ ਨੂੰ ਚਾਹ ਹੋਵੇ ਵੀ ਅੱਛਾ ਅੱਜ ਮੈਨੂੰ ਆਹ ਸ਼ਬਦ ਸੁਣਨ ਨੂੰ ਮਿਲਿਆ, ਮੈਨੂੰ ਮੇਰੀ ਲਾਟਰੀ ਲੱਗ ਗਈ, ਕਿਉਰਿਓਸਿਟੀ ਨਹੀਂ ਹੈਗੀ, ਜਗਿਆਸਾ ਨਹੀਂ ਹੈਗੀ, ਇਹ ਚਾਹ ਹੋਵੇ। ਭਾਈ ਸਾਹਿਬ ਨੇ ਕੋਈ ਨਵਾਂ ਸ਼ਬਦ ਕੀਰਤਨ ਦੇ ਰੂਪ 'ਚ ਪੜਿਆ ਤੇ ਮੇਰੇ ਮਨ 'ਚ ਚਾਹ ਹੋਵੇ ਵੀ ਨਹੀਂ ਆਹ ਸ਼ਬਦ ਮੈਂ ਕਦੇ ਨਹੀਂ, ਮੈਂ ਤੇ ਹਮੇਸ਼ਾ ਲੱਖ ਖੁਸ਼ੀਆਂ ਵਾਲਾ ਸ਼ਬਦ ਹੀ ਸੁਣਿਆ ਸੀ, ਕਿਉਂਕਿ ਸਾਡੀ ਡਿਮਾਂਡ ਹੀ ਉਹ ਆ। ਖੁਸ਼ੀ ਦਾ ਪ੍ਰੋਗਰਾਮ ਅਸੀਂ ਬਾਅਦ 'ਚ ਰੱਖਦੇ, ਪਹਿਲਾਂ ਪਰਚੀ 'ਤੇ ਲਿਖ ਕੇ ਕਹਿ ਦਿੰਦੇ ਜੀ ਭਾਈ ਸਾਹਿਬ ਨੂੰ ਬੇਨਤੀ ਕਰੋ ਲੱਖ ਖੁਸ਼ੀਆਂ ਵਾਲਾ ਸ਼ਬਦ

0: ਤੇ ਰਾਗੀਆਂ ਨੂੰ ਪਤਾ ਹੋਇਆ ਵੀ ਆਹ ਦੋ ਤਿੰਨ ਸ਼ਬਦ ਹੀ ਆ ਜਿਹੜੇ ਸਾਨੂੰ ਪੜ੍ਹਨ ਵਾਸਤੇ ਬੇਨਤੀ ਹੁੰਦੀ ਆ, ਇਹ ਤੋਂ ਇਲਾਵਾ ਨਾ ਉਹ ਯਾਦ ਕਰਦੇ ਆ, ਨਾ ਉਹ ਪੜ੍ਹਦੇ ਆ, ਨਾ ਉਹ ਹੋਰ ਸ਼ਬਦਾਂ ਦੀ ਪ੍ਰੈਕਟਿਸ ਕਰਦੇ ਆ। ਉਹਨੇ ਕੁ ਪੰਜ ਛੇ ਸ਼ਬਦ ਦਾ ਪੂਤਾ ਮਾਤਾ ਕੀ ਅਸੀਸ ਆ, ਤਾਤੀ ਵਾਹ ਨਾ ਲੱਗੀ ਆ, ਜਾਂ ਲਾ ਖੁਸ਼ੀਆਂ ਪਾਤਸ਼ਾਹੀਆਂ ਆ, ਜਾਂ ਆਵੋ ਸੱਜਣਾ ਹੁਣ ਦੇਖਾਂ ਦਰਸ਼ਨ ਤੇਰਾ ਆਰਾਮ ਆ, ਪੰਜਵਾਂ ਛੇਵਾਂ ਸ਼ਬਦ ਹੀ ਕੋਈ ਨਹੀਂ ਹੈਗਾ। ਇੰਨੇ ਕੀ ਆ, ਅਸੀਂ ਇੱਕ ਦਾਇਰੇ 'ਚ ਵੱਜ ਗਏ। ਕਿੰਨੇ ਸ਼ਬਦ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ, ਅਥਾਹ ਸਮੁੰਦਰ ਆ। ਅਸੀਂ ਸੁਣੀਏ, ਅਸੀਂ ਲੜੀਵਾਰ ਕੀਰਤਨ ਸ਼ੁਰੂ ਕਰਵਾਈਏ, ਪਰ ਕੋਈ ਡਿਮਾਂਡ ਕਰੇ ਤੇ ਤਾਂ ਆ ਨਾ, ਕਿਉਂਕਿ ਬਾਜ਼ਾਰ ਵਿੱਚ ਮਾਰਕੀਟ ਵਿੱਚ ਉਹੀ ਚੀਜ਼ ਦੀ ਅਵੇਲੇਬਿਲਿਟੀ ਹੁੰਦੀ ਆ ਜਿਹਦੀ ਡਿਮਾਂਡ ਹੋਵੇ, ਸਪਲਾਈ ਉਸੇ ਦੀ ਹੁੰਦੀ ਆ। ਹੁਣ ਆਪਾਂ ਡਿਮਾਂਡ ਕਰਦੇ ਹਾਂ ਨਾ ਵੀ ਸਾਡੇ ਲੰਗਰ 'ਚ ਨਾ ਸ਼ਾਹੀ ਪਨੀਰ ਬਣਨਾ ਚਾਹੀਦਾ, ਬਣਾਉਂਦੇ ਅਗਲੇ, ਸਾਨੂੰ ਚਾਹ ਨਾ ਪਕੌੜੇ ਚਾਹੀਦੇ, ਬਣਾਉਂਦੇ ਅਗਲੇ। ਤੁਸੀਂ ਆਣ ਕੇ ਕਹੋ ਜੀ ਅਸੀਂ ਇਸ ਸ਼ਬਦ ਦੀ ਕਥਾ ਸੁਣਨੀ ਆ, ਜਬ ਹਮ ਏਕੋ ਏਕ ਕਰ ਜਾਣਿਆ ਤਬ ਲੋਕਾਂ ਕਾਹੇ ਦੁੱਖ ਮਾਨਿਆ, ਸੁਣਾਉਣਗੇ। ਤੁਸੀਂ ਆਣ ਕੇ ਕਹੋ ਅਸੀਂ ਇਸ ਸ਼ਬਦ ਦੀ ਕਥਾ ਸੁਣਨੀ ਆ, ਉਲਟ ਜਾਤ ਕੁਲ ਦੋ ਵਿਸਾਰੀ, ਸ਼ੁਨ ਸਹਿਜ ਮੈਂ ਬੁਣਤ ਹਮਾਰੀ, ਹਮਰਾ ਝਗੜਾ ਰਹਾ ਨਾ ਕੋ, ਪੰਡਿਤ ਮੁੱਲਾਂ ਛਾਡੇ ਦੋ, ਪੰਡਿਤ ਮੁੱਲਾਂ ਜੋ ਲਿਖ ਦੀਆ, ਛਾੜ ਚੱਲੇ ਹਮ ਕਸ਼ੂ ਨਾ ਲਈਆ। ਇਹਦੀ ਸੁਣਨੀ ਕਥਾ ਅਸੀਂ ਸੁਣਾਉਣਗੇ, ਪਰ ਕਹਿੰਦੇ ਕੋਈ ਨਹੀਂ, ਏਦਾਂ ਏਦਾਂ ਕਵਾਣਗੇ। ਪਤਾ ਲੱਗੇ ਵੀ ਅਸੀਂ ਸੱਚੀ ਪਾਠ ਕਰਾ ਰਹੇ ਹਾਂ, ਅਸੀਂ ਗੁਰਮਤਿ ਸਮਾਗਮ ਕਰਾ ਰਹੇ ਹਾਂ। ਇਹ ਨਾ ਹੋਵੇ ਵੀ ਅਸੀਂ ਜਦੋਂ ਬੁੱਕ ਕਰਾਉਣ ਲੱਗਦੇ ਤਾਂ ਕਹਿੰਦੇ ਅਸੀਂ ਨਾ ਸੁਖਮਨੀ ਸਾਹਿਬ ਦਾ ਪਾਠ ਕਰਾਉਣਾ ਹੈ, ਕਹਿੰਦੇ ਜੀ ਕਰ ਦਿੰਦੇ ਹਾਂ, ਲੰਗਰ 'ਚ ਕੀ ਬਣਾਓਗੇ? ਨਹੀਂ, ਤੁਸੀਂ ਤਾਂ ਸੁਖਮਨੀ ਸਾਹਿਬ ਕਰਾਉਣ ਵਾਸਤੇ ਫੋਨ ਕੀਤਾ। ਮੈਨੂੰ ਮੈਨੂੰ ਬੜੀ ਚੰਗੀ ਲੱਗੀ ਗੱਲ, ਰਾਤੀ ਗਿਆਨੀ ਜਸਵੰਤ ਸਿੰਘ ਜੋਸ਼ ਇੱਥੋਂ ਬੋਲਣ ਡੇ ਸੀਗੇ, ਉਹ ਕਹਿੰਦੇ ਵੀ ਆਪਾਂ ਦਾਅਵਾ ਕਰਦੇ ਹਾਂ ਵੀ ਸਰੀ ਦੇ ਨਗਰ ਕੀਰਤਨ ਦੇ ਵਿੱਚ ਨਾ 4.5 ਲੱਖ ਦਾ, 7.5 ਲੱਖ ਬੰਦੇ ਦਾ ਇਕੱਠ ਹੋਇਆ। ਉਹ ਕਹਿੰਦੇ ਐਰਕੀ ਨਗਰ ਕੀਰਤਨ 'ਤੇ ਨਾ ਮਾਵਾਂ ਅਤੇ ਮੋਠਾਂ ਦੀ ਦਾਲ ਬਣਾਇਓ ਅਤੇ ਫਿਰ 4.5 ਲੱਖ ਬੰਦਾ ਇਕੱਠਾ ਕਰਕੇ ਵਿਖਾਇਓ। ਨਗਰ ਕੀਰਤਨ 'ਤੇ ਨਹੀਂ ਆ ਰਿਹਾ ਕੋਈ ਵੀ, ਅਗਲਿਆਂ ਨੇ ਨਿਆਣਿਆਂ ਦੇ ਸਟੋਲਰਾਂ ਥੱਲੇ ਜਿਹੜਾ ਸਮਾਨ ਰੱਖਿਆ ਨਾ, ਕਿਤੇ ਝਾਤੀ ਮਾਰ ਕੇ ਵੇਖੋ ਕਿੰਨਾ ਕੁ ਹੁੰਦਾ ਉਹ, 2-3 ਦਿਨ ਦਾ ਰਾਸ਼ਨ ਹੁੰਦਾ ਉਹ। ਇਹ ਅਸੀਂ ਕਿਹੜੇ ਪਾਸੇ ਨੂੰ ਤੁਰ ਪਏ? ਸਾਡੀ ਆਊਟਪੁੱਟ ਕੀ ਆ ਜੀ ਨਗਰ ਕੀਰਤਨ ਦੀ? ਤੁਸੀਂ ਕਿਸੇ ਬੰਦੇ ਨੂੰ ਖਿਲਾਰ ਕੇ ਪੁੱਛੋ ਵੀ ਅਸੀਂ ਨਗਰ ਕੀਰਤਨ ਕਿਉਂ ਮਨਾ ਰਹੇ ਹਾਂ, ਕਿਉਂ ਕੱਢ ਰਹੇ ਹਾਂ? ਉਹ ਕਹਿੰਦਾ ਜੀ ਗੁਰੂ ਸਾਹਿਬ ਨੇ ਖਾਲਸੇ ਨੂੰ ਪ੍ਰਗਟ ਕੀਤਾ ਸੀ। ਅਗਲਾ ਨਾਲ ਹੀ ਦੂਜਾ ਸਵਾਲ ਕਰ ਦਿਓ, ਗੁਰੂ ਗੋਬਿੰਦ ਸਿੰਘ ਨੇ ਖਾਲਸਾ ਇੱਦਾਂ ਪ੍ਰਗਟ ਕੀਤਾ ਜਿੱਦਾਂ ਆਪਾਂ ਕਰਨ ਡੇ? ਨਾਲ ਹੀ ਕਰੋ ਸਵਾਲ ਤੇ ਫਿਰ ਇੱਦਾਂ ਮਹਾਰਾਜ ਨੇ ਆਖਿਆ ਵੀ ਲਿਆਓ ਦਇਆ ਸਿੰਘ ਜੀ, ਸਰੂਪ ਰੱਖੋ ਹਾਥੀਆਂ ਦੀ ਪਾਲਕੀ ਦੇ ਵਿੱਚ ਤੇ ਮਹਾਰਾਜ ਦਾ ਗੇੜਾ ਕਢਾ ਕੇ ਲਈਏ ਆਪਾਂ ਅਨੰਦਪੁਰ ਸਾਹਿਬ ਦੇ, ਕੇਸਗੜ੍ਹ ਸਾਹਿਬ ਦੇ ਆਲੇ ਦੁਆਲੇ। ਨਹੀਂ, ਇੱਦਾਂ ਨਹੀਂ ਸੀ ਕੱਢਿਆ, ਹਜ਼ੂਰ ਨੇ ਖਾਲਸਾ ਪ੍ਰਗਟ ਕੀਤਾ ਸੀ 235 ਸਾਲ ਦਾ ਸਮਾਂ ਲਾ ਕੇ ਗੁਰੂ ਨਾਨਕ ਦੀ ਸੰਗਤ ਦੇ ਵਿੱਚੋਂ ਪ੍ਰੋਡਕਸ਼ਨ ਹੋਈ ਸੀ ਉਹਦੀ। ਸਿੱਖਾਂ ਨੇ ਇੱਦਾਂ ਕਲਾਸਾਂ ਅਟੈਂਡ ਕੀਤੀਆਂ ਸੀ ਬਹਿ ਕੇ, ਗੁਰੂ ਸਾਹਿਬ ਨਾਲ ਵਿਚਾਰ ਗੋਸ਼ਟੀਆਂ ਚੱਲਦੀਆਂ ਸੀ। ਆਸਾ ਕੀ ਵਾਰ ਦਾ ਕੀਰਤਨ ਸਮਾਪਤ ਨਹੀਂ ਹੋਇਆ ਵੀ ਸਿੱਖਾਂ ਨੇ ਸਿੱਖ ਰਬਾਬੀ ਕੀਰਤਨ ਕਰਨ ਡੇ, ਰਬਾਬੀ ਇੱਦਾਂ ਬੈਠੇ ਆ, ਉਹਨਾਂ ਕੀਰਤਨ ਕੀਤਾ ਗੁਰੂ ਅਰਜਨ ਸਾਹਿਬ ਦੇ ਸ਼ਬਦ ਦਾ। ਸ਼ਬਦ ਸੀ ਨੇਚਰ ਸੱਚ ਖੁਦਾਏ ਇਹ ਖੁਦਾਏ ਬੰਦਾ ਅਵਿਨਾਸ਼ੀ, ਕੀਤਾ ਰਬਾਬੀ ਸਿੰਘਾਂ ਨੇ ਕੀਰਤਨ। ਅਜੇ ਰਬਾਬੀ ਸਿੰਘ ਉੱਠ ਕੇ ਬਾਹਰ ਨਹੀਂ ਗਏ ਤੇ ਸਿੱਖ ਇਕੱਠੇ ਹੋ ਕੇ ਤੇ ਗੁਰੂ ਗੋਬਿੰਦ ਸਿੰਘ ਦੇ ਕੋਲ ਆ ਗਏ। ਮਹਾਰਾਜ ਇੱਕ ਸਵਾਲ ਆ ਸਾਡਾ, ਮਹਾਰਾਜ ਕਹਿੰਦੇ ਕੀ ਸਵਾਲ? ਕਹਿੰਦੇ ਮਹਾਰਾਜ ਰਬਾਬੀ ਸਿੰਘ ਹੁਣੇ ਕੀਰਤਨ ਕਰਨ ਡੇ ਸੀ ਨੇਚਰ ਸੱਚ ਖੁਦਾਏ ਏਕ, ਵੀ ਰੱਬ ਕਦੇ ਨਹੀਂ ਮਰਦਾ, ਖੁਦਾਏ ਬੰਦਾ ਅਵਿਨਾਸ਼ੀ ਤੇ ਰੱਬ ਦਾ ਬੰਦਾ ਵੀ ਕਦੇ ਨਹੀਂ ਮਰਦਾ। ਮਹਾਰਾਜ ਸਵਾਲ ਸਾਡਾ ਇਹ ਆ, ਰੱਬ ਕਦੇ ਨਹੀਂ ਮਰਦਾ ਇਹਦੀ ਗੁਰਬਾਣੀ 'ਚ ਬਹੁਤ ਵਿਆਖਿਆ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ ਸਮੇ ਰਿਹਾ ਸਮਾਏ, ਸਤਿਗੁਰ ਜਾਗਤਾ ਹੈ ਦਿਓ, ਬੜੀ ਵਿਆਖਿਆ ਗੁਰਬਾਣੀ 'ਚ ਉਹਦੀ, ਬੜੀ ਵਿਆਖਿਆ ਉਹਦੀ, ਜਿੱਥੇ ਹਜ਼ੂਰ ਨੇ ਆਖਿਆ ਘਟੰਤ ਰੂਪੰ ਘਟੰਤ ਦੀਪੰ ਘਟੰਤ ਰਵ ਸਸੀਅਰ ਨਖੇਤਰ ਗਗਨੰ ਘਟੰਤ ਬਸੁਧਾ ਗ੍ਰਿਤਰ ਸਿਖੰਡੰ ਘਟੰਤ ਲਲਣਾ ਸੁਤ ਭਰਾਤ ਹੀਤੰ ਨਹਿ ਘਟੰਤ ਕੇਵਲ ਗੋਪਾਲ ਅਚੁੱਤ ਅਸਰੰਗ ਨਾਨਕ ਸਾਧ ਜਨ। ਦੁਨੀਆਂ ਦੀ ਹਰ ਸ਼ੈ ਖਤਮ ਹੋ ਜਾਂਦੀ, ਰੱਬ ਨਹੀਂ ਹੁੰਦਾ। ਹਜ਼ੂਰ ਨੇ ਆਖਿਆ ਨਾਨਕ ਵਖਾਣੇ ਬੇਨਤੀ ਤੁਧ ਬਾਜ ਕੂੜੋ ਕੂੜ, ਹਰ ਚੀਜ਼ ਕੂੜ ਆ ਪਰ ਤੇਰੇ ਤੋਂ ਬਾਜ, ਤੂੰ ਨੀ ਕੂੜ। ਅਸਤ ਏਕ ਦਿਗਰ ਕੋਈ ਏਕ ਤੁਈ ਏਕ ਤੂੰ, ਤੂੰ ਨੀ ਮਰਦਾ ਬਾਕੀ ਹਰ ਸ਼ੈ ਮਰਦੀ। ਮਹਾਰਾਜ ਬੜੀ ਵਿਆਖਿਆ, ਪਰ ਜਿਹੜੀ ਅਗਲੀ ਗੱਲ ਆ ਨਾ ਵੀ ਰੱਬ ਦਾ ਬੰਦਾ ਨਹੀਂ ਮਰਦਾ, ਆਹ ਗੱਲ ਨਹੀਂ ਸਾਡੀ ਸਮਝ ਵਿੱਚ ਆਈ, ਇਹ ਨਹੀਂ ਸਾਨੂੰ ਹਜਮ ਹੋਈ। ਇਹ ਕੀ ਹੈ? ਜਗਿਆਸਾ, ਕਿਰਿਓਸਟੀ। ਬਹੁਤ ਘੱਟ ਲੋਕ ਹੁੰਦੇ ਜਿਹੜੇ ਸੰਗਤ ਵਿੱਚ ਜਿੱਦਾਂ ਦੀਵਾਨ ਖਤਮ ਹੋਣ ਤੋਂ ਬਾਅਦ ਕਹਿਣ ਭਾਈ ਸਾਹਿਬ ਆਹ ਗੱਲ ਨਹੀਂ ਸਮਝ ਆਈ। ਮਹਾਰਾਜ ਬਾਣੀ ਤੇ ਕਹਿੰਦੀ ਆ ਦ੍ਰਿਸ਼ਟਮਾਨ ਹੈ ਸਗਲ ਮਿਥੇਨਾ, ਬਾਣੀ ਤੇ ਕਹਿੰਦੀ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਕਾਲ, ਭਾਈ ਬੰਦੇ ਨੇ ਮਰ ਜਾਣਾ ਆ। ਤੇ ਰਬਾਬੀ ਸਿੰਘ ਕਹਿੰਦੇ ਸੀ ਵੀ ਗੁਰੂ ਅਰਜਨ ਸਾਹਿਬ ਦਾ ਸ਼ਬਦ ਆ ਵੀ ਬੰਦਾ ਕਦੇ ਨਹੀਂ ਮਰਦਾ, ਗੁਰੂ ਅਰਜਨ ਸਾਹਿਬ ਨਹੀਂ ਗਲਤ ਹੋ ਸਕਦੇ, ਪਰ ਅਸੀਂ ਜਾਣਨਾ ਚਾਹੁੰਦੇ ਹਾਂ ਵੀ ਇੱਥੇ ਝੋਲ ਕਿੱਥੇ ਆ। ਹਜ਼ੂਰ ਮਹਾਰਾਜ ਕਲਗੀਧਰ ਸਿੰਘ ਸਾਹਿਬ ਖੁਸ਼ ਪ੍ਰਸੰਨ ਹੋਏ ਵੀ ਚਲੋ ਜਗਿਆਸੂ ਸੰਗਤ ਵਿੱਚ ਬੈਠੇ ਆ ਸੁਣਨ ਵਾਸਤੇ ਹੁੰਦੇ। ਮਹਾਰਾਜ ਕਹਿਣ ਲੱਗੇ ਤੁਹਾਡੇ ਵਿੱਚੋਂ ਕੌਣ ਕੌਣ ਜਾਣਦਾ ਵੀ ਕਬੀਰ ਸਾਹਿਬ ਦੇ ਵੇਲੇ ਬਾਦਸ਼ਾਹ ਕੌਣ ਸੀ? ਇਹਨੂੰ ਕਹਿੰਦੇ ਆ ਜਨਰਲ ਨੌਲੇਜ ਦਾ ਕੁਸਚਨ, ਸਵਾਲ ਆਮ ਜਾਣਕਾਰੀ ਦਾ। ਫਲਾਣਾ ਤੂੰ ਦੱਸ, ਤੂੰ ਸੱਥ ਵਿੱਚ ਬਹਿ ਕੇ ਬੜੀਆਂ ਜਾਣਕਾਰੀ ਦੀਆਂ ਗੱਲਾਂ ਕਰਦਾ ਹੁੰਦਾ, ਟਮਕਾਣਿਆ ਤੂੰ ਦੱਸ, ਫਲਾਣਾ ਸਿਆਂ ਤੂੰ ਦੱਸ, ਕਿਸੇ ਕੋਲ ਜਵਾਬ ਨਹੀਂ ਸੀ ਹੈਗਾ। ਮਹਾਰਾਜ ਨੇ ਥੋੜ੍ਹਾ ਇੰਤਜ਼ਾਰ ਕੀਤਾ, ਨਹੀਂ ਜਦੋਂ ਜਵਾਬ ਆਇਆ ਫਿਰ ਬਾਬਾ ਜੀ ਨੇ ਦੂਜਾ ਸਵਾਲ ਕੀਤਾ, ਕਹਿਣ ਲੱਗੇ ਤੁਹਾਡੇ ਵਿੱਚੋਂ ਕਬੀਰ ਜੀ ਨੂੰ ਕੌਣ ਕੌਣ ਜਾਣਦਾ? ਸਾਰਿਆਂ ਨੇ ਹੈਂਡ ਰੇਸ ਕੀਤਾ। ਇੱਕ ਬੰਦੇ ਨੇ ਮੁਲਕ ਚਲਾਇਆ ਵਾ ਉਹਨੂੰ ਕੋਈ ਨਹੀਂ ਜਾਣਦਾ, ਇੱਕ ਬੰਦੇ ਨੇ ਖੱਡੀ ਚਲਾਈ ਆ ਉਹਨੂੰ ਸਾਰੇ ਜਾਣਦੇ। ਕਹਿੰਦੇ ਮਹਾਰਾਜ ਰਾਜਾ ਕੋਈ ਵੀ ਹੋਵੇ ਅਸੀਂ ਉਹਦੇ ਕੋਲੋਂ ਕੀ ਲੈਣਾ? ਕਹਿੰਦੇ ਨਾ ਘਾਈ ਦਾ ਪੁੱਤ ਜਿਹੜਾ ਪਿਓ ਪੁੱਤ ਦੋਵੇਂ ਘਾਹ ਵੱਢਣ ਗਏ ਸੀ, ਜਦੋਂ ਘਾਹ ਵੱਢ ਰਿਹਾ ਸੀ ਨਾ ਘਾਈ ਪੁੱਤ ਲਾਗੇ ਖੜਾ ਤੇ ਰਾਜੇ ਨੂੰ ਤਾਜਪੋਸ਼ੀ ਹੋਣੀ ਸੀ ਉਹ ਦਿਨ, ਉਹਦਾ ਖੁਤਬਾ ਪੜਿਆ ਜਾਣਾ ਸੀ ਮਸਜਿਦ ਵਿੱਚ, ਮਾਰ ਭੀੜਾਂ ਦੀਆਂ ਭੀੜਾਂ, ਮੁਲਖੀਆ ਸਾਰਾ ਇਕੱਠਾ ਹੋਇਆ, ਪਤਾ ਸੀ ਪਕਵਾਨ ਖਾਣ ਵਾਸਤੇ ਮਿਲਣੇ ਆ। ਤੇ ਘਾਈ ਦਾ ਪੁੱਤ ਆਪਣੇ ਪਿਓ ਨੂੰ ਕਹਿੰਦਾ ਪਾਪਾ ਆਪਾਂ ਵੀ ਚਲੀਏ, ਰਾਜੇ ਦੀ ਅੱਜ ਤਾਜਪੋਸ਼ੀ ਹੋਣੀ ਆ, ਉਹਦੇ ਖੁਤਬੇ ਪੜੇ ਜਾਣੇ ਆ ਮਸਜਿਦ ਵਿੱਚ, ਬੜੇ ਕਿਸਮ ਦੇ ਪਕਵਾਨ ਬਣੇ ਆ, ਚਲੀਏ ਆਪਾਂ ਵੀ। ਕਹਿੰਦਾ ਪੁੱਤ ਜਦੋਂ ਇਹਦੇ ਪਿਓ ਦੀ ਤਾਜਪੋਸ਼ੀ ਹੋਈ ਨਾ ਉਦੋਂ ਮੈਂ ਵੀ ਤੇਰੇ ਵਾਂਗੂ ਆਪਣੇ ਪਿਓ ਨਾਲ ਘਾਹ ਵੱਢਣ ਆਇਆ, ਜਿਹੜੀ ਗੱਲ ਮੇਰੇ ਪਿਓ ਨੇ ਮੈਨੂੰ ਕਹੀ ਸੀ ਨਾ ਮੈਂ ਤੈਨੂੰ ਦੱਸਦਾ। ਕਹਿੰਦਾ ਕੀ ਕਿਹਾ ਦਾਦਾ ਜੀ ਨੇ? ਕਹਿੰਦਾ ਤੇਰਾ ਦਾਦਾ ਕਹਿੰਦਾ ਸੀ ਪੁੱਤ ਘਾਈਆਂ ਦੇ ਪੁੱਤਾਂ ਨੇ ਘਾਹ ਹੀ ਵੱਢਣਾ ਵਾ, ਕੋਈ ਰਾਜਾ ਬਣੇ ਸਾਨੂੰ ਉਹਦੇ ਨਾਲ ਕੀ ਭਾਵ ਆ, ਆਪਾਂ ਦੇ ਪੁੱਤ ਘਾਹ ਹੀ ਵੱਢਣਾ। ਰਾਜੇ ਬਣਦੇ ਰਹਿੰਦੇ ਆ, ਰਾਜੇ ਜਾਂਦੇ ਰਹਿੰਦੇ, ਵਿਰਾਸਤਾਂ ਆਉਂਦੀਆਂ ਵਿਰਾਸਤਾਂ ਜਾਂਦੀਆਂ, ਇਹ ਸਾਰੇ ਰਾਜਨੀਤੀ ਦੇ ਖੇਡ, ਆਪਾਂ ਇਹਦੇ ਕੋਲੋਂ ਕੀ ਲੈਣਾ? ਆਪਾਂ ਨੂੰ ਤੇ ਫਿਰ ਆਪਾਂ ਦੇ ਪੁੱਤ ਘਾਹ ਵੱਢ ਕੇ ਵੇਚਾਂਗੇ ਤੇ ਰੋਟੀ ਖਾਵਾਂਗੇ, ਆਪਾਂ ਨੂੰ ਕਿਸੇ ਖਾਣ ਨੂੰ ਨਹੀਂ ਦੇਣਾ। ਸਿੱਖਾਂ ਨੇ ਆਖਿਆ ਮਹਾਰਾਜ ਬਾਦਸ਼ਾਹ ਕੋਈ ਵੀ ਹੋਵੇ ਅਸੀਂ ਉਹਦੇ ਕੋਲੋਂ ਕੀ ਲੈਣਾ? ਕਬੀਰ ਜੀ ਨੂੰ ਕਿੱਦਾਂ ਜਾਣਦੇ ਹੋ ਤੁਸੀਂ? ਆਖਿਆ ਕਬੀਰ ਜੀ ਨੂੰ ਅਸੀਂ ਜਾਣਦੇ ਜਦੋਂ ਅਸੀਂ ਟ੍ਰਬਲ ਦੇ ਵਿੱਚ ਹੁੰਦੇ ਹਾਂ, ਪਰੇਸ਼ਾਨ ਹੁੰਦੇ ਹਾਂ, ਦੁਖੀ ਹੁੰਦੇ ਹਾਂ, ਅਸੀਂ ਰੁਮਾਲਾ ਚੁੱਕ ਕੇ ਕਬੀਰ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਹਾਂ, ਉਹ ਸਾਡੇ ਮਨ ਨੂੰ ਧਰਵਾਸ ਦਿੰਦੀ। ਕਬੀਰ ਜੀ ਆਪਣੇ ਕਰਮ ਕਰਕੇ ਮਹਾਨ, ਅਸੀਂ ਤਾਂ ਉਹਨਾਂ ਨੂੰ ਚੇਤੇ ਰੱਖਿਆ। ਬਾਬੇ ਨੇ ਆਖਿਆ ਬਸ ਇਹੀ ਗੱਲ ਗੁਰੂ ਅਰਜਨ ਸਾਹਿਬ ਕਹਿੰਦੇ, ਰੱਬ ਕਦੇ ਨਹੀਂ ਮਰਦਾ, ਜਿਸ ਬੰਦੇ ਦੇ ਕਰਮ ਰੱਬ ਵਰਗੇ ਹੋ ਜਾਣ, ਜਿਹਦੇ 'ਚ ਰੱਬ ਵਰਗੇ ਗੁਣ ਹੋ ਜਾਣ, ਉਹ ਬੰਦੇ ਵੀ ਦੁਨੀਆਂ ਤੋਂ ਸਰੀਰ ਕਰਕੇ ਚਲੇ ਜਾਂਦੇ ਆ, ਪਰ ਆਪਣੇ ਗੁਣਾ ਕਰਕੇ ਆਪਣੇ ਕਰਮ ਕਰਕੇ ਉਹ ਕਦੇ ਨਹੀਂ ਮਰਦੇ, ਉਹ ਹਮੇਸ਼ਾ ਅਮਰ ਹੋ ਜਾਂਦੇ। ਅੱਜ ਸਾਨੂੰ ਕੋਈ ਆ ਕੇ ਵੀ ਚਾਰ ਸਾਹਿਬਜ਼ਾਦੇ, ਆਪਾਂ ਕਹਿੰਦੇ ਸਾਡੇ ਲਾਗੇ ਬੈਠੇ ਆ, ਕਰ ਤਾਂ ਹੀ ਚੇਤੇ ਕਰਦੇ ਆ ਨਾ ਆਮ ਬੰਦੇ। ਮੈਂ ਆਪਣੇ ਦਾਦੇ ਨੂੰ ਕਿਤੇ ਕਿੰਨਾ ਕੁ ਚੇਤੇ ਕਰਦਾ, ਮੈਨੂੰ ਆਪਣੇ ਪੜਦਾਦੇ ਦਾ ਨਾਮ ਨਹੀਂ ਪਤਾ, ਅਜੇ ਵੱਧ ਤੋਂ ਵੱਧ ਕਿੰਨੀ ਹੋ ਗਈ, 150 ਸਾਲ ਦੀ ਗੱਲ ਹੋ ਗਈ। ਮੈਨੂੰ ਆਪਣੇ ਲਕੜਦਾਦੇ ਦਾ ਨਾਮ ਨਹੀਂ ਪਤਾ, ਗਾਂ ਪੜਦਾਦੇ ਦੇ ਪੜਦਾਦੇ ਦਾ ਨਾਮ ਨਹੀਂ ਪਤਾ, ਵੱਧ ਤੋਂ ਵੱਧ 200 ਸਾਲ ਦੀ ਗੱਲ ਹੋ ਗਈ। ਸਾਲ ਦੇ ਵਿੱਚ 100 ਸਾਲ 'ਚ 5 ਪੀੜ੍ਹੀਆਂ ਆ ਜਾਂਦੀਆਂ, ਹਰ 20 ਸਾਲਾਂ ਬਾਅਦ ਜਨਰੇਸ਼ਨ ਬਦਲ ਜਾਂਦੀ, ਅਗਲੀ ਪੀੜ੍ਹੀ ਆ ਜਾਂਦੀ। 550-600 ਸਾਲ ਪਹਿਲਾਂ ਜਾ ਚੁੱਕੇ ਦੁਨੀਆਂ ਤੋਂ ਸਰੀਰ ਕਰਕੇ ਉਹਨਾਂ ਮਹਾਨ ਸ਼ਖਸੀਅਤਾਂ ਨੂੰ ਆਪਾਂ ਅੱਜ ਵੀ ਯਾਦ ਕਰਦੇ, ਕੋਈ ਤੇ ਸਾਂਝ ਹੈਗੀ ਸਾਡੀ ਉਹਨਾਂ ਦੇ ਨਾਲ, ਵੀ ਅਸੀਂ ਯੱਕ ਜਵਾਨ ਹੋ ਕੇ ਕਹਿੰਦੇ ਹਾਂ ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਧ ਬੰਧ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ, ਮਹਾਨ ਕਮਾਈ ਵਾਲੇ ਆ ਲੋਕ, ਮਹਾਨ ਕਮਾਈ ਹੈ ਹੈ ਜੀਂਦੀ ਜਾਗਦੀ ਜਾਣੇ ਕਿਸੇ ਬੰਦੇ ਦਾ ਖੋਪਰ ਲਾ ਕੇ ਰੱਖਤਾ ਅਗਲਿਆਂ ਨੇ, ਉਹ ਵੀ ਸਾਡੇ ਵਾਂਗੂ ਮਾਂ ਦੀ ਕੁੱਖ ਵਿੱਚੋਂ ਜੰਮੇ ਸੀ, ਉਹਨਾਂ ਨੂੰ ਵੀ ਦਰਦ ਹੁੰਦੀ, ਐ ਸਾਹਮਣੇ ਖਿਲਾਰ ਕੇ ਉਹਨਾਂ ਨੇ ਆਰੇ ਨਾਲ ਚੀੜ ਕੇ ਦੋ ਫਾੜ ਨਹੀਂ ਕਰਦਾ। ਤੁਸੀਂ ਕਦੇ ਪੜ੍ਹ ਕੇ ਵੇਖੋ ਪ੍ਰਾਚੀਨ ਪੰਥ ਪ੍ਰਕਾਸ਼ ਨੂੰ, ਕਈ ਚਰਖ, ਕਈ ਫਾਂਸੀ ਚਾੜੇ, ਕਈ ਤੋਪਨ, ਕਈ ਛੁਰੀ ਕਟਾਰੇ, ਦੱਬੇ ਕੱਟੇ ਬੰਦੂਕਣ ਦਏ ਮਾਰ, ਸਿੱਖ ਨੂੰ ਇੱਦਾਂ ਦੱਬ ਕੇ ਨਾ, ਤੁਸੀਂ ਲਾਹੌਰ ਦਾ ਨਖਾਸ ਚੌਂਕ ਜਿਹੜਾ ਵਾ ਇਸ ਗੱਲ ਦੀ ਗਵਾਹੀ ਭਰਦਾ ਵੀ ਕਿਹੜਾ ਐਸਾ ਮੌਤ ਦਾ ਇਮਤਿਹਾਨ ਆ ਜਿਹੜਾ ਜਿਹਦੇ ਵਿੱਚੋਂ ਸਿੱਖ ਗੁਜ਼ਰ ਕੇ ਨਹੀਂ ਗਏ, ਨਿਤ ਚੜ੍ਹਦੇ ਸੂਰਜ ਨਾਲ ਇੱਕ ਨਵੀਂ ਪ੍ਰੀਖਿਆ ਵਿੱਚੋਂ ਕੱਢਦੇ ਸੀ ਵੀ ਕੱਲ੍ਹ ਇੱਦਾਂ ਬੰਦੇ ਮਾਰੇ ਸੀ ਆਪਾਂ, ਅੱਜ ਆਪਾਂ ਨਵੇਂ ਤਰੀਕੇ ਨਾਲ ਮਾਰ ਕੇ ਵੇਖਣੇ ਆ। ਉਹਨਾਂ ਵਾਸਤੇ ਉਹ ਇੰਟਰਟੇਨਮੈਂਟ ਦਾ ਸਾਧਨ ਆ, ਭੀੜਾਂ ਇਕੱਠੀਆਂ ਹੁੰਦੀਆਂ, ਭੀੜਾਂ ਇਕੱਠੀਆਂ ਤੇ ਰਤਨ ਸਿੰਘ ਭੰਗੂ ਲਿਖਦੇ ਆ ਇੱਦਾਂ ਸਿੱਖ ਨੂੰ ਜ਼ਮੀਨ 'ਚ ਦੱਬ ਕੇ ਨਾ, ਇੱਦਾਂ ਦੱਬ ਕੇ ਉਹਦੇ ਸਿਰ 'ਤੇ ਦਹੀਂ ਡੋਲ ਦਿੰਦੇ ਇੱਦਾਂ, ਅਤੇ ਫਿਰ ਸ਼ਿਕਾਰੀ ਕੁੱਤੇ ਛੱਡ ਦਿੰਦੇ ਆ, ਇੱਦਾਂ ਦੱਬੇ ਕੱਟੇ ਬੰਦੂਕਣ, ਸਿੱਖ ਨੂੰ ਦੋ ਹਾਥੀਆਂ ਦੇ ਨਾਲ ਲੱਤਾਂ ਬੰਨ ਦਿੰਦੇ ਆ ਅਤੇ ਵਿਚਾਲੇ ਉਹ ਪਾੜ ਕੇ ਅਤੇ ਦੋ ਕਰ ਦਿੰਦੇ ਆ ਇੱਦਾਂ, ਅਤੇ ਜਿਹੜੇ ਮਜਮਾ 'ਚ ਵੇਖਣ ਵਾਲੇ ਲੋਕ ਆ ਭੀੜਾਂ ਦੀਆਂ ਭੀੜਾਂ ਉਹ ਖਲੋਤੀਆਂ ਉਹ ਨਜ਼ਾਰੇ ਲੈਣ ਦੀਆਂ। ਬੜੀ ਔਖੀ ਪ੍ਰੀਖਿਆ ਦਿੱਤੀ ਸਾਡੇ ਬਜ਼ੁਰਗਾਂ ਨੇ, ਅੱਜ ਜੇ ਆਪਾਂ ਇੱਥੇ ਬੈਠੇ ਹਾਂ ਨਾ ਉਹਨਾਂ ਦੀ ਬਦੌਲਤ ਬੈਠੇ ਹਾਂ, ਨਹੀਂ ਤੇ ਉਹਨਾਂ ਉਹਨਾਂ ਅਦੀਬਾਂ ਦੇ ਬੋਲ ਚੇਤੇ ਕਰੋ, ਕਹਿੰਦੇ ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁਨਤ ਹੋਤੀ ਸਭ ਕੀ। ਸੁਨਤ ਸ਼ਬਦ ਦਾ ਮਤਲਬ ਆ ਆਪਾਂ ਇੱਥੇ ਨਹੀਂ ਸੀ ਬੈਠੇ ਹੋਣਾ, ਆਪਾਂ ਮਸਜਿਦ ਵਿੱਚ ਬਹਿ ਕੇ ਅੱਲਾਹੂ ਅਕਬਰ ਕਰਦੇ ਹੋਣਾ ਹੈ। ਅਸੀਂ ਸਿੱਖ ਹੀ ਨਹੀਂ ਸੀ ਹੋਣਾ, ਅਸੀਂ ਮੁਸਲਮਾਨ ਹੋਣਾ ਹੈ। ਅਗਲੇ ਪੇਸ਼ ਨਹੀਂ ਜਾਣ ਦਿੰਦੇ ਕਿਸੇ ਦੀ, ਜਿਨ੍ਹਾਂ ਦੇ ਆਮ ਜਾਤ ਭਰਾ ਜਿਹੜੇ ਆ ਮਹਾਰਾਸ਼ਟਰ ਦੇ ਵਿੱਚ, ਰਾਜਸਥਾਨ ਦੇ ਵਿੱਚ, ਬਾਈ ਧਾਰ ਦੇ ਪਹਾੜੀ ਰਾਜੇ ਉੱਚੀਆਂ ਉੱਚੀਆਂ ਗੱਦੀਆਂ ਤੇ ਬੈਠੇ ਆ ਰਾਜੇ। ਜਿਹੜੇ ਬਾਈ ਧਾਰ ਦੇ ਰਾਜੇ ਕੌਣ ਆ? ਹਿੰਦੂ ਪਰਿਵਾਰਾਂ ਵਿੱਚੋਂ ਜਿੰਨੇ ਵੀ ਰਾਜਸਥਾਨ ਦੇ ਰਾਜੇ ਮਹਾਰਾਜੇ ਆ, ਜਿੰਨੇ ਜਾਟ ਆ, ਕਿਹੜੀ ਬਰਾਦਰੀ ਚੋਂ? ਉਹਨਾਂ ਦੀ ਬਰਾਦਰੀ ਚੋਂ। ਇੱਕ ਬੰਦਾ ਨੇ ਕੁਸਕਿਆ ਜਦੋਂ ਔਰੰਗਜ਼ੇਬ ਨੇ ਆਖਿਆ ਸੀ ਮੈਂ ਸਵਾ ਮਣ ਜਨੇਊ ਲਾ ਕੇ ਤੇ ਫੇਰ ਰੋਟੀ ਖਾਇਆ ਕਰਨ, ਇੱਕ ਬੰਦਾ ਨੇ ਕੁਸਕਿਆ ਵੀ ਬਾਦਸ਼ਾਹ ਸਲਾਮਤ ਅਸੀਂ ਵੀ ਉਹ ਹਾਂ, ਸਾਡੀ ਬਰਾਦਰੀ ਦੇ ਲੋਕਾਂ ਨਾਲ ਧੱਕਾ ਕਰਨ ਡੇ ਜੇ। ਅਗਲਿਆਂ ਨੂੰ ਪਤਾ ਸੀ ਵੀ ਆਪਣੀਆਂ ਕੁਰਸੀਆਂ ਬਚਾਓ, ਆਪਣੇ ਬਾਰੇ ਸੋਚੋ, ਪੱਥਰ ਦਿਲ ਹੋ ਜਾਓ, ਕੋਈ ਨਹੀਂ ਕੁਸਕਿਆ। ਗੁਰੂ ਤੇਗ ਬਹਾਦਰ ਮਹਾਰਾਜ ਸਾਹਮਣੇ ਆਏ, ਹਜ਼ੂਰ ਮਹਾਰਾਜ ਨੇ ਆਪਣੇ ਪ੍ਰਾਣਾਂ ਦੀ ਅਹੁਤੀ ਦਿੱਤੀ, ਕੁਰਬਾਨੀ ਦਿੱਤੀ, ਔਰ ਨਾ ਤਿਲਕ ਦੀ ਖਾਤਰ ਤੇ ਨਾ ਜਨੇਊ ਦੀ ਖਾਤਰ, ਮਹਾਰਾਜ ਨੇ ਮਾਨਵਤਾ ਦੀ ਖਾਤਰ ਦਿੱਤੀ, ਬੰਦੇ ਦੀ ਜਾਨ ਦੀ ਖਾਤਰ, ਜਬਰ ਤੇ ਜ਼ੁਲਮ ਦਾ ਵਿਰੋਧ ਕਰਦਿਆਂ ਇਹ ਕੰਮ ਕੀਤਾ। ਗੁਰੂ ਤੇ ਜਿਨ੍ਹਾਂ ਨੂੰ ਲੋਕ ਕਹਿੰਦੇ ਸੀ ਵੀ ਦੁਨੀਆਂ ਤੇ ਨਾਸ਼ਵੰਤ ਆ ਜੀ, ਜਦੋਂ ਸੰਸਾਰ ਵੀ ਖਤਮ ਹੋਗਾ ਕੋਈ ਬੰਦਾ ਆਪਣੀ ਕੁਰਬਾਨੀ ਦੇਣ ਨਹੀਂ ਆਇਆ, ਜਿਨ੍ਹਾਂ ਨੂੰ ਲੋਕ ਤਨਜਾਂ ਕੱਸਦੇ ਸਨ, ਗ੍ਰਿਸਤੀ ਬੰਦੇ ਕਦੋਂ ਤੋਂ ਧਾਰਮਿਕ ਹੋ ਗਏ? ਇੱਕ ਗ੍ਰਿਸਤੀ ਸਾਹਮਣੇ ਆਇਆ, ਇੱਕ ਬੱਚੇ ਦਾ ਬਾਪ ਗੋਬਿੰਦ ਰਾਏ ਦਾ ਬਾਪ ਸਾਹਮਣੇ ਆਇਆ ਗੁਰੂ ਤੇਗ ਬਹਾਦਰ, ਗ੍ਰਿਸਤੀ ਬੰਦਾ ਸਾਹਮਣੇ ਆਇਆ। ਉਹਨੇ ਆਣ ਕੇ ਆਖਿਆ ਜੇ ਮੈਂ ਮੁਸਲਮਾਨ ਬਣਨਾ ਪ੍ਰਵਾਨ ਕਰ ਲਵਾਂ, ਸਾਰਾ ਭਾਰਤ ਹੀ ਮੁਸਲਮਾਨ ਬਣਨ ਲਈ ਤਿਆਰ। ਜਾਣਦੇ ਸੀ ਉਹ ਬੰਦੇ ਵੀ ਜੇ ਤਕਦੀਰ ਇਹਨਾਂ ਦੇ ਹੱਥ ਵਿੱਚ ਰਹੀ, ਇਹ ਬੰਦੇ ਭਾਰਤ ਦੀ ਤਕਦੀਰ ਬਦਲ ਦੇਣਗੇ। ਇਹਨਾਂ ਦੇ ਤੇ ਵੱਡ ਵਡੇਰੇ ਬਾਬਰ ਨੂੰ ਜਾਬਰ ਕਹਿ ਦਿੰਦੇ ਆ, ਹਮਾਯੂ ਦੀ ਅੱਖ ਚ ਅੱਖ ਪਾ ਕੇ ਕਹਿੰਦੇ ਆ ਵੀ ਹਮਾਯੂ ਇਹ ਤਲਵਾਰ ਮਾਤੜਾਂ ਜੋਗੀ ਰਹਿ ਗਈ ਆ, ਜਿੱਥੇ ਚੱਲਣੀ ਚਾਹੀਦੀ ਸੀ ਸ਼ੇਰ ਸ਼ਾਹ ਸੂਰੀ ਦੇ ਮੈਦਾਨ 'ਚ, ਉੱਥੇ ਤਾਂ ਚੱਲੀ ਨਹੀਂ। ਇਹਨਾਂ ਦੇ ਬਜ਼ੁਰਗ ਅਕਬਰ ਨੂੰ ਅਕਬਰ ਦਰਬਾਰ ਦਰਸ਼ਨ ਕਰਨ ਵਾਸਤੇ ਆਵੇ ਉਹਨੂੰ ਕਹਿੰਦੇ ਆ, ਅਕਬਰ ਵਾਸਤੇ ਵੀ ਉਹੀ ਪ੍ਰੋਟੋਕਾਲ ਜੋ ਆਮ ਸੰਗਤ ਵਾਸਤੇ ਆ, ਪਹਿਲਾਂ ਉਹ ਪੰਗਤ ਵਿੱਚ ਬਹਿ ਕੇ ਲੰਗਰ ਛਕੇ ਅਤੇ ਫਿਰ ਸਾਡੇ ਦਰਸ਼ਨ ਕਰ ਸਕਦਾ। ਇਹਨਾਂ ਬੰਦਿਆਂ ਨੇ ਜਹਾਂਗੀਰ ਦੀਆਂ ਤਪਾਈਆਂ ਹੋਈਆਂ ਤੱਤੀਆਂ ਤਵੀਆਂ ਦੀ ਪਰਵਾਹ ਨਹੀਂ ਕੀਤੀ। ਇਹਨਾਂ ਦੇ ਵੱਡ ਵਡੇਰੇ ਜੰਗਾਂ ਯੁੱਧਾਂ ਲੜਦੇ ਰਹੇ ਆ, ਇਹ ਆਮ ਬੰਦੇ ਨਹੀਂ ਹੈਗੇ। ਜੇ ਸੱਚਮੁੱਚ ਹੀ ਇਹ ਭਾਰਤ ਦੀ ਤਕਦੀਰ ਇਹਨਾਂ ਦੇ ਹੱਥ ਵਿੱਚ ਆਈ, ਇਹ ਬਦਲ ਕੇ ਰੱਖ ਦੇਣਗੇ। ਦੁਨੀਆਂ ਪਲਟ ਸਕਦੀ ਆ, ਜ਼ਮਾਨੇ ਪਲਟ ਸਕਦੇ ਆ, ਗੁਰੂ ਤੇਗ ਬਹਾਦਰ ਦੀ ਜ਼ਬਾਨ ਨਹੀਂ ਬਦਲ ਸਕਦੀ। ਵਿਸ਼ਵਾਸ ਆ ਉਹਨਾਂ ਨੂੰ, ਉਹ ਬਦਲੀ ਵੀ ਨਹੀਂ। ਇੱਥੇ ਪੰਜਾਬ ਦੇ ਲੀਡਰ ਵਾਂਗੂ ਉੱਥੇ ਹੋਰ ਪ੍ਰੋਮਿਸ ਕਰਦੇ ਆ ਅਤੇ ਸੈਂਟਰ ਸਰਕਾਰ ਦਿੱਲੀ ਜਾ ਕੇ ਮੁੱਕਰ ਜਾਂਦੇ, ਅਗਲੇ ਸਟੈਂਡ ਨਹੀਂ ਹੈਗਾ ਸਾਡਾ। ਅਸੀਂ ਪਿੱਠ ਪਿੱਛੇ ਹੋਰ ਹੁੰਦੇ ਹਾਂ, ਅਸੀਂ ਮੂੰਹ 'ਤੇ ਹੋਰ ਹੁੰਦੇ ਹਾਂ, ਇੱਦਾਂ ਦੇ ਹਾਂ ਅਸੀਂ, ਡਬਲ ਸਟੈਂਡਰਡ ਆ ਸਾਡਾ। ਇਸ ਕਰਕੇ ਸਿੱਖ ਨੇ ਗੁਰਬਾਣੀ ਦਾ ਪਾਠ ਆਪ ਕਰਨਾ, ਔਰ ਗੁਰਬਾਣੀ ਨੂੰ ਜਿੰਨਾ ਤੁਸੀਂ ਖੋਜੋਗੇ, ਜਿੰਨਾ ਤੁਸੀਂ ਵਿਚਾਰੋਗੇ, ਗੁਰਬਾਣੀ ਦੇ ਵਿੱਚੋਂ ਓਨੇ ਹੀ ਹੀਰੇ ਮੋਤੀ ਰਤਨ ਅਸੀਂ ਲੱਭ ਲੈਂਦੇ। ਜਿਹੜੀ ਚੀਜ਼ ਬੰਦੇ ਦੇ ਅੰਦਰ ਹੁੰਦੀ ਆ, ਜਿਹੜੀ ਚੀਜ਼ ਦੀ ਬੰਦੇ ਨੂੰ ਅਭਿਲਾਖਾ ਹੁੰਦੀ ਆ, ਬੰਦਾ ਉਸ ਮੁਕਾਮ 'ਤੇ ਪਹੁੰਚ ਜਾਂਦਾ। ਦੋ ਉਦਾਹਰਣਾਂ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਹਿਰਨ ਦੀਆਂ ਵਰਤੀਆਂ ਇੱਕੇ ਪ੍ਰਪੇਖ ਦੇ ਵਿੱਚ ਆ, ਪਰ ਕਿਉਂਕਿ ਦੋ ਮਹਾਨ ਪੁਰਖਾਂ ਨੇ ਬਦਲੀਆਂ ਵਰਤੀਆਂ ਆ, ਅਤੇ ਉਹਨਾਂ ਨੇ ਆਪਣਾ ਆਪਣਾ ਪੱਖ ਜਿਹੜਾ ਉਹਦੇ ਸੰਬੰਧ ਵਿੱਚ ਪੇਸ਼ ਕੀਤਾ। ਪਹਿਲਾਂ ਗੁਰੂ ਅਰਜਨ ਸਾਹਿਬ ਉਦਾਹਰਣ ਵਰਤਾਂਗੇ, ਕਹਿਣਗੇ ਮ੍ਰਿਗ ਤ੍ਰਿਸ਼ਨਾ ਗੰਧਰਵ ਨਗਰੰਗ ਦੁਰਮ ਛਾਇਆ ਰਚ ਦੁਰਮਤਾ। ਹਿਰਨ ਦੀ ਤ੍ਰਿਸ਼ਨਾ, ਪਿਆਸਾ ਹਿਰਨ ਜਿਹੜਾ ਆ ਮਾਰੂਥਲ ਰੇਗਿਸਤਾਨ ਦੇ ਵਿੱਚ ਦੌੜਦਾ, ਸੂਰਜ ਦੀਆਂ ਕਿਰਨਾਂ ਦਾ ਰਿਫਲੈਕਸ਼ਨ ਜਦੋਂ ਬਾਲੂਆਂ ਦੇ ਉੱਤੇ ਰੇਤਾ ਦੇ ਕਣਾਂ ਦੇ ਉੱਤੇ ਪੈਂਦਾ, ਅਤੇ ਝੋਲਾ ਇੱਦਾਂ ਪੈਂਦਾ ਵੀ ਜਿਵੇਂ ਸਾਹਮਣੇ ਪਾਣੀ ਹੋਵੇ, ਦੌੜ ਕੇ ਜਾਂਦਾ ਪਰ ਪਾਣੀ ਨਹੀਂ ਹੈਗਾ, ਫਿਰ ਇੱਦਾਂ ਲੱਗਦਾ ਵੀ ਨਹੀਂ ਇੱਥੇ ਨਹੀਂ, ਥੋੜ੍ਹਾ ਜਿਹਾ ਪਾਣੀ ਹੋਰ ਅੱਗੇ ਹੀ ਮੈਨੂੰ ਭੁਲੇਖਾ ਲੱਗਾ, ਫਿਰ ਦੌੜ ਕੇ ਜਾਂਦਾ ਫਿਰ ਪਾਣੀ ਨਹੀਂ ਹੈਗਾ। ਦੌੜਦਿਆਂ ਦੌੜਦਿਆਂ ਗਰਮੀ ਬਹੁਤ ਸੀ, ਜਾਨ ਚਲੀ ਗਈ, ਮੌਤ ਹੋ ਗਈ, ਪਰ ਪਾਣੀ ਨਹੀਂ ਲੱਭਾ ਕਿਉਂਕਿ ਪਾਣੀ ਉੱਥੇ ਹੈ ਹੀ ਨਹੀਂ ਸੀ। ਇਹ ਗੁਰੂ ਅਰਜਨ ਸਾਹਿਬ ਨੇ ਵਰਤੀ ਤ੍ਰਿਸ਼ਨਾ ਦੇ ਰੂਪ ਦੇ ਵਿੱਚ, ਵੀ ਬੰਦਾ ਸਾਰੀ ਉਮਰ ਇਸੇ ਦੌੜ ਵਿੱਚ ਰਹਿੰਦਾ, ਇੰਨਾ ਕਰ ਲਈਏ ਸੁੱਖ ਮਿਲੇਗਾ, ਇੰਨਾ ਕਰ ਲਈਏ ਸੁੱਖ ਮਿਲੇਗਾ। ਆਹ ਸਾਹਮਣੇ ਬਜ਼ੁਰਗ ਬੈਠੇ ਆ, ਇਹ ਜਦੋਂ ਸਾਡੇ ਵਾਂਗੂ ਜਵਾਨੀ 'ਚ ਹੀ ਇਹਨਾਂ ਨੇ ਬੜੀ ਮਿਹਨਤ ਕਰਨੀ, ਅਤੇ ਇਹਨਾਂ ਦੇ ਦੋਸਤਾਂ ਨੇ ਪੁੱਛਣਾ ਤੂੰ ਬਹੁਤ ਮਿਹਨਤ ਕਰਦਾ, ਇਹ ਕਹਿੰਦੇ ਸੀ ਮਿਹਨਤ ਕਰਾਂਗੇ ਤਾਂ ਕਿ ਸਾਨੂੰ ਸੁੱਖ ਭੋਗਣ ਨੂੰ ਮਿਲੇ। ਅੱਜ ਇਹਨਾਂ ਨੂੰ ਪੁੱਛ ਕੇ ਵੇਖੋ ਸੁੱਖ ਮਿਲ ਗਿਆ, ਅਸੀਂ ਕਰਦੇ ਹਾਂ ਸਾਨੂੰ ਸਾਡੇ ਮਿੱਤਰ ਪੁੱਛਦੇ ਤੁਸੀਂ ਬੜੀ ਮਿਹਨਤ ਕਰਦੇ ਜੀ, ਆਪਾਂ ਕਹਿੰਦੇ ਤਾਂ ਕਿ ਸਾਨੂੰ ਵੱਡੇਪੇ 'ਚ ਜਾ ਕੇ ਸੁੱਖ ਮਿਲੇ। ਸਾਨੂੰ ਵੀ ਅਗਲਿਆਂ ਨੇ ਬਾਅਦ 50 ਸਾਲ ਬਾਅਦ ਪੁੱਛਣਾ ਸੁੱਖ ਮਿਲਿਆ, ਅਸੀਂ ਕਹਿਣਾ ਸਾਨੂੰ ਨਹੀਂ ਮਿਲਿਆ। ਇਹ ਦੌੜ ਆ। ਇਹੀ ਉਦਾਹਰਣ ਜਦੋਂ ਬਾਬਾ ਨਾਮਦੇਵ ਸਾਹਿਬ ਨੇ ਵਰਤੀ, ਉਹਨਾਂ ਨੇ ਵੱਖਰੇ ਐਂਗਲ ਤੋਂ ਵਰਤੀ। ਜਿਉਂ ਆਕਾਸ਼ੇ ਘੜੂ ਵੱਲੋ ਮ੍ਰਿਗ ਤ੍ਰਿਸ਼ਨਾ ਭਰਿਆ, ਉਹ ਕਹਿੰਦੇ ਮਾਰੂਥਲ ਰੇਗਿਸਤਾਨ ਦੇ ਵਿੱਚ ਹਿਰਨ ਦੌੜ ਰਿਹਾ ਆ, ਪਾਣੀ ਦੀ ਉਹਨੂੰ ਹਰ ਥਾਂ 'ਤੇ ਪਾਣੀ ਲੱਗ ਰਿਹਾ। ਕਿਉਂ? ਕਿਉਂਕਿ ਹਿਰਨ ਦੇ ਅੰਦਰ ਪਿਆਸ ਆ, ਜਿਹਦੇ ਅੰਦਰ ਪਿਆਸ ਹੋਵੇ ਨਾ ਉਹਨੂੰ ਬਾਹਰ ਪਾਣੀ ਦੇ ਝੋਲਾ ਪੈਣਾ, ਜਿੱਦਣ ਸਾਡੇ ਅੰਦਰ ਰੱਬ ਦੇ ਦਰਸ਼ਨਾਂ ਦੀ ਤਾਂਘ ਹੋਈ ਨਾ, ਸਾਨੂੰ ਰੱਬ ਲੱਭਣਾ ਹੀ ਉਦਣ, ਅਜੇ ਸਾਡੇ 'ਚ ਤਾਂਘ ਹੀ ਕੋਈ ਨਹੀਂ ਹੈਗੀ। ਜਿੱਦਣ ਬੰਦੇ ਦੇ ਅੰਦਰ ਤਲਬ ਹੋਈ ਨਾ, ਜਗਿਆਸਾ ਹੋਈ, ਕਰਿਓਸਟੀ ਹੋਈ ਜਾਣਨ ਦੀ, ਉਦਣ ਸਾਨੂੰ ਲੱਭ ਵੀ ਪੈਣਾ। ਅਜੇ ਨਾ ਅਸੀਂ ਲੱਭਣ ਤੁਰੇ ਹਾਂ ਅਤੇ ਨਾ ਸਾਨੂੰ ਲੱਭਦਾ, ਤਲਬ ਨਹੀਂ ਹੈਗੀ। ਬਸ ਆਉਂਦੇ ਹਾਂ ਲੰਘਦਿਆਂ ਲੰਘਦਿਆਂ, ਟੱਪਦਿਆਂ ਟੱਪਦਿਆਂ ਅਰਦਾਸ। ਸਾਡਾ ਤਾਂ ਹੁਣ ਤੌਰ ਤਰੀਕਾ ਖਿਮਾ ਕਰਨਾ ਇੱਦਾਂ ਦਾ ਬਣ ਗਿਆ, ਹਰ ਬੰਦਾ ਹੀ ਇਹ ਕਹਿੰਦਾ ਪੁੱਛੋ ਅੱਜ ਬੜੇ ਦਿਨਾਂ ਬਾਅਦ ਦਰਸ਼ਨ ਦਿੱਤੇ, ਕਹਿੰਦਾ ਲੰਘ ਰਹੇ ਸੀ, ਇੱਦਾਂ ਲੰਘ ਰਹੇ ਸੀ, ਆਖਿਆ ਸੋਚੋ ਮੱਛੇ ਮੱਥਾ ਟੇਕ ਚੱਲਦੇ ਹਾਂ, ਯਾਨੀ ਕਿ ਮੈਂ ਸਪੈਸ਼ਲੀ ਟਾਈਮ ਕੱਢ ਕੇ ਨਹੀਂ ਆਇਆ, ਬਸ ਲੰਘ ਰਹੇ ਸੀ ਅਤੇ ਆਖਿਆ ਚਲੋ ਮੱਥਾ ਟੇਕ ਚੱਲਦੇ ਹਾਂ। ਨਹੀਂ, ਗੁਰੂ ਨੂੰ ਇੱਦਾਂ ਦੇ ਮੱਥੇ ਦੀ ਲੋੜ ਨਹੀਂ ਹੈਗੀ, ਗੁਰੂ ਵਾਸਤੇ ਵਕਤ ਕੱਢਣਾ ਪੈਂਦਾ, ਭਾਈ ਲੈਣਾ ਚੱਲ ਕੇ ਆਉਂਦਾ ਆ। ਕਰਤਾਰਪੁਰ ਦੇ ਮੋੜ 'ਤੇ ਆਣ ਕੇ ਕਹਿੰਦਾ ਵੀ ਮੈਂ ਇਹ ਤੋਂ ਅੱਗੇ ਨਹੀਂ ਜਾਣਾ, ਮੈਂ ਅੱਜ ਕਿਸੇ ਹੋਰ ਪਾਸੇ ਚੱਲਿਆ। ਇੱਕ ਸਧਾਰਨ ਜਿਹਾ ਬਜ਼ੁਰਗ ਉਹਨੂੰ ਰਾਹ ਦੇ ਵਿੱਚ ਮਿਲਿਆ, ਉਹਨੂੰ ਜਾ ਉਹਨੂੰ ਪੁੱਛ ਬੈਠਾ ਵੀ ਮੈਂ ਨਾਨਕ ਨੂੰ ਮਿਲਣਾ ਚਾਹੁੰਦਾ। ਹਜ਼ੂਰ ਮਹਾਰਾਜ ਨੇ ਵਾਗਾਂ ਫੜ ਲਈਆਂ, ਧਰਮਸ਼ਾਲਾ ਕੋਲ ਲੈ ਗਏ, ਜਾ ਕੇ ਅੰਦਰ ਵੇਖਿਆ ਜਿਹੜਾ ਵਿਸ਼ੇਸ਼ ਵਿਅਕਤੀ ਵਾਗਾਂ ਫੜ ਕੇ ਲਿਆਇਆ ਸੀ ਉਹੀ ਬਾਬਾ ਨਾਨਕ। ਇੰਨੀ ਸੰਜੀਦਗੀ, ਇੰਨੀ ਸਰਲਤਾ, ਇੰਨੀ ਨਿਮਰਤਾ, ਇੰਨਾ ਧੀਰਜ ਮਹਾਰਾਜ ਦੇ ਵਿੱਚ। ਮਹਾਰਾਜ ਗੁਸਤਾਖੀ ਹੋ ਗਈ, ਮੈਂ ਪਛਾਣਿਆ ਨਹੀਂ, ਜੇ ਮੈਨੂੰ ਪਤਾ ਹੁੰਦਾ ਨਾ ਤੁਸੀਂ ਨਾਨਕ ਮੈਂ, ਮਹਾਰਾਜ ਨੇ ਆਖਿਆ ਉਹ ਛੱਡੋ। ਇਹਨੂੰ ਸਾਈਕੋਲੋਜਿਸਟ ਜਿਹੜੇ ਇੱਦਾਂ ਕਹਿੰਦੇ ਵੀ ਜਦੋਂ ਕੋਈ ਤੁਹਾਨੂੰ ਮਿਲਣ ਵਾਸਤੇ ਆਵੇ ਨਾ, ਉਹਦਾ ਪਹਿਲਾਂ ਮੋਸਟ ਵੈਲਕਮ ਕਰੋ, ਉਹਨੂੰ ਜੀਓ ਆਇਆਂ ਆਖੋ, ਆਪਣੇ ਬਾਰੇ ਨਾ ਦੱਸੋ ਵੀ ਮੈਂ ਕੌਣ ਹਾਂ। ਇਹ ਬਾਅਦ ਹੀ, ਇਹ ਜਦੋਂ ਬਹੁ ਕੇ ਗੱਲ ਕਰੋਗੇ ਨਾ, ਫਿਰ ਪਤਾ ਲੱਗ ਹੀ ਜਾਣਾ ਵੀ ਤੁਸੀਂ ਕੌਣ ਹੋ ਅਤੇ ਉਹ ਕੌਣ। ਜਿਹੜਾ ਆਇਆ ਨਾ ਉਹਨੂੰ ਪਹਿਲਾਂ ਜੀ ਆਇਆਂ ਨੂੰ ਕਹੋ, ਉਹਦਾ ਮੋਸਟ ਵੈਲਕਮ ਕਰੋ, ਉਹਦੇ ਨਾਲ ਰਸਮੀ ਗੱਲ ਕਰਨ ਤੋਂ ਪਹਿਲਾਂ ਉਹਨੂੰ ਪੁੱਛੋ ਵੀ ਤੁਸੀਂ ਕੀ ਛਕੋਗੇ, ਤੁਸੀਂ ਕੀ ਲਓਗੇ। ਇਹਦੇ ਨਾਲ ਤੁਸੀਂ ਅਗਲੇ ਦੇ ਦਿਲ ਵਿੱਚ ਆਪਣੀ ਥਾਂ ਬਣਾਉਂਦੇ ਹੋ, ਅਗਲੇ ਨੂੰ ਲੱਗਦਾ ਵੀ ਇਹ ਬਾਕੀਆਂ ਨਾਲੋਂ ਵੱਖਰਾ ਆ, ਇਹ ਹਟ ਕੇ ਆ। ਹਜ਼ੂਰ ਮਹਾਰਾਜ ਨੇ ਆਪਣਾ ਪਰਚੇ ਨਹੀਂ ਦਿੱਤਾ ਵੀ ਮੈਂ ਨਾਨਕ ਹਾਂ, ਤੁਸੀਂ ਮੈਨੂੰ ਮਿਲਣ ਆਏ ਹੋ। ਬਾਬੇ ਨੇ ਕੋਈ ਗੱਲ ਨਹੀਂ ਕੀਤੀ, ਲੈਣਾ ਜੀ ਲਗਾਤਾਰ ਬੋਲਦੇ ਰਹੇ, ਮਹਾਰਾਜ ਸ਼ਾਂਤ ਚਿੱਤ ਹੋ ਕੇ ਸੁਣਦੇ ਰਹੇ ਵੀ ਕਹਿਣਾ ਕੀ ਚਾਹੁੰਦਾ। ਉੱਥੇ ਜਾ ਕੇ ਮਹਾਰਾਜ ਨੇ ਇੱਕ ਗੱਲ ਆਖੀ, ਆਖਿਆ ਤੁਹਾਡੇ ਕੋਲੋਂ ਕੋਈ ਗਲਤੀ ਨਹੀਂ ਹੋਈ, ਲੈਣ ਵਾਲੇ ਹਮੇਸ਼ਾ ਘੋੜੀਆਂ 'ਤੇ ਚੜ੍ਹ ਕੇ ਆਉਂਦੇ ਆ। ਇਹਨੂੰ ਇਤਿਹਾਸਕਾਰਾਂ ਨੇ ਬਿਰਤਾਂਤ ਦੇ ਰੂਪ 'ਚ ਇੱਦਾਂ ਸਿਰਜਿਆ ਆਪਣੇ ਕੋਲੋਂ ਵੀ ਲੈਣ ਵਾਲੇ ਘੋੜੀਆਂ 'ਤੇ ਚੜ੍ਹ ਕੇ ਆਉਂਦੇ ਆ, ਦੇਣ ਵਾਲੇ ਤੁਰ ਕੇ ਆਉਂਦੇ ਹੁੰਦੇ, ਪੈਦਲ ਹੀ ਆਉਂਦੇ ਹੁੰਦੇ। ਤੁਸੀਂ ਲੈਣ ਆਏ ਹੋ, ਅਸੀਂ ਤੁਹਾਨੂੰ ਦੇਣ ਲਈ ਤਿਆਰ ਹਾਂ। ਅਗਲੀ ਗੱਲ ਜਿਹੜੀ ਆ ਕਿ ਉਹ ਬਿਰਤਾਂਤ ਸਿਰਜਦਿਆਂ ਨੇ ਆਖਿਆ, ਲੈਣਾ ਜੀ ਜਿਵੇਂ ਆਪਣੇ ਘੋੜੇ ਦੀਆਂ ਵਾਗਾਂ ਸਾਨੂੰ ਫੜਾਈਆਂ, ਅਸੀਂ ਤੁਹਾਨੂੰ ਸਹੀ ਜਗ੍ਹਾ 'ਤੇ ਲੈ ਕੇ ਆਏ ਹਾਂ, ਜੇ ਆਪਣੇ ਮਨ ਦੀਆਂ ਵਾਗਾਂ ਵੀ ਸਾਨੂੰ ਫੜਾਓ, ਅਸੀਂ ਤੁਹਾਨੂੰ ਤੁਹਾਡੀ ਮੰਜ਼ਿਲ 'ਤੇ ਪਹੁੰਚਾ ਸਕਦੇ ਹਾਂ। ਲੈਣਾ ਪਾਉਣਾ ਚਾਹੁੰਦਾ ਹੈ ਕੁਝ। 28 ਸਾਲ ਲਗਾਤਾਰ ਭਟਕਣਾ ਦੇ ਵਿੱਚ ਰਿਹਾ, ਉਹਨੂੰ ਉਹ ਚੀਜ਼ ਨਹੀਂ ਲੱਭੀ ਜਿਹੜੀ ਉੱਥੋਂ ਆਣ ਕੇ ਉਹਨੂੰ ਲੱਭ ਪਈ। ਨਹੀਂ ਤੇ ਜਿਹੜਾ ਬੰਦਾ ਵੈਲ ਇਸਟੈਬਲਿਸ਼ ਹੋਵੇ, ਚੰਗਾ ਸਫਲ ਬਿਜ਼ਨਸਮੈਨ ਹੋਵੇ, ਧਾਰਮਿਕ ਰਹੋ ਰੀਤੀ ਪਰੰਪਰਾਵਾਂ ਆਲਰੇਡੀ ਨਿਭਾ ਰਿਹਾ ਹੋਵੇ 28 ਸਾਲ ਤੋਂ ਲਗਾਤਾਰ, ਉਹਨੂੰ ਐਸਾ ਕੀ ਮਿਲ ਗਿਆ ਵੀ ਉਹਨੇ ਆਪਣੀ ਰਸਨਾ ਤੋਂ ਆਖਿਆ, ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀਜੇ ਰੋਏ ਜਾ ਲੱਗ ਚੇਤਨਾ। ਮਹਾਰਾਜ ਕਿਸੇ ਨੂੰ ਕਿਸੇ ਦਾ ਆਸਰਾ, ਕਿਸੇ ਨੂੰ ਕਿਸੇ ਦਾ ਆਸਰਾ, ਮੈਨੂੰ ਤੇ ਬਸ ਤੇਰਾ ਹੀ ਆਸਰਾ। ਇਹ ਜੀਵਨ ਆ, ਜੀਵਨ ਦੇ ਵੱਡੇ ਪੈੜੇ ਨੂੰ ਤੈਅ ਕਰਨ ਤੋਂ ਬਾਅਦ ਬਾਬਾ ਅਮਰਦਾਸ ਜੀ ਜਦੋਂ ਗੁਰੂ ਅੰਗਦ ਸਾਹਿਬ ਦੀ ਸ਼ਰਨ ਵਿੱਚ ਆਏ, ਜਿੰਨਾ ਲੰਮਾ ਸਫ਼ਰ ਉਹਨਾਂ ਤੈਅ ਕੀਤਾ ਸੀ ਇੱਕ ਦੌੜ ਦੇ ਵਿੱਚ ਸੀ, ਉਹ ਦੌੜ ਕਿੱਥੇ ਖਤਮ ਹੋਈ ਜਾਣ ਕੇ ਖਡੂਰ ਸਾਹਿਬ ਦੇ ਵਿੱਚ। 11 ਦੇ 11 ਭੱਟ ਸਾਹਿਬਾਨ ਬ੍ਰਾਹਮਣੀ ਵਰਨ ਵਿਵਸਥਾ ਦੇ ਨਾਲ ਸੰਬੰਧ ਰੱਖਦੇ ਆ, ਦੁਨੀਆਂ ਦੇ ਤਮਾਮ ਧਰਮ ਗ੍ਰੰਥਾਂ ਦਾ ਮੁਤਾਲਿਆ ਕੀਤਾ ਹੋਇਆ, ਜਿਹੜੀ ਦੁਨਿਆਵੀ ਪੱਧਰ ਦੀ ਅਕੈਡਮਿਕ ਪੱਧਰ ਦੀ ਐਜੂਕੇਸ਼ਨ ਆ ਉਹਨਾਂ ਦੇ ਕੋਲ, ਉਹਨਾਂ ਦੇ ਸਵਈਆਂ ਦੀ ਬਾਣੀ ਪੜ੍ਹ ਕੇ ਵੇਖੋ, ਪਰ ਜੋ ਲੱਭ ਰਿਹਾ ਨਾ ਉਹ ਮਿਲਦਾ ਨਹੀਂ। ਉਹ ਆਣ ਕੇ ਕਿੱਥੇ ਦੌੜ ਖਤਮ ਹੋਈ? ਗੋਇੰਦਵਾਲ ਸਾਹਿਬ ਦੇ ਵਿੱਚ। ਇੱਥੇ ਆਣ ਕੇ ਉਹਨਾਂ ਆਖਿਆ ਸੀ, ਰਹਿਓ ਸੰਤ ਹੋ ਟੋਲ, ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪੱਸੀਏ ਮੁੱਖੋਂ ਇਹ ਪੰਡਿਤ ਮਿੱਠੇ, ਬਰਸ ਇਹ ਕਹੋ ਫਿਰਿਓ ਕਿੰਨੇ ਨਾ ਪਰਚੋ ਲਾਇਓ, ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ, ਬਾਬਾ ਹਰ ਨਾਮ ਛੋੜ ਦੂਜੇ ਲੱਗੇ ਤਿੰਨਕੇ ਗੁਣ ਹੋ ਕਿਆ। ਉਹਨਾਂ ਦੀ ਕੀ ਗੱਲ ਕਰਨੀ ਹੋਈ ਮਹਾਰਾਜ, ਉਹਨਾਂ ਦੀ ਗੱਲ 'ਤੇ ਟਾਈਮ ਜਾਇਆ ਨਹੀਂ ਕਰਨਾ ਹੁਣ। ਗੁਰਦੇਈ ਮਿਲਾਇਓ ਭਿਖਿਆ ਜਿਵ ਤੂੰ ਰੱਖੇ ਤਿਵ ਰਹੋ। ਇਹ ਲਲਕ ਆ ਉਹਨਾਂ ਦੇ ਅੰਦਰ ਦੀ। ਜਦੋਂ ਤੁਸੀਂ ਖੋਜਣ ਲੱਭਦੇ ਹੋ ਨਾ, ਤੁਸੀਂ ਪਾ ਵੀ ਲਓਗੇ, ਪਰ ਜੇ ਤੁਹਾਡੀ ਦੌੜ ਨਹੀਂ ਹੈਗੀ ਉਸ ਪਾਸੇ ਦੀ, ਤੁਹਾਨੂੰ ਕੁਝ ਨਹੀਂ ਮਿਲਣਾ। ਤੂੰ ਇੱਥੇ ਆਣ ਕੇ ਵੀ ਕੀ ਸੱਜਣ ਕਹਿਣਗੇ, ਪਤਾ ਨਹੀਂ ਭਾਈ ਸਾਹਿਬ ਜਦੋਂ ਗੁਰਦੁਆਰੇ ਜਾਂਦੇ ਹਾਂ ਤਾਂ ਮਨ ਬੜਾ ਪਰੇਸ਼ਾਨ ਹੋ ਜਾਂਦਾ। ਗੁਰਦੁਆਰੇ ਆਣ ਕੇ ਮਨ ਪਰੇਸ਼ਾਨ ਕਿਉਂ ਹੋ ਜਾਂਦਾ? ਕਹਿਣ ਲੱਗੇ ਅਸੀਂ ਜੇ ਉੱਥੇ ਕਿਸੇ ਨੂੰ ਕੁਝ ਕਹਿੰਦੇ ਹਾਂ, ਕੋਈ ਪ੍ਰਬੰਧਕਾਂ ਨੂੰ ਕਹਿੰਦੇ ਹਾਂ, ਭਾਈ ਨੂੰ ਕਹਿੰਦੇ, ਸਾਡੀ ਸੁਣਦਾ ਕੋਈ ਨਹੀਂ। ਕੋਈ ਗੱਲ ਨਹੀਂ, ਜੇ ਨਹੀਂ ਸੁਣਦਾ ਫਿਰ ਕੀ ਹੋਇਆ? ਆਪਾਂ ਇਹਨੂੰ ਬਦਲ ਕੇ ਵੇਖਦੇ ਹਾਂ। ਆਪਾਂ ਇੱਦਾਂ ਕਰਦੇ ਹਾਂ, ਅੱਜ ਤੋਂ ਬਾਅਦ ਆਪਾਂ ਸੁਣਾਉਣੀ ਨਹੀਂ, ਅੱਜ ਤੋਂ ਬਾਅਦ ਆਪਾਂ ਸੁਣਿਆ ਕਰਨੀ ਹੈ, ਇੱਦਾਂ ਵੀ ਕਰਕੇ ਵੇਖ ਲਈਏ। मैं परेशान हाँ क्योंकि मैं सुनाना चाहना है, मैं सुनना नहीं चाहता। जिस दिन मैं सुनने की आदत पाली ना, मेरिया परेशानियां खत्म हो जाए। हर बार बोलना जेड़ा होंदा ना, ये सही नहीं होंदा। बोलना चाहिए पर हर बार नहीं, बहुत ही वारी बंदे सुनना चाहिए। गुरु नानक महाराज का शब्द आ, मैं संखेप दे विच कहूँ, बाबे ने ना उदाहरण वरतियां खाण दियां। खाण नू महाराज ने खाण पीण दियां चीज़ां नू कंपैरिजन पता किहदे नाल कीता, बोलण दे नाल सुणन दे नाल। बाबे ने कहा सब रस मिठे मन्ने, जिवें पकवान नू खाण तो बाद आपां मिठा खाने आ, इदां सारी गल सुणन तो बाद फिर मननी, पहला नहीं हाँ कर देनी। तो अगले बंदे दे मूंह च गल हुंदी आपां हाँ कर देने, अगले दे मूंह च गल हुंदी आपां ना कर देने, शेरे पंजाब वांगू पूरी गल नहीं सुणदे अद्धी। जे उन्होंने आख्या जी सानू जमीन चाहिए ही स्कूल बनाना, तो हाँ करती, पहले हाँ करती। जो पता लगा भी इन्होंने स्कूल च बाइबल पढ़ाया करनी है, तो फिर ना भी करती। नहीं पहला पूरी गल सुनो, सब रस मिठे मन्ने है। जिदा खाना खाने तो बाद मिठा खाने, इदा सारी गल सुन के फिर मननी है। सुने सालू ने तो सुनने किन्ने आ, आख्या जिमें रोटी के जिन्ने आइटम नमकीन वाले होंगे आ उन्ने सुनने। हम रोटी तो एक ही होंगी है ना, सब्जियां उदा तीन मिक्स सब्जी भी होंगी है, शाही पनीर भी होंगी है, नाल दाल भी होंगी है, गोभी भी होंगी है, किन्ने पदार्थ लून वाले आ, यानी कि सुनने वाले आइटम ज़्यादा आ। सलून वाले आइटम लून वाले आइटम ज़्यादा, यदा मतलब सुनना ज़्यादा है बंदे ने। सब रस मिठे मने सुने सालों ने। अच्छा महाराज ये तो सुनने की गल होगी भी जिन्या सब्जियां जिन्ने आइटम लून वाले इन्नी मात्रा च सुनना, बोलना कहना बाबा जी कहते खट तुरशी मुख बोलना। जिन्हें खट्टे आइटम आ खाने के इन्ने बोलना। खट्टा आइटम कहड़ा होंगे चार, तो चार दिया फाड़ियां किनिया होंगे एक एक बारी बोलना, तीन चार बारी सुनना फिर एक बारी बोलना। सब रस मिठे मने सुने सालोने, खट तुरशी मुख बोलना मारण नाद किए। नाद जिहड़ी आवाज आ वो इदां दी होनी चाहिए आ जिवें मारण हुंदा मसाला हुंदा, अगले नूं तुहाडी गल सुण के ते जायका आवे, आनंद आवे, यानी कि बड़ी मिठी बाणी च बोलना है, बड़े सहज विच बोलना है। अगला तुहाडी गल सुणे उहनूं इदां सवाद आवे जिवें सब्जियां च मसाला पिया हुंदा, जायका आ गया उहनूं, आनंद आ गया, कहिंदा जी प्रसादा ते वड्डी वड्डी छकिया पर जिहड़ा अज छकिया ना आनंद आ गया, मन तृप्त हो गया। इदां तो असीं जदों इह जो कहिंदे आ देखो जी मेरी गुरद्वारे सुनदा कोई नहीं गा, नहीं सुनिए ना, अज तो आदत पाइए मैं सुन जाना है, सुनाइए ना किसी को। बाबे ने जपजी साहब दी पौड़ी दे विच चार पौड़ियां पहले सुने दियां उच्चारण कीतियां फिर मनन की गल की। बाबा कबीर जी कहणगे वह भी यही कहणगे पहला बंदे नूं सुनना चाहिए फिर बंदे नूं बोलना चाहिए। संत मिले किश सुनिए, गुरु नानक कहणगे जब लग दुनिया रहीए नानक किश सुनिए किश कहिए, पहला सुनो फिर बोलो। अच्छा पति पत्नी की लड़ाई का बहुता वड्डा मसला की है, वह कहिंदी जी मेरी गल नहीं सुनता, वह कहिंदा जी मेरी घर च कोई नहीं सुनता। मैनूं लगता जे आपां सुनने की प्रत पा लीए तो फिर रिश्ते वधिया निभ सकदे। ये सीखण वाली ये सीखना चाहिए, मैनूं भी सीखना चाहिए, सानूं सारयां नूं सीखना चाहिए। जे आपां अपने अपने घरां दे विच प्रत पा लीए सुनने की तो असीं अपने रिश्तियां नूं सोहणे तरीके नाल निभा सकदे हां। बाबा जी ने आख्या कबीर जाको खोज ते पायो सोई ठौर, जिन्हों लभ रहे ना जिहड़ी थां नूं उच्ची आत्मिक अवस्था नूं उह लभ गई। सोई फिर कै तूं पया, और जदों उच्ची आत्मिक अवस्था मिल गई फिर मैनूं रियलाइज होया, फिर मैनूं अहसास होया कि मैनूं तां लगदा सी मैं हो रहा ते रब हो रहा, पर सोई फिर कै तूं पया, उस अवस्था ते पहुंच के मैं भी तूं ही हो गया। जाको कहता और जिन्हें मैं होर समझदा सी ना कि रब हो रहा, रब ने मैनू बनाया, नहीं मैं ही रब आ, मेरे च ही रब आ, मैं रब दे विच आ, असी ताने पेटे वांगू आ, तू दरिया ओ दाना बिना मैं मछली कैसे अंत लहां, जहां जहां देखा तह तह तू है तो जिते निकसी फूट मरा। महाराज जे मैं जिंदा तो इस गल का सबूत आ, मैं तेरे विच आ, मच्छी समुद्र दे विच आ, ते जिंदी जे समुद्र छड देवे तो मर जाती है, मेरे जींदा होना इस गल का प्रमाण आ, मैं रब दे विच ते रब मेरे विच, असी बाहर नहीं है, ये की हाँ सी। गरीब नवाज कृपा करन जो उपदेश कबीर साहब जी ने पावन सलोकां दे राहीं सानूं बख्शिश कीता है, इस नूं जीवन दा आधार बना के गुरु आशीष मुताबक जीवन बतीत करिए। होइयां बेंत भुलां चुकां दी खिमा, आप संगतां दा धन्नवाद। अगला प्रोग्राम सत्कारयोग ਭਾਈ ਵਰਿੰਦਰ ਸਿੰਘ ਜੀ ਵਾਰ ਸੁਣਾ ਪਾਸੋ ਸਰਵਣ ਕਰਨ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਗਿਆਨੀ ਨਿਸ਼ਾਨ ਸਿੰਘ ਜੀ ਦਾ, ਜੋ ਆਪ ਜੀ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਸਨ। ਆਪਾਂ ਬੈਠੇ ਸਰਵਣ ਕਰ ਰਹੇ ਸਾਂ ਸਾਰੇ, ਚੱਲ ਰਹੀਆਂ ਗੁਰਮਤਿ ਵਿਚਾਰਾਂ ਦੇ ਦਰਮਿਆਨ ਉਹਨਾਂ ਨੇ ਬਹੁਤ ਸਾਰੇ ਇਤਿਹਾਸਿਕ ਤੱਥ ਵੀ ਸਾਡੇ ਸਾਹਮਣੇ ਰੱਖੇ। ਉਹ ਜਿਹੜੇ ਜੰਡਾਂ ਨਾਲ ਬੰਨ ਕੇ ਸਾੜੇ ਗਏ, ਉਹ ਜਿਹੜੇ ਚਰਖੜੀਆਂ 'ਤੇ ਚਾੜੇ ਗਏ, ਉਹਨਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਨੂੰ 5 ਤੇ 7 ਸਾਲ ਦੀਆਂ ਉਮਰਾਂ ਦੇ ਵਿੱਚ ਜਿਨ੍ਹਾਂ ਨੇ ਵੱਡੇ ਸਾਕੇ ਵਰਤਾਏ, ਉਹਨਾਂ ਘਟਨਾਵਾਂ ਦਾ ਵੀ ਜ਼ਿਕਰ ਕੀਤਾ ਕਿ ਕਿਵੇਂ ਸਿੱਖਾਂ ਉੱਤੇ ਵਕਤ ਦੀਆਂ ਹਕੂਮਤਾਂ ਨੇ, ਸਮੇਂ ਦੀਆਂ ਹਕੂਮਤਾਂ ਨੇ ਕਿਹੜੀਆਂ ਕਿਹੜੀਆਂ ਜਮਾਇਸ਼ਾਂ ਸਨ ਜਿਹੜੀਆਂ ਲਾਹੌਰ ਦੇ ਨਖਾਸ ਚੌਂਕ 'ਚ ਹੋਈਆਂ। ਯਾਨੀ ਜੀ ਬੋਲ ਰਹੇ ਸਨ, ਮੇਰੇ ਮਾਇੰਡ ਵਿੱਚ ਇੱਕ ਘਟਨਾ ਆ ਰਹੀ ਸੀ। ਸਨ 1716 ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦਾ ਗ੍ਰਿਫਤਾਰ ਹੋਣਾ, ਉਸ ਵੇਲੇ ਦਾ ਦਿੱਲੀ ਦਾ ਇੱਕ ਸਰਕਾਰੀ ਅਖਬਾਰ ਨਵੀਸ, ਇੱਕ ਸਰਕਾਰੀ ਰਿਪੋਰਟਰ ਸੀ, ਉਹਦਾ ਨਾਮ ਸੀ ਮਿਰਜ਼ਾ ਮੁਹੰਮਦ ਹਾਰਸੀ। ਬਾਬਾ ਬੰਦਾ ਸਿੰਘ ਬਹਾਦਰ ਦੇ 4 ਸਾਲ ਦੇ ਪੁੱਤ ਦਾ ਕਲੇਜਾ ਕੱਢ ਕੇ ਉਹਦੇ ਮੂੰਹ ਵਿੱਚ ਤੁੰਨ ਦਿੱਤਾ ਗਿਆ ਸੀ, ਉਹਦੀਆਂ ਜੰਬੂਰਾਂ ਦੇ ਨਾਲ ਉਹਦਾ ਮਾਸ ਨੋਚਿਆ ਗਿਆ, ਉਹਦਾ ਬੰਦ ਬੰਦ ਕੱਟਿਆ ਗਿਆ। ਜਦੋਂ ਇਹ ਸਾਰੀ ਘਟਨਾ ਆਪਾਂ ਇਤਿਹਾਸਿਕ ਦਸਤਾਵੇਜ਼ਾਂ ਵਿੱਚੋਂ ਪੜ੍ਹਦੇ ਹਾਂ, ਮਿਰਜ਼ਾ ਮੁਹੰਮਦ ਹਾਰਸੀ ਇੱਕ ਸਰਕਾਰੀ ਕਾਲਮ ਨਵੀਸ ਹੈ, ਇੱਕ ਸਰਕਾਰੀ ਅਖਬਾਰ ਨਵੀਸ ਹੈ, ਸਰਕਾਰੀ ਰਿਪੋਰਟਰ ਹੈ, ਉਹ ਜਦੋਂ ਇਹ ਸਾਰੀ ਘਟਨਾ ਨੂੰ ਲਿਖਦਾ ਹੈ ਅਤੇ ਉਹਦੇ ਬਾਰੇ ਉਹ ਜ਼ਿਕਰ ਕਰਦਾ ਹੋਇਆ, ਉਹਦੀ ਆਰੰਭਤਾ ਇੱਥੋਂ ਕਰਦਾ ਵੀ ਅੱਜ ਮੈਂ ਸਿੱਖਾਂ ਦਾ ਤਮਾਸ਼ਾ ਏ ਕਤਲ ਵੇਖਣ ਗਿਆ। ਵਿਆਖਿਆ ਕੀ ਹੈ ਦੀ? ਕਤਲ ਦਾ ਤਮਾਸ਼ਾ, ਕਿਸੇ ਨੂੰ ਕੋਇਆ ਜਾ ਰਿਹਾ, ਕਿਸੇ ਨੂੰ ਮਾਰਿਆ ਜਾ ਰਿਹਾ, ਅਤੇ ਉਹਨਾਂ ਦੀ ਨਿਗਾਹ ਵਿੱਚ ਕੀ ਹੈ? ਕਤਲ ਦਾ ਤਮਾਸ਼ਾ। ਅਤੇ ਬਹੁਤ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਝੰਜੋੜਨ ਦੀ ਕੋਸ਼ਿਸ਼ ਕੀਤੀ ਹੈ ਵੀ ਜੇ ਅੱਜ ਅਸੀਂ ਜੋ ਹਾਂ ਉਹਨਾਂ ਦੀ ਬਦੌਲਤ ਆ। ਅਤੇ ਮੈਂ ਤਾਂ ਕਹਿੰਦਾ ਵੀ ਉਹ ਚਲੋ ਉਹ ਘਟਨਾਵਾਂ ਨੂੰ ਵਾਪਰਿਆ ਅਤੇ ਲਗਭਗ 5 ਸਦੀਆਂ ਹੋ ਗਈਆਂ, 550 ਸਾਲ ਹੋ ਗਏ, ਆਪਾਂ ਪਿੱਛੇ ਵੀ ਜ਼ਿਕਰ ਕਰਕੇ ਹਟੇ ਹਾਂ। ਠੀਕ ਅੱਜ ਤੋਂ 100-125 ਸਾਲ ਪਹਿਲਾਂ ਜਿਹੜੀ ਗੁਰੂ ਨਾਨਕ ਜਹਾਜ਼ ਵਾਲੀ ਘਟਨਾ ਵਾਪਰੀ, ਭਰਿਆ ਹੋਇਆ ਜਹਾਜ਼ ਸਿੱਖ ਮੁਸਾਫਰਾਂ ਦਾ ਇੱਥੇ ਵੈਨਕੂਵਰ ਬੰਦਰਗਾਹ 'ਤੇ ਆਉਂਦਾ ਅਤੇ ਇੱਥੋਂ ਵਾਪਸ ਮੋੜ ਦਿੱਤਾ ਜਾਂਦਾ। ਉਹ ਜਦੋਂ ਵਾਪਸ ਜਾਂਦੇ ਨੇ ਕਲਕੱਤੇ ਬਾਜਬਾਜ ਘਾਟ ਦੀ ਬੰਦਰਗਾਹ 'ਤੇ ਉਹ ਜਹਾਜ਼ ਵਾਪਸ ਪਹੁੰਚਦਾ, ਫਿਰ ਉੱਥੇ ਗੋਲੀਬਾਰੀ ਹੁੰਦੀ ਹੈ, ਬਹੁਤ ਸਾਰੇ ਉਹਦੇ ਵਿੱਚ ਮਾਰੇ ਜਾਂਦੇ ਨੇ, ਕੁਝ ਪੰਜਾਬ ਪਹੁੰਚਣ ਦੇ ਵਿੱਚ ਕਾਮਯਾਬ ਹੁੰਦੇ ਆ ਅਤੇ ਫਿਰ ਗਦਰ ਲਹਿਰ ਵਿੱਚ ਜਾ ਕੇ ਉਹ ਵੀ ਜਾਮੇ ਸ਼ਹਾਦਤ ਪੀ ਜਾਂਦੇ ਨੇ। ਕਿੰਨਾ ਕੁ ਚਿਰ ਹੋ ਗਿਆ ਇਹ ਘਟਨਾ ਵਾਪਰੀ ਨੂੰ। ਫਿਰ ਸਰਦਾਰ ਮੇਵਾ ਸਿੰਘ ਵੱਲੋਂ ਹਾਪਕਿੰਸਨ ਦਾ ਕਤਲ ਕੀਤਾ ਜਾਣਾ, 3 ਪਾਸਿਆਂ ਦੀ ਜਸੂਸੀ ਇੱਕੋ ਵਕਤ ਕਰ ਰਿਹਾ ਸੀ ਉਹ, ਅੰਗਰੇਜ਼ਾਂ ਦੀ ਇੰਗਲੈਂਡ ਵਿੱਚ, ਨੰਬਰ 2 'ਤੇ ਈਸਟ ਇੰਡੀਆ ਕੰਪਨੀ ਦੀ ਇੰਡੀਆ ਦੇ ਵਿੱਚ, ਅਤੇ ਨੰਬਰ 3 'ਤੇ ਕਿਉਂਕਿ ਉਸ ਸਮੇਂ ਇਹ ਕੈਨੇਡਾ ਵੀ ਬਰਤਾਨੀਆ ਦੀ ਇੱਕ ਬਸਤੀ ਸੀ, ਇੱਧਰ ਵੀ ਉਹ ਜਸੂਸੀ ਕਰ ਰਿਹਾ ਸੀ। ਅਤੇ ਸਰਦਾਰ ਮੇਵਾ ਸਿੰਘ ਹਾਪਕਿੰਸਨ ਨੂੰ ਗੱਡੀ ਚਾੜ ਕੇ ਆਪ ਫਾਇਰ ਲੱਗ ਗਿਆ, ਮਾਰਿਆ ਗਿਆ ਉਹ। ਫਿਰ ਉਹ ਵੀ ਸਮਾਂ ਵੇਖਿਆ ਜਦੋਂ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਸਾਡੇ ਦਸਤਾਰਾਂ ਵਾਲੇ ਚਿਹਰੇ ਬੈਠੇ, ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਵਾਪਰਿਆ ਹੋਇਆ ਇਹ ਜਿਹੜਾ ਵਰਤਾਰਾ ਸੀ ਗੁਰੂ ਨਾਨਕ ਜਹਾਜ਼ ਦਾ ਵਾਪਸ ਮੁੜਿਆ ਜਾਣਾ, ਉਹਦੀ ਮੁਆਫ਼ੀ ਮੰਗੀ ਗਈ। ਆਪਾਂ ਵੇਖਿਆ ਉਹ ਕਿੰਨਾ ਕੁ ਸਮਾਂ ਹੋ ਗਿਆ ਇਸ ਘਟਨਾ ਨੂੰ ਵਾਪਰਿਆ, 100-125 ਸਾਲ, ਪਰ ਅੱਜ ਅਸੀਂ ਕਿੱਥੇ ਖੜ੍ਹੇ ਹਾਂ ਇਹ ਵੇਖਣ ਦੀ ਜ਼ਰੂਰਤ ਹੈ। ਅੱਜ ਅਸੀਂ ਕਿੱਥੇ ਖੜ੍ਹੇ ਹਾਂ, ਅੱਜ ਸਾਡੇ ਹਾਲਾਤ ਕੀ ਨੇ, ਅਸੀਂ ਕਿੱਥੋਂ ਤੁਰੇ ਸੀ, ਕਿਵੇਂ ਇੱਥੇ ਆ ਕੇ ਸਾਡੇ ਉਹਨਾਂ ਬਜ਼ੁਰਗਾਂ ਨੇ ਮਿੱਲਾਂ ਵਿੱਚ ਕੰਮ ਕਰ ਕਰਕੇ ਹੌਲੀ ਹੌਲੀ ਮਿਹਨਤ ਕਰਕੇ ਕੈਨੇਡਾ ਦੀ ਰਾਜਨੀਤੀ ਦੇ ਵਿੱਚ ਆਪਣਾ ਪੈਰ ਧਰਿਆ ਅਤੇ ਆਪਣਾ ਇੱਕ ਨਾਮ ਬਣਾਇਆ, ਆਪਣਾ ਇੱਕ ਚਿਹਰਾ ਮੋਹਰਾ ਬਣਾਇਆ। ਪਰ ਅੱਜ ਅਸੀਂ ਕੀ ਕਰ ਰਹੇ ਹਾਂ? ਅੱਜ ਤੋਂ 3 ਦਿਨ ਪਹਿਲਾਂ ਕੈਨੇਡਾ ਦੀ ਕਿਮਾ ਕਰਨਾ ਸਰੀ ਦੇ ਵਿੱਚ ਹੀ ਆਪਣੇ ਲਾਗੇ ਕੋਈ ਬਹੁਤੀ ਦੂਰ ਨਹੀਂ, ਜਿੰਨੇ ਨੌਜਵਾਨ ਲੜਨ ਵਾਲੇ ਸੀ ਉਹ ਸਾਰੇ ਪੰਜਾਬੀ ਸੀ, ਉਹਨਾਂ ਵਿੱਚ ਦਸਤਾਰਾਂ ਵਾਲੇ ਵੀ ਸਨ, ਔਰ ਉਹ ਇੱਕ ਦੂਜੇ ਦੀਆਂ ਦਸਤਾਰਾਂ ਲਾਈਆਂ, ਕੇਸ ਖਿਲਰੇ, ਵੀਡੀਓ ਤੁਸੀਂ ਵੇਖੀਆਂ ਨੇ। ਠੀਕ ਅੱਜ ਉਹ ਘਟਨਾ ਦੁਬਾਰਾ ਫਿਰ ਹੋਈ ਹੈ, ਛੁਰੇਮਾਰੀ ਦੀ ਘਟਨਾ, ਛੁਰਿਆਂ ਦੇ ਨਾਲ ਸਾਡੇ ਨੌਜਵਾਨ ਸਰੀ ਦੀਆਂ ਸਟਰੀਟਾਂ 'ਤੇ ਲੜਦੇ ਫਿਰਦੇ ਹੈ, ਔਰ ਸੁਣਨ ਵਿੱਚ ਆ ਰਿਹਾ ਸੀ ਵੀ ਇੱਕ ਨੌਜਵਾਨ ਮੌਕੇ 'ਤੇ ਮਾਰਿਆ ਗਿਆ ਅਤੇ ਪਤਾ ਨਹੀਂ ਕਿੰਨੇ ਜ਼ਖਮੀ ਨੂੰ ਉਹਨੂੰ ਚੁੱਕ ਕੇ ਲਿਆ ਗਿਆ। ਅੱਜ ਤੋਂ ਲਗਭਗ 2-3 ਵੀਕਾਂ ਪਹਿਲਾਂ ਸਰੀ ਦੇ ਸਰੀ ਸ਼ਹਿਰ ਦੇ ਬਾਹਰ ਬਾਰ ਸਾਡਾ ਕੋਈ ਆਪਣਾ ਪੰਜਾਬੀ ਕਾਰੋਬਾਰੀ ਆਪਣਾ ਘਰ ਦਾ ਕੂੜਾ ਕਰਕਟ ਕੰਸਟਰਕਸ਼ਨ ਦਾ ਜਿਹੜਾ ਕੂੜਾ ਕਰਕਟ ਹੁੰਦਾ ਹੈ ਨਾ ਉਹ ਸੁੱਟਦਾ ਹੋਇਆ ਫੜਿਆ ਗਿਆ। ਉਹਦੀ ਵੀਡੀਓ ਬਣਾਈ ਕਿਸੇ ਗੋਰੇ ਨੇ, ਵੀਡੀਓ ਬਣਾ ਕੇ ਪੋਸਟ ਕੀਤੀ ਔਰ ਉਹਨੂੰ ਲੱਖਾਂ ਲੋਕਾਂ ਨੇ ਵੇਖਿਆ। ਉਹਦੇ ਥੱਲੇ ਜਿਹੜੇ ਰੇਸਿਸਟ ਲੋਕ ਸਨ ਉਹਨਾਂ ਦੇ ਕਮੈਂਟ ਪੜ੍ਹਨ ਵਾਲੇ ਸੀ ਵੀ ਉਹ ਸਾਡੇ ਬਾਰੇ ਕੀ ਬੋਲ ਰਿਹਾ ਹੈ। ਸਾਡੇ ਨੌਜਵਾਨਾਂ ਨੂੰ ਇਹ ਸੋਚਣਾ ਪਊਗਾ ਕਿਉਂਕਿ ਜਿਹੜੇ ਲੋਕ ਉਹਨਾਂ ਸਮਿਆਂ ਦੇ ਵਿੱਚ ਆਏ ਆ ਕੇ ਉਹਨਾਂ ਮਿਹਨਤਾਂ ਕੀਤੀਆਂ ਉਹ ਕਿਵੇਂ ਆਏ ਸਨ। ਮੈਨੂੰ ਇੰਝ ਲੱਗਦਾ ਵੀ ਸ਼ਾਇਦ ਸਾਨੂੰ ਇਹ ਇਮੀਗ੍ਰੇਸ਼ਨ ਬੜੀ ਸੌਖੀ ਮਿਲ ਗਈ ਹੈ, ਇਸ ਕਰਕੇ ਅੱਜ ਅਸੀਂ ਤਹੱਈਆ ਕੀਤਾ ਹੋਇਆ ਵੀ ਅਸੀਂ ਆਪਣੀ ਕਮਿਊਨਿਟੀ ਦਾ ਬੇੜਾ ਗਰਕ ਕਰ ਦੇਣਾ। ਫਿਰ ਜਦੋਂ ਇੱਥੋਂ ਡੈਪੋਟੇਸ਼ਨਾਂ ਹੁੰਦੀਆਂ ਨੇ ਫਿਰ ਅਸੀਂ ਰੋਂਦੇ ਹਾਂ ਬਿਲਕਦੇ ਹਾਂ। ਸਾਨੂੰ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਹੈ, ਜੇ ਨਹੀਂ ਮਾਰਾਂਗੇ ਆਉਣ ਵਾਲਾ ਸਮਾਂ ਬਹੁਤ ਮਾੜਾ ਅਤੇ ਬਹੁਤ ਬੁਰਾ ਹੋਵੇਗਾ। ਤੋ ਮਹਾਰਾਜ ਕਿਰਪਾ ਕਰਨ ਸੋਝ ਆਵੇ ਸਾਨੂੰ। ਇੰਨਾ ਕੁਝ ਕਹਿੰਦਾ ਹੋਇਆ ਮੈਂ ਢਾਡੀ ਜਥੇ ਤੋਂ ਖਿਮਾ ਵੀ ਮੰਗਦਾ ਹਾਂ। ਤੋ ਆਹ ਉਹ ਸਮਾਂ ਹੈ ਢਾਡੀ ਜਥੇ ਦਾ ਮਾਣਯੋਗ ਗਿਆਨੀ ਜਸਵੰਤ ਸਿੰਘ ਜੀ ਜੋਸ਼, ਉਹ ਆਪਣੇ ਢਾਡੀ ਜਥੇ ਦੇ ਨਾਲ ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਾਉਣਗੇ। ਸਰਵਣ ਕਰੀਏ ਢਾਡੀ ਵਾਰਾਂ ਗੁਰ ਅਰਦਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਤਿਕਾਰ ਜੋ ਗੁਰੂ ਪਿਆਰੀ ਸਾਧ ਸਿੰਘ ਜੀ ਬੜਭਾਗੇ ਹੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਤੱਖ ਦਰਸ਼ਨ ਕਰ ਰਹੇ ਹੋ ਔਰ ਗੁਰੂ ਚਰਨਾਂ 'ਚ ਬੈਠ ਕਰਕੇ ਕਥਾ ਵਿਚਾਰ ਸਰਵਣ ਕਰ ਰਹੇ ਹੋ। ਕੁਝ ਸਮਾਂ ਢਾਡੀ ਇੱਥੇ ਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤਾ। ਆਓ ਸਾਰੀ ਸੰਗਤ ਚੁਕਾਓ ਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਖਾਲਸਾ ਜੀ, ਅੱਜ ਦਾ ਮੈਂ ਇਤਿਹਾਸ ਜੋ ਤੁਹਾਡੇ ਸਾਹਮਣੇ ਰੱਖ ਰਿਹਾ, ਇਹ ਮੇਰਾ ਦਾਅਵਾ ਨਹੀਂ ਵੀ ਤੁਸੀਂ ਨਹੀਂ ਸੁਣਿਆ ਹੋਵੇਗਾ। ਕੋਈ ਇੱਕ ਅੱਧਾ ਸਰੀਰ ਹੋਵੇਗਾ ਜਿਹਨੇ ਸੁਣਿਆ ਹੋਵੇਗਾ, ਇੱਕ ਅੱਧਾ। ਇਤਿਹਾਸ ਮੈਂ ਇੱਥੋਂ ਆਰੰਭ ਕਰਨ ਲੱਗਾ। ਔਰੰਗਜ਼ੇਬ ਨੇ ਲੰਮਾ ਸਮਾਂ ਦਿੱਲੀ ਬੈਠ ਕੇ ਰਾਜ ਕੀਤਾ, ਪਰ ਇਹਨੂੰ ਔਰੰਗਜ਼ੇਬ ਨੂੰ ਜਿਹੜੇ ਨੇ ਆਪਣੇ ਭਰਾ ਦਾ ਕਤਲ ਕਰ, ਆਪਣੀ ਧੀ ਦਾ ਕਤਲ ਕਰ, ਆਪਣੇ ਪੁੱਤ ਦਾ ਕਤਲ ਕਰ, ਆਪਣੇ ਬਾਪ ਦਾ ਕਤਲ ਕਰ, ਇੰਨੇ ਬੰਦਿਆਂ ਨੂੰ ਮਾਰ ਕੇ ਜਿਹੜਾ ਇਹਨੇ ਰਾਜ ਭਾਗ ਨਸੀਬ ਕੀਤਾ, ਪ੍ਰਾਪਤ ਹੋਇਆ, ਇਹਨੂੰ ਬਹੁਤਾ ਸੁੱਖ ਸਾਂਦ ਨਾਲ ਬਤੀਤ ਨਹੀਂ ਹੋਇਆ ਹੰਢਣਾ। ਪੰਜਾਬ ਵਿੱਚ ਸਿੱਖਾਂ ਨੇ ਇਹਦੇ ਨੱਕ 'ਚ ਦਮ ਕਰ ਛੱਡਿਆ, ਮਹਾਰਾਸ਼ਟਰ ਵਿੱਚ ਮਰਹੱਟਿਆਂ ਨੇ ਇਹਦੇ ਨੱਕ 'ਚ ਦਮ ਕਰ ਛੱਡਿਆ। ਮਹਾਰਾਸ਼ਟਰ ਦੇ ਜਿਹੜੇ ਮਰਹੱਟੇ ਸੀ ਉਹਨਾਂ ਦਾ ਮੋਢੀ ਹੋਇਆ ਸ਼ਿਵਾਜੀ ਰਾਓ। 54 ਕੁ ਸਾਲ ਇਹਨੇ ਜ਼ਿੰਦਗੀ ਬਤੀਤ ਕੀਤੀ, 19 ਕੁ ਸਾਲ ਦੇ ਨੇ ਇਹ ਰਾਜ ਭਾਗ ਦਾ ਮਾਲਕ ਬਣ ਗਿਆ 19 ਕੁ ਸਾਲਾਂ ਦਾ। ਬੜਾ ਯੋਧਾ ਸੀ ਸ਼ਾਹਜੀ ਭੋਸਲਾ ਰਾਓ, ਇਹਦੇ ਪਿਤਾ ਦਾ ਨਾਂ ਹੈ, ਸ਼ੰਭੂ ਰਾਏ ਇਹਦੇ ਪੁੱਤਰ ਦਾ ਨਾਂ ਆ। 2 ਕੁ ਮਹੀਨੇ ਹੋ ਗਏ ਤਕਰੀਬਨ ਮੈਂ ਇਹ ਇਤਿਹਾਸ ਪਹਿਲਾਂ, ਇੱਕ ਇਹਦਾ ਇਤਿਹਾਸ ਵੱਖਰਾ ਮੈਂ ਤੁਹਾਡੇ ਸਨਮੁਖ ਰੱਖਿਆ ਸੀ। ਪਰ ਮਰਾਠਿਆਂ ਵਿੱਚ ਤੇ ਸਿੱਖਾਂ ਵਿੱਚ ਫਰਕ ਬਹੁਤ ਵਾ। ਫਰਕ ਇਉਂ ਆ, ਦਿੱਲੀ ਤੋਂ ਮਹਾਰਾਸ਼ਟਰ 900 ਮੀਲ ਵਾ, ਉਹ ਵੀ ਪਹਾੜੀਆਂ ਪੈਂਦੀਆਂ, ਪਹਾੜੀ ਇਲਾਕਾ। ਇਹਨਾਂ ਨੂੰ ਬਦਲ ਫੁੱਲਣ ਦਾ ਸਮਾਂ ਬਹੁਤ ਮਿਲਿਆ, ਮਰਹੱਟਿਆਂ ਨੂੰ ਸਮਾਂ ਬਹੁਤ ਮਿਲਿਆ। ਅੱਜ ਵਰਗੇ ਸਾਧਨ ਨਹੀਂ ਸੀ ਉਦੋਂ, ਇੰਨੀ ਦੂਰ ਤੱਕਰ ਜਾਣਾ ਘੋੜਿਆਂ ਤੇ ਊਠਾਂ ਤੇ ਖੱਚਰਾਂ ਤੇ ਜਾਇਆ ਕਰਦੇ ਸੀ, ਜੇ ਬਹੁਤਿਆਂ ਨੇ ਜਾਣਾ ਤਾਂ ਗੱਡੇ ਹੁੰਦੇ ਸੀ। ਪਰ ਪੰਜਾਬ ਵਿੱਚ ਔਰੰਗਜ਼ੇਬ ਦੇ ਤਕਰੀਬਨ ਲਾਹੌਰ ਨੇੜੇ ਸੀ, ਇਸ ਕਰਕੇ ਸਿੱਖਾਂ ਨੂੰ ਬਹੁਤਾ ਸਮਾਂ ਨਹੀਂ ਮਿਲਿਆ ਵਧਣ ਫੁੱਲਣ ਦਾ। ਹਾਂ, ਥੋੜ੍ਹਾ ਜਿਹਾ ਸਮਾਂ ਮਿਲਿਆ ਜਦੋਂ ਅਬਦਾਲੀ ਆਇਆ ਕਰਦਾ ਸੀ, ਉਦੋਂ ਸਿੱਖ ਥੋੜ੍ਹੇ ਜਿਹੇ ਪਾਵਰ ਵਿੱਚ ਆਏ, ਪਰ ਥੋੜ੍ਹਾ ਕੁ ਸਮਾਂ ਹੀ। ਜਦੋਂ ਲੋੜ ਪਈ ਫਿਰ ਦਿੱਲੀ ਮਦਦ ਕਰ ਦਿੰਦੀ ਸੀ। ਹੁਣ ਮਰਹੱਟਿਆਂ ਨੇ ਜਦੋਂ ਸ਼ਿਵਾਜੀ ਰਾਓ ਮਰਹੱਟਾ ਅਕਾਲ ਚਲਾਣਾ ਕਰ ਗਿਆ ਨਾ, ਉਹਦੇ ਤੋਂ ਮਗਰੋਂ ਗੋਪਾਲ ਰਾਏ ਕਿਲਿਆਂ ਦਾ ਮਾਲਕ ਬਣਿਆ ਮਰਹੱਟਾ। ਇਹਨਾਂ ਮਰਹੱਟਿਆਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਨਾ ਇੱਕ ਮੀਟਿੰਗ ਕੀਤੀ। ਉਸ ਮੀਟਿੰਗ ਵਿੱਚ ਮਤਾ ਪਾਸ ਇਹ ਕੀਤਾ, ਕਿਉਂਕਿ ਜਦੋਂ ਮਿਸਲਾਂ ਬਣੀਆਂ, 12 ਮਿਸਲਾਂ ਬਣੀਆਂ ਸੀ 65 ਜਥਿਆਂ ਦੀਆਂ, ਉਹ ਮਿਸਲਾਂ ਸੀ ਛੁਕਰ ਚੱਕੀਆਂ ਮਿਸਲ, ਨਕਈਆ ਮਿਸਲ, ਘਨੱਈਆ ਮਿਸਲ, ਸ਼ਹੀਦਾਂ ਦੀ ਮਿਸਲ, ਰਾਮਗੜੀਆ ਮਿਸਲ, ਫੈਜ਼ਲਪੁਰੀਆ ਮਿਸਲ, ਸਿੰਘਪੁਰੀਆ ਮਿਸਲ, ਇਹ ਮਿਸਲਾਂ ਬਣੀਆਂ। ਇਹਨਾਂ ਮਿਸਲਾਂ ਨੇ ਫਿਰ ਕਬਜ਼ੇ ਕੀਤੇ, ਕਬਜ਼ਿਆਂ ਤੋਂ ਫਿਰ ਰਿਆਸਤਾਂ ਬਣੀਆਂ, ਕੋ ਨਾਭੇ ਦੀ ਰਿਆਸਤ, ਕੋ ਜੀਂਦ ਦੀ ਰਿਆਸਤ, ਕੋ ਕੈਂਥਲ ਦੀ ਰਿਆਸਤ, ਕੋ ਥਨੇਸਰ ਦੀ ਰਿਆਸਤ, ਕੋ ਪਟਿਆਲੇ ਦੀ ਰਿਆਸਤ, ਇਹ ਰਿਆਸਤਾਂ ਦੇ ਰਾਜੇ ਬਣੇ, ਰਾਜੇ ਬਣੇ। ਫਿਰ ਇਹਨਾਂ
ਮਰਹੱਟੀਆਂ ਨੇ ਇੱਕ ਮੀਟਿੰਗ ਕਰਕੇ ਮਤਾ ਪਾਸ ਇਹ ਕੀਤਾ ਕਿਉਂ ਨਾ ਇਹਨਾਂ ਰਾਜਿਆਂ ਨੂੰ ਆਪਣੇ ਅਧੀਨ ਕੀਤਾ ਜਾਵੇ, ਸਿੱਖ ਰਾਜਿਆਂ ਨੂੰ, ਇਹ ਸਾਰੇ ਸਰਦਾਰ ਘਰਾਣੇ ਆ। ਆਲਾ ਸਿੰਘ ਨੇ ਜੱਸਾ

ਆ ਬੜਾ ਸਿਆਸਤੀ ਬੰਦਾ ਸੀ। ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਸਰਹੰਦ ਫਤਿਹ ਕੀਤੀ, ਇਹਨੂੰ ਸੱਦਾ ਭੇਜਿਆ ਆਲਾ ਸਿੰਘ ਨੂੰ ਅਹਿਮਦ ਸ਼ਾਹ ਅਬਦਾਲੀ ਨੇ 1764 ਈਸਵੀ ਨੂੰ ਜੂਨ ਦਾ ਮਹੀਨਾ ਤੇ 8 ਤਰੀਕ ਸੀ। ਇਹਨੂੰ ਕਿਹਾ ਵੀ ਪੇਸ਼ ਹੋ ਨਜ਼ਰਾਨਾ ਤਾਰ। ਇਹਨੇ 2 ਲੱਖ ਰੁਪਈਆ ਨਜ਼ਰਾਨਾ ਤਾਰਿਆ ਆਲਾ ਸਿੰਘ ਨੇ। ਇਹ ਨਾ ਸਮਝੋ ਵੀ ਨਜ਼ਰਾਨਾ ਤਾਰਿਆ ਇਹਨੇ ਤਾਂ ਤਾਰਿਆ ਬਈ ਮੈਂ ਅਬਦਾਲੀ ਦੀ ਅਧੀਨਗੀ ਪ੍ਰਵਾਨ ਕਰ ਲਈ, ਨਹੀਂ। ਆਲਾ ਸਿੰਘ ਨੇ ਨਜ਼ਰਾਨਾ ਤਾਂ ਤਾਰਿਆ ਆ ਮੇਰਾ ਇਲਾਕਾ ਕਿਤੇ ਅਬਦਾਲੀ ਲੁੱਟ ਪੁੱਟ ਕੇ ਬਰਾਂਡ ਨਾ ਕਰ ਜਾਏ, ਇਹਨੂੰ ਆਜ਼ਾਦ ਨਾ ਜਾਵੇ। ਜਦ ਅਬਦਾਲੀ ਨੇ ਆਲਾ ਸਿੰਘ ਨੂੰ ਨਜ਼ਰਾਨਾ ਤਾਰਦੇ ਨੂੰ ਵੇਖਿਆ ਇਹਦੇ ਦਾੜਾ ਕੇਸ, ਅਬਦਾਲੀ ਨੇ ਸਿਪਾਹੀਆਂ ਨੇ ਕਿਹਾ ਸਿਪਾਹੀਆਂ ਨੂੰ ਇਹਨੂੰ ਬੰਦੀ ਬਣਾ ਲਓ, ਇਹਨੂੰ ਬੰਨ ਲਿਆ ਫੜ ਕੇ ਇਦਾਂ ਪਿੱਛੇ ਨੂੰ ਮੁਸ਼ਕਾਂ। ਅਬਦਾਲੀ ਕਹਿਣ ਲੱਗਾ ਕਹਿੰਦਾ ਬਈ ਤੇਰੇ ਕੇਸ ਕਤਲ ਕਰਨੇ ਆ, ਤੇਰੇ ਕੇਸ ਕਤਲ ਕੀਤੇ ਜਾਣਗੇ। ਇਹ ਕਹਿਣ ਲੱਗਾ ਆਲਾ ਸਿੰਘ, ਕਹਿੰਦਾ 1 ਲੱਖ ਰੁਪਈਆ ਮੈਂ ਹੋਰ ਦਿੰਦਾ, ਇਹ ਕੇਸ ਮੈਨੂੰ ਬਖਸ਼ ਦਿੱਤੇ ਜਾਣ। 1 ਲੱਖ ਰੁਪਈਆ ਨਜ਼ਰਾਨਾ ਹੋਰ ਤਾਰਿਆ ਗਿਆ, ਇਹਦੀਆਂ ਹੱਥ ਕੜੀਆਂ ਖੋਲ ਦਿੱਤੀਆਂ ਆਲਾ ਸਿੰਘ ਦੀਆਂ। ਹੁਣ ਥੋੜ੍ਹਾ ਜਿਹਾ ਇੱਥੋਂ ਪਿੱਛੇ ਨੂੰ ਝਾਤ ਮਾਰੀਏ, ਇਹ ਹੈਗਾ ਕੌਣ ਵਾ ਖਾਨਦਾਨ, ਇਹ ਮੈਂ ਤਾਂ ਦੁਹਰਾਇਆ ਤੁਹਾਨੂੰ ਪਤਾ ਲੱਗੇ। ਥੋੜ੍ਹਾ ਜਿਹਾ ਹੁਣ ਪਿੱਛੇ ਨੂੰ ਮਾਰੀਏ ਝਾਤ, ਤੇ ਇੱਕ ਮਾਲਵੇ ਚ ਪਿੰਡ ਵੱਸਦਾ ਮਹਿਰਾਜ। ਇਹ ਮਹਿਰਾਜ ਪਿੰਡ ਅੰਦਰ ਅੱਜ ਕਸਬਾ ਬਣ ਗਿਆ, ਇਹ ਇੱਕ ਗੁਰਦੁਆਰਾ ਬਹੁਤ ਵੱਡਾ 6ਵੇਂ ਪਾਤਸ਼ਾਹ ਦੀ ਯਾਦ ਅੰਦਰ, ਲਾਗੇ ਫੂਲ ਵਾ। ਇਹ ਵੀ ਆਲਾ ਸਿੰਘ ਦਾ ਬਜ਼ੁਰਗ ਹੋਇਆ ਜਿਹਨੇ ਫੂਲ ਦੀ ਮੋਹਰੀ ਕੱਢੀ। ਇਹ ਮਹਾਰਾਜ ਪਿੰਡ ਵਿੱਚ ਜੰਗ ਹੋਇਆ 6ਵੇਂ ਪਾਤਸ਼ਾਹ ਮਹਾਰਾਜ ਜੀ ਦਾ, ਜੋਧੇ ਲੜੇ, ਮਹਾਰਾਜ ਨੇ ਜਿੱਤ ਹਾਸਲ ਕੀਤੀ। ਲਲਾ ਬੇਗ ਮਾਰਿਆ ਗਿਆ, ਕਾਬਲੀ ਬੇਗ ਮਾਰਿਆ ਗਿਆ, ਸ਼ਮਸ਼ ਬੇਗ ਮਾਰਿਆ ਗਿਆ, 35,000 ਮੁਗਲਾਂ ਦੇ ਛੱਕੇ ਛਡਾ ਤੇ 6ਵੇਂ ਪਾਤਸ਼ਾਹ ਮਹਾਰਾਜ ਨੇ, ਸ਼ਾਨਦਾਰ ਜਿੱਤ ਹੋਈ। ਇਹ ਜਿਹੜਾ ਮਹਿਰਾਜ ਵਾ ਇਹਦਾ ਪੋਤਰ ਆਇਆ ਬਾਬਾ ਮੋਹਨ ਸਿੱਧੂ ਗੋਤਵਾ, ਮਹਿਰਾਜ ਦਾ ਪੋਤਰਾ ਬਾਬਾ ਮੋਹਨ। ਇਹ ਮੋਹਨ ਦੀ ਵੀ ਸਾਰੀ ਉਮਰ ਜੰਗਾਂ ਯੁੱਧਾਂ ਦੀ ਲੱਗ ਗਈ, ਬੜੇ ਜੰਗ ਲੜੇ। ਮੋਹਨ ਦੇ ਘਰ ਫਿਕਾਂ 2 ਪੁੱਤ ਵਾ, ਇੱਕ ਦਾ ਨਵਾਂ ਰੂਪਾ ਤੇ ਇੱਕ ਦਾ ਨਵਾਂ ਕਾਲਾ, ਇਹਨੂੰ ਰੂਪ ਚੰਦ ਵੀ ਕਹਿੰਦੇ ਆ। ਤੁਸੀਂ ਇਹ ਇਤਿਹਾਸ ਇਸੇ ਸਟੇਜ ਤੋਂ ਸਾਡੇ ਕੋਲੋਂ ਸਰਵਣ ਕਰ ਚੁੱਕੇ, ਥੋੜ੍ਹੀ ਜਿਹੀ ਮੈਂ ਯਾਦ ਦਵਾ ਦਿੰਦਾ। ਜਦੋਂ 7ਵੇਂ ਪਾਤਸ਼ਾਹ ਹਰਰਾਏ ਸਾਹਿਬ ਮਾਲਵੇ ਦੀ ਧਰਤੀ 'ਤੇ ਗਏ ਸੀ ਤਾਂ ਬੱਚਿਆਂ ਨੇ ਢਿੱਡ ਵਜਾਏ, ਅਤੇ 7ਵੇਂ ਪਾਤਸ਼ਾਹ ਕਹਿਣ ਲੱਗੇ ਕਾਲਿਆ ਕੀ ਮੰਗਦੇ ਆ, ਅਤੇ ਕਾਲੇ ਨੇ ਕਿਹਾ ਸੀ ਜੇ ਮੇਰੇ ਭਤੀਜੇ ਆ, ਇਹ ਰੋਟੀ ਮੰਗਦੇ ਤੁਹਾਡੇ ਕੋਲੋਂ। ਅਤੇ ਮਹਾਰਾਜ ਨੇ ਹੱਥ ਰੱਖ ਕੇ ਕਿਹਾ ਸੀ ਦੋਹਾਂ ਦੇ ਸਿਰ 'ਤੇ, ਕਹਿੰਦੇ ਇਹ ਤਾਂ ਰਾਜੇ ਬਣਨਗੇ। ਇਹਨਾਂ ਦੇ ਨਾਂ ਪਤਾ ਕੀ ਸੀ? ਇਹਨਾਂ ਦੇ ਬਾਪ ਦਾ ਨਾਂ ਆ ਬਾਬੇ ਮੋਹਨ, ਦੇ 2 ਪੁੱਤ ਆ ਰੂਪ, ਕਾਲਾ ਤਾਂ ਰੂਪਾ, ਇਹ ਰੂਪੇ ਦੇ ਪੁੱਤ ਆ, ਇਹਨਾਂ ਦਾ ਨਾਂ ਆ ਫੂਲ ਤੇ ਸੰਦਲੀ। ਇਹਨਾਂ ਦੀ ਮਾਂ ਦਾ ਨਵਾਂ ਬੀਬੀ ਅੰਬੀ। ਇਹ ਸਿਰਫ ਮੈਂ ਇੰਨੀ ਕੁ ਗੱਲ ਸਮਝਾਉਣ ਨੂੰ ਮੈਨੂੰ ਪਿੱਛੋਂ ਪੱਟ ਕੇ ਲਿਆਉਣਾ ਪੈ ਰਿਹਾ ਵੀ ਤੁਹਾਡੇ ਦਿਮਾਗ 'ਚ ਕੁਛ ਬੜੇ ਪਤਾ ਲੱਗੇ ਵੀ ਇਤਿਹਾਸ ਕੀ ਕਹਿੰਦਾ ਹੈ। ਬਾਬੇ ਮੋਹਨ ਦੇ ਪੁੱਤਰ ਮਹਾਰਾਜ ਦੇ ਪੋਤਰੇ ਦੇ ਗਾਹਾਂ ਪੋਤਵਾ, ਕਾਲਾ ਤਾਂ ਰੂਪਾ ਤੇ ਰੂਪੇ ਦੇ ਪੋਤਵਾ, ਇਹ ਦੋਨੇ ਤੇ ਰੂਪਾ ਆਪ ਚੜ੍ਹਾਈ ਕਰ ਚੁੱਕਾ। ਇਹ ਮੇਰਾ ਆਧਾਰ ਰਹਿ ਗਿਆ ਵੀ ਰੂਪੇ ਨੇ ਚੜ੍ਹਾਈ ਕਦੋਂ ਕੀਤੀ, ਕਾਹਦੇ ਕੀਤੀ, ਕਿੱਦਾਂ ਕੀਤੀ, ਇਹ ਪ੍ਰਸੰਗ ਮੈਂ ਤੁਹਾਡੇ ਸਨਮੁਖ ਦੇ ਅਗਾਂਹ ਰੱਖਾਂਗਾ ਦੋਵਾਂ ਬੀਕਾਂ ਤਾਈਂ। ਇਹਨਾਂ ਨੇ ਢਿੱਡ ਵਜਾਇਆ ਸੀ। ਆ ਜਿਹੜਾ ਫਿਰ ਚੌਧਰੀ ਰੂਪੇ

ਫੂਲ ਤੇ ਸੰਦਲੀ ਆ ਨਾ, ਇਸ ਫੂਲ ਨੇ ਮਹਿਰਾਜ ਦੇ ਲਾਗੇ ਫੂਲ ਦੀ ਮੋਹਰੀ ਗੱਡੀ। ਲਾਗੇ ਧਨੌਲਾ, ਫੂਲ, ਮਹਾਰਾਜ, ਇਹ ਸਾਰਾ ਇਲਾਕਾ ਸਿੱਧੂਆਂ ਦੇ ਆ। ਇਸੇ ਫੂਲ ਨੇ ਫੂਲ ਦੀ ਮੋਹਰੀ ਗੱਡੀ, ਗਾਂ ਸੰਦਲੀ, ਸੰਦਲੀ ਦੇ ਫਿਰ ਗਾਂ ਪੰਜ ਛੇ ਪੁੱਤ। ਇਸ ਜਿਹੜਾ ਫੂਲ ਵਾ ਇਹਦੇ ਘਰ ਛੇ ਪੁੱਤ, ਇਹਦੇ ਗਾਂ ਛਿਆਂ ਪੁੱਤਾਂ ਵਿੱਚ ਦੋ ਪੁੱਤ ਬੜੇ ਮਸ਼ਹੂਰ ਹੋਏ ਆ, ਉਹਨਾਂ ਦਾ ਨਾਂ ਰਾਮਾ ਤੇ ਤਲੋਕਾ। ਇਹਨਾਂ ਦੀ ਕੀ ਬਹਾਦਰੀ ਆ ਰਾਮੇ ਤਲੋਕੇ ਦੀ? ਉਹ ਜਿਹੜਾ ਚਮਕੌਰ ਜਾਂ ਜੰਗ ਹੋਇਆ ਨਾ, ਇਹਨਾਂ ਨੇ ਉਹਨਾਂ ਦਾ ਸ਼ਹੀਦਾਂ ਦਾ ਸੰਸਕਾਰ ਕੀਤਾ। ਕੀਤਾ ਕਿੱਦਾਂ? ਆਲੇ ਦੁਆਲੇ ਫੌਜ ਵਾ, ਕੋ ਕਰ ਨਹੀਂ ਸਕਦਾ। ਇਹਨਾਂ ਨੇ ਬਾਲ ਖਲਾਰ ਲੈ, ਕੱਪੜੇ ਪਾਲ ਲੈ, ਸਦਾਈ ਜੇ ਬਣ ਗਏ। ਸਾਰਾ ਦਿਨ ਇਹ ਲੱਕੜਾਂ ਇਕੱਠੀਆਂ ਕਰਦੇ ਰਹੇ ਸੁੱਕੀਆਂ। ਜਦੋਂ ਰਾਤ ਪਈ, ਫਿਰ ਇਹਨੇ ਤਿੰਨ ਚਾਰ ਅੰਗੀਠੇ ਤਿਆਰ ਕਰਕੇ ਉਹਨਾਂ ਸ਼ਹੀਦਾਂ ਨੂੰ ਲਿਆ ਕੇ ਉੱਤੇ ਰੱਖਿਆ ਤੇ ਫਿਰ ਸੰਸਕਾਰ ਕੀਤਾ। ਇਹਨਾਂ ਦਾ ਨਵਾਂ ਰਾਮਾ ਤੇ ਤਲੋਕਾ। ਆਹ ਜਿਹੜਾ ਰਾਮਾ ਨਾ ਜਿਹਨੇ ਸੰਸਕਾਰ ਕੀਤਾ, ਪਹਿਲਾਂ ਛੇਵੇਂ ਪਾਤਸ਼ਾਹ ਦਾ ਵਰ, ਫਿਰ ਸੱਤਵੇਂ ਦਾ, ਫਿਰ ਦਸਵੇਂ ਪਾਤਸ਼ਾਹ ਕੋਈ ਸਾਬੋ ਕੀ ਤਲਵੰਡੀ ਗਏ। ਕਹਿੰਦੇ ਮਹਾਰਾਜ ਚਮਕੌਰ ਦੇ ਸ਼ਹੀਦਾਂ ਦਾ ਸੰਸਕਾਰ ਕਰਕੇ ਆਏ ਆ, ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਰ ਦਿੱਤਾ, ਤੀਸਰਾ ਵਰ ਵਾ ਤੁਸੀਂ ਰਾਜੇ ਬਣੋਗੇ। ਆਹ ਜਿਹੜਾ ਰਾਮਾ ਨਾ ਇਹਦੇ ਘਰ ਫਿਰ ਆਲਾ ਸਿੰਘ ਪੈਦਾ ਹੋਇਆ। ਇਹਦੀ ਸੀ ਪੱਟੀ, ਜਿੱਦਾਂ ਪਿੰਡਾਂ 'ਚ ਪੱਟੀਆਂ ਹੁੰਦੀਆਂ, ਫਲਾਣੇ ਦੀ ਪੱਟੀ, ਰਾਮੇ ਦੀ ਪੱਟੀ, ਇੱਦਾਂ ਇੱਕ ਪੱਟੀ ਸੀ ਆਲੇ ਦੀ। ਇੰਨੀ ਉਹ ਵਧੀ ਫੁੱਲੀ, ਬਾਕੀ ਪੱਟੀਆਂ ਖਤਮ ਹੋ ਗਈਆਂ, ਆਲੇ ਦੀ ਪੱਟੀ ਨੇ ਤਰੱਕੀ ਕਰ ਲਈ। ਉਸ ਆਲੇ ਦੀ ਪੱਟੀ ਤੋਂ ਫਿਰ ਪਟਿਆਲਾ ਬਣ ਗਿਆ, ਫਿਰ ਪਟਿਆਲਾ ਬਣਿਆ। ਬੜੀ ਤਰੱਕੀ ਕੀਤੀ ਪਟਿਆਲੇ ਨੇ ਤੇ ਦੁੱਖ ਵੀ ਝੱਲੇ। ਆਲਾ ਸਿੰਘ ਦੇ ਵਿੱਚ ਤਿੰਨ ਪੁੱਤ, ਪੋਤਰੇ ਨੂੰ ਗੱਦੀ ਮਿਲ ਗਈ, ਅਮਰ ਸਿੰਘ ਨੂੰ। ਅਮਰ ਸਿੰਘ ਦਾ ਗਾਂ ਪੁੱਤ ਵਾ, ਇੱਕ ਧੀ ਇੱਕ ਪੁੱਤ। ਧੀ ਦਾ ਨਾਂ ਬੀਬੀ ਰਜਿੰਦਰ ਕੌਰ ਤੇ ਪੁੱਤ ਦਾ ਨਾਂ ਸਾਹਿਬ ਸਿੰਘ। ਤੇ ਸਾਹਿਬ ਸਿੰਘ ਦੀ ਫਿਰ ਗਾਂ ਇੱਕ ਭਰਾ ਆ, ਇੱਕ ਭੈਣ ਵਾ। ਤੇ ਸਾਹਿਬ ਸਿੰਘ ਨੂੰ ਬਿਠਾ ਲਿਆ ਤਖ਼ਤ ਉੱਤੇ। ਉੱਧਰ ਮਰਹੱਟਿਆ ਨੇ ਮੀਟਿੰਗ ਕਰਕੇ ਕਹਿਤਾ ਵੀ ਇਹਨਾਂ ਕੋਲੋਂ ਇਹਨਾਂ ਨੂੰ ਆਪਣੇ ਕਬਜ਼ੇ 'ਚ ਕਰੋ, ਇਹਨਾਂ ਸਿੱਖ ਰਾਜਿਆਂ ਨੂੰ ਪਾੜੋ, ਕਮਜ਼ੋਰ ਕਰੋ, ਰਾਜ ਕਰੀਏ। ਕਹਿੰਦੇ ਕਿੱਥੇ ਤੱਕ ਕਰਵਾ ਗਏ? ਉਦੋਂ ਹਰਿਆਣਾ ਨਹੀਂ ਸੀ ਹੁੰਦਾ, ਹਰਿਆਣਾ ਤਾਂ ਹੁਣ ਬਣਿਆ, ਥੋੜ੍ਹਾ ਕੁ ਸਮਾਂ ਹੋਇਆ। ਇਹ ਮਾਰੋ ਮਾਰ ਕਰਦਾ ਨਾਨੋ ਰਾਏ, ਲੈ ਕੇ 30,000 ਮਰਹੱਟਿਆਂ ਦੀ ਫੌਜ, ਇਹ ਆ ਕੇ ਕਰਨਾਲ ਬਹਿ ਗਿਆ। ਤੇ ਕਰਨਾਲ ਤੋਂ ਇੱਕ ਸਵੇਰ ਨੂੰ ਅੰਮ੍ਰਿਤ ਵੇਲੇ ਕਰਕੇ ਪਰਮਾਤਮਾ ਨੂੰ ਯਾਦ, ਇਹਨੇ ਸਿੱਖ ਰਿਆਸਤਾਂ ਉੱਤੇ ਧਾਵਾ, ਇਸ ਨਾਨੋ ਰਾਏ ਨੇ ਇਉਂ ਬੋਲਿਆ।

ਨਾਨਾ ਰਾਓ ਮਰਹੱਟਾ ਮਦਰੇ ਜੇ ਕੱਦ ਦਾ ਪਾਣੀ ਪੱਤ ਕਰਨਾਲ ਕੋਲ ਆ ਕੇ ਇਹਨੇ ਮੋਰਚੇ ਗੱਡ ਲਏ। ਸਾਰੇ ਮਰਹੱਟਿਆਂ ਦੀ ਕੋਈ ਸਲਾਹ ਇਹਨਾਂ ਰਜਵਾੜਿਆਂ ਰਾਜਿਆਂ ਸਰਦਾਰਾਂ ਨੂੰ ਆਪਸ ਵਿੱਚ ਹੀ ਪਾੜ ਕੇ ਲੜਾ ਦਈਏ, ਇਹਨਾਂ ਦੀ ਤਾਕਤ ਕਮਜ਼ੋਰ ਕਰੀਏ। ਰਿਆਸਤਾਂ ਬੜੀਆਂ ਤਕੜੀਆਂ ਨੇ, ਪਟਿਆਲੇ ਦੀ ਰਿਆਸਤ, ਨਾਭੇ ਦੀ ਰਿਆਸਤ, ਜੀਂਦ ਦੀ ਰਿਆਸਤ, ਪਧੌੜੀਆਂ ਦੀ ਰਿਆਸਤ। ਜਦੋਂ ਇਹਨੇ ਆ ਕੇ ਮੋਰਚੇ ਗੱਡੇ ਨਾ, ਇਹਨੇ ਆਪਣੇ ਦੂਤ ਰਾਹੀਂ ਨਾਨਾ ਰਾਓ ਮਰਹੱਟੇ ਨੇ ਇੱਕ ਦੂਤ ਘੱਲਿਆ ਥਨੇਸਰ ਬਾਗੜੀਏ ਸਰਦਾਰਾਂ ਕੋਲ, ਸਰਦਾਰ ਭੰਗਾ ਸਿੰਘ ਕੋਲ। ਬੜਾ ਰਾਠ ਸੂਰਮਾ ਸੀ। ਇਹਨੂੰ ਜਦੋਂ ਸੁਨੇਹਾ ਭੇਜਿਆ ਤੇ ਇਹਨੂੰ ਚਿੱਠੀ ਮਿਲੀ, ਇਹਨੇ ਪੜ੍ਹੀ, ਭੰਗਾ ਸਿੰਘ ਬਾਗੜੀਏ ਨੇ, ਵਿੱਚ ਲਿਖਿਆ ਹੋਇਆ ਕਿ ਮੈਨੂੰ ਨਜ਼ਰਾਨਾ ਤਾਰ ਆ ਕੇ ਮਿਲ। ਇਹਦੇ ਅੱਗ ਲੱਗ ਉੱਠੀ ਕਿ ਮਰਹੱਟਾ ਕੌਣ ਹੁੰਦਾ ਮੈਨੂੰ ਨਜ਼ਰਾਨਾ ਮੇਰੇ ਤੋਂ ਤਰਵਾਉਣ ਵਾਲਾ। ਪੰਜਾਬ ਸਾਡਾ, ਅਸੀਂ ਮੱਲਾਂ ਮਾਰ ਕੇ ਜੰਗ ਲੜ ਕੇ ਯੁੱਧ ਕਰਕੇ ਆ ਰਿਆਸਤਾਂ ਕਾਇਮ ਕੀਤੀਆਂ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਮਹਾਰਾਜ ਦੀ ਬਖਸ਼ਿਸ਼, ਇਹ ਜਾ ਪੇਸ਼ ਹੋਇਆ। ਜਦ ਨਾਨਾ ਰਾਓ ਦੇ ਦਰਬਾਰ 'ਚ ਪਹੁੰਚਿਆ ਨਾ ਸਰਦਾਰ ਭੰਗਾ ਸਿੰਘ ਥਨੇਸਰੀਆ, ਇਹ ਨਾਲ ਲੈ ਗਿਆ ਕਲਸੀਆ ਰਾਜੇ ਨੂੰ, ਜੋਧ ਸਿੰਘ ਨੂੰ ਇਹਨੂੰ ਨਾਲ ਲੈ ਗਿਆ। ਦੋਨੇ ਜਾ ਕੇ ਪੇਸ਼ ਹੋਏ, ਨਾਨਾ ਰਾਓ ਦੇ ਅੱਗ ਲੱਗ ਉੱਠੀ। ਕਹਿੰਦਾ ਉਹ ਨਜ਼ਰਾਨਾ ਨਹੀਂ ਤਾਰਿਆ ਭੰਗਾ ਸਿੰਘ। ਭੰਗਾ ਸਿੰਘ ਕਿਰਪਾਨ ਦੀ ਮੁੱਠ ਨੂੰ ਹੱਥ ਪਾ ਕੇ ਕਹਿਣ ਲੱਗਾ, ਮੇਰੇ ਕੋਲ ਇੱਕ ਟਕਾ ਵੀ ਹੈ ਨਹੀਂ ਤੈਨੂੰ ਨਜ਼ਰਾਨਾ ਤਾਰਨ ਵਾਸਤੇ, ਮੈਂ ਨਹੀਂ ਕਹਿੰਦਾ ਤਾਰਦਾ। ਤਾਂ ਨਾਨਾ ਰਾਓ ਮਰਹੱਟਾ ਕਹਿਣ ਲੱਗਾ, ਕਹਿੰਦਾ ਫਿਰ ਯੋਧੇ ਦੀ ਸਿਪਾਹੀ ਦੀ ਸਵਾਰੀ ਹੁੰਦੀ ਆ ਘੋੜੇ ਦੀ ਪਿੱਠ ਤੇ, ਕਹਿੰਦਾ ਫਿਰ ਤੂੰ ਇੱਥੇ ਕੀ ਕਰਦਾ ਥਨੇਸਰ ਚ, ਚੱਲ ਹੋ ਲਾਂਬੇ ਲਾਂਬੇ ਹੋ ਜਾ, ਕਹਿੰਦਾ ਮੇਰੇ ਤੋਂ ਦੂਰ ਹੋ ਜਾ। ਇਹਨੇ ਨਜ਼ਰਾਨਾ ਤਾਂ ਤਾਰਿਆ ਨਾ, ਪਰ ਇਹ ਬੇਇੱਜ਼ਤੀ ਨਾ ਝੱਲ ਸਕਿਆ। ਇਹ ਕਹਿੰਦਾ ਕੋਈ ਗੱਲ ਨਹੀਂ, ਇਹ ਕਲਸੀਏ ਯੋਧੇ ਨੂੰ ਨਾਲ ਲੈ ਕੇ ਨਾ ਇਹ ਬਾਹਰ ਆ ਗਏ ਉਹਦੇ ਦਰਬਾਰ ਚੋਂ। ਹੁਣ ਇਹਨੇ ਗੁਲਸ਼ੇਰ ਖਾਂ ਨੂੰ ਸੁਨੇਹਾ ਭੇਜਿਆ ਮੁਸਲਮਾਨ ਨੂੰ, ਇਹ ਮਲੇਰਕੋਟਲੀ ਆਇਆ, ਇਹਨੂੰ ਸਰਦਾਰਾਂ ਨੇ ਰਿਆਸਤ ਸੰਭਾਲੀ ਆ। ਪਟਿਆਲਾ ਵਾਲੇ ਅਮਰ ਸਿੰਘ ਨੇ, ਕਿਉਂਕਿ ਉਹਨੂੰ ਪਤਾ ਸੀ ਵੀ ਜਿਹੜਾ ਮੇਰਾ ਪੁੱਤ ਵਾ ਸਾਹਿਬ ਸਿੰਘ, ਅਜੇ ਉਮਰ ਨਿਆਣੀ ਆ ਉਹਦੀ, ਇਹਦਾ ਅੱਧਾ ਕੁ ਇਲਾਕਾ ਤਾਂ ਬਘੇਲ ਸਿੰਘ ਨੇ ਦੱਬਿਆ ਆ ਜਿਹਨੇ ਦਿੱਲੀ ਫਤਿਹ ਕੀਤੀ ਸੀ। ਇਹਦੀ ਦਾਦੀ ਹੁਕਮਾਂ ਦੇਈ ਇਹਦਾ ਰਾਜ ਚਲਾਉਂਦੀ ਆ ਸਾਹਿਬ ਸਿੰਘ ਦਾ। ਇੱਕ ਦੀ ਭੂਆ ਬੀਬੀ ਰਜਿੰਦਰ ਕੌਰ, ਇਹ ਮਾਮਾ ਧੀਆਂ ਇਹਦਾ ਰਾਜ ਚਲਾਉਂਦੀਆਂ। ਇਹ ਹਜੇ ਉਮਰ 18-19 ਕੁ ਸਾਲ ਦੀ ਆ, ਤੇ ਨਾਲ ਲਿਆਇਆ ਨਾਨੂ ਮੱਲ ਨੂੰ। ਇਹ ਖੱਤਰੀ ਆ ਪਰ ਚਲਾਕ ਬਹੁਤ ਵਾ ਇਹ ਨਾਨੂ ਮੱਲ, ਇਹ ਅੱਧੋ ਡੂੜ ਕਰ ਰਿਹਾ। ਉਹਨੂੰ ਪਤਾ ਵੀ ਰਾਜਾ ਨਿਆਣਾ ਆ, ਇੱਧਰ ਬੀਬੀਆਂ ਆ, ਪੈਰਵਾਈ ਕਿਸੇ ਨੇ ਕਰਨੀ ਨਹੀਂ, ਇਹ ਖਰਚਾ ਥੋੜਾ ਹੁੰਦਾ ਤੇ ਦਸ ਦਾ ਵੱਧ ਵਾ, ਵੱਧ ਦੱਸਦਾ ਸੀ। ਇਹਦੀ ਚਲਾਕੀ ਦਾ ਮਗਰੋਂ ਪਤਾ ਲੱਗਾ। ਫਿਰ ਸਾਹਿਬ ਸਿੰਘ ਦੀ ਭੈਣ ਬੀਬੀ ਸਾਹਿਬ ਕੌਰ ਨੇ ਇਹਦੀ ਲੱਤ ਵੱਢੀ ਨੂੰ ਲੰਗੜਾ ਕੀਤਾ। ਇਹ ਮਲੇਰਕੋਟਲੇ ਵੀ ਮਰਿਆ, ਇਹਦੀ ਲੱਤ ਵੱਢੀ, ਕਹਿੰਦੀ ਤੈਨੂੰ ਇਹੀ ਸਜ਼ਾ ਆ, ਚਾਹੁੰਦੀ ਤਾਂ ਮੈਂ ਤੈਨੂੰ ਜਾਨੋਂ ਮਾਰ ਦਿੰਦੀ, ਪਰ ਮੈਂ ਤੈਨੂੰ ਜਾਨੋਂ ਨਹੀਂ ਮਾਰਨਾ, ਤੂੰ ਤੜਫ ਤੜਫ ਕੇ ਮਰੇ ਤੈਨੂੰ ਪਤਾ ਲੱਗੇ। ਹੁਕਮਾਂ ਦੇਈ ਮਰ ਗਈ। ਸਾਹਿਬ ਸਿੰਘ ਦੀ ਦਾਦੀ ਇਹਦੀ ਭੂਆ ਰਾਜ ਚਲਾਉਂਦੀ ਰਹੀ। ਹੁਣ ਉਹਦੇ ਉੱਧਰ ਜਿਹੜਾ ਮਰਹੱਟਾ ਰਾਨੂੰ ਰਾਏ ਆਇਆ ਦੱਖਣ ਚੋਂ,
ਸਨੇਸਰ ਤੇ ਕਬਜ਼ਾ ਕਰ ਲਿਆ, ਉਹਦਾ ਕਬਜ਼ਾ ਹੋ ਗਿਆ। ਇਹਨਾਂ ਨੇ ਸਿੰਘਾਂ ਨੇ ਮਾੜੀ ਮੋਟੀ ਝਪਟ ਕੀਤੀ, ਇਹਨਾਂ ਦੀ ਪੇਸ਼ ਨਾ ਗਈ, ਕਹਿੰਦੇ ਕੋਈ ਗੱਲ ਨਹੀਂ ਫੇਕੀ ਹੋ ਗਿਆ, ਕਿਤੇ ਫੇਰ ਝਪਟ ਲੈ ਲਵਾਂਗੇ। ਹੁਣ ਨਾਨੂ ਰਾਏ ਅੱਗੇ ਗਾਂ ਨੂੰ ਵਧਿਆ, ਇਹਨੇ ਕੈਂਥਲ ਦੇ ਰਾਜੇ ਲਾਲ ਸਿੰਘ ਨੂੰ ਚਿੱਠੀ ਲਿਖੀ। ਕੈਂਥਲ ਦਾ ਰਾਜਾ ਲਾਲ ਸਿੰਘ, ਇਹਦੇ ਬਾਪ ਦਾ ਨੌਵਾਂ ਸਰਦਾਰ ਦੇਸਾ ਸਿੰਘ, ਜਿਹਦੇ ਕੋਲ ਬੈਠ ਕੇ ਲਾਲ ਸਿੰਘ ਉਹਨਾਂ ਦੇ ਕੋਲ ਭਾਈ ਸੰਤੋਖ ਸਿੰਘ ਨੇ ਆ ਗੁਰਪ੍ਰਤਾਪ ਸੂਰਜ ਗ੍ਰੰਥ ਲਿਖਿਆ। ਕੈਂਥਲ ਚ 5000 ਤੋਂ ਉੱਪਰ ਸਫਾ ਆ ਸੂਰਜ ਪ੍ਰਕਾਸ਼ ਦਾ। ਇਹ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਿਓ, ਜਿਹਦੇ ਵਿੱਚ ਕੁਛ ਗਪੌੜ ਵੀ ਆ, ਪਰ ਇਤਿਹਾਸ ਮਾੜਾ ਨਹੀਂ ਲਿਖਿਆ, ਬਹੁਤ ਵਧੀਆ ਉਦੋਂ ਲਿਖਿਆ ਸੀ। ਇਹ ਮਗਰੋਂ ਇਹਦੇ ਵਿੱਚ ਗਪੌੜ ਪਾਏ ਗਏ, ਉਸ ਬੰਦੇ ਨੇ ਮਾੜਾ ਨਹੀਂ ਸੀ ਲਿਖਿਆ, ਮਗਰੋਂ ਪਾ ਤੇ ਕੁਛ ਦੰਦ ਕਥਾਵਾਂ ਪਾਤੀਆਂ ਗਈਆਂ। ਹੁਣ ਲਾਲ ਸਿੰਘ ਨੂੰ ਜਦੋਂ ਖਬਰ ਮਿਲੀ, ਲਾਲ ਸਿੰਘ ਕਹਿਣ ਲੱਗਾ ਮੈਂ ਨਹੀਂ ਕਦੀ ਵੀ ਆਉਂਦਾ, ਜਾ ਜੋ ਕਰਨਾ ਕਰ, ਮੈਂ ਨਹੀਂ ਕਹਿੰਦਾ ਨਜ਼ਰਾਨਾ ਤਾਰਨਾ। ਨਾਨੂ ਰਾਏ ਦੇ ਕੋਲ ਉਹ ਜਿਹੜਾ ਗੁਲਸ਼ੇਰ ਖਾਂ ਆ, ਉਹਨੇ 5000 ਨਜ਼ਰਾਨਾ ਤਾਰਤਾ ਕੇ, ਜਦ ਨਜ਼ਰਾਨਾ ਤਾਰਿਆ ਨਾ ਨਾਨੂ ਰਾਏ ਕੋਲ, ਉਹਨੇ ਨਾਲ ਇੱਕ ਪੇਸ਼ਕਸ਼ ਰੱਖੀ, ਕਹਿੰਦਾ ਜੇ ਕਿਤੇ ਥਨੇਸਰ ਦਾ ਰਾਜ ਮੈਨੂੰ ਦੇ ਦੇਵੇਂ, ਕਹਿੰਦਾ ਕਿਆ ਬਾਤ ਆ, ਮੈਂ ਤੇਰੇ ਨਾਲ ਵਾਂ, ਤੇਰੀ ਮਦਦ ਵੀ ਕਰਾਂਗਾ। ਇਸ ਗੱਲ ਦਾ ਪਟਿਆਲੀਆ ਸਰਦਾਰਾਂ ਨੂੰ ਪਤਾ ਲੱਗਾ, ਉਧਰ ਜੀਂਦ ਦੇ ਰਾਜਿਆਂ ਨੂੰ ਪਤਾ ਲੱਗਾ, ਰਾਜਾ ਗਜਪਤ ਸਿੰਘ ਦੀ ਔਲਾਦ ਨੂੰ, ਉਧਰ ਨਾਭੇ ਦਾ ਰਾਜਾ ਜਸਵੰਤ ਸਿੰਘ। ਬਸ ਫੇਰ ਕੀ ਸੀ, ਇਹ ਕਹਿਣ ਲੱਗੇ ਇੱਕ ਆ ਕੇ ਦੱਖਣ ਤੋਂ ਸਾਡੇ ਸਰਦਾਰਾਂ ਕੋਲੋਂ ਇਹ ਨਜ਼ਰਾਨੇ ਤਰਵਾਉਂਦਾ ਫਿਰਦਾ, ਕਿਉਂ ਨਾ ਇਕੱਠੇ ਹੋ ਜਾਈਏ। ਇਕੱਠੇ ਕਹਿੰਦੇ ਹੋਣਾ ਕਿੱਥੇ ਆ। ਜਦ ਉਹਨੇ ਇੱਕ ਚਿੱਠੀ ਪਟਿਆਲੇ ਵਾਲੇ ਸਾਹਿਬ ਸਿੰਘ ਨੂੰ ਪਾਈ ਨਾ, ਤੇ ਸਾਹਿਬ ਸਿੰਘ ਪਟਿਆਲੇ ਵਾਲੇ ਨੇ ਸਾਰੇ ਰਾਜੇ ਇਕੱਠੇ ਕਰ ਲਏ। ਉਮਰ ਭਾਵਾਂ ਇਹਦੀ ਥੋੜ੍ਹੀ ਆ, 22 ਸਾਲਾਂ ਦਾ ਆ। ਇਹਨੇ ਫਿਰ ਇਹਦੇ ਹਲਕੇ ਜਿਹੜਾ ਇਹਦਾ ਇਲਾਕਾ ਸੀ, ਇਹ ਬਘੇਲ ਸਿੰਘ ਦੱਬੀ ਤੁਰਿਆ ਜਾ ਰਿਹਾ ਸੀ, ਇਹਨੇ ਇੱਕ ਚਾਲ ਚੱਲੀ, ਇਹਨੇ ਸਰਦਾਰ ਬਘੇਲ ਸਿੰਘ ਨੂੰ ਪਟਿਆਲੇ ਸੱਦਿਆ, ਇਹਦੇ ਕੋਲੋਂ ਅੰਮ੍ਰਿਤ ਪਾਨ ਕੀਤਾ ਸਾਹਿਬ ਸਿੰਘ ਨੇ। ਕਹਿੰਦਾ ਹੁਣ ਚਾਹੇ ਮੇਰਾ ਸਾਰਾ ਇਲਾਕਾ ਦੱਬ ਲਾ, ਤੇ ਚਾਹੇ ਮੈਨੂੰ ਛੱਡ ਦੇ, ਇਹਦੀ ਇਹ ਸੂਰਮ ਕਦੀ ਬਦਲੇ। ਉਹਨੇ ਜਿਹੜੇ ਇਲਾਕੇ ਦੱਬੇ ਸੀ ਉਹ ਵੀ ਛੱਡ ਦਿੱਤੇ ਬਘੇਲ ਸਿੰਘ ਨੇ। ਇਹ ਸਰਦਾਰ ਵਾ, ਕਿਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ 1,45,000 ਮੀਲ ਮਰਬਾ ਵਰਗ ਤੇ ਐਵੇਂ ਥੋੜੋ ਹੋ ਗਿਆ, ਆ ਸਾਰੀਆਂ ਰਿਆਸਤਾਂ ਵਿੱਚ ਪੈ ਗਈਆਂ, ਉਹਦੇ ਸਾਰੀਆਂ ਰਿਆਸਤਾਂ ਪਈਆਂ। ਹੁਣ ਸਰਦਾਰ ਅਮਰ ਸਿੰਘ ਨੇ ਇੱਕ ਚਿੱਠੀ ਘੱਲੀ ਆਪਣੀ ਭੈਣ ਨੂੰ, ਉਹ ਫਤਿਹਪੁਰ ਵਿਆਹੀ ਹੋਈ ਆ, ਫਤਿਹਗੜ੍ਹ ਦੇ ਨਾਲ ਹੀ, ਜਿਹਨੂੰ ਆਪਾਂ ਸਰਹੰਦ ਕਹਿੰਦੇ ਹਾਂ, ਗੁਰਦੁਆਰੇ ਦਾ ਨਾਂ ਫਤਿਹਗੜ੍ਹ, ਅੱਜ ਹੁਣ ਸ਼ਹਿਰ ਦਾ ਨਾਂ ਵੀ ਆਪਾਂ ਇਹੀ ਕਹਿਣ ਲੱਗ ਪਏ, ਫਤਿਹਗੜ੍ਹ ਚੱਲੀਏ ਜਿੱਥੇ ਸਾਹਿਬਜ਼ਾਦੇ ਸ਼ਹੀਦ ਹੋਏ। ਸਰਦਾਰ ਘਨੱਈਆ ਮਿਸਲ ਦਾ ਸਰਦਾਰ ਹਕੀਕਤ ਸਿੰਘ, ਇਹਦਾ ਪੁੱਤ ਅਗਾਂ ਜੈਮਲ ਸਿੰਘ, ਆ ਜਿਹੜੀ ਬੀਬੀ ਸਾਹਿਬ ਕੌਰ ਸਾਹਿਬ ਸਿੰਘ ਦੀ ਭੈਣ, ਉਹਨੂੰ ਵਿਆਹੀਊਗਾ, ਉਹ ਘਨੱਈਆ ਮਿਸਲ ਦਾ ਜਥੇਦਾਰ ਵਾ, ਬੜਾ ਸੂਰਮਾ ਆ, ਤੇ ਆ ਬੀਬੀ ਸਾਹਿਬ ਕੌਰ ਵੀ ਸੂਰਮੀ ਆ, ਜੰਗ ਲੜਨ ਨੂੰ ਸਾਰੀ ਗੁਰਮਤ ਜਾਣ ਦੀ ਵਿੱਦਿਆ ਪੜ੍ਹੀ ਹੋਈ। ਇਹਨੇ ਸਾਰੇ ਰਾਜੇ ਇਕੱਠੇ ਕਰਕੇ ਇੱਕ ਰਾਜਾ ਸਾਹਿਬ ਸਿੰਘ ਪਟਿਆਲੇ ਵਾਲਾ ਸਾਰਿਆਂ ਰਾਜਿਆਂ ਨੂੰ ਖੜੋ ਕੇ ਬੰਗਾਰ ਕੇ ਇੱਕ ਇਉਂ ਬੰਗਾਰ ਪਾ ਰਿਹਾ।

0: ਸਰਦਾਰ ਸਾਹਿਬ ਸਿੰਘ ਮੋਤੀ ਬਾਗ ਵਿੱਚ ਬੈਠਾ ਹੋਇਆ ਸਾਰਿਆਂ ਰਾਜਿਆਂ ਨੂੰ ਬੰਗਾਰ ਪਾ ਰਿਹਾ ਹੈ। ਕਹਿੰਦਾ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਾਨੂੰ ਦੇਸ਼ ਦਾ ਰਾਜ ਬਖਸ਼ਿਆ, ਇਹਨੂੰ ਭੰਗ ਦੇ ਪਹਾੜੇ ਗਵਾਵੋ ਨਾ। ਤੁਸੀਂ ਅੰਮ੍ਰਿਤਧਾਰੀ ਹੋ ਕੇ ਦੁਸ਼ਮਣ ਦੀ ਈਣ ਮੰਨਦੇ ਹੋ, ਕਿਉਂ ਨਜ਼ਰਾਨਾ ਤਾਰੀਏ? ਰਾਜ ਭਾਗ ਸਾਡਾ ਆ, ਰਾਜ ਭਾਗ ਸਾਡਾ, ਉੱਠੋ। ਕਹਿੰਦਾ ਆਪਣੀਆਂ ਆਪਣੀਆਂ ਫੌਜਾਂ ਨੂੰ ਤਿਆਰ ਕਰੋ, ਉਹਨੂੰ ਪਾਣੀਪਤ ਕਰਨਾਲ ਤੋਂ ਪੰਜਾਬ ਵੱਲ ਨਾ ਆਉਣ ਦੇਈਏ, ਉੱਥੇ ਡੱਕ ਲਾ ਦੇਈਏ। ਉਹ ਆ ਤਾਂ ਗਿਆ ਉੱਥੇ ਤਿੱਕਰ, ਹਜੇ ਹਰਿਆਣਾ ਨਹੀਂ ਬਣਿਆ ਹਿੱਸਾ, ਉਹ ਵੀ ਪੰਜਾਬ ਆ, ਉੱਥੇ ਡੱਕ ਲਾ ਦਿਓ, ਉੱਠੋ। ਕਹਿੰਦੇ ਇਹਨੇ ਇੱਕ ਚਿੱਠੀ ਆਪਣੀ ਭੈਣ ਸਾਹਿਬ ਕੌਰ ਨੂੰ ਵੀ ਲਿਖ ਦਿੱਤੀ, ਉਹ ਤੇਗ ਦੀ ਧਨੀ ਆ ਸਾਹਿਬ ਕੌਰ। ਕਹਿੰਦਾ ਤੁਹਾਡੀ ਮਦਦ ਵਾਸਤੇ ਉਹ ਆਵੇਗੀ, ਮੈਂ ਵੀ ਚੱਲਾਂਗਾ, ਫੌਜ ਮੈਂ ਆਪਣੀ ਤਿਆਰ ਕਰਦਾ। ਬਸ ਇਹਨੇ ਪਾਣ ਚਾੜ ਦਿੱਤੀ, ਸੂਰਮੇ ਇਕੱਠੇ ਹੋ ਗਏ, ਆਪਣੀਆਂ ਆਪਣੀਆਂ ਰਿਆਸਤਾਂ ਨੂੰ ਕਹਿੰਦਾ ਜਾਵੋ, ਜੰਗ ਦਾ ਬਿਗਲ ਵਜਾਓ ਤੇ ਇਕੱਠੇ ਹੋ ਕੇ ਆਪਾਂ ਹੱਲਾ ਬੋਲੀਏ। ਉਹਨਾਂ ਮਰਹੱਟੀਆਂ ਨੂੰ ਪੰਜਾਬ ਵਿੱਚ ਨਾ ਦਾਖਲ ਹੋਣ ਦੇਈਏ, ਉਹਨੂੰ ਡੱਕ ਲਾ ਦੇਈਏ। ਇੱਥੋਂ ਸਵੇਰ ਨੂੰ ਇਤਿਹਾਸ ਸ਼ੁਰੂ ਕਰਾਂਗੇ। ਇਹ ਆਲਾ ਸਿੰਘ ਦਾ ਪੜਪੋਤਰਾ ਕਹਿ ਰਿਹਾ, ਸਰਦਾਰ ਅਮਰ ਸਿੰਘ ਦਾ ਪੁੱਤਰ, ਕਿਉਂਕਿ ਅਮਰ ਸਿੰਘ ਆਲਾ ਸਿੰਘ ਦਾ ਪੋਤਰਾ ਸੀ। ਅਮਰ ਸਿੰਘ, ਸਰਦੂਲ ਸਿੰਘ, ਭੂਮੀਆਂ ਸਿੰਘ, ਲਾਲ ਸਿੰਘ, ਇਹ ਆਲਾ ਸਿੰਘ ਦੇ ਤਿੰਨ ਪੁੱਤ ਵਾ। ਤੇ ਆਲਾ ਸਿੰਘ ਦੇ ਬਾਪ ਦਾ ਨਾਂ ਆ ਸਰਦਾਰ ਰਾਮ ਸਿੰਘ, ਜਿਹਨੂੰ ਆਪਾਂ ਰਾਮਾ ਤੇ ਤਰਲੋਕਾ ਕਹਿੰਦੇ, ਜਿਹਨੇ ਚਮਕੌਰ ਦੇ ਸ਼ਹੀਦਾਂ ਦਾ ਸੰਸਕਾਰ ਕੀਤਾ ਸੀ। ਸਤਿਗੁਰ ਕਿਰਪਾ ਕਰੇ, ਇਤਿਹਾਸ ਗਾਂ ਹੈ ਥੋੜ੍ਹਾ ਜਿਹਾ ਗੁੰਝਲਦਾਰ, ਕਿਵੇਂ ਉਹ ਕੈਂਥਲ ਤੇ ਧਾਵਾ ਬੋਲਿਆ। ਉਹ ਕੈਂਥਲ ਦਾ ਸਰਦਾਰ ਲਾਲ ਸਿੰਘ ਦੇਸਾ ਸਿੰਘ ਦਾ ਪੁੱਤ ਵਾ, ਜਿਹਨਾਂ ਨੇ ਸੂਰਜ ਪ੍ਰਕਾਸ਼ ਗ੍ਰੰਥ ਲਿਖਵਾਇਆ। ਇਹ ਪਿਛੋਕੜ ਜੇ ਝਾਤ ਮਾਰੀਏ ਤੇ ਚੱਕ ਫਤਿਹ ਸਿੰਘ ਵਾਲਾ ਪਿੰਡ ਵਾ ਇਹਨਾਂ ਦਾ। ਇਹ ਚਾਰ ਭਰਾ ਆ, ਰਾਮ ਸਿੰਘ, ਫਤਿਹ ਸਿੰਘ, ਤਖਤੂ ਸਿੰਘ, ਬਖਤੂ ਸਿੰਘ, ਜਿਹਨਾਂ ਨੂੰ ਜਿਹਨਾਂ ਸਾਰੇ ਪਰਿਵਾਰ ਨੇ ਇਕੱਠੇ ਹੋ ਕੇ 18 ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਪਣੇ ਘਰ ਰੱਖਿਆ। ਅੱਜ ਗੁਰਦੁਆਰਾ ਬਣਿਆ ਹੋਇਆ ਉੱਥੇ ਚੱਕ ਫਤਿਹ ਸਿੰਘ ਵਾਲਾ। ਤਕਰੀਬਨ 35 ਕੁ ਗੁਰਦੁਆਰੇ ਬਠਿੰਡੇ ਦੇ ਆਲੇ ਦੁਆਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੇਖਣ ਦੇ ਲਾਇਕ ਵਾ। ਜਾਮਣੀ ਸਰ, ਸਤਰੰਜ ਸਰ, ਕੌਲ ਸਰ, ਮੰਜੀ ਸਾਹਿਬ, ਇਹ ਕਈ ਗੁਰਦੁਆਰੇ ਦੇਖਣ ਵਾਲੇ ਇਤਿਹਾਸ ਵੀ ਲਿਖਿਆ ਹੋਇਆ। ਸਤਿਗੁਰੂ ਕਿਰਪਾ ਕਰੇ, ਤੁਸੀਂ ਕਦਮ ਕਦਮ ਚੱਲ ਕੇ ਆਏ ਹੋ। ਵਾਹਿਗੁਰੂ ਦਰ ਪ੍ਰਮਾਣ ਕਰੇ ਸਾਰੀਆਂ ਸਮੁੱਚੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ, ਤੁਮਰਾ ਅੰਤ ਉੱਚੇ ਤੇ ਉੱਚਾ, ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ।

ਬੋਲਣਾ ਜੀ। ਸਤਨਾਮ ਸ਼੍ਰੀ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦਨੋ ਸਿਮਰੋ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰਨੋ ਨਿਧਿ ਆਵੈ ਧਾਏ, ਸਭ ਥਈ ਹੋਏ ਸਹਾਇ, ਸਭ ਥਈ ਹੋਏ ਸਹਾਇ। ਦਸਵਾਂ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਕੀ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਵਾਹਿਗੁਰੂ ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਟੀਆਂ ਜੱਪੀਆਂ ਤਪੀਆਂ, ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ, ਦੇਖ ਚਲਾਈ ਤੇਗ ਵਾਹੀ, ਦੇਖ ਕੇ ਅਣਡਿੱਟ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਜੀ ਕੀ ਨੇ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਹੀ, ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਤਨਾ ਸਿਰਕਵਾਨਾ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਜੀ ਕੀ ਨੇ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾਵੇ, ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਦੇਖ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੋਗੋ ਜੋਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਦਾ ਰਾਖਾ, ਆਪ ਵਾਹਿਗੁਰੂ ਹੈ ਅਕਾਲ ਪੁਰਖ, ਅੰਤਰ ਜਾਮੀ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ, ਹੇ ਨੇ ਮਾਣਿਆਂ ਦੇ ਮਾਣਾ, ਨੇ ਤਾਣਿਆਂ ਦੇ ਤਾਣ, ਨੇ ਓਟਿਆਂ ਦੀ ਓਟ, ਨੇ ਆਸਰਿਓ ਕੇ ਆਸਰੇ, ਅਕਾਲ ਪੁਰਖ ਅੰਤਰਜਾਮੀ ਪਿਤਾ ਵਾਹਿਗੁਰੂ ਜੀ, ਆਪ ਜੀ ਕੇ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ, ਜੋਦੜੀ ਹੈ ਕਿਰਪਾਲੂ ਸ਼ਹਿਨਸ਼ਾਹ, ਆਪ ਜੀ ਕੀ ਮਿਹਰ ਸਦਕਾ, ਆਪ ਜੀ ਕੀ ਪਵਿੱਤਰ ਹਜ਼ੂਰੀ ਦੇ ਅੰਦਰ ਸੰਧਿਆ ਕਾਲ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਅੰਦਰ ਆਪ ਜੀ ਕੀ ਰੱਬੀ ਬਾਣੀ ਦੇ ਪਠਨ ਪਾਠ, ਗੁਰਬਾਣੀ ਕੀਰਤਨ ਕਥਾ ਵਿਚਾਰਾਂ, ਢਾਡੀ ਵਾਰਾਂ, ਗੁਰ ਇਤਿਹਾਸਕ ਵਿਚਾਰਾਂ ਹੋਈਆਂ ਨੇ ਮਹਾਰਾਜ, ਸਮੁੱਚਾ ਪ੍ਰੋਗਰਾਮ ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਨਿਭਾਉਂਦਿਆਂ ਹੋਇਆਂ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲ ਗਲਤੀਆਂ ਤਰੁੱਟੀਆਂ ਆਪ ਜੀ ਨੇ ਬਖਸ਼ ਲੈਣੀਆਂ, ਆਗਾਮ ਵਾਸਤੇ ਸਮੱਤ ਬੁੱਧ ਮਿਹਰ ਕਰਕੇ ਬਖਸ਼ਿਸ਼ ਕਰਨੀ, ਪੜ੍ਹੀ ਸੁਣੀ ਬਾਣੀ ਦੇ ਅਰਥ ਭਾਵ ਆਈਆਂ ਹੋਈਆਂ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣੇ ਮਿਹਰ ਕਰਨੀ ਮਹਾਰਾਜ, ਸਜੇ ਹੋਏ ਦੀਵਾਨਾਂ ਅੰਦਰ ਇਸ ਵਕਤ ਬੇਅੰਤ ਸੰਗਤਾਂ ਨੇ ਆਪ ਜੀ ਕੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਨੇ, ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਅੰਦਰ ਪ੍ਰਵਾਨ ਕਰਨੀਆਂ, ਚੱਲ ਕੇ ਆਏ ਹੋਏ ਕਦਮ ਕਦਮ ਲੇਖੇ ਵਿੱਚ ਲਾਉਣੇ ਅਰਦਾਸਾਂ ਬੇਨਤੀਆਂ ਭਾਵਨਾਵਾਂ ਗੁਰਮਤ ਮੁਤਾਬਕ ਪਰਿਪੂਰਨ ਕਰਕੇ ਦਰੋਂ ਘਰੋਂ ਗੁਰਸਿੱਖੀ ਸਿਰਕ ਭਰੋਸਾ ਨਾਮਦਾਨ ਮਿਹਰ ਕਰਕੇ ਬਖਸ਼ਿਸ਼ ਕਰਨਾ, ਸਰਬੱਤ ਸੰਗਤਾਂ ਦੇ ਪਰਿਵਾਰਾਂ ਦੇ ਕਿਰਤ ਕਮਾਈਆਂ ਚ ਬਰਕਤਾਂ ਕਾਰੋਬਾਰੀ ਤਰੱਕੀਆਂ ਵਾਧੇ ਮਿਹਰ ਕਰਕੇ ਬਖਸ਼ਿਸ਼ ਕਰਨੇ, ਦੁੱਖਾਂ ਦਰਦਾਂ ਦਲਿੱਦਰਾਂ ਵਿਘਨਾਂ ਦਾ ਨਾਸ਼ ਕਰਕੇ ਘਰਾਂ ਵਿੱਚ ਸੁੱਖਾਂ ਦੇ ਪ੍ਰਕਾਸ਼ ਕਰਨੇ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਿਚਰਦਿਆਂ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਦਰੋਂ ਘਰੋਂ ਸਰੀਰਕ ਤੰਦਰੁਸਤੀ ਦੀ ਅਰੋਗਤਾ ਚੜ੍ਹਦੀ ਕਲਾ ਨਾਮਦਾਨ ਇਸ਼ਨਾਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸੱਤ ਸੰਤੋਖ ਦਇਆ ਧਰਮ ਧੀਰਜ ਦੈਵੀ ਗੁਣਾਂ ਦੀਆਂ ਦਾਤਾਂ ਮਿਹਰ ਕਰਕੇ ਬਖਸ਼ਣੀਆਂ, ਪਰਿਵਾਰਾਂ ਦੇ ਵਿੱਚ ਪਰਸਪਰ ਪ੍ਰੇਮ ਪਿਆਰ ਏਕਾ ਇਤਫਾਕ ਸਦਭਾਵਨਾਵਾਂ ਬਖਸ਼ਿਸ਼ ਕਰਨੀਆਂ, ਸਮੁੱਚੇ ਪਰਿਵਾਰਾਂ ਦੇ ਅਰੰਭੇ ਕਾਰਜਾਂ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਪਰਿਵਾਰਾਂ ਨੂੰ ਸਫਲਤਾਵਾਂ ਬਖਸ਼ਿਸ਼ ਕਰਨੀਆਂ, ਬੱਚਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਦਿਆਂ ਹੋਇਆਂ ਬੱਚਿਆਂ ਨੂੰ ਲੰਬੀ ਆਯੂ, ਬੱਚੇ ਮਾਤਾ ਪਿਤਾ ਦੇ ਆਗਿਆਕਾਰ, ਦੇਸ਼ ਕੌਮ ਦਾ ਪਿਆਰ, ਨਾਮ ਬਾਣੀ ਦੀਆਂ ਰਹਿਮਤਾਂ, ਚੜ੍ਹਦੀ ਕਲਾ ਦਾ ਜੀਵਨ,
ਮਿਹਰ ਕਰਕੇ ਬਖਸ਼ਣਾ, ਗੁਰੂ ਗ੍ਰੰਥ ਗੁਰੂ ਪੰਥ ਆਸ਼ੇ ਮੁਤਾਬਕ ਜੀਵਨ ਜਾਚ ਮਿਹਰ ਕਰਕੇ ਬਖਸ਼ਿਸ਼ ਕਰਨੀ। ਇਸ ਵਕਤ ਆਪ ਜੀ ਕੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਸੰਧਿਆ ਕਾਲ ਦੇ ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਦੀ ਅਰਦਾਸ। ਆਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨਾ, ਬਖਸ਼ੋ ਪਵਿੱਤਰ ਹੁਕਮਨਾਮਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਇਆ ਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖ

ਸਤਨਾਮ ਵਾਹਿਗੁਰੂ ਸਾਹਿਬ ਜੀ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹੰਜ ਰੂਪ ਰੰਗ ਅਰ ਰੇਖ ਭੇਕ ਕੋ ਕਹਿ ਨਾ ਸਕਤ ਕੇ ਅਚਲ ਮੂਰਤ ਅਨਭਉ ਪ੍ਰਕਾਸ਼ ਹਮੇ ਤੋਜ ਕਹਿਜੈ ਕੋਟ ਇੰਦਰ ਇੰਦਰਾਨ ਸ਼ਾਹ ਸ਼ਹਾਨ ਗਣਿਜੈ ਤ੍ਰਿਭਮਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕੈਤ ਤਉ ਸਰਬਨਾਮ ਕਥੈ ਕਮਨ ਕਰਮ ਨਾਮ ਬਰਨਤ ਸੁਮਤ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹਲਾ ਪੰਜਵਾਂ। ਗੁਰਪੂਰੈ ਕਿਰਪਾ ਧਾਰੀ

ਦਿਨ ਅਸੀਂ ਸੜੀਆਂ ਜੋ ਹੋਵੇ ਸਭ ਸ਼ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨਾ ਰਾ ਸਿਮਰੀਆ ਨਾਨਕ ਸਿੰਘ ਦੇ ਅਮਨ ਰਾਗਾਸਾ ਮਹਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਇੱਕੋ ਵੇ ਸੰਦੇਖ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰੱਖ ਵਡਾਈ ਤੋਏ ਰਹਾਓ ਵਿਸਵ ਚੱਸਿਆ ਕੜੀਆਂ ਪੈਰਾਂ ਛਿੱਤੀ ਵਾਰੀ ਮਾਉ ਹੋਆ ਸੂਰਜ ਇੱਕੋ ਰੁੱਤ ਅਨੇਕ ਨਾਨਕ ਕਰਤੇ ਕਿ ਕੀਤੇ ਵੇ ਸਰਾਗ ਧਨਾ ਸ੍ਰੀ ਮਹਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਣ ਚਬਰੋ ਕਰੇ ਸਗਲ ਬੰਦਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵਖੰਡਾ ਤੇਰੀ ਆਰਤੀ ਅਨਹਤਾ ਸ਼ਬਦ ਅਜੰਤ ਭੇਰੀ ਰਹਾਓ ਸਹਿਸਤੋ ਨੈਣ ਨਨ ਨੈਣ ਹੈ ਤੋਹੇ ਕਹੋ ਸਹਿਸ ਮੂਰਤ ਨਾਇਕ ਤੋਹੀ ਸਹਿਸ ਪਦ ਬਿਮਾਲ ਨਾਨੇਕ ਪਦ ਗੰਧ ਬਿਨ ਸਹਿਸਤਾ ਵਗੰਧ ਵਿੱਚ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੁਹਾਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਤ ਮਨੋ ਅਨ ਦਿਨ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿੰਗ ਕਹੋਏ ਜਾਂ ਤੇ ਤਰਨਾਇ ਵਾਸਾਰਾ ਗੋੜੀ ਪੂਰਵੀ ਮਹਲਾ ਚੌਥਾ ਕਾਮ ਕ੍ਰੋਧ ਨਗਰ ਬੋ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੇ ਕਰ ਡੰਡੋਤ ਪੁੰਨ ਵੱਡਾ ਹੇ ਰਹਾਓ ਸਾਕਤ ਹਰ ਸਾਧਨਾ ਜਾਣਿਆ ਤਿੰਨ ਅੰਤਰ ਹੋ ਮੈਂ ਕੰਡਾ ਹੇ ਜਿਉਂ ਜਿਉਂ ਚੱਲੈ ਚੁਭੈ ਦੁੱਖ ਪਾਵੈ ਜਮਕਾਲ ਸਹਿ ਸਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮਨ ਭਵ ਖੰਡਾ ਹੇ ਅਵਿਨਾਸ਼ੀ ਬੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿ ਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮੇ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾਂ ਖਾਟ ਚਲੋ ਹਰ ਲਾਹ ਆਗੈ ਬਸਨ ਸੁਹੇਲਾ ਔਦ ਘਟੈ ਦਿਨ ਸਰਹਿਣਾਰੀ ਮਨ ਗੁਰਮਿਲ ਕਾਸ਼ ਸਵਾਰੀ ਰਹੋ ਇਹ ਸੰਸਾਰ ਬੇਕਾਰ ਸੰਸਿਮੈ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਈ ਪਿਆਵੈ ਇਹ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਆਜੋ ਹਰ ਗੁਰ ਤੇ ਮਨੈ ਬਸੇਰਾ ਨਿਜ ਕਰ ਮਹਲ ਪਾਓ ਸੁਖ ਸਹਿਜੇ ਬਾਹੁਰ ਨ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਬਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗ ਮੋਕੋ ਕਰ ਸੰਤਨ ਕੀ

ਦੇਖਿਆ ਹੋਏ ਪੈਸਾ ਜੱਗ ਦੇਖਿਆ ਜੋਗਾ ਜੁਆਰੀ ਸਭ ਸੋ ਮੰਗੇ ਨਾਮ ਬਿਸਾਰੀ ਰਹਾਉ ਅਦਿਸ਼ਟ ਦਿਸੈ ਤਾਂ ਕਿਹਾ ਜਾਏ ਬਿਨ ਦੇਖੇ ਕਹਿਣਾ ਬਿਰਥਾ ਜਾਏ ਗੁਰਮੁਖ ਦੀ ਸਹਿ ਸਹਿ ਸੁਭਾਏ ਸੇਵਾ ਸੁਰ ਤੇ ਲਿਵ ਲਾਏ ਸੁਖ ਮੰਗਤ ਦੁਖ ਆਗਲ ਹੋਏ ਸਗਲ ਬਕਾਰੀ ਹਾਰ ਪਰੋਏ ਏਕ ਬਿਨਾਂ ਝੂਠੇ ਮੋਤ ਨਾ ਹੋਏ ਕਰ ਗਰਤਾ ਦੇਖੇ ਸੋਏ ਤ੍ਰਿਹਨਾ ਸ਼ਬਦ ਵਜਾਏ ਦੂਜਾ ਪਰਮ ਸਹਿ ਸੁਭਾਏ ਗੁਰਮਿਤ੍ਰ ਅੰਮ੍ਰਿਤੇ ਵਸਾਏ ਸਾਚੀ ਬਾਣੀ ਹਰ ਗੁਣ ਗਾਏ ਤਨ ਮੈਂ ਸਾਚੈ ਗੁਰਮੁਖ ਪਾਓ ਨਾਮ ਬਿਨਾਮ ਨਾਹੀ ਨਿਜ ਠਾਉ ਪ੍ਰੇਮ ਪ੍ਰਾਣ ਪ੍ਰੀਤ ਮਰਾਉ ਨਦਗ੍ਰਹਿ ਤਾਂ ਬੂਝੇ ਨਾਉ ਮਾਇਆ ਮੋਹ ਸਰਬ ਜੰਜਾਲਾ ਮਨ ਮੁਖ ਕੁਚੀਲ ਕੁਛ ਤਬਿਕਰਾਲਾ ਸਤਿਗੁਰ ਸੇਵੇ ਚੁੱਕੇ ਜੰਜਾਲਾ ਅਮਰ ਨਾਮ ਸਦਾ ਸੋ ਨਾਲਾ ਗੁਰਮੁਖ ਬੂਝੇ ਗਲਿਵ ਲਾਏ ਨਿਰਗਰ ਵਾਸੈ ਸਾਚ ਸਮਾਏ ਜੰਮਣ ਮਰਨਾ ਥਾਕ ਰਹਾਏ ਪੂਰੇ ਗੁਰ ਤੇ ਇਹ ਮਤ ਪਾਏ ਕਥਨੀ ਕਥੋ ਨਯਾ ਵੈ ਔਰ ਗੁਰ ਪੁਛ ਦੇਖਿਆ ਨਾਹੀ ਦਰ ਹੋਰ ਦੁਖ ਸੁਪਣ ਦੇ ਰਜਾਏ ਨਾਨਕ ਨੀਚ ਕਹੇ ਲਿਵਲਾਏ ਗੌੜੀ ਮਹਲਾ ਪਹਿਲਾ ਦੂਜੀ ਮਾਇਆ ਜਗ ਚਿਤਵਾਸ ਕਾਮਰੂਦ ਹੰਕਾਰ ਬਿਨਾਸ ਦੂਜਾ ਕੌਣ ਕਹਾਣੀ ਕੋਈ ਸਭ ਮੇਕ ਨਿਰੰਜਨ ਸੋਈ ਰਹਾਉ ਦੂਜੀ ਦੁਰਮਤ ਆਖੇ ਦੋਏ ਆਵੇ ਜਾਏ ਮਰ ਦੂਜਾ ਹੋਏ ਤਰਨ ਗਗਨ ਦੇਖੋ ਦੋਏ ਨਾਰੀ ਪੁਰਸ ਬਾਈ ਲੋਏ ਰਾਵ ਸਾਸ ਦੇਖੋ ਦੀਪਕ ਜਾਲਾ ਸਰਮ ਨਿਰੰਤਰ ਪੀਤਮ ਬਾਲਾ ਕਰ ਕਿਰਪਾ ਮੇਰਾ ਚਿਤ ਲਾਇਆ ਸਤਿਗੁਰ ਮੋ ਕੋ ਏਕ ਭਜਾਇਆ ਏਕ ਨਿਰੰਜਨ ਗੁਰਮੁਖ ਜਾਤਾ ਦੂਜਾ ਮਾਰ ਸ਼ਬਦ ਪਛਾਤਾ ਏਕੋ ਹੁਕਮ ਵਰਤੇ ਸਭ ਲੋਈ ਇੱਕ ਸਤੇ ਸਭ ਉਹ ਪਥ ਹੋਈ ਰਾਹ ਦੋਵੇਂ ਕਦੇ ਇੱਕੋ ਜਾਣ ਗੁਰ ਕਾ ਸ਼ਬਦ ਹੁਮ ਪਛਾਣ ਸਗਲ ਵਰਨ ਮਨ ਮਾਹੀ ਸਭ ਰੂਪ ਸਗਲ ਰੂਪ ਵਰਨ ਮਨ ਮਾਹੀ ਕਹੁਨਾ ਨੇ ਕੋ ਸਲਾਈ ਗੌੜੀ ਮਹਲਾ ਪਹਿਲਾ ਅਧਿਆਤਮ ਕਰਮ ਕਰੈ ਤਾਂ ਸਾਚਾ ਮੁਗਧ ਭੇਦ ਗਿਆ ਜਾਣੇ ਕਾਚਾ ਐਸਾ ਜੋਗੀ ਜੁਗਤ ਵਿਚਾਰੇ ਪੰਜ ਮਾਰ ਸਾਚ ਉਰਤਾਰੇ ਰਹਾਉ ਜਿਸ ਕਾ ਅੰਤਰ ਸਾਜ ਵਸਾਵੈ ਜੋਗ ਜੁਗਤ ਕੀ ਕੀਮਤ ਪਾਵੈ ਰਾਵ ਸਾਸੇ ਏਕੋ ਗ੍ਰਹਿ ਉਦਿਆਨੈ ਕਰਨੇ ਕੀਰਤ ਕਰਮ ਸਮਾਨੈ ਏਕ ਸ਼ਬਦ ਇੱਕ ਭੀਖਿਆ ਮੰਗੈ ਗਿਆਨ ਧਿਆਨ ਜੋ ਸੈਲਾ ਜਾਗੈ ਪੈਰ ਅਜ ਰਹਿ ਨਾ ਬਾਹਰ ਜਾਏ ਕੀਮਤ ਕੌਣ ਰਹੇ ਲਿਵ ਲਾਏ ਆਪੇ ਮੇਲੇ ਪਰਮ ਚੁਕਾਏ ਗੁਰ ਪ੍ਰਸਾਦ ਪਰਮ ਪਦ ਪਾਏ ਗੁਰ ਕੀ ਸੇਵਾ ਸ਼ਬਦ ਵਿਚਾਰ ਹਮੇ ਮਾਰੇ ਕਰਨੀ ਸਾਰ ਜਪ ਤਪ ਸੰਯਮ ਪਾਠ ਪੁਰਾਣ ਕਉ ਨਾਨਕ ਪਰਮ ਪ੍ਰਮਾਣ ਗੌੜੀ ਮਹਲਾ ਪਹਿਲਾ ਖਿਮਾ ਗਈ ਬਰਤ ਸੀਲ ਸੰਤੋਖੰ ਰੋਗ ਨਾ ਵਿਆਪੈ ਨਾ ਜਾ ਬੰਦੋਖਨ ਮੁਕਤ ਪੈ ਪ੍ਰਾਰੂਪ ਨ ਰੇਖਨ ਜੋਗੀ ਕੋ ਕੈਸਾ ਡਰ ਹੋਏ ਰੂਪ ਬਿਰਗ੍ਰਹਿ ਬਾਰ ਸੋਏ ਰਹਾਓ ਨਿਰਭਉ ਜੋਗੀ ਨੰਜਣ ਤਿਆਵੈ ਅੰਦਨ ਜਾਗੈ ਸੱਚ ਲਿਵਲਾਵੈ ਸੋ ਜੋਗੀ ਮੇਰੇ ਮਨ ਪਾਵੈ ਕਾਲ ਜਾਲ ਬ੍ਰਹਮ ਅਗਨੀ ਜਾਰੇ ਜਰਾ ਮਰਨ ਕਰ ਗਰਮ ਨਵਾਰੇ ਆਤਰੇ ਪਿਤਰੀ ਨਸਤਾਰੇ ਸਗੁਰ ਸੇਵੇ ਜੋਗੀ ਹੋਏ ਪੈਰੈ ਸੁਨਿਰਭਉ ਹੋਏ ਜੈਸਾ ਸੇਵੈ ਤੈਸੋ ਹੋਏ ਨਰ ਨਿਹ ਕੇਵਲ ਨਿਰਭਉ ਨਾਉ ਅਨਾਥ ਨਾਥ ਕਰੇ ਬਲ ਜਾਉ ਪੁਨਰ ਬਜਨਮ ਨਾਹੀ ਗੁਣ ਗਾਉ ਅੰਤਰ ਬਾਰੇ ਕੋ ਜਾਣੇ ਗੁਰ ਕੇ ਸ਼ਬਦ ਆਪ ਪਛਾਣੇ ਸਾਚੇ ਸ਼ਬਦ ਆ ਨਿਸਾਣੇ ਸ਼ਬਦ ਮਰੇ ਤੇ ਨਿਕਰ ਵਾਸਾ ਆਵਨ ਜੋ ਵਿ ਚੁਕੇ ਆਸਾ ਗੁਰ ਕਾ

ਰਸਾ ਜੋਦੀ ਸੇ ਸੁਹਾਨ ਰਸਾ ਕਾਮ ਕ੍ਰੋਧ ਬਿਖ ਭੋਗ ਪਿਆਸਾ ਨਾਨਕ ਬਿਲੇ ਮਿਲੇ ਉਦਾਸਾ ਗੌੜੀ ਮੱਲਾ ਪਹਿਲਾ ਐਸੋ ਦਾਸ ਮਿਲੇ ਸੋ ਕੋਈ ਦੁੱਖ ਵਿਸਰੇ ਪਾਵੇ ਸਚ ਸੋਈ ਦਰਸ਼ਨ ਦੇ ਪਈ ਮਧਪੂਰੀ ਆਸਾ ਮੰਜੇ ਚਰਨੇ ਤੂਰੀ ਰਹਾਉ ਨੇਤਰ ਸਦੋਕੇ ਲਿਵਤਾਰਾ ਸੇਵਾ ਸੁਚੀ ਹਰ ਸਾਰਾ ਸਕਣ ਯਾ ਬੰਤਰ ਸੇਵਾ ਮੰਤਰ ਤਾਸਿਆ ਲਖ ਪੇਵਾ ਜੈ ਜੈ ਦੇਖੋ ਤੈ ਤੈ ਸਾਚਾ ਬਿਨ ਬੂਜੇ ਜਗਰਤ ਜਗ ਕਾਚਾ ਗੁਰ ਸਮਝਾਵੈ ਸੋ ਜੀ ਹੋਈ ਗੁਰਮੁਖ ਵਿਲਾ ਬੂਜੇ ਕੋਈ ਕਰ ਕਿਰਪਾ ਰੱਖੋ ਰਖਵਾਲੇ ਬਿਨ ਬੂਜੇ ਪਸ਼ ਪਏ ਬਿਤਾਲੇ ਗੁਰ ਕਿਆ ਅਵਰ ਨਹੀਂ ਦੂਜਾ ਕਿਸ ਕੋ ਦੇਖ ਕਰੋ ਅਨ ਪੂਜਾ ਸੰਤੇਤ ਪ੍ਰਤੇ ਪਣ ਤਾਰੇ ਆਤਮ ਸੀਨੇ ਤਤ ਵਿਚਾਰੇ ਸਾਜ ਰੇ ਸਰ ਪ੍ਰੇਮ ਨਿਵਾਸ ਨਾਨ ਪ੍ਰਭ ਪ੍ਰਵੰਤ ਨਾਨ ਹਮ ਕਿਤਾ ਕੇ ਦਾਸ ਸਾਜ ਹਿਰਦੇ ਸਜ ਪ੍ਰੇਮ ਨਿਵਾਸ ਪ੍ਰਣਵਤ ਨਾਨਕ ਹਮ ਤਾ ਕੇ ਦਾਸ ਗੌੜੀ ਮਹਲਾ ਪਹਿਲਾ ਬ੍ਰਹਮੇ ਗਰਭ ਕੀਆ ਨਹੀਂ ਜਾਣਿਆ ਬੇਦ ਕੀ ਬੇਦ ਪੜੀ ਪਛਤਾਨਿਆ ਜੈ ਪ੍ਰਸ ਨੇ ਤਈ ਮਨ ਮਾਨਿਆ ਐਸਾ ਗਰਭ ਬੁਰਾ ਸੰਸਾਰੇ ਜਿਸ ਗੁਰਮ ਤਿਸ ਗਰਭ ਨਵਾਰੇ ਰਹਾਓ ਬਾਰ ਅਜਮਾਇ ਹੰਕਾਰੀ ਜਗਨ ਕਰੇ ਵਪਾਰ ਹਾਰੀ ਬਿਨ ਗੁਰ ਪੁੱਛੈ ਜਾਏ ਪਿਆਰੀ ਹਰੀ ਚੰਦ ਦਾਨ ਕਰੇ ਜਸ ਲੇਵੈ ਬਿਨ ਗੁਰ ਅੰਤ ਨ ਪਾਏ ਆਪੇ ਵੈ ਆਪ ਬੁਲਾਏ ਆਪੇ ਮਤ ਦੇਵੈ ਦੁਰਮਨ ਨਾਖ ਦੁਰਾਚਾਰੀ ਪ੍ਰਭ ਨਾਰਾਇਣ ਗਰ ਪ੍ਰਹਾਰੀ ਪ੍ਰਹਲਾਦ ਉਦਾਰੇ ਕਿਰਪਾ ਤਾਰੀ ਭੁੱਲੋ ਰਾਵਣ ਮੁਕਤਾ ਚੇਤ ਲੁਟੀ ਸ਼ੰਕਾ ਸ਼ੀਸ ਸਮੇਤ ਗਰਭ ਗਿਆ ਬਿਨ ਸਤਿਗੁਰ ਹੇਤ ਸਹਿਸ ਬਾ ਮੈਂ ਮਦ ਕੀਤ ਮੈਂ ਖਾਸਾ ਹਰ ਨਾਖਿ ਲੈ ਨਖੂਬ ਦਾਸਾ ਦੈਤ ਸੰਗਾਰੇ ਬਿਨ ਭਗਤ ਬਿਆਸਾ ਸਾ ਜਰਾ ਸੰਦ ਕਾਲ ਜਮਨ ਸੰਗਾਰੇ ਰਗਤ ਬੀਜ ਕਲ ਨਿਮ ਵਧਾਰੇ ਦੈ ਸੰਘਾਰ ਸਮ ਵਿਸਤਾਰੇ ਆਪੇ ਸਤਗੁਰ ਸ਼ਬਦ ਵਿਚਾਰੇ ਦੂਜੇ ਪਾਏ ਦੈ ਸੰਘਾਰੇ ਗੁਰਮੁਖ ਸਾਹਿਬ ਭਵਨ ਵਿਸਤਾਰੇ ਪੂਲਾ ਦਰਜੋਦਨ ਪਤ ਖੋਈ ਰਾਮ ਨ ਜਾਣਿਆ ਕਰਤਾ ਸੋਈ ਜਨ ਕੋ ਦੁਖ ਪਚੇ ਦੁਖ ਹੋਈ ਜਨਮੇ ਜੇ ਗੁਰ ਸ਼ਬਦ ਨਾ ਜਾਣਿਆ ਕਿਉਂ ਸੁਖ ਪਾਵੈ ਪਰਮ ਫਲਾਨਿਆ ਇੱਕ ਦਿਲ ਭੁੱਲੇ ਬਹੁਰ ਪਛਤਾਨਿਆ ਕੰਸ ਕੇਸ ਛੰਡ ਨਹੀਂ ਕੋਈ ਰਾਮ ਨ ਚੀਨੇ ਆਪਣੀ ਪਤ ਖੋਈ ਬਿਨ ਜਗਦੀਸ਼ ਨ ਰਾਖੇ ਕੋਈ ਬਿਨ ਗੁਰ ਗਰਭ ਨ ਮੇਟਿਆ ਜਾਏ ਗੁਰਮਾ ਧਰਮ ਦੀ ਜਰਨ ਆਏ ਨਾਨਕ ਨਾਮ ਮਿਲੇ ਗੁਣ ਗਾਏ ਗੌੜੀ ਭਲਾ ਪਹਿਲਾ ਚੋਵਾ ਚੰਦਨ ਅੰਕ ਚੜਾਵੋ ਪਾਟ ਪਟੰਬਰ ਪੈਰ ਹੰਡਾਵੋ ਬਿਨ ਹਰ ਨਾਮ ਕਹਾਂ ਸੋ ਪਾਵੋ ਕਿਆ ਪੈਰੋ ਕਿਆ ਓਟ ਦਿਖਾਵੋ ਬਿਨ ਜਗਦੀਸ਼ ਕਹਾਂ ਸੋ ਪਾਵੋ ਰਹਾਓ ਕਾਨੀ ਕੁੰਡਲ ਗਲ ਮੋਤੀਆਂ ਕੀ ਮਾਲਾ ਲਾਲ ਨਿਹਾਲੀ ਫੂਲ ਗਲਾਲਾ ਬਿਨ ਜਗਦੀਸ਼ ਕਹਾਂ ਸੋ ਪਾਲਾ ਨੈਣ ਸਲੋਣੀ ਸੁੰਦਰ ਨਾਰੀ ਖੋ ਸ਼ਿੰਗਾਰ ਕਰੇ ਅਤ ਪਿਆਰੀ ਬਿਨ ਜਗਦੀਸ਼ ਭਜੇ ਨਿਖਾਰੀ ਦਰ ਕਰ ਮਹਿਲਾ ਸੇ ਸੁਖਾਲੀ ਅਨ ਫੂਲ ਬਛਾਵੇ ਮਾਲੀ ਬਿਨਾ ਨਾਮ ਸੋ ਦੇਹ ਦੁਖਾਲੀ ਹੈ ਵਰ ਗੈ ਵਰ ਨੇ ਜੇ ਵਾਜੇ ਲਸਕਰ ਨੇਵ ਖਵਾਜੀ ਪਾਜੇ ਬਿਨ ਜਗਦੀਸ਼ ਝੂਠੇ ਦੀ ਵਾਜੇ ਸਿੱਧ ਕਹਾਵੋ ਰਿਧ ਸਿੱਧ ਬੁਲਾਵੋ ਤਾਜ ਕੁਲੇ ਸੇ ਛਤ ਬਨਾਵੋ ਬਿਨ ਜਗਦੀਸ਼ ਕਹਾਂ ਸਜ ਪਾਵੋ ਖਾਨ ਮਲੂਕ ਕਹਾਵੋ ਰਾਜਾ ਅਬੇ ਤਬੇ ਕੂੜੇ ਹੈ ਪਾਜਾ ਬਿਨ ਗੁਰ ਸ਼ਬਦ ਨਾ ਸਰਵਸ ਕਾਜਾ ਬਿਨ ਗੁਰ ਸ਼ਬਦ ਨਾ ਸਵਰਸ ਕਾਜਾ ਹੋਮੇ ਮਮਤਾ ਗੁਰ ਸ਼ਬਦ ਵਿਸਾਰੀ ਗੁਰਮ ਜਾਣਿਆ ਹਿਰਦੇ ਮਰਾਰੀ ਪ੍ਰਣਵਤ ਨਾਨਕ ਸਰਣ ਤੁਮਾਰੀ ਗੌੜੀ ਮੰਗਲਾ ਪਹਿਲਾ ਸੇਵਾ ਏਕ ਨਾ ਜਾਣ ਸਿਵਰੈ ਪਰ ਪੰਜ ਤਿਆ ਬਿਆਦ ਤਿਆਗੇ ਕਵਰੇ ਪਾਏ ਮਿਲੇ ਸਾ ਸੱਚ ਸੱਚ ਰਹੇ ਐਸਾ ਰਾਮ ਭਗਤ ਜਨ ਹੋਈ ਹਰ ਗੁਣ ਗਾਏ ਮਿਲੇ ਮਲ ਤੋਈ ਰਹਾਓ
ਪੂੰਡੋ ਕਵਲ ਸੰਸਾਰੇ, ਦੁਰਮਤ ਅਗਨ ਜਗਤ ਪਰ ਜਾਰੇ, ਸੋ ਉਬਰੇ ਗੁਰ ਸ਼ਬਦ ਵਿਚਾਰੇ, ਪ੍ਰਹਿੰਗ ਪਤੰਗ ਕੁੰਚਰ ਔਰ ਮੀਨਾ, ਮਿਰਗ ਮਰੇ ਸਹਿਪਣਾ ਕੀਨਾ, ਤ੍ਰਿਸ਼ਨਾ ਰਾਚ ਤਤ ਨਹੀਂ ਬੀਨਾ, ਕਾਮ ਚਿਤੇ ਕਾਮਣ ਹਤਕਾਰੀ, ਕ੍ਰੋਧ ਮਨਾਸੇ ਸਗਲ ਵਿਕਾਰੀ, ਪਦਮਤ ਖੋਵੈ ਨਾਮ ਵਿਸਾਰੀ, ਪਰ ਕਰ ਚੀਤ ਮਨ ਮੁਖ ਡਲਾਏ, ਗਲ ਜੇਰੀ ਧੰਦੇ ਲਪਟਾਏ, ਗੁਰਮਛ ਉਲਟੇ ਹਰ ਗੁਣ ਗਾਏ, ਜਿਉਂ ਤਨ ਵਿਧਵਾ ਪਰ ਕੋ ਦੇਹੀ, ਕਾਮ ਦਾਮ ਚਿਤ ਪਰ ਵਸ ਸੇਈ, ਬਿਨ ਪਰ ਤ੍ਰਿਪਤ ਨਾ ਕਬੂ ਹੋਈ, ਪੜ ਪੜ ਪੋਥੀ ਸਿਮਰਤ ਪਾਠਾ, ਬੇਦ ਪ੍ਰਾਣ ਪੜੇ ਸੁਣ ਥਾਟਾ, ਬਿਨਸਰ ਰਾਤੇ ਮਨ ਬਹੁ ਨਾਟਾ, ਜਿਉਂ ਚਾਹ ਤ੍ਰਿਗ ਜਲ ਪ੍ਰੇਮ ਪਿਆਸਾ, ਜਿਉਂ ਮੀਨਾ ਜਲ ਮਾਏ ਉਲਾਸਾ, ਨਾਨਕ ਹਰਸ ਪੀ ਤ੍ਰਿਪਤਾਸਾ, ਗੌੜੀ ਮੱਲਾ ਪਹਿਲਾ, ਹੱਠ ਕਰ ਮਰੇ ਨਾ ਲੇਖੇ ਪਾਵੇ, ਵੇਸ ਕਰੇ ਬਹੁ ਭਸਮ ਲਗਾਵੇ, ਨਾ ਵਿਸਾਰ ਬਹੁਤ ਪਛਤਾਵੇ, ਤੂੰ ਮਨ ਹਰ ਜੀਓ ਤੂੰ ਮਨ ਸੂਖ, ਨਾਮ ਬਸਾਰ ਸਹੇ ਜਮ ਦੁਖ ਰਹਾਓ, ਚੋਆ ਚੰਦਨ ਅਗਨ ਕਪੂਰ, ਮਾਇਆ ਮਗਨ ਪਰਮ ਪਦ ਦੂਰ, ਨਾਮ ਬਸਾਰਿਆਂ ਸਭ ਕੂਰ ਹੋ ਕੂਰ, ਨੇਜੇ ਬਾਜੇ ਤਕ ਸਲਾਮ, ਆਦਿ ਰਿਸ਼ਨਾ ਵਿਆਪੇ ਕਾਮ, ਬਿਨਾਂ ਚਾਚੇ ਭਗਤ ਨਾਮ, ਵਾਦ ਹੰਕਾਰ ਨਹੀਂ ਪ੍ਰਮੇਲਾ, ਮਨ ਦੇ ਪਾਵੇ ਨਾਮ ਸੁਹੇਲਾ, ਦੂਜੇ ਪਾਇਆ ਗਿਆਨ ਦੇ ਹੇਲਾ, ਬਿਨ ਦਮ ਕੇ ਸੌਦਾ ਨਹੀਂ ਹਾਟ, ਬਿਨ ਬੋਝ ਸਾਗਰ ਨਹੀਂ ਵਾੜ, ਬਿਨ ਗੁਰਸੇਵੇ ਕਾਠੇ ਕਾਟ, ਤਿਸ ਕੋ ਵਾਹ ਵਾਹ ਜੇ ਵਾੜ ਦਿਖਾਵੇ, ਤਿਸ ਕੋ ਵਾਹ ਵਾਹ ਜੇ ਸ਼ਬਦ ਸੁਣਾਵੇ, ਤਿਸ ਕੋ ਵਾਹ ਵਾਹ ਜੇ ਮੇਲ ਮਲਾਵੇ, ਵਾਹ ਵਾਹ ਤਿਸ ਕੋ ਜਿਸ ਕਾ ਇਹ ਜੀਓ, ਗੁਰ ਸ਼ਬਦੀ ਮਾਥੇ ਅੰਮ੍ਰਿਤ ਪੀਓ, ਨਾਮ ਵਡਾਏ ਤੁਦ ਪਾਣੇ ਦਿਓ, ਨਾ ਬਿਨਾਂ ਕੋ ਜੀਵਾ ਮਾਏ, ਅੰਧਨ ਜਬਰੋ ਤੇਰੀ ਸਰਣਾਏ, ਨਾਨਕ ਨਾਮ ਰਤੇ ਪਤ ਪਾਏ, ਗੌੜੀ ਮੱਲਾ ਪਹਿਲਾ, ਹੋਮੇ ਕਰਤ ਪੇਖੀ ਨੀ ਜਾਣਿਆ, ਗੁਰਮੁਖ ਪਤ ਵਿਲੇ ਮਨ ਮੰਨਿਆ, ਹੋ ਹੋ ਕਰਤ ਨਹੀਂ ਸੱਚ ਪਾਈਐ, ਹੋਮੇ ਜਾਏ ਪਰਮ ਪਦ ਪਾਈਏ ਰਹਾਓ, ਹੋਮੇ ਕਰ ਰਾਜੇ ਬਹੁਤਾਵੇ, ਹੋਮੇ ਖਪੈ ਜਨਮ ਮਰਿਆਵੇ, ਹੋਮੇ ਨਿਰਗ ਸ਼ਬਦ ਵਿਚਾਰੇ, ਚੰਚਲ ਮਾਤਿਆ ਗੇ ਪੰਜ ਸੰਗਾਰੇ, ਅੰਤਰ ਸਾਚ ਸਹਿਜ ਕਰ ਆਵੈ, ਰਾਜਨ ਜਾਣ ਪਰਮ ਗਤ ਪਾਵੈ, ਸੱਚ ਕਰਨੀ ਗੁਰ ਪਰਮ ਚੁਕਾਵੈ, ਨਿਰਭਉ ਕੇ ਕਰ ਤਾੜੀ ਲਾਵੈ, ਹੋ ਹੋ ਕਰ ਮਰਨਾ ਕਿਆ ਪਾਵੈ, ਪੂਰਾ ਗੁਰ ਪੇਟੇ ਸੋ ਚਗੜ ਚੁਕਾਵੈ, ਜੇਤੀ ਹੈ ਤੇਤੀ ਤੇ ਨਗਨਾ, ਜੇਤੀ ਹੈ ਤੇਤੀ ਕਿਉ ਨਾਹੀ, ਗੁਰਮੁਖ ਗਿਆਨ ਭੇਦ ਗੁਣ ਗਾਈ, ਹੋਮੇ ਬੰਧਨ ਬੰਦ ਪਵਾਵੈ, ਨਾਨਕ ਰਾਮ ਭਗਤ ਸੁਖ ਪਾਵੈ, ਗੌੜੀ ਮੱਲਾ ਪਹਿਲਾ, ਪ੍ਰਥਮਾ ਬ੍ਰਹਮਾ ਕਾਲੇ ਕਰੇ ਆਇਆ, ਬ੍ਰਹਮ ਕਮਲ ਪਿਆਲ ਨਾ ਪਾਇਆ, ਆ ਗਿਆ ਨੀ ਲੀਨੀ ਪਰਮ ਭਲਾਇਆ, ਜੋ ਬਜੇ ਸੋ ਕਾਲ ਸੰਘਾਰੇ ਆ, ਹਮਾ ਰਾਖੇ ਗੁਰ ਸ਼ਬਦ ਵਿਚਾਰਿਆ ਰਹਾਓ, ਮਾਇਆ ਮੋਹੇ ਦੇਵੀ ਸਭ ਦੇਵਾ, ਕਾਲ ਨ ਛੋਡੇ ਬਿਨ ਗੁਰ ਕੀ ਸੇਵਾ, ਉਬਨਾਸੀ ਅਲਖ ਪੇਵਾ, ਸੁਲਤਾਨ ਖਾਨ ਬਾਦਸ਼ਾਹ ਨਹੀਂ ਰਹਿਣਾ, ਨਾਮੋ ਭੂਲੇ ਜਮ ਕਾ ਦੁਖ ਸਹਿਣਾ, ਮੈਂ ਤਰ ਨਾਮ ਜ ਰਾਖੋ ਰਹਿਣਾ, ਚੌਧਰੀ ਰਾਜੇ ਨਹੀਂ ਕਿਸੇ ਮੁਕਾਮ, ਸਾਮਰ ਸਿੰਚੇ ਮਾਇਆ ਧਾਮ, ਮੈਂ ਤਾਂ ਦੀਜਿਆ ਅਮਰ ਨਾਮ, ਰਈਅਤ ਮੈਰ ਮੁਕਦਮ ਸੁਧਾਰੇ, ਨੇਚਲ ਕੋ ਨੰਦੇ ਸੰਸਾਰੇ, ਅਫਰਿਓ ਕਾਲ ਘੂੜ ਸਿਰ ਮਾਰੇ, ਨੇਚਲੇ ਸੱਚਾ ਸੋਈ, ਜਿਨ ਕਾ ਸਾਜੀ ਤਿੰਨੇ ਸਭ ਗੋਈ, ਓ ਗੁਰਮੁਖ ਜਪੈ ਤਾਂ ਪਤ ਹੋਈ, ਕਾਜੀ ਸੇਖ ਵਖੇ ਪੇਖ ਫਕੀਰਾ, ਵਡੇ ਕਹਾਵੇ ਹੋਮੇ ਤਨ ਪੀਰਾ, ਕਾਲ ਨ ਛੁੜੇ ਬਿਨ ਸਤਿਗੁਰ ਕੀ ਤੀਰਾ, ਕਾਲ ਜਾ ਜੇ ਵਾਰ ਲੈਣੀ, ਕਾਨੀ ਕਾਲ ਸੁਣੇ ਬਿਖ ਬੈਣੀ, ਬਿਨ ਸ਼ਬਦੇ ਮੂਠੇ ਦੇ ਰਹਿਣੀ, ਹਿਰਦੇ ਸਾਚ ਵਸੇ ਹਰ ਨਾਂ, ਕਾਲ ਨਾ ਜੋਏ ਸਕੇ ਗੁਣ ਗਾਏ, ਨਾਨਕ ਗੁਰਮੁਖ ਸਹਿਜ ਸਮਾਏ, ਗੌੜੀ ਮੱਲਾ ਪਹਿਲਾ, ਬੋਲੇ ਸਾਚ
मिथ्या नहीं जाई, चाले गुण मोह मुख छाई, रहे अंतर सच सरनाई, सतगुर वैसे काल न जो है, मन को आवत जावत दुख मोह राव, आपे ओ पियो कत कत रही है, निज कर बै साज कर लई है, अरस माते सुख कही है, गुरमत चाल ने चल नहीं डोलै, गुरमत साया साया हर बोलै, पीवे अमृत आत बरोलै, सतगुर देखिया दीखिया लीनी, मन तन प्यो अंतर गत कीनी, गत मित पाई आत्म चीनी, पूज नाम सार, परमहंसा ज्योत अपार, जै देखूं तैं एक अंकार, रहे नरल मेका सच करनी, परम पद पाया सेवा गुर चरणी, मन ते मन मान्या चुकी अपर अपरमणी, इन बिद कौन कौन नहीं तारिया, हर जस संत भगत ने सुतारिया, प्रपाया मोल पारिया, साज मैल गुर लखाया, निचल मैल निशाया माया, सासन दो के भ्रम जगाया, जिनके मन वस्या सच सोई, तिनके संगत गुरमुख होई, नानक साज नाम मल कोई, गौड़ी महला पहला, राम नाम चितरा पै जाका, उपजम पदर्श की जिताका, राम न जपो पाव तुम्हारा, जोग जो दाता प्रराम हमारा, राहो गुरम राम जप है जन पूरा, तित कर हनद्वाजे तूरा, जो जन राम भगत हर प्यार, से प्रारा के कृपा तार, जन के हृदय हर सोई, तिनका दर्श परस सुख होई, सर्व जिया में को रवै, मन मोंकारी फिर जूनी पवै, सो बूझे जो सत गुर पाए, हमे मारे गुर शब्द पाए, अर्दुर की सांद क्यों जान है, गुरमा सा मिले मन माने, हम पापी निर्गुण को गुण करिया, हम पापी निर्गुण को गुण करिया, प्रभ होए दयाल नानक जन तरिया, सोलह अष्टपदियां गुहारे री गौड़ी किया, गौड़ी ब्रागड़ मल्ला पहला, एक ओंकार सतगुर प्रसाद, ज्यों गाई को गोली राखे कर सारा, ऐदे पाले राले आत्म सुतारा, ये तो राखो दीन दयाला, तो सुरनाग नयाला रहाओ, जय देखो तेरा वरे रखनहारा, तू दाता भुगता तू है, तू प्राण आधारा, किरत प्या दे उर्दी बिन ज्ञान बेचारा, बिन उपमा जगदीश की बिन सेना दियारा, जाग बिन सत हम देखिया लोभे अहंकारा, गुर सेवा प्रभ पाया सच मुक्त द्वारा, निज कर मैल अपार को परंपर सोई, बिन शब्द थिर को ने बूझे सुखोई, क्या ले आया ले जाए क्या फासे जम जाला, क्या ले आया ले जाए क्या फासे जम जाला, डोल बदा का जेवरी आकाश बताला, गुरमत नाम न बिसरे सहजे पत पाइये, अंतर शब्द दान है मिले आप गवाइये, नदर करे प्रवे अपनी गुरे अंक समावे, नानक मेल न चुकी लाह सज पावे, गौड़ी बन ला पहला, गुर प्रसादी बुझले तो होए नबेरा, कर कर नाम न सुठा कर मेरा, बिन गो शब न सुटिए देखो बेचारा, जेला कर्म गमावी बिन गुर दियारा रहाओ, अंधे अकली बारे कहते सो कही है, बिन गुरपन न सूजी के बिंदर भैया, खोटे को खरा कहे खरे सार न जाने, अंधे का न पार क्यों कली काल वडाने, सूते को जागद कहे जागद को सूता, जीवत को मुआ कहे मुहे नहीं रोता, आवत को जाता कहे जाते को आया, परगी को अपनी कहे अपनो नहीं पाया, मीठे को कौड़ा कहे कड़वे को मीठा, राते की निंदा करे ऐसा कर्म डीठा, चेरी की सेवा करे ठाकर नहीं दिस, पोखर नीर बलो लिये माखन नहीं दिस, इस पद जो अर्थ आये ले सो गुरु हमारा,
ਨਾਨਕ ਚੀਨੇ ਆਪ ਕੋ ਸੋ ਅਪਰੇ ਅਪਾਰਾ ਸਭ ਆਪੇ ਅਵਰਤਾ ਆਪੇ ਪਰਮਾਇਆ ਗੁਰ ਕਿਰਪਾ ਤੇ ਬੂਝੀਐ ਸਭ ਬ੍ਰਹਮ ਸਮਾਇਆ ਰਾ ਗੌੜੀ ਗੁਆਰੇ ਦੀ ਮਹਲਾ ਤੀਜਾ ਅਸ਼ਬਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਗਾ ਸੂਦ ਜਾ ਪਾਓ ਪਰਮ ਭੁਲੇ ਆਵੋ ਜਾਓ ਮਨ ਮਸੂ ਕਵੇ ਨਾ ਜਾਏ ਜਿਚਰ ਸ਼ਵ ਨਾ ਪੀਜੈ ਹਰ ਕੇ ਨਾ ਰਹਾਓ ਸਭੋ ਸੂਤਕ ਜੇਤਾ ਮੋਹ ਆਕਾਰ ਮਰ ਮਰ ਜੰਮੇ ਵਾਰੋ ਵਾਰ ਸੂਤਕ ਅਗਨ ਪੌਣੇ ਪਾਣੀ ਮਾਏ ਸੂਤਕ ਭੋਜਨ ਜੇਤਾ ਕੇ ਸ਼ਿਕਾਏ ਸੂਤਕ ਕਰਮ ਨਾ ਪੂਜਾ ਹੋਏ ਨਾਮ ਰਤੇ ਮਨ ਨਿਰਮਲ ਹੋਏ ਸਤਿਗੁਰ ਸੇਵਿਆ ਸੂਤਕ ਜਾਏ ਮਰੇ ਨਾ ਜਨਮੇ ਕਾਲ ਨਾ ਖਾਏ ਸਾ ਸਿਮਰ ਸੋ ਦੇਖੋ ਕੋਏ ਵਿਣ ਨਾਮ ਹੈ ਸੋ ਮੁਕਤ ਨ ਹੋਏ ਜੁਗ ਚਾਰੇ ਨਾਮ ਉੱਤਮ ਸ਼ਬਦ ਵਿਚਾਰ ਕਰ ਮੈਂ ਗੁਰਮੁਖ ਤਰਸ ਪਾਰ ਸਾਚਾ ਮਰੈ ਨਾ ਆਵੇ ਜਾਏ ਨਾਨਕ ਗੁਰਮੁਖ ਰਹੇ ਸਮਾਏ ਗੌੜੀ ਮਹਲਾ ਤੀਜਾ ਗੁਰਮੁਖ ਸੇਵਾ ਪ੍ਰਾਣ ਹਦਾਰਾ ਅਜ ਰਾਖੋ ਹਿਰਦੇ ਉਰਤਾਰਾ ਗੁਰਮੁਖ ਸੋਜਾ ਸਾਜ ਗੁਰਮੁਖ ਸੋਭਾ ਸਾਜ ਦੁਆਰਾ ਪੰਡਤ ਹਰ ਪੜਤ ਜੋ ਵਕਾਰਾ ਗੁਰਮੁਖ ਪੌਜ ਉਤਰੋ ਪਾਰਾ ਰਹਾਓ ਗੁਰਮੁਖ ਵਿੱਚ ਹੋਮੇ ਜਾਏ ਗੁਰਮੁਖ ਮਹਿਲ ਨਾ ਲਾਗੇ ਆਏ ਗੁਰਮੁਖ ਨਾਮ ਵਸੇ ਮਨ ਆਏ ਗੁਰਮੁਖ ਕਰਮ ਧਰਸਾ ਹੋਈ ਗੁਰਮੁਖ ਕਾਜ ਲਾਏ ਦੋਈ ਗੁਰਮੁਖ ਨਾਮ ਰਤੇ ਸੁਖ ਹੋਈ ਆਪਣਾ ਮਨ ਪ੍ਰਭੋ ਦੋ ਬੁਝੋ ਸੋਈ ਲੋ ਸਮਝਾਵੋ ਸੁਣੇ ਨਾ ਕੋਈ ਗੁਰਮੁਖ ਸਮਝੋ ਸਦਾ ਸੁਖ ਹੋਈ ਮਨ ਮੋਹ ਡੰਭ ਬਹੁ ਚਤੁਰਾਈ ਜੋ ਕਿਸ ਗੁਮਾਵੈ ਸੋ ਥਾਏ ਨਾ ਪਾਈ ਆਵੇ ਜਾਵੇ ਠੌਰ ਨਾ ਕਾਈ ਮਨ ਮੋਹ ਕਰਮ ਕਰੇ ਬਹੁਤ ਮਾਨਾ ਬਾਗ ਸਿਉ ਲਾਏ ਬਹਿਨ ਨਿਤਿਆਮਨਾ ਜਮ ਬਗੜਿਆ ਤਾ ਵੀ ਪੈਤਾਨਾ ਬਿਨ ਸਗੋ ਸੇਵੇ ਮੁਕਤ ਨਾ ਹੋਈ ਗੁਰ ਪ੍ਰਸ਼ਾਦੀ ਮਿਲੇ ਅਰਸੋਈ ਗੁਰਦਾਤਾ ਜੁਗ ਚਾਰੇ ਹੋਈ ਗੁਰਮੁਖ ਜਾਤ ਪਾਤ ਨਾਮੇ ਵਡਿਆਈ ਸਾਰ ਕੇ ਪੁੱਤਰੀ ਦਾਰ ਗਵਾਈ ਨਾਨਕ ਬਿਨਾਵੇ ਝੂਠੀ ਚਿਤਰਾਈ ਗੌੜੀ ਮਹਲਾ ਤੀਜਾ ਇਸ ਜੋਗਾ ਧਰਮ ਪੜੋ ਤੁਮ ਪਾਈ ਪੂਰੇ ਗੁਰ ਸਭ ਸੋ ਜੀ ਪਾਈ ਐਥੇ ਅੱਗੇ ਹਰ ਨਾਮ ਸਗਾਏ ਰਾਮ ਪੜੋ ਮਨ ਕਰੋ ਵਿਚਾਰ ਗੁਰਪ੍ਰਸ਼ਾਦੀ ਮਹਿਲ ਉਤਾਰ ਰਹਾਓ ਵਾਦ ਵਿਰੋਧ ਨਾ ਪਾਇਆ ਜਾਏ ਮਨ ਤਾਪੀ ਕਾ ਦੂਜੇ ਪਾਏ ਗੁਰ ਕੇ ਸ਼ਬਦ ਸੱਚ ਲਿਵ ਲਾਏ ਹਉਮੈ ਮਹਿਲਾ ਏ ਸੰਸਾਰਾ ਨੇਤੀ ਰਨਾਵੈ ਨਾ ਜਾਏ ਹੰਕਾਰਾ ਬਿਨ ਗੁਰ ਪੇਟੈ ਜਮ ਕਰੇ ਖਵਾਰਾ ਸੋਜਨ ਸਾਚਾ ਜੇ ਹਉਮੈ ਮਾਰੇ ਗੁਰ ਕੇ ਸ਼ਬਦ ਪੰਨ ਸੰਗਾਰੇ ਆਪ ਤਰੇ ਸਹਿਲੇ ਗੁਲ ਤਾਰੇ ਮਾਇਆ ਮੋਹ ਨੜ ਬਾਜੀ ਪਾਈ ਮਨ ਮੋਹ ਅੰਦਰ ਲਿਪਟਾਈ ਗੁਰਮੁਖ ਅਲਿਪਤ ਰਹੇ ਲਿਵਲਾਈ ਬਹੁਤੇ ਭੇਹ ਕਰੇ ਭੇਖ ਤਾਰੀ ਅੰਤਰ ਜਿੰਨਾ ਫਿਰੇ ਹੰਕਾਰੀ ਆਪ ਨ ਚੀਨੇ ਬਾਜੀ ਹਾਰੀ ਕਾਪੜ ਪੈਰ ਕਰੇ ਚਤਰਾਈ ਮਾਇਆ ਮੋਹਤ ਪਰਮ ਭਲਾਈ ਬਿਨ ਗੁਰ ਸੇਵੈ ਬਹੁਤ ਦੁੱਖ ਪਾਈ ਕਾਪੜ ਪੈਰੇ ਕਰੇ ਚਿਤਰਾਈ ਮਾਇਆ ਮੋਹਤ ਪਰਮ ਭਲਾਈ ਬਿਨ ਗੁਰ ਸੇਵੈ ਬਹੁਤ ਦੁੱਖ ਪਾਈ ਨਾਮ ਰਤੇ ਸਦਾ ਬੈਰਾਗੀ ਗ੍ਰਹਿ ਅੰਤ ਸਾਜ ਲਿਵ ਲਾਗੀ ਨਾਨਕ ਸਤਿਗੁਰ ਸੇਵੇ ਸੇਵੜ ਪਾਗੀ ਗੌੜੀ ਮਹਲਾ ਤੀਜਾ ਬ੍ਰਹਮਾ ਮੂਲ ਵੇਦ ਵਿਆਸਾ ਜਿਸ ਤੇ ਉਪਜੈ ਦੇਵ ਮੋਹ ਪਿਆਸਾ ਤ੍ਰੈ ਗੁਣ ਪਰਮੇ ਨਾ ਹੀ ਨਿਜ ਕਰ ਵਾਸਾ ਹਮ ਹਰ ਰਾਖੇ ਸਤਿਗੁਰੂ ਮਲਾਇਆ ਆਮਦਨ ਭਗਤ ਹਰ ਨਾਮ ਦੜਾਇਆ ਰਹਾਉ ਤ੍ਰੈ ਗੁਣ ਬਾਣੀ ਬ੍ਰਹਮ ਜੰਜਾਲਾ ਪੜਵਾਦ ਵਖਾਣੇ ਸਿਰ ਮਾਰੇ ਜਮਕਾਲਾ ਤਦ ਨ ਚੀਨੇ ਬੰਨੇ ਪੰਡ ਪਰਾਲਾ ਮਨਮੋਹ ਗਿਆਨ ਕੁਮਾਰ ਉਪਾਏ ਹਰ ਨਾਮ ਵਿਸਾਰਿਆ ਬੋ ਕਰਮ ਦੜਾਏ ਪਵਜਲ ਡੂਬੇ ਦੂਜੇ ਪਾਏ ਮਾਇਆ ਕਾਮ ਤਾਜ ਪੰਡ ਕਹਾਵੈ
ਵਿਖਿਆ ਰਾਤਾ ਬੋਧੋ ਪਾਵੈ ਜਮਕਾ ਕਾਲ ਜਿਹੜਾ ਅੰਧਕਾਲ ਸੰਤਾ ਆਵੈ ਗੁਰਮ ਜਮਕਾਲ ਨੇੜ ਨਾ ਆਵੈ ਹੋ ਮੈਂ ਦੂਜਾ ਸ਼ਬਦ ਲਾਵੇ ਨਾ ਮੇਰਾ ਤੇ ਹਰ ਗੁਣ ਗਾਵੇ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ ਚਰਨੀ ਲਾਗੇ ਤਾਂ ਮਹਿਲ ਪਾਵੇ ਸਾਦੇ ਨਿਮਲ ਸਹਿ ਸਮਾਵੇ ਹਰ ਕਥਾ ਸੁਣੇ ਸੇ ਤਲਵੰਦ ਸੇ ਜੁਗ ਮਾਈ ਤਿੰਨ ਕੋ ਸਭ ਨੇ ਵੀ ਅੰਦਰ ਪੂਜ ਕਰਾਈ ਸਹਿਜ ਗੁਣ ਰਾਵੇ ਸਾਚੇ ਮਨ ਮਾਈ ਪੂਰੇ ਸਤਿਗੁਰ ਸ਼ਬਦ ਸੁਣਾਇਆ ਤ੍ਰੈ ਗੁਣ ਮੇਠੇ ਚੌਥੇ ਚਿਤ ਲਾਇਆ ਨਾਨਕ ਹੋਮੈ ਮਾਰ ਬ੍ਰਹਮ ਮਿਲਾਇਆ ਪੂਰੇ ਸਤਿਗੁਰ ਸ਼ਬਦ ਸੁਣਾਇਆ ਤ੍ਰੈ ਗੁਣ ਮੇਠੇ ਚੌਥੇ ਚਿਤ ਲਾਇਆ ਨਾਨਕ ਹੋਮੇ ਮਾਰ ਬ੍ਰਹਮ ਮਿਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਕਾਰਯੋਗ ਸਤਿਸੰਗ ਜੀਓ ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਦੀਆਂ ਆਸ਼ੀਆਂ ਭਰੀਆਂ ਨੇ ਸਹਿਜ ਪਾਠ ਜੋ ਨੇਤਰੇ ਅਨੁਸਾਰ ਆਰੰਭ ਨੇ ਆਪ ਜੀ ਨੇ ਬਾਣੀ ਦਾ ਪਾਠ ਸ਼ਰਧਾ ਭਾਵਨਾ ਅਤੇ ਪਿਆਰ ਨਾਲ ਸਰਵਣ ਕੀਤਾ ਗੁਰੂ ਕਿਰਪਾ ਕਰੇ ਆਪ ਸੰਗਤਾਂ ਨੂੰ ਸਤਿਗੁਰ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ ਅੱਜ ਤਿੰਨ ਅਖੰਡ ਪਾਠ ਗੁਰਦੁਆਰਾ ਸਾਹਿਬ ਵਿਖੇ ਆਰੰਭ ਹੋਣੇ ਨੇ ਜਿਨ੍ਹਾਂ ਦੇ ਭੋਗ ਐਤਵਾਰ ਨੂੰ ਪੈਣਗੇ ਪਰਿਵਾਰਾਂ ਵੱਲੋਂ ਆਪ ਸਭ ਨੂੰ ਬੇਨਤੀ ਹੈ ਆਪ ਜੀ ਨੇ ਦਰਸ਼ਨ ਦੇਣੇ ਅੱਜ ਸੰਗਰਾਂਦ ਹੈ ਤੋ ਜੇਠ ਦਾ ਮਹੀਨਾ ਆਰੰਭ ਹੋਇਆ ਜੋ ਆਪਣੀ ਬਾਣੀ ਰਾਹੀਂ ਸਤਿਗੁਰ ਨੇ ਇਸ ਮਹੀਨੇ ਦਾ ਉਪਦੇਸ਼ ਬਖਸ਼ ਕੀਤਾ ਆਓ ਬਾਰਾਂਵਾਂ ਮਾਝ ਦੀ ਬਾਣੀ ਦੇ ਪਾਠ ਬੜੇ ਪਿਆਰ ਨਾਲ ਸਰਵਣ ਕਰੋ ਉਸ ਤੋਂ ਬਾਅਦ ਆਸਕੀ ਵਾਰ ਦੇ ਕੀਰਤਨ ਹੋਣਗੇ ਸੋ ਗੁਰੂ ਕਿਰਪਾ ਕਰੇ ਇਹ ਜੋ ਮਹੀਨਾ ਆਰੰਭ ਹੋਇਆ ਸਭ ਦਾ ਸੁੱਖ ਆਨੰਦ ਦਾ ਬਤੀਤ ਹੋਵੇ ਸਤਿਗੁਰ ਬਖਸ਼ਿਆ ਉਪਦੇਸ਼ ਸਰਬੱਤ ਸੰਗਤਾਂ ਦੇ ਹਿਰਦੇ ਵਿੱਚ ਵਸੇ ਆਓ ਬੜੇ ਪਿਆਰ ਨਾਲ ਜੋ ਬਾਰਾਂ ਮਹਾਮਾਜ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਉਚਾਰਨ ਕੀਤੀ ਹੋਈ ਇਹ ਮਹੀਨਿਆਂ ਦੀ ਉਪਦੇਸ਼ ਦੀ ਬਾਣੀ ਕਿਉਂਕਿ ਦੋ ਬਾਰਾਂ ਮਾਹ ਦੇ ਪਾਤਸ਼ਾਹ ਨੇ ਉਚਾਰਨ ਕੀਤੇ ਨੇ ਗੁਰੂ ਨਾਨਕ ਪਾਤਸ਼ਾਹ ਨੇ ਤੁਖਾਰੀ ਰਾਗ 'ਚ ਅਤੇ ਜੋ ਸੰਗਰਾਂਦ ਵਾਲੇ ਦਿਨ ਪ੍ਰਚਲਿਤ ਹੈ ਉਹ ਮਾਝ ਰਾਗ ਦਾ ਆਓ ਬੜੇ ਪਿਆਰ ਨਾਲ ਸਰਵਣ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਬਾਰੇ ਮਹਾਮਾਨ ਮਹਲਾ ਪੰਜਵਾ ਕਰ ਚੌਥਾ ਕਿਉ ਓੰਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੈ ਵਿਛੜੈ ਕਰ ਕਿਰਪਾ ਮੇਲੋ ਰਾਮ ਚਾਰ ਕੁੰਡ ਦਾ ਦਿਸ ਪ੍ਰਮੈ ਥਕ ਆਏ ਪ੍ਰਭ ਕੀ ਸਾਮ ਕਿਰਤ ਕਰਮ ਕੈ ਵਿਛੜੈ ਕਰ ਕਿਰਪਾ ਮੇਲੋ ਰਾਮ ਚਾਰ ਕੁੰਡ ਦਾ ਦਿਸ ਪ੍ਰਮੈ ਥਕ ਆਏ ਪ੍ਰਭ ਕੀ ਸਾਮ ਤੈਨ ਦੁਦੈ ਤੈ ਬਾਹਰੀ ਕਿਦਨ ਆਵੇ ਕਾਮ ਜਲ ਬਿਨਸਾ ਕਮਲਾਵਤੀ ਉਪਜੈ ਨਾਹੀ ਦਾਮ ਹਰ ਨਾ ਨ ਮਿਲੀਏ ਸਾਜਨ ਕਦ ਪਾਈਏ ਬਸਰਾਮ ਤੇਤ ਕਾਰ ਹਰ ਕਰਨਾ ਪਰਟੀ ਪਾਠਨਗਰ ਪਾਠਨਗਰ ਸੇਗਰਾਮ ਸਰਬ ਸਿੰਘਾਲ ਦਮੋਰ ਰਸ ਸਣ ਦੇਹੀ ਸਭ ਖਾਮ ਪ੍ਰਭ ਸਵਾਮੀ ਕੰਤ ਵਿਹੂਣੀ ਆ ਮੀਤ ਸਜਣ ਸਭ ਜਾਮ ਨਾਨਕੀ ਬੇਨੰਤੀ ਆ ਕਰ ਕਿਰਪਾ ਦੀਜੇ ਨਾਮ ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਾ ਨੇਚਲ ਤਾਮ ਚੇਤ ਗੋਵਿੰਦ ਅਰਾਧੀ ਹੈ ਹੋਵੇ ਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ ਇਹ ਕਹਿੰਦੇ ਬਿਨ ਜੀਵਣਾ ਬਿਰਤਾ ਜਨਮ ਜਣਾ ਜਲ ਤਲ ਮਹੀਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚੇਤਨਾ ਵੇ ਕਿਤਰਾ ਦੋ ਗਣਾ ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮੰਦਾ ਚੇਤ ਮਲਾਏ ਸੋ ਪ੍ਰਭੂ
जिसके पाए लगाओ चेत मलाए सो प्रभु तिसके पाए लगाओ। वैसाख तीरन क्यों बाटिया जिन्ना प्रेम बशो हर साजन पुरु वसार के लगी माया तो पुत्र कलतर ना संगतना हर अवनासी हो पलच पल सगली मोई झूठे तंधे मो। एक सार के नाम बिन अगे लिए खो तै वसार विगुचना प्राबिन अवर न कोय प्रीतम चरणी जो लगे तिनके निर्मल सोय। नानक की प्रभेंती प्रमिलो प्राप्त होय वैसाख सहावा तां लगे जां संत भेटे हर सोय। हर जेठ जड़न दा लोड़ी है जैसे अगे सब नवन हर सज्जन दामन लगया किसे ना दे बन। हर जेठ जड़न दा लोड़ी है जैसे अगे सब नवन हर सज्जन दामन लगया किसे ना दे बन। माणक मोती नाम प्रभ उन लगे ना ही सन रंग सबे नारायणे जेते मन पवन जो हर लोड़े सो करे सोई जी करन जो प्रभ कीते आपने से ही कहिए तन। आपन लिया जे मिले विछड़ क्यों रवन साधु संग प्रापते नानक रंग माड़न। हर जेठ रंगीला तिस तनी जिसके पाग मथन हर जेठ रंगीला तिस तनी जिसके पाग मथन सर्त बंदा तिस लगाए हर नान जिन्ना पास जग जीवन पुर त्या कहे मन संधिया दोए पाए बगुची अगल पई सुजाऊ की फास जिहा बीज सोलने मथे जो लिखिया रैन ब्याणी पई ताणी और चली गई नाराज जिनको साधु पेटिए सो दर गए होए खलास करके पापरा अपनी तिर दर्शन होए प्यास प्राप्त उदमे दूजा को नी नानक की अरदास असारत असार सुहंदा तिस लगाए जिन मारा चरण आवाज सावन सरसी कामणी चरण कम सिम प्यार मंता रता सच रंग इको नाम आधार बिख्या राम कुड़ावया दिसन सभ्य शार हर अमृत भू सहावणी मेरे साधु की मुहार वाण त्रै प्रसम मोलिया समरथ पुरख अपार हर मिलने नो मन लोचदा करम लावण हार जिनी सगे प्रपाया ओ तिनके सब बलहार नानक हर जी मिया कर शब्द सवार नहार सावण तना सुहागणी जय राम नाम उरहार। पादोय परम पलाणिया दूजे लगा हेत लख शिंगार बनाया कारज नाही केत। जिदन दे मिनस सी तिद वेले कै संप्रेत पगड़ चलाए दो जम किसे न देनी भेद छड खड़ोते गिरे माए जिनस लगा हेत आत्म लोड़े तन गपे स्याहो हो आसेत। जिहा बीजे सो लौने करमा सिंधा खेर नान प्राव सरणागति चरण बोझ प्राव दे से पादो नरक न पाई है गुर रखन वाला हेर असन प्रेम माहड़ा क्यों मिलिए हर जाए मन तन प्यार दर्शन करी कोई आण मिलावे माए। संत साई प्रेम कै ओ तिनके लागा पाए वाह विण प्रभ सो पाई है दूजे नाहे जाए जिनी चाख्या प्रेम रासे तृप्त रहे आगाए। आप त्याग बेनती करे लियो प्रभु लड़ लाए जो हर कंथ मिलाई है से विछड़ कदे ना जाए प्रावण दूजा को नहीं नानक हर सरणाए। असु सुखी वसंदियां जिन्ना मैं हर राय कत कर्म कमावणे दोज न काहू जोग परमेसर ते भुलिया व्यापन सबे रो वे मुख होए राम ते लगन जन्म जोग किन में कौड़े हो गए जितने माया भोग वेच न कोई कर सकै किस ते रो वह रोज कीता क्यों ना हो भी लिखिया तुर संजो फड़पागी प्रा मेरा प्रा मिले ता उतरे सबे योग नानक हो प्रा राख ले मेरे साहेब बंदी मौज कतक हो वह साध संग बिनसे सबे सोज मंगर माहे सोहंदिया हर पेसम बैठड़िया तिनकी शोभा क्या गणी जे साहेब मेलड़िया तन मन मोलिया राम स्यों संसार से लड़िया साजना ते बारी से रहना के लड़िया
ਤਿੰਨ ਦੁਖਨ ਕਬੂ ਉਤਰ ਹੈ ਸੇ ਜਮ ਕੇ ਵਸ ਪੜੀਆਂ ਜਿਨ ਰਾਹ ਵਿਆਪਰਾ ਪੜਾ ਸੇ ਦਿਸ ਨਿਤ ਖੜੀਆਂ ਰਤਨ ਜਵਾਹਰ ਲਾਲ ਹਰ ਕਣ ਤਿੰਨਾ ਜੜੀਆਂ ਨਾਨਕ ਮਾਸ਼ੇ ਤੂਰ ਤੇ ਪ੍ਰਸਰ ਨੀਂਦਰ ਪੜੀਆਂ ਮੰਗਰ ਪ੍ਰਭ ਆਦਣਾ ਬਹੁਣ ਜਨਮੜੀਆ ਪੋਖਤ ਕਰਨ ਵਿਆਹ ਪਈ ਕੰਡ ਮਿਲਿਆ ਹਰ ਨਾਉ ਮਨ ਵਿਦਿਆ ਚਰਨਾਰ ਬਿਨ ਦਸਣ ਲੱਗੜਾ ਸਾ ਓੜ ਗੋਬਿੰਦ ਗਵਾਲ ਬਰਾਏ ਸੇਵਾ ਸਵਾਮੀ ਲਾ ਵਿਖਿਆ ਪੋ ਨਾ ਸਕੀ ਮਿਲ ਸਾਧੂ ਗੁਣਗਾ ਜੈ ਤੇ ਉਪਜੀ ਤੈ ਮਿਲੀ ਸੱਚੀ ਪ੍ਰੀ ਸਮਾ ਕਰ ਗਾ ਲੀਨੀ ਪਾਰ ਬੰ ਬਹੁਣ ਨਾ ਵਿਛੜਾ ਬਾਹਰ ਜਾਓ ਲਹਬੇਰੀਆ ਹਰ ਸੱਜਣੇ ਅਗਮ ਗਾ ਸੁਣ ਪਈ ਨਰਾਣੇ ਨਾਨਕ ਦਰ ਪਿਆ ਪੋਖ ਸੁਹਮਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾ ਮਾਘ ਬਨ ਸੰਸਾਧੂਆ ਤੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗਮਾਨ ਕਾਮ ਕ੍ਰੋਧ ਨਾ ਬੋਲ ਕਾਮ ਕ੍ਰੋਧ ਨਾ ਮੋਈਐ ਬਿਨਸੇ ਸੋ ਲੋਭ ਸਵਾਨ ਸੱਚੇ ਮਾਰਗ ਚਲਦਿਆਂ ਉਸ ਤਦ ਕਰੇ ਜਹਾਨ ਆਸਾ ਤੀਰ ਸਗਲ ਪੂੰਜੀ ਦਿਆ ਪਰਵਾਨ ਜਿਨੋ ਦੇਵੇ ਦਿਆ ਕਰ ਸੋਈ ਪੁਰਖ ਜਾਣ ਜਿਨ੍ਹਾਂ ਮਿਲਿਆ ਪ੍ਰਾਪਣਾ ਨਾਨਕ ਤਿੰਨ ਗੁਰਬਾਣ ਮਾਘ ਸੁੱਚੇ ਸੇ ਕਾਂਡੀ ਹੈ ਜਿਨ ਪੂਰਾ ਗੁਰ ਮਿਹਰਬਾਨ ਫਲਗਨੰਦ ਉਪਾਰ ਜਨ ਹਰ ਸੱਜਣ ਪ੍ਰਗਟੇ ਆਏ ਸੰਤ ਸਾਹਿ ਰਾਮ ਕੇ ਕਰ ਕਿਰਪਾ ਦੀ ਮਲਾਏ ਸੇ ਸਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਇਸ ਪੁਨੀ ਵਡਪਾਗਣੀ ਵਰ ਪਾਇਆ ਹਰ ਰਾਏ ਮਿਲ ਸਈਆ ਮੰਗਲ ਗਾ ਵਹੀ ਗੀਤ ਗੋਬਿੰਦ ਲਾਏ ਹਰ ਜਿਹਾ ਵਰ ਨਾ ਦੇਸੀ ਕੋਈ ਦੂਜਾ ਲਵ ਨਾ ਲਾਏ ਹਲਤ ਪਲ ਸਵਾਰ ਨੇਚਲ ਦਿੱਤੀਆਂ ਜਾਏ ਸੰਸਾਰ ਸਾਗਰ ਤੇ ਰੱਖਣ ਬੋਣ ਜਨਮੈ ਤਾਏ ਜੇਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਫਲਗਣ ਨਿਤ ਸਲਾਹੀਐ ਜਿਸਨੋ ਤਿਲ ਨਾ ਥਮਾਏ ਜਿਨ ਜਿਨ ਨਾਮ ਧਿਆਇਆ ਤਿਨ ਕੈ ਕਾਜ ਸਰੇ ਹਰ ਗੁਰ ਪੂਰਾ ਰਾਧਿਆ ਦਰਗਹਿ ਸੱਚ ਕਰੇ ਸਰਬ ਸੁਖਾ ਨਿਰ ਚਰਨ ਹਰ ਪੌਜਲ ਬੇਮਤਰੈ ਪ੍ਰੇਮ ਭਗਤ ਤਿਨ ਪਾਈਆ ਵਿਗਿਆ ਨਾਹੀ ਜਰੈ ਕੂੜ ਗਏ ਦੁਬਦਾ ਨਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਏਕ ਤਰੇ

ਇਹ ਜੀਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰੂ ਸ਼ਬਦ ਸੁਣਾਇਆ। ਸਤਿਗੁਰੂ ਜੇ ਵਡਦਾਤਾ ਕੋ ਨਾਹੀ ਸਭ ਸੁਣਿਓ ਲੋਕ ਸੁਭਾਇਆ। ਸਤਿਗੁਰ ਮਿਲਿਆ ਸਜ ਪਾਇਆ ਜਿਨੀ ਵਿੱਚੋ ਆਪ ਗਵਾਇਆ। ਜਿਨੀ ਸੱਚੋ ਸੱਚ ਬੁਝਾਇਆ, ਜਿਨੀ ਸੱਚੋ ਸੱਚ ਬੁਝਾਇਆ।

ਸਤਿਗੁਰ ਵਿੱਚ ਆਪ ਰੱਖੇ ਓਨ ਕਰ ਪ੍ਰਗਟ ਆਖ ਸੁਣਾਇ ਸਤਿਗੁਰ ਮਿਲੇ ਸਦਾ ਮੁਕਤ ਹੈ ਜਿਨ ਵਿੱਚੋਂ

0: ਤੇਤਾ ਕੜਿਆ ਬੋ ਤਿਰਤ ਪਵੇ ਤਿਤ ਲਵੇ ਬੋ ਪੇਕਿਆ ਦੇਹੀ ਦੁਖਦੀਆ ਸੋਵੇ ਜੀਆ ਆਪਣਾ ਕਿਆ
1: ਆਨਾ ਖਾਇਆ ਸਾਧ ਗਵਾਇਆ।

ਪਿਆਰ ਉੱਚੇ ਕੂਕੇ ਵਾਦਾ ਗਾਵੇ ਜੋਦਾ ਕਾ ਵਿਚਾਰ ਮੂਰਖ ਪੰਡਿਤ ਹਿਕਮਤ ਹੁਜਤ ਸੰਜੇ ਕਰੇ ਪਿਆਰ।

ਪੜ ਪੁਸਤਕ ਸੰਧਿਆ ਬਾਦਮ ਸਿਰ ਪੂਜ ਬਲ ਸਮਾਦਮ ਮੁਖ ਝੂਠ ਪੇ ਭੂਕਨ ਸਾਰੰ ਤੇ ਬਾਲ ਦੇ ਹਾਲ ਵਿਚਾਰੰ ਗਲ ਮਾਲਾ ਦਿਲ ਗਲਾਟਨ ਦੋ ਧੋਤੀ ਬਸਰ ਪਾਟਨ ਜੇ ਜਾਨਸ ਬ੍ਰਹਮ ਕਰਮੰ ਸਭ ਹੋਕਰ

0: ਜ ਬਾਹਰ ਦੁਨੀਆ ਅੰਦਰ ਫੈਲ ਅੱਠ ਸੱਠ ਤੀਰਥ ਜੇ ਨਾ ਵੈ ਉਤਰੇ ਨਾਹੇ ਮੈਂ
1: ਜਿਨ ਪਟੰਦਰ ਬਾਹਰ ਗੁਦੜ ਤੇ ਭਲੇ ਸੰਸਾਰ ਤਿੰਨੇ ਹੋ ਲਗਾ ਰੱਬ ਸੇ ਤੀ ਦੇਖਣੇ ਵਿਚਾਰ ਰੰਗ ਹੱਸੇ ਰੰਗ

ਚੱਕ ਲਗੇ ਚਾਕਰੀ ਜੇ ਚੱਲੇ ਖਸਮੇ ਭਾਏ ਹੁਰਮਤ ਤਿਸਨੋ ਅਗਲੀ ਹੋ ਵਜੋ ਬਿਦੂਣਾ ਖਾਈ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਈ।

ਜਿਤ ਭਾਉ ਖਸਮ ਨਾ ਜਾਏ ਨਾਨਕ ਸੇਵ ਕਾਂਡੀਐ ਜੇ ਸੇਤੀ ਖਸਮ ਸਮਾਏ ਓੜੀ ਨਾਨਕ ਅੰਤ ਨਾ ਜਾਪਣੇ।

कोई न जाने ऊचते ऊचा सगल सामग्री तुम रे

ਤੁਮਰੀ ਗਤ ਮੈਂ ਤੁਮਹੀਂ ਜਾ ਨਾਨਕ ਦਾਸ। ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਜੀ ਕਿਉ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਬਹੁਤ ਜੀ ਸਹਾਏ ਵਾਰ, ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਬਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦੋ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰਿ ਕਿਸ਼ਨ ਧਿਆਈ ਹੈ ਜਿਦ ਠਹਿ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰ ਨੌਨ ਦਿਆਵੇ ਧਾਏ। ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਉਹ ਸਭ ਥਾਈ ਹੋਈ ਸਹਾਏ ਦਸੋਂ ਪਾਤਸ਼ਾਹੀਓ ਕੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦਰ ਦਾ ਧਿਆਨ ਤਰਖਾਲ ਸਹੀ ਸਭ ਬੋਲੋ ਜੀ ਵਾਹਿ। ਪੰਜਾਂ ਪਿਆਰਿਆਂ ਚੌਂ ਸਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇ ਕੇਂਦਰ ਕੀਤਾ ਤਿੰਨਾਂ ਗੁਰਮੋਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਖਾਲ ਸਹੀ ਸਭ ਬੋਲੋ ਜੀ ਵਾਹਿ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਏ ਸੀ ਦਿੱਤੇ ਬਾਂਦ ਬਾਂਦ ਕਟਵਾਏ ਚਰਖੜੀਆਂ ਤੇ ਚੜੇ ਆ ਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਕੇ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿਗਾ ਸਹਾਰ ਦੇ ਸ਼ਹੀਦੋ ਸਿੱਕਿਤ ਕੇਸਾਂ ਸਵਾਸਾਂ ਸੰਗ ਨਿਭਾਈ ਧਰਮ ਨਹੀਂ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰਖਾਲ ਸਹੀ ਸਭ ਬੋਲੋ ਜੀ ਵਾਹਿ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਖਾਲ ਸਹੀ ਸਭ ਬੋਲੋ ਜੀ ਵਾਹਿ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾਰ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਿਚਰਿਆ ਦੇਹ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਖਾਲਸਾ ਜੀ ਸਭ ਬੋਲੋ ਜੀ ਵਾਹਿ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸਾ ਜੀ ਸਭ ਬੋਲੋ ਜੀ ਵਾਹਿ। ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੇ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਭੰਗ ਦੇ ਸਦਾ ਸਹਾਈ ਦਤਾਰ ਪਿਤਾ ਜੀ ਆਓ ਸ੍ਰੀ ਨਨਕਾਣਾ ਸਾਹਿਬ ਔਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਉਹ ਆਸਰੇ ਦੇ ਆਸਰੇ ਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਪਾਤਸ਼ਾਹ ਜੀ ਆਪ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਤਿਕਾਰ ਮਤਲੇ ਸਜ ਦੀਵਾਨਾ ਵਿੱਚ ਆਪ ਦੀ ਲਾਹੀ ਬਾਣੀ ਦੇ ਪਾਠ ਉਪਰੰਤ ਸ੍ਰੀ ਆਸਾ ਜੀ ਕਵਾਸ ਕੀਤੇ ਭੋਗ ਜੀ ਕੀ ਅਰਦਾਸ। ਉਹ ਜੋ ਮਾਫ਼ ਕਰਨ ਲਈ ਸਿੱਖ ਪੜ੍ਹਦੇ ਸੁਣਦੇ ਸਰਬਾਇਤ ਲਾਹੇਵੰਦ ਹੋਣ ਸਰਬੱਤ ਸੰਗਤਾਂ ਦੀ ਹਾਜ਼ਰੀ ਤਿਲ ਫੁਲ ਪਟਾਵਾਂ ਰਸਤਾ ਆਦਿਕ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਸਿਰ ਤੇ ਮਿਹਰ ਭਰਿਆ ਤਕੜਾ ਤੰਦਰੁਸਤੀਆਂ ਬਖਸ਼ਦੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ 'ਚ ਬਰਕਤਾਂ ਬਖਸ਼ਣੀਆਂ। ਅੱਜ ਜੇਠ ਦਾ ਮਹੀਨਾ ਆਰੰਭ ਹੁੰਦਾ ਮਿਹਰ ਕਰਨੀ ਦਾਤਾ ਜੀ ਸਰਬੱਤ ਸੰਗਤਾਂ ਦਾ ਸੁੱਖ ਆਨੰਦ ਦਾ ਬਤੀਤ ਬਰਕਾਉਣਾ ਬਖਸ਼ਿਆ ਵਿਦੇਸ਼ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਇਸ ਮਹੀਨੇ ਦੀ ਆਰੰਭਤਾ ਦੇ ਮੁੱਖ ਰੱਖਦਿਆਂ ਪਰਿਵਾਰਾਂ ਵੱਲੋਂ ਦੇਗਾਂ ਵਾਸਤੇ ਮਾਇਆ ਅਰਦਾਸ ਹੋਈ ਹੈ। ਮੇਰ ਕਰਨੀ ਦਾਤਾ ਸਭ ਪਰਿਵਾਰਾਂ ਦੀ ਸੇਵਾ ਤਾਏ ਪਾਉਣੀ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਬਣੀਆਂ ਕਿਰਤ ਕਮਾਈ ਬਰਕਤਾਂ ਬਖਸ਼ਿਸ਼ ਕਰਨੀ ਆ। ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੇਗਾ ਹਾਜ਼ਰਾ ਦਾਰ ਪ੍ਰਵਾਨ ਹੋਵੇ ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ ਮੇਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮੁ ਪਿਆਰੇ ਮਿਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਰਾ ਗਿਆ ਭਈ ਅਕਾਲ ਕੀ ਸਭ ਸਿੱਖਾਂ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ
ਖੁਆਰ ਹੋਏ ਸਭ ਮਿਲੇਂਗੇ, ਖੁਆਰ ਹੋਏ ਸਭ ਮਿਲੇਂਗੇ, ਬਚੇ ਸ਼ਰਨ ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ, ਉਸਤਤ ਕਰੋ ਸਦਾ ਪ੍ਰਭ ਆਪਣੇ, ਜਿਨ ਪੂਰੀ ਕਲ ਰਾਖੀ, ਜੀ ਜੰਦ ਸਭ ਹੈ ਪਵਿੱਤਰਾ, ਸਤਿਗੁਰ ਕੀ ਸੱਚ ਸਾਖੀ, ਬਿਘਨ ਬਿਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦੜਾਇਆ, ਹੋਏ ਪਾਪ ਪੈ ਸਭ ਪਾਵਨ, ਜਨ ਨਾਨਕ ਸੁਖ ਕਰ ਆਇਆ, ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਇ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ, ਹੋਵੈ ਸਿਵ ਦਿਖ ਸੰਬੰਧੀ, ਨੂਰ ਅਰਸੋਂ ਕੁਰਸੋਂ ਚਟੀਐ, ਤੁਧ ਦਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ, ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ, ਸਹਿਭੰ ਗੁਰਪ੍ਰਸਾਦ, ਰਾਗ ਸੂਹੀ ਮਹਲਾ ਪਹਿਲਾ, ਚੌਪਦੇ ਕਰ ਪਹਿਲਾ, ਭਾਂਡਾ ਧੋਏ ਬੈਸ ਧੂਪ ਦੇਵੋ, ਤੋ ਦੁੱਧੇ ਕੋ ਜਾਵੋ, ਦੂਧ ਕਰਮ ਫੁਨ ਸੁਰਤ ਸਮਾਇਣ, ਹੋਏ ਨਰਾਸ ਜਮਾਵੋ, ਭਾਂਡਾ ਧੋਏ ਬੈਸ ਧੂਪ ਦੇਵੋ, ਤੋ ਦੁੱਧੇ ਕੋ ਜਾਵੋ, ਦੂਧ ਕਰਮ ਫੁਨ ਸੁਰਤ ਸਮਾਇਣ, ਕੋਈ ਨਿਰਾਸ ਜਮਾਵੋ, ਜਪਹੁ ਤੋਇ ਕੋ ਨਾਮਾ, ਅਵਰ ਨਿਰਾਫਲ ਕਾਮਾ ਰਾਉ, ਇਹ ਮਨ ਈਟੀ ਹਾਥ ਕਰੋ, ਹੁਣ ਨੇਤਰੋਂ ਨੀਂਦ ਨਾ ਆਵੈ, ਰਸਨਾ ਨਾ ਜਪੋ ਤਾਂ ਮਥੀਐ, ਇਨ ਬਿਦ ਅੰਮ੍ਰਿਤ ਪਾਵੋ, ਮਨ ਸੰਪੜ ਜਿਤ ਸਤ ਸਰ ਨਾਵਣ, ਪਾਵਣ ਪਾਤੀ ਤ੍ਰਿਪਤ ਕਰੈ, ਪੂਜਾ ਪ੍ਰਾਣ ਸੇਵਕ ਜੇ ਸੇਵੈ, ਇਨ ਬਿਦ ਸਾਹਿਬ ਰਵਤ ਰਹੇ, ਕਹਿੰਦੇ ਕਹੇ ਕਹੇ ਕਹਿ ਜਾਵੈ, ਤੁਮ ਸਾਰੇ ਅਵਰ ਨਾ ਕੋਈ, ਭਗਤਹੀਣ ਨਾਨਕ ਜਨ ਜੰਪੈ, ਹੌਸਲਾ ਹੀ ਸੱਚਾ ਸੋਈ, ਕਹਿੰਦੇ ਕਹੇ ਕਹੇ ਕਹਿ ਜਾਵੈ, ਤੁਮ ਸਾਰੇ ਅਵਰ ਨਾ ਕੋਈ, ਭਗਤਹੀਣ ਨਾਨਕ ਜਨ ਜੰਪੈ, ਹੌਸਲਾ ਹੀ ਸੱਚਾ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੇਠ ਦਾ ਮਹੀਨਾ ਆਰੰਭ ਹੁੰਦਾ, ਇਸ ਦਾ ਜੋ ਉਪਦੇਸ਼ ਸਤਿਗੁਰ ਨੇ ਆਪਣੀ ਬਾਣੀ ਨਾਲ ਸਾਨੂੰ ਬਖਸ਼ ਕੀਤਾ ਹੈ, ਆਓ ਬੜੇ ਪਿਆਰ ਨਾਲ ਸੁਣ। ਗੁਰੂ ਜੀ ਸਤਨਾਮ ਵਾਹਿਗੁਰੂ ਸਾਹਿਬ ਜੀਓ। ਹਰ ਜੇਠ ਜੜਨ ਦਾ ਲੋਹੜੀ ਐ, ਜਿਸ ਅੱਗੇ ਸਭ ਨਿਵਾਨ, ਹਰ ਸੱਜਣ ਦਾਵਣ ਲੱਗਿਆ, ਕਿਸੇ ਨਾ ਦੇਈ ਬੰਨ। ਹਰ ਜੇਠ ਜੜਨ ਦਾ ਲੋਹੜੀ ਐ, ਜਿਸ ਅੱਗੇ ਸਭ ਨਿਵਾਨ,
ਹਰ ਸੱਜਣ ਦਾਮਣ ਲੱਗਿਆ ਕਿਸੇ ਨਾ ਦੇਈ ਬੰਨ ਮਾਣਕ ਮੋਤੀ ਨਾਮ ਪ੍ਰਭ ਹੁਣ ਲੱਗੇ ਨਾਹੀ ਸਨ ਰੰਗ ਸਭੈ ਨਾਰਾਇਣ ਜੇਤੇ ਮਨ ਭਾਵਨ ਜੋ ਹਰ ਲੋੜੇ ਸੋ ਕਰੈ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧਨ ਆਪਣ ਲਿਆ ਜੇ ਮਿਲੈ ਵਿਛੜ ਕਿਉਂ ਰੋਵਨ ਸਾਧੂ ਸੰਗ ਪ੍ਰਾਪਤ ਨਾਨਕ ਰੰਗ ਮਾਣਨ ਹਰ ਜੇਠ ਰੰਗੀਲਾ ਤਿਸ ਤਣੀ ਜਿਸ ਕੈ ਭਾਗ ਮਥਨ ਸਾਧੂ ਸੰਗ ਪ੍ਰਾਪਤ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਸਕਾਰ ਜੀ, ਸਤਸੰਗ ਜੀ, ਪਾਰ ਬਖਸ਼ ਰਹਿਮਤ ਕਿਰਪਾ ਜੀ, ਅੰਮ੍ਰਿਤ ਸੱਚ ਦੀਵਾਨਾਂ ਦੀਆਂ ਹਾਸੀਆਂ ਭਰੀਆਂ ਨੇ। ਅਲਾਹੀ ਬਾਣੀ ਦੇ ਪਾਠ ਉਪਰੰਤ ਆਸਕੀ ਵਾਰ ਦੇ ਕੀਰਤਨ ਸਰਵਣ ਕੀਤੇ ਨੇ, ਰਸ ਪ੍ਰਾਪਤ ਕੀਤਾ। ਸਰਬੱਤ ਦੇ ਪਲ ਲਈ ਪੰਨ ਦੀ ਚੜ੍ਹਦੀ ਕਲਾ, ਪਰਿਵਾਰਾਂ ਦੀ ਸੁੱਖ ਸ਼ਾਂਤੀ ਵਾਸਤੇ ਗੁਰੂ ਚਰਨਾਂ ਵਿੱਚ ਅਰਦਾਸ ਹੋਈ ਹੈ। ਔਰ ਅੱਜ ਜੇਠ ਦਾ ਮਹੀਨਾ ਆਰੰਭ ਹੋਇਆ, ਉਸ ਦਾ ਆਪ ਜੀ ਨੇ ਬੜੇ ਪਿਆਰ ਨਾਲ ਜੋ ਉਪਦੇਸ਼ ਹੈ ਬਾਣੀ ਰਾਹੀਂ ਦਿੱਤਾ, ਸਤਿਗੁਰ ਨੇ ਬਖਸ਼ ਕੀਤਾ ਔਰ ਸ਼ਬਦ ਸਰਵਣ ਕੀਤਾ। ਗੁਰੂ ਚਰਨਾਂ ਵਿੱਚ ਅਰਦਾਸ, ਸਤਿਗੁਰ ਨੇ ਪਵਿੱਤਰ ਗੁਮਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ ਨੇ। ਗੁਰੂ ਕਿਰਪਾ ਕਰੇ ਆਪ ਸਰਬੱਤ ਸੰਗਤਾਂ ਨੂੰ ਸਤਿਗੁਰ ਚੜ੍ਹਦੀ ਕਲਾ ਬਖਸ਼ਣ, ਸਿਰ 'ਤੇ ਮਿਹਰ ਭਰਿਆ ਹੱਥ ਰੱਖਣ। ਸੋ ਸਮੇਂ ਮੁਤਾਬਕ ਉਸਦੇ ਬੜੇ ਸਮੇਂ ਮੁਤਾਬਕ ਪਾਵਨ ਪੁੱਤਰ ਮੁਖਵਾਗ ਦੀ ਕਥਾ ਭਾਈ ਸਾਹਿਬ ਭਾਈ ਗਿਆਨ ਨਿਸ਼ਾਨ ਸਿੰਘ ਦੀ ਸਰਵਣ ਕਰਾਉਣਗੇ। ਔਰ ਅੱਜ ਤਿੰਨ ਖੰਡ ਪੜ੍ਹ ਆਰੰਭ ਹੋਣੇ ਨੇ। ਗੁਰਦੁਆਰਾ ਸਾਹਿਬ ਖੇਤ ਪਰਿਵਾਰ ਵੱਲੋਂ ਬੇਨਤੀ ਹੈ, ਤਿੰਨੇ ਦਿਨ ਦਰਸ਼ਨ ਦੇਣੇ, ਐਤਵਾਰ ਨੂੰ ਭੋਗ ਪੈਣਗੇ। ਸੋ ਆਪ ਜੀ ਨੇ ਹਾਸੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਸੋ ਦੂਸਰੀ ਬੇਨਤੀ ਹੈ ਕਿ 23 ਮਈ ਨੂੰ ਗੁਰੂ ਨਾਨਕ ਜਹਾਜ਼ ਦੀ 112ਵੀਂ ਵਰ੍ਹੇਗੰਢ ਯਾਦਗਾਰ ਮਨਾਈ ਜਾ ਰਹੀ ਹੈ ਹਾਰਬਰ ਗ੍ਰੀਨ ਪਾਰਕ ਵੈਨਕੂਰ ਵਿੱਚ। ਸਮਾਂ ਹੈ 2 ਵਜੇ ਤੋਂ 3 ਵਜੇ ਤੱਕ। ਆਪ ਜੀ ਨੂੰ ਬੇਨਤੀ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ। ਸ਼ੁੱਕਰਵਾਰ ਨੂੰ ਸ਼ਾਮ ਨੂੰ 6 ਵਜੇ ਦਸਤਾਰ ਦੀ ਟ੍ਰੇਨਿੰਗ ਸਿਖਾਈ ਬਦਲੀਆਂ ਸਿਖਾਈਆਂ ਜਾਣਗੀਆਂ। ਸਿੰਘਾਂ ਨੇ ਆਉਣਾ, ਜਿਨ੍ਹਾਂ ਨੇ ਦਸਤਾਰ ਸਿੱਖਣੀ ਆਪਣੀਆਂ ਦਸਤਾਰਾਂ ਲੈ ਕੇ 6 ਵਜੇ ਗੁਰਦੁਆਰਾ ਸਾਹਿਬ ਪਹੁੰਚ ਜਾਇਓ। ਔਰ ਨਾਲ ਨਾਲ ਆਪ ਜੀ ਨੂੰ ਬੇਨਤੀ ਕਰੇ ਕਿ ਤੁਹਾਡੀ ਮੰਗ 'ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਬਰਾਤਾਂ ਵਾਸਤੇ ਵਿਆਹ ਵਾਸਤੇ ਟੈਂਟ ਦਾ ਇੰਤਜ਼ਾਮ ਕਰ ਦਿੱਤਾ ਗਿਆ। ਕੁਰਸੀਆਂ ਵਗੈਰਾ ਲਾ ਦਿੱਤੀਆਂ ਗਈਆਂ ਨੇ। ਜਿਨ੍ਹਾਂ ਪਰਿਵਾਰਾਂ ਨੇ ਕੋਈ ਆਨੰਦ ਕਾਰਜ ਦੀ ਰਸਮ ਜਾਂ ਬੁਕਿੰਗ ਕਰਵਾਉਣੀ ਹੋਵੇ, ਗੁਰਦੁਆਰੇ ਨੂੰ ਸੰਪਰਕ ਕਰਕੇ ਨਾਲ ਧਾਲੀਵਾਲ ਬੈਂਕਟ ਹਾਲ ਵਾਲਿਆਂ ਨੂੰ ਬੁੱਕ ਕਰਕੇ ਤੁਸੀਂ ਇਹ ਸੇਵਾ ਲੈ ਸਕਦੇ ਜੀ। ਸੁਭਾਓ ਹੁਣ ਸਰਮ ਕਰੀ ਅੱਜ ਦੇ ਮੁੱਖ ਵਾਕ ਦੀ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਗੁਰੂ।

माता मत पिता संतोख, सत भाई कर

तो कुदरत की मत नहीं पा।

दर्शन परसन सरसन हरसन रंग रंगी करतारी रे खेन राम गोर गाम हार दाम नह जाम हार कंठ नानक और हारी रे। खेन राम गोर गाम हार दाम नह जाम हार कंठ नानक और हारी रे। परम सम्मान योग जुगो जुगे अटल चबर शतर सिंहासन दे मालक वालिये कुल आलम सरवरे कायनात दीन दनी दे मालक निमाणिया दे माण निताणिया दे ताण न्योटिया दी ओट शब्द गुरु धन धन सतगुरु गुरु ग्रंथ साहिब महाराज सच्चे पातशाह जी तिना दी पावन पवित्र मुबारक गोद अंदर जुड़ बैठे अते मीडिया दे राही घरां विच बैठ के साहिब जी दी पावन अमृतमई मुबारक बाणी नाल सांझ बना रहे गुरु प्यारे गुरु सवारे अति सत्कारयोग सतसंगी जिनों वडभागे आ जिथे आप जिया ने गुरु दर दे सवारियां पासों शब्द चौंकी आसा की वार दे कीर्तन सरवण कीते ने सतगुरां दे चरण कमलां पा सरदास बेनती तों उपरंत धन गुरु ग्रंथ साहिब महाराज सच्चे पातशाह जी ने जो पावन मुख वाक की दात बख्शिश कीती है पवित्र उपदेश आप संगतां ने बड़े प्रेम अदब सत्कार सहित सरवण कीते हन। गरीब नवाज सतगुरु की बख्शिश मेहरमत अज दे पावन मुख वाक राही साढ़े सभनां ते करदे ने गुरमत विचारां दी सांझ करन तो पहला गुरु दर दी असूलन मर्यादा नूं बहाल करदिआं पावन गुरु फतेह नाल सांझ बणाईए आखो जी वाहिगुरु जी का खालसा वाहिगुरु जी की फतेह। अज दा इह पावन मुख वाक गुरु नानक साहिब जी दी रसना तों उचारण कीता होया राग सुही अंदर गुरु ग्रंथ साहिब जी दे पावन अंक नंबर 728 उपर सुभायमान है। शब्द दे सिरलेख नूं जदों असीं पढ़दे हां क्योंकि ये सुही राग दा पहला शब्द है वड्डा मूल मंत्र वड्डा मंगला चरण इस सिरलेख दे उपर सुभायमान है। हजूर बख्शिश करदे ने एक ओंकार परमेश्वर एक है ओ एक परमेश्वर बजमी सत्ता दे रूप विच समुची कायनात विच लगातार बिना किसी भेदभाव दे एक रस व्यापक है। सतनाम सतनाम तो भाव है ओदी होंद नाम तो भाव हुंदा है होंद। जिवें कोई मैनू पुछे भी तुहाडा नाम की है तुहाडी पछाण की है तुहाडी आइडेंटिटी की है ते मैं अपना नाम दसदा मैं तुहानू पुछदा भी तुहाडी आइडेंटिटी तुहाडी पछाण की है ओहदे बदले च तुसीं मैनू अपना नाम दसोगे मेरी आ पछाण तो नाम दा अर्थ है पछाण ओहदी होंद। हजूर कहिंदे उदां ओहदे बड़े नाम ने और हर बंदे ने ओहदे नाम नू अपने हिसाब दे नाल
ਕਲਪਿਤ ਕੀਤਾ ਹੈ। ਕਿਸੇ ਨੂੰ ਲੱਗਾ ਵੀ ਰੱਬ ਦਇਆ ਕਰਨ ਵਾਲਾ, ਉਹਨੇ ਰੱਬ ਨੂੰ ਦਇਆਵਾਨ ਕਹਿਤਾ। ਕਿਸੇ ਨੂੰ ਲੱਗਾ ਵੀ ਉਹ ਕਿਰਪਾ ਕਰਦਾ ਹੈ, ਉਹਨੂੰ ਕਿਰਪਾਲੂ ਕਹਿਤਾ। ਜਿਹਨੂੰ ਲੱਗਾ ਵੀ ਉਹ ਧਰਤੀ ਨੂੰ ਪਾਲਦਾ ਹੈ, ਉਹਨੇ ਗੋਪਾਲ ਆਖਿਆ। ਜਿਹਨੂੰ ਲੱਗਾ ਵੀ ਧਰਤੀ ਬਣਾਈ ਵੀ ਉਹਨੇ ਆ, ਉਹਨੇ ਉਹਨੂੰ ਗੋਬਿੰਦ ਕਹਿਤਾ। ਤੋ ਇਹ ਨਾਮ ਅਸੀਂ ਰੱਖੇ, ਇਹਨੂੰ ਬਾਬਾ ਜੀ ਕਹਿੰਦੇ ਕਿਰਤਮ ਨਾਮ ਕਥੇ ਤੇਰੇ ਜੇਬਾ, ਜਿਹੜੇ ਤੇਰੀ ਸਿਫਤ ਵਿੱਚ ਪੈਦਾ ਹੋਏ ਕਿਰਤਮ ਨਾਮ। ਪਰ ਤੇਰਾ ਐਕਚੁਅਲ, ਤੇਰੀ ਐਕਚੁਅਲ ਪਛਾਣ ਕੀ ਹੈ? ਬਾਬਾ ਜੀ ਕਹਿੰਦੇ ਸਤ ਨਾਮ ਤੇਰਾ ਪਰਾ ਪੁਰਬਲਾ। ਤੇਰੀ ਅਸਲੀ ਪਛਾਣ ਇਹ ਆ ਵੀ ਤੂੰ ਸੱਚ ਆ, ਤੂੰ ਜੰਮਦਾ ਮਰਦਾ ਨਹੀਂ। ਗੁਰੂ ਅਮਰਦਾਸ ਮਹਾਰਾਜ ਉਸੇ ਨੂੰ ਕਹਿਣਗੇ ਇਹ ਸੱਚ ਸਭਨਾ ਕਾ ਖਸਮ ਹੈ। ਸੱਚ ਕੌਣ ਹੈ? ਖਸਮ ਹੈ। ਤੇ ਖਸਮ ਕੌਣ ਹੈ? ਉਹ ਸੱਚ ਹੈ। ਰੱਬ ਦੀ ਅਸਲ ਪਛਾਣ ਇਹ ਆ ਵੀ ਉਹ ਸੱਚ ਆ। ਹਜ਼ੂਰ ਕਹਿੰਦੇ ਉਹਦੀ ਹੋਂਦ ਆ ਉਹ ਸਤਨਾਮ ਹੈ। ਕਰਤਾ ਪੁਰਖ, ਕਰਤੇ ਤੋਂ ਭਾਵ ਜਿਹਨੇ ਸੰਸਾਰ ਬਣਾਇਆ, ਪੁਰਖ ਤੋਂ ਭਾਵ ਜਿਹੜਾ ਇਹਦੇ ਵਿੱਚ ਵਿਆਪਕ ਹੈ। ਨਿਰਭਉ, ਉਹ ਡਰਦਾ ਨਹੀਂ, ਡਰਾਉਂਦਾ ਨਹੀਂ। ਨਿਰਵੈਰ, ਉਹਦਾ ਕਿਸੇ ਨਾਲ ਵੈਰ ਵੀ ਕੋਈ ਨਹੀਂ। ਅਕਾਲ ਮੂਰਤ, ਸਮੇਂ ਦੇ ਪ੍ਰਭਾਵ ਤੋਂ ਮੁਕਤ ਹੈ ਤੇ ਉਸ ਨੂੰ ਸਥਾਪਿਤ ਨਹੀਂ ਕੀਤਾ ਜਾ। ਬਾਬਾ ਗੁਰੂ ਨਾਨਕ ਕਹਿਣਗੇ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਉਹ ਨਾ ਕਿਸੇ ਦੇ ਬਣਾਇਆ ਬਣਦਾ ਤੇ ਨਾ ਉਹਨੂੰ ਸਥਾਪਿਤ ਕੀਤਾ ਜਾ ਸਕਦਾ, ਅਕਾਲ ਮੂਰਤ ਹੈ। ਅਜੂਨੀ, ਅਜੂਨੀ ਤੋਂ ਭਾਵ ਇਹ ਜੂਨਾਂ ਦੇ ਵਿੱਚ ਨਹੀਂ ਆਉਂਦਾ। ਕੋਈ ਆਖੇ ਜੀ ਇਹ ਮੇਰਾ ਭਗਵਾਨ ਇਹ ਹੈ, ਮੇਰਾ ਭਗਵਾਨ ਇਹ ਹੈ, ਗੁਰਬਾਣੀ ਨੇ ਆਖਿਆ ਜਿਹੜਾ ਮਾਂ ਦੀ ਕੁੱਖ ਤੋਂ ਪੈਦਾ ਹੋ ਜਾਵੇ ਉਹ ਰੱਬ ਨਹੀਂ ਹੋ ਸਕਦਾ। ਜਿਹੜਾ ਰੱਬ ਹੈ ਉਹ ਕਦੇ ਕਿਸੇ ਦੀ ਕੁੱਖ ਤੋਂ ਨਹੀਂ ਪੈਦਾ ਹੁੰਦਾ, ਉਹ ਅਜੂਨੀ ਹੈ। ਸਹਿਭੰਗ ਨੇ ਕਲੀਅਰ ਕੀਤਾ ਵੀ ਉਹਦਾ ਪ੍ਰਕਾਸ਼, ਉਹਦੀ ਹੋਂਦ, ਉਹਦਾ ਵਜੂਦ ਆਪਣੇ ਆਪ ਤੋਂ ਹੈ ਸਹਿਭੰਗ। ਹੁਣ ਉਸ ਪਰਮੇਸ਼ਰ ਦੀ ਪ੍ਰਾਪਤੀ ਜੀਵ ਨੂੰ ਕਿਵੇਂ? ਮੈਂ ਹਜ਼ੂਰ ਨੇ ਆਖਿਆ ਗੁਰਪ੍ਰਸਾਦ, ਸਤਿਗੁਰ ਵਿੱਟੋਂ ਵਾਰਿਆ, ਜਿਤ ਮਿਲਿਆ ਖਸਮ ਸੰਭਾਲਿਆ, ਜਿਨਕਾਰ ਉਪਦੇਸ਼ ਗਿਆਨ ਅੰਜਨ ਦੀਆ, ਇੰਨੀ ਨਿਤਰੀ ਜਗਤ ਨਿਹਾਲਿਆ। ਗੁਰੂ ਨੇ ਆਪਣਾ ਆਪਾ ਕਿੱਥੇ ਟਿਕਾਇਆ? ਆਖਿਆ ਗੁਰੂ ਦੇ ਵਿੱਚ। ਪਰਮੇਸ਼ਰ ਦਾ ਵਜੂਦ ਗੁਰੂ ਦੇ ਵਿੱਚ ਹੈ। ਤੋ ਸਮੁੱਚੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਹ ਸੰਪੂਰਨ ਮੂਲ ਮੰਤਰ ਜਿਹਨੂੰ ਵੱਡਾ ਮੰਗਲਾ ਚਰਨ ਕਹਿ ਦਿੰਦੇ ਆ, ਇਹ ਲਗਭਗ 33 ਵਾਰ ਆਇਆ। ਥੋੜ੍ਹੀ ਬਹੁਤ ਜ਼ਰਾ ਇਹਦੇ 'ਤੇ ਚੱਲਦੀ। ਕੋਈ ਕਹਿੰਦਾ ਜੀ ਮੂਲ ਮੰਤਰ ਗੁਰਪ੍ਰਸਾਦ ਤੱਕ ਹੈ, ਕੋਈ ਕਹਿੰਦਾ ਜੀ ਮੂਲ ਮੰਤਰ ਨਾਨਕ ਹੋਸੀ ਭੀ ਸੱਚ ਤੱਕ ਹੈ। ਥੋੜ੍ਹੀ ਜਿਹੀ ਕਨਫਿਊਜ਼ਨ ਉਹਦੇ ਵਿੱਚ ਹੈ, ਪਰ ਉਹ ਗੱਲ ਜੇ ਸਮਝੀਏ ਤਾਂ ਹੈ ਨਹੀਂ। ਗੁਰਬਾਣੀ ਦੇ ਵਿੱਚ ਜਿੱਥੇ ਵੀ ਹਜ਼ੂਰ ਨੇ ਮੰਗਲਾ ਚਰਨ ਵਰਤਿਆ 33 ਵਾਰ, ਉਹ ਗੁਰਪ੍ਰਸਾਦ ਤੱਕ ਹੀ ਵਰਤਿਆ। ਐਕਚੁਅਲ ਮੂਲ ਮੰਤਰ ਇੰਨਾ ਹੀ ਆ। ਗੁਰਬਾਣੀ ਨੂੰ ਜਦੋਂ ਅਸੀਂ ਸਮਝਦੇ ਹਾਂ, ਉੱਥੇ ਕੋਈ ਚੀਜ਼ ਜਦੋਂ ਕਿਸੇ ਚੀਜ਼ ਨਾਲੋਂ ਕੱਟੀ ਜਾਵੇ, ਅਲੱਗ ਕੀਤੀ ਜਾਵੇ, ਸੈਪਰੇਟ ਕੀਤੀ ਜਾਵੇ, ਉਹਨੂੰ ਤੋੜਿਆ ਜਾਵੇ, ਤਾਂ ਉੱਥੇ ਡੰਡੀਆਂ ਲਾਜ਼ਮੀ ਆਉਣਗੀਆਂ। ਜਿੰਨੀ ਦੇਰ ਤੱਕ ਡੰਡੀਆਂ ਨਹੀਂ ਆਉਂਦੀਆਂ, ਉਨੀ ਦੇਰ ਤੱਕ ਉਹ ਚੀਜ਼ ਇੱਕੋ ਹੀ ਪੈਰਾਗ੍ਰਾਫ ਦੇ ਰੂਪ ਦੇ ਵਿੱਚ ਪ੍ਰਵਾਨ ਕੀਤੀ ਜਾਂਦੀ ਹੈ। ਤੁਸੀਂ ਗੁਰਬਾਣੀ ਦੇ ਵਿੱਚ ਵੇਖੋ ਕਿ ਗੁਰਪ੍ਰਸਾਦ ਤੋਂ ਬਾਅਦ ਵਿੱਚ ਦੋ ਡੰਡੀਆਂ ਲਾਈਆਂ ਹੋਈਆਂ, ਯਾਨੀ ਕਿ ਵੱਖਰਾ ਆ। ਫਿਰ ਅੱਗੇ ਸ਼ਬਦ ਆਉਂਦਾ ਆ ਜਪ। ਜਪ ਕੀ ਹੈ? ਜਿਹਨੂੰ ਆਪਾਂ ਕਹਿ ਦਿੰਦੇ ਹਾਂ ਸੁਹਿਲਾ ਰਾਗ ਗੌੜੀ ਦੀਪਕੀ ਮਹਲਾ ਪਹਿਲਾ। ਅਸੀਂ ਉਹਨੂੰ ਕੀ ਆਖਿਆ? ਇਹ ਸੁਹਿਲਾ ਸਾਹਿਬ ਦੀ ਬਾਣੀ ਹੈ। ਬਾਣੀ ਦਾ ਅਸਲ ਨਾਮ ਕੀ ਸੀ? ਸੁਹਿਲਾ। ਗੌੜੀ ਸੁਖਮਣੀ ਮਹਲਾ ਪੰਜਵਾਂ। ਕਈ ਵਾਰੀ ਨਾ ਵਾਈਟ ਬੋਰਡ ਤੇ ਬਾਹਰ ਲਿਖੀਏ ਤੇ ਕਈ ਸੱਜਣ ਜਿਹੜਾ ਕਰਦੇ ਕਹਿੰਦੇ ਜੀ ਤੁਸੀਂ ਸੁਖਮਣੀ ਸਾਹਿਬ ਨਹੀਂ ਲਿਖਦੇ। ਸੁਖਮਣੀ ਥੋੜੀ ਆ ਸੁਖਮਣੀ, ਬਾਣੀ ਦਾ ਅਸਲ ਨਾਮ ਸੁਖਮਣੀ ਆ। ਸਾਹਿਬ ਤੇ ਆਪਾਂ ਐਜ਼ ਏ ਰਿਸਪੈਕਟ ਯੂਜ ਕਰਦੇ ਹਾਂ ਵੀ ਸੁਖਮਣੀ ਸਾਹਿਬ। ਬਾਣੀ ਦਾ ਨਾਮ ਸੋ ਦਰ ਹੈ, ਆਪਾਂ ਉਹਨੂੰ ਸੋ ਦਰ ਸਾਹਿਬ ਕਹਿੰਦੇ ਹਾਂ ਜਾਂ ਸੋ ਦਰ ਰਹਿਰਾਜ ਸਾਹਿਬ ਕਹਿੰਦੇ ਹਾਂ। ਬਾਣੀ ਦਾ ਨਾਮ ਹੈ ਰਾਮਕਲੀ ਮਹੱਲਾ ਤੀਜਾ ਆਨੰਦ, ਆਪਾਂ ਉਹਨੂੰ ਆਨੰਦ ਸਾਹਿਬ ਕਹਿੰਦੇ ਹਾਂ। ਇੱਦਾਂ ਹੀ ਇੱਥੇ ਬਾਣੀ ਦਾ ਨਾਮ ਹੈ ਜਪ, ਆਪਾਂ ਉਹਨੂੰ ਜਪ ਜੀ ਸਾਹਿਬ ਕਹਿੰਦੇ ਹਾਂ। ਹੁਣ ਮੰਗਲਾਚਰਨ ਪਹਿਲਾਂ ਸੀ, ਫਿਰ ਸਿਰਲੇਖ ਆਇਆ ਜਪ, ਯਾਨੀ ਕਿ ਹੁਣ ਇੱਥੋਂ ਇੱਕ ਨਵੀਂ ਬਾਣੀ ਸ਼ੁਰੂ ਹੋਣ ਲੱਗੀ। ਇਹ ਮੂਲ ਮੰਤਰ ਦਾ ਹਿੱਸਾ ਨਹੀਂ ਸੀ। ਜਪ, ਜਪ ਦਾ ਭਾਵ ਹੈ ਜਪਜੀ ਸਾਹਿਬ, ਇੱਥੋਂ ਇੱਕ ਨਵੀਂ ਬਾਣੀ ਜਪਜੀ ਸਾਹਿਬ ਦੇ ਰੂਪ ਸ਼ੁਰੂ ਹੋਣ ਲੱਗੀ। ਫਿਰ ਜਦੋਂ ਬਾਣੀ ਸ਼ੁਰੂ ਹੋਈ, ਉਹਦੇ ਆਰੰਭ ਦੇ ਵਿੱਚ ਪਹਿਲਾ ਸਲੋਕ ਆਇਆ। ਪਹਿਲਾ ਸਲੋਕ ਉਹ ਕੀ ਸੀ? ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇਹਨੂੰ ਫਿਰ ਸਮਝਿਓ, ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਮੂਲ ਮੰਤਰ,
ਜਪ ਇੱਕ ਟਾਈਟਲ ਹੈ, ਸਿਰਲੇਖ ਹੈ ਇਸ ਗੱਲ ਦਾ ਵੀ ਇਸ ਬਾਣੀ ਦਾ ਨਾਮ ਜਪਜੀ ਸਾਹਿਬ ਆ। ਫਿਰ ਅੱਗੇ ਪਹਿਲਾ ਸਲੋਕ ਆਇਆ ਆਦ ਸੱਚ ਵਾਲਾ। ਹੁਣ ਸਾਨੂੰ ਕਿੱਦਾਂ ਪਤਾ ਲੱਗਾ ਵੀ ਇਹ ਸਲੋਕ ਆ? ਕਿਉਂਕਿ ਸੇਮ ਸਲੋਕ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚ 17ਵੇਂ ਨੰਬਰ ਤੇ ਆਇਆ ਸਲੋਕ। ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ। ਤੋ ਇਹ ਸਲੋਕ ਤੋ ਕੁੱਲ ਮਿਲਾ ਕੇ ਇਹ ਕਹੀਏ ਵੀ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ 2 ਸਲੋਕ ਆ ਤੇ 38 ਪੌੜੀਆਂ ਆ, ਸਿਰਲੇਖ ਤੋਂ ਪਹਿਲਾਂ ਮੰਗਲਾ ਚਰਨ ਇਸ ਰੂਪ ਦੇ ਵਿੱਚ। ਹੁਣ ਬਾਬਾ ਜੀ ਸ਼ਬਦ ਦੀ ਰਮਤਾ ਕਰਦੇ, ਰਾਗ ਸੂਹੀ ਮਹੱਲਾ ਪਹਿਲਾ ਚੌਪਦੇ ਘਰ ਪਹਿਲਾ। ਸੂਹੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਦੀ ਬਾਣੀ ਆ। ਚੌਪਦੇ ਦਾ ਭਾਵ ਹੈ ਚਾਰ ਪਦਿਆਂ ਵਾਲਾ ਸ਼ਬਦ ਤੇ ਘਰ ਪਹਿਲੇ ਤੋਂ ਭਾਵ ਹੈ ਇਸ ਸ਼ਬਦ ਨੂੰ ਤਬਲੇ ਦੀ ਤਾਲ ਨਾਲ ਸੰਬੰਧਿਤ ਪਹਿਲੇ ਘਰ ਵਿੱਚ ਗਾਉਣ ਤੇ ਵਜਾਉਣ ਦੀ ਹਦਾਇਤ ਹੈ। ਰਹਾਉ ਦੇ ਬੰਦ ਵਿੱਚ ਹਜ਼ੂਰ ਕਹਿੰਦੇ ਨੇ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਰਹਿਰਾ ਸਾਹਿਬ ਦੀ ਬਾਣੀ ਚ ਆਪਾਂ ਇਹਨੂੰ ਪੜ੍ਹਦੇ ਹਾਂ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਤੋਂ ਬਾਤ ਨਾ ਕਈ ਵਾਰੀ ਥੋੜੇ ਜਿਹੇ ਹੋਰ ਰੂਪ ਦੇ ਵਿੱਚ ਚੱਲ ਪੈਂਦੀ। ਸਾਨੂੰ ਕਈ ਵਾਰ ਇੰਜ ਪ੍ਰਤੀਤ ਹੋਣ ਲੱਗ ਪੈਂਦਾ ਵੀ ਮਹਾਰਾਜ ਕਹਿੰਦੇ ਵੀ ਹਾਂ ਜਿਹੜੇ ਤੂੰ ਕੰਮ ਕਰਦਾ ਨਾ ਇਹ ਤੇਰੇ ਕਰਨ ਵਾਲੇ ਨਹੀਂ ਹੈਗੇ। ਜਿਵੇਂ ਆਮ ਧਾਰਮਿਕ ਸਟੇਜਾਂ ਦੇ ਉੱਤੋਂ ਇਸ ਚੀਜ਼ ਦਾ ਬਹੁਤ ਜ਼ੋਰ ਸ਼ੋਰ ਦੇ ਨਾਲ ਪ੍ਰਚਾਰ ਪ੍ਰਸਾਰ ਕੀਤਾ ਜਾਂਦਾ ਵੀ ਵੇਖੋ ਜੀ ਮਾਇਆ ਤੇ ਕਾਲਕ ਹੈ, ਮਾਇਆ ਤੇ ਮੋਹਣੀ ਹੈ, ਮਾਇਆ ਤੇ ਨਾਗਣੀ ਹੈ, ਇਹ ਬੰਦੇ ਨੂੰ ਠੱਗ ਲੈਂਦੀ ਆ। ਇਸ ਕਰਕੇ ਇਹਦਾ ਵਿਰੋਧ ਕਰਨਾ ਚਾਹੀਦਾ, ਇਹ ਤੋਂ ਬਚ ਕੇ ਰਹਿਣਾ ਚਾਹੀਦਾ। ਮਨੁੱਖ ਨੂੰ ਧੰਦਿਆਂ ਤੋਂ ਉਪਰਾਮ ਹੋਣਾ ਚਾਹੀਦਾ, ਮਨੁੱਖ ਨੂੰ ਸਾਰਾ ਕੁਝ ਛੱਡ ਛੁਡਾ ਕੇ ਤੇ ਉਪਰਾਮ ਹੋ ਕੇ ਤੇ ਫਿਰ ਤਪੱਸਿਆ ਕਰਨੀ ਚਾਹੀਦੀ, ਧਰਮ ਦਾ ਮਾਰਗ ਉਹ ਹੈ। ਨਹੀਂ ਬਾਬੇ ਨੇ ਬਾਣੀ 'ਚ ਕਿਤੇ ਨਹੀਂ ਆਖਿਆ, ਹਜ਼ੂਰ ਦੀ ਬਾਣੀ ਦੇ ਵਿੱਚ ਤੁਸੀਂ ਜਿੱਥੇ ਵੀ ਪੜੋਗੇ ਹਜ਼ੂਰ ਨੇ ਆਖਿਆ ਜੋਗ ਨਾ ਭਗਵੇਂ ਕੱਪੜੀ ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈਏ ਸਤਿਗੁਰ ਕੇ ਉਪਦੇਸ਼। ਗੁਰੂ ਨਾਨਕ ਮਹਾਰਾਜ ਨੇ ਕੀ ਆਪਣੇ ਜੀਵਨ ਦੇ ਵਿੱਚ ਖੇਤੀ ਨਹੀਂ ਕੀਤੀ? ਗੁਰੂ ਨਾਨਕ ਮਹਾਰਾਜ ਨੇ ਕੀ ਆਪਣੇ ਜੀਵਨ ਕਾਲ ਦੇ ਵਿੱਚ ਨੌਕਰੀ ਨਹੀਂ ਕੀਤੀ ਕਿ ਵਪਾਰ ਨਹੀਂ ਕੀਤਾ? ਕੀ ਨਹੀਂ ਕੀਤਾ ਮਹਾਰਾਜ ਨੇ? ਉਹਨਾਂ ਦੇ 3 ਸੁਨਹਿਰੀ ਅਸੂਲ ਜਿਹੜੇ ਆਪਾਂ ਕੂਕ ਕੂਕ ਕੇ ਪੜ੍ਹਦੇ ਹਾਂ, ਉਹਦੇ 'ਚ ਲਿਖਿਆ ਹੋਇਆ ਕਿਰਤ ਕਰੋ ਤੋ ਕਿਰਤ ਕਰਨੀ ਤੇ ਮਾੜੀ ਨਹੀਂ। ਬਾਬਾ ਕਬੀਰ ਜੀ ਕਹਿਣਗੇ ਨਾਮਾ ਕਹੇ ਤਿਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਵੀ ਰੱਬ ਦਾ ਨਾਮ ਜਪਣ ਦਾ ਇੱਕ ਵੀ ਤਰੀਕਾ ਵੀ ਬੰਦਾ ਆਪਣੀ ਕਿਰਤ ਵਿੱਚ ਰੱਬ ਨੂੰ ਸ਼ਾਮਿਲ ਕਰ ਲਵੇ। 5ਵੇਂ ਪਾਤਸ਼ਾਹ ਕਹਿਣਗੇ ਉਸਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ, ਸਤ ਵਿਵਹਾਰ ਵਿਵਹਾਰ ਕਰਨਾ, ਵਣਜ ਕਰਨਾ, ਬਿਜਨਸ ਕਰਨਾ, ਕੰਮ ਕਰਨਾ, ਇਹਦੇ ਵਿੱਚ ਰੱਬੀ ਸਿਫਤ ਨੂੰ ਇਨਵੋਲਵ ਕਿੱਦਾਂ ਕਰਨਾ? ਆਖਿਆ ਇਮਾਨਦਾਰੀ ਦੀ ਕਿਰਤ ਕਰ, ਕਿਰਤ ਛੱਡਣ ਨੂੰ ਤਾਂ ਕਿਤੇ ਨਹੀਂ ਆਖਿਆ। ਹਾਂ ਬਹੁਤ ਸਾਰੇ ਲੋਕ ਸਨ ਜਿਹੜੇ ਤਿਆਗ ਦੇ ਨਾਮ ਦੇ ਉੱਤੇ, ਧਰਮ ਦੇ ਨਾਮ ਦੇ ਉੱਤੇ ਸਾਰਾ ਕੁਛ ਛੱਡ ਕੇ ਤੇ ਰਾਏ ਪਏ। ਬੜਾ ਪਿਆਰਾ ਵਾਕ ਆ ਬਾਬੇ ਦਾ ਬਾਣੀ 'ਚ, ਹਜ਼ੂਰ ਨੇ ਆਖਿਆ ਪੂੰਵਰ ਤਾਪ ਗੇਰੀ ਕੇ ਬਸਤਰਾ। ਪੂੰਵਰ ਤਾਪ ਦਾ ਮਤਲਬ ਆ ਧੂਣੀਆਂ ਸਾਧਨੀਆਂ, ਜਿਵੇਂ ਸ਼ਾਇਦ ਜਿਨ੍ਹਾਂ ਨੇ ਮੰਜਰ ਵੇਖਿਆ ਹੋਏ ਪਿੰਡਾਂ ਦੇ ਵਿੱਚ ਤਪੇ ਹੁੰਦੇ ਸਨ, ਉਹਨਾਂ ਨੇ ਗੋਹੇ ਪਾਥੀਆਂ, ਗੋਹੇ ਦੀਆਂ ਪਾਥੀਆਂ ਨੂੰ ਇੱਦਾਂ ਅੱਗ ਲਾ ਕੇ ਬਾਲ ਲੈਣਾ ਤੇ ਵਿੱਚ ਬਹਿ ਜਾਣਾ, ਉਹਨੂੰ ਸੇਕਣਾ, ਉਹਨੂੰ ਕਹਿੰਦੇ ਸੀ ਪੂੰਵਰ ਤਾਪ, ਧੂਣੀਆਂ ਸੇਕਣੀਆਂ। ਜਿਹੜੇ ਤਪੇ ਸਨ ਇੱਦਾਂ ਕਰਦੇ ਹੁੰਦੇ ਸਨ ਔਗੜ। ਬਾਬਾ ਜੀ ਕਹਿੰਦੇ ਪੂੰਵਰ ਤਾਪ ਗੇਰੀ ਕੇ ਬਸਤਰਾ, ਗੇਰੂਏ ਰੰਗ ਦੇ ਭਗਵੇਂ ਰੰਗ ਦੇ ਕੱਪੜੇ ਪਾ ਕੇ ਤੇ ਬੰਦਾ ਜਿਹੜਾ ਆ ਉਹ ਤਪ ਸਾਧਦਾ, ਆਪਦਾ ਕੰਮ ਮਾਰਿਆ ਗ੍ਰਹਿ ਤੇ ਨਸਤਾ। ਹੁਣ ਉਹਨੂੰ ਲੱਗਦਾ ਵੀ ਆਹ ਜਿਹੜਾ ਘਰ ਵਾਲਾ ਕੰਮ ਆ ਨਾ ਇਹ ਥੋੜ੍ਹਾ ਔਖਾ, ਜ਼ਿੰਮੇਦਾਰੀਆਂ ਕੌਣ ਨਿਭਾਏਗਾ, ਖੇਤੀ ਕੌਣ ਕਰੇਗਾ, ਸਬਜ਼ੀ ਕੌਣ ਲਾਏਗਾ, ਬੱਚਿਆਂ ਦੀ ਫੀਸ ਕੌਣ ਭਰੇਗਾ, ਖਰਚੇ ਕੌਣ ਪੂਰੇ ਕਰੇਗਾ। ਜ਼ਿੰਮੇਦਾਰੀਆਂ ਦਾ ਮਾਰਾ ਬੰਦਾ ਪਕੌੜਾ ਹੋ ਗਿਆ, ਘਰ ਛੱਡ ਕੇ ਤੁਰ ਪਿਆ। ਪਰ ਬਾਬਾ ਜੀ ਕਹਿੰਦੇ ਹੁਣ ਘਰ ਛੱਡਿਆ ਸੀ ਤੇ ਪਿੰਡ 'ਚ ਥੋੜ੍ਹੀ ਰਹਿ ਸਕਦਾ ਸੀ, ਨਹੀਂ ਤਾਂ ਲੋਕਾਂ ਨੇ ਟੌਂਟ ਮਾਰਨੇ ਸਨ ਵੀ ਤੈਨੂੰ ਜਾਣਦੇ ਆ ਵੱਡੇ ਸਾਧ ਨੂੰ, ਛੋਟੇ ਹੁੰਦੇ ਨੇ ਤੂੰ ਕੀ ਕਰਦਾ ਰਿਹਾ। ਹੁਣ ਘਰ ਛੱਡਿਆ ਤੇ ਨਾਲ ਪਿੰਡ ਵੀ ਛੱਡਿਆ ਤੇ ਘੱਟੋ ਘੱਟ ਕਹਿੰਦਾ ਉਸ ਥਾਂ ਚੱਲੀਏ ਜਿੱਥੇ ਕੋਈ ਆਪਣੇ ਬੈਕਗਰਾਊਂਡ ਬਾਰੇ ਨਾ ਜਾਣਦਾ ਹੋਵੇ ਵੀ ਮੈਂ ਕੌਣ ਆ, ਕਿੱਥੋਂ ਆਇਆ, ਮੈਂ ਪਹਿਲਾਂ ਕੀ ਕਰਦਾ ਰਿਹਾ। ਦੇਸ਼ ਛੋੜ ਪਰਦੇਸੇ ਤਾਇਆ, ਤਿਆਗ ਕੀਤਾ ਆ। ਪਰ ਹਜ਼ੂਰ ਕਹਿੰਦੇ ਜਿਹੜੀ ਚੀਜ਼ ਛੱਡਣੀ ਚਾਹੀਦੀ ਸੀ ਉਹ ਨਹੀਂ ਛੱਡੀ, ਪੰਚ ਚੰਡਾਲ ਨਾਲੇ ਲਿਆ। ਜਿਵੇਂ ਜਿਵੇਂ ਸਾਡੇ ਨਹੀਂ ਬੱਚੇ ਮੁਲਕ ਛੱਡ ਆਏ ਆ ਪਰ ਆਪਣੀਆਂ ਉਸ ਮੁਲਕ ਦੀਆਂ ਆਦਤਾਂ ਵੀ ਇੱਥੇ ਲਏ ਆ, ਉਹ ਨਹੀਂ ਛੱਡਦੇ। ਉਹੀ ਲੜਾਈ, ਉਹੀ ਬੇਈਮਾਨੀ, ਉਹੀ ਚੋਰੀ, ਉਹੀ ਸਾਰਾ ਕੁਝ, ਉਹੀ ਐਕਸਟੋਰਸ਼ਨ, ਸਾਰਾ ਕੁਝ ਉਹ ਇੱਥੇ ਚੱਲਣ ਲੱਗ ਪਿਆ ਕਿਉਂਕਿ ਸੁਭਾਅ ਨੇ ਨਾ ਛੱਡਿਆ, ਉਹ ਸਾਰਾ ਕੁਝ ਹੀ ਨਾਲ ਚੁੱਕ ਕੇ ਇੱਥੇ ਲਏ ਆ। ਤੋ ਜਿਹੋ ਜਿਹੇ ਅਸੀਂ ਲਾਹੌਰ ਸਾਂ ਪਿਛੌਰ ਅਣਕੇ ਵੀ ਅਸੀਂ ਉਹ ਜਿਹੜੇ ਸਾਡੇ 'ਚ ਬਦਲਾਵ ਨਹੀਂ ਆਇਆ, ਬਦਲੇ ਨਹੀਂ ਸੀ ਅਣਕੇ।
ਉੱਥੇ ਅਸੀਂ ਸਿਸਟਮ ਨੂੰ ਸਰਕਾਰਾਂ ਨੂੰ ਇਹ ਕਹਿ ਕੇ ਭੰਡਦੇ ਰਹੇ, ਵੇਖੋ ਜੀ ਇੱਥੇ ਨਸ਼ਾ ਤਾਂ ਵਾ ਕਿਉਂਕਿ ਸਰਕਾਰਾਂ ਬਹੁਤ ਮਾੜੀਆਂ, ਇਹ ਬੰਦੇ ਬੇਈਮਾਨ ਆ, ਇੱਥੇ ਤਾਂ ਬੇਈਮਾਨ ਨਹੀਂ ਸੀ। ਤਾਂ ਹੁਣ ਜਾ ਕੇ ਸਾਨੂੰ ਸਮਝ ਲੱਗੀ ਵੀ ਸਿਸਟਮ ਉੱਥੇ ਵੀ ਠੀਕ ਆ, ਸਾਡੇ ਕਰਕੇ ਸਾਰੀ ਪ੍ਰੋਬਲਮ, ਪੁਆੜੇ ਦੀ ਜਾੜੀ ਅਸੀਂ, ਨਾ ਸਾਨੂੰ ਉਸ ਮੁਲਕ 'ਚ ਰਹਿਣਾ ਆਇਆ ਅਤੇ ਨਾ ਸਾਨੂੰ ਇੱਥੇ ਰਹਿਣਾ ਆਇਆ। ਤਾਂ ਸਾਰੀ ਪ੍ਰੋਬਲਮ ਦੀ ਜੜ੍ਹ, ਬੁਨਿਆਦੀ ਜੜ੍ਹ ਹੀ ਅਸੀਂ, ਸਾਨੂੰ ਰਹਿਣਾ ਨਹੀਂ ਆਉਂਦਾ। ਹਜ਼ੂਰ ਨੇ ਆਖਿਆ ਆਦਤਾਂ ਨਾਲ ਹੀ ਚੁੱਕ ਲਾਇਆ, ਅਬਦਾ ਕਾ ਮਾਰਿਆ ਗ੍ਰਹਿ ਤੇ ਨਸਤਾ, ਦੇਸ਼ ਛੋੜ ਪਰਦੇਸੇ ਧਾਇਆ, ਪੰਚ ਚੰਡਾਲ ਨਾਲੇ ਲੈ ਆਇਆ। ਜਿਨ੍ਹਾਂ ਨੇ ਤਿਆਗ ਕਰਨੇ ਸੀ, ਤਿਆਗ ਦੇ ਨਾਮ ਦੇ ਉੱਤੇ ਘਰ ਛੱਡੇ, ਪਰਿਵਾਰ ਛੱਡੇ, ਬੱਚੇ ਛੱਡੇ, ਖਾਣਾ ਪੀਣਾ ਪਹਿਨਣਾ ਛੱਡਿਆ, ਵੇਖਣਾ ਛੱਡਿਆ, ਬਾਬੇ ਨੇ ਕਿਹਾ ਇਹ ਛੱਡਣ ਦੀ ਲੋੜ ਨਹੀਂ ਸੀ। ਛੱਡਣੀ ਤਾਂ ਬੰਦਾ ਮਾੜੀ ਆਦਤ ਸੀ, ਉਹਦੇ ਘਰ ਬਹਿ ਕੇ ਵੀ ਛੱਡ ਸਕਦਾ, ਉਹ ਨਹੀਂ ਛੱਡੀ। ਹੁਣ ਉਹ ਜਿਹੜੀ ਪ੍ਰੋਬਲਮ ਆ ਉਹ ਸਾਰਿਆਂ ਦੇ ਵਿੱਚ ਹੀ ਆ ਤਕਰੀਬਨ। ਅਸੀਂ ਕਈ ਵਾਰੀ ਬੰਦੇ ਨੂੰ ਬਾਹਰੀ ਰੂਪ ਦੇ ਵਿੱਚ, ਇਹ ਤੋਂ ਨਾ ਅਗਲੇ ਰਹਿ ਕੇ ਸ਼ਬਦ ਆ ਗੁਰੂ ਨਾਨਕ ਸਾਹਿਬ ਜੀ ਦਾ ਇਸੇ ਰਾਗ ਦੇ ਵਿੱਚ, ਬਾਬੇ ਨੇ ਆਖਿਆ ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ। ਕਈ ਵਾਰੀ ਵੇਖੋ ਨਾ ਰਸੋਈ ਦੇ ਵਿੱਚ, ਕਿਚਨ ਦੇ ਵਿੱਚ ਭਾਂਡੇ ਪਏ ਹੁੰਦੇ ਅਤੇ ਆਪਾਂ ਆਪਣੇ ਪਰਿਵਾਰ ਨੂੰ ਕਹਿੰਦੇ ਹਾਂ, ਸੁਆਣੀ ਨੂੰ ਕਹਿੰਦੇ ਵੀ ਆੜੇ ਭਾਂਡੇ ਗੰਦੇ ਆ, ਇਹ ਆਪਾਂ ਸੁੱਟ ਦਈਏ। ਕਹਿਣ ਲੱਗੇ ਨਹੀਂ ਨਹੀਂ ਇਹ ਤਾਂ ਭਾਂਡੇ ਆਪਾਂ ਇਹਨੂੰ ਅੰਦਰ ਰੱਖ ਦਈਏ। ਕਹਿਣ ਲੱਗੇ ਇਹ ਤਾਂ ਭਾਂਡੇ ਗੰਦੇ, ਰੱਖਣ ਯੋਗੇ ਨਹੀਂ ਹੈਗੇ, ਇਹ ਸਾਫ਼ ਕਰਨੇ ਪੈਣੇ। ਲਾਗੇ ਡਿਸਪੋਜ਼ਲ ਪਏ ਸੀ, ਆਖਿਆ ਫਿਰ ਇਹ ਤਾਂ ਸਾਫ਼ ਆ, ਫਿਰ ਆਪਾਂ ਇਹ ਅੰਦਰ ਰੱਖ ਦਿੰਦੇ ਹਾਂ ਕੈਬਨਿਟ ਦੇ ਵਿੱਚ। ਕਹਿਣ ਲੱਗੇ ਇਹ ਤਾਂ ਗਾਰਬੇਜ ਆ, ਡਿਸਪੋਜ਼ਲ ਕੌਣ ਰੱਖਦਾ ਹੁੰਦਾ। ਕਮਾਲ ਦੀ ਗੱਲ, ਇੱਕ ਭਾਂਡੇ ਗੰਦੇ ਆ, ਉਹ ਰੱਖ ਨਹੀਂ ਸਕਦੇ, ਆਹ ਸਾਫ਼ ਆ, ਇਹ ਤੁਸੀਂ ਰੱਖਣ ਨਹੀਂ ਦਿੰਦੇ। ਕਹਿਣ ਲੱਗੇ ਜਿਹੜੇ ਭਾਂਡੇ ਗੰਦੇ ਆ ਨਾ, ਆਪਾਂ ਜੇ ਉਹਨਾਂ ਨੂੰ ਸਾਫ਼ ਕਰਾਂਗੇ ਉਹ ਸਾਫ਼ ਹੋ ਜਾਣਗੇ, ਉਹ ਸਾਫ਼ ਕਰਨੇ ਹੀ ਪੈਣੇ ਆ ਕਿਉਂਕਿ ਉਹਦੀ ਕੀਮਤ ਬਹੁਤ ਆ। ਠੀਕ ਆ ਉਹ ਗੰਦੇ ਆ ਪਰ ਉਹ ਸੁੱਟਣ ਯੋਗ ਨਹੀਂ ਹੈਗੇ, ਉਹ ਕੀਮਤੀ ਭਾਂਡੇ ਆ। ਮਨੁੱਖ ਦੇ ਬਾਹਰੀ ਰੂਪ ਨੂੰ ਵੇਖ ਕੇ ਕਈ ਵਾਰੀ ਅਸੀਂ ਇਹ ਅੰਦਾਜ਼ਾ ਲਾ ਲੈਂਦੇ ਹਾਂ ਵੀ ਇਹ ਮਨੁੱਖ ਠੀਕ ਨਹੀਂ ਹੈਗਾ। ਗੁਰਬਾਣੀ ਨੇ ਆਖਿਆ ਨਹੀਂ, ਬੰਦੇ 'ਚ ਪ੍ਰੋਬਲਮ ਨਹੀਂ ਹੈਗੀ, ਬੰਦੇ ਦੇ ਕਰਮ ਦੇ ਵਿੱਚ ਪ੍ਰੋਬਲਮ। ਸੱਜਣ ਦੇ ਬਾਰੇ ਲੋਕ ਕੀ ਜੱਜ ਕਰਦੇ ਆ, ਸੱਜਣ ਤਾਂ ਠੱਗ ਆ, ਸੱਜਣ ਤਾਂ ਬਹੁਤ ਮਾੜਾ ਬੰਦਾ। ਮਹਾਰਾਜ ਗੁਰੂ ਨਾਨਕ ਸਾਹਿਬ ਜਦੋਂ ਪੁੱਛਦੇ ਵੀ ਮੈਂ ਤੁਲੰਬੇ ਜਾਣਾ, ਨਹੀਂ ਮਹਾਰਾਜ ਉੱਥੇ ਨਾ ਜਾਇਓ, ਉਹ ਤਾਂ ਬੰਦੇ ਬੜਾ ਮਾੜਾ ਹੈ, ਸੱਜਣ ਤਾਂ ਠੱਗ ਆ। ਧਾਰਮਿਕ ਲੋਕਾਂ ਦਾ ਠੱਗ ਦੇ ਨਾਲ ਕੀ ਕੰਮ ਹੋਇਆ ਭਲਾ, ਤੁਸੀਂ ਉਹਦੇ ਕੋਲ ਜਾਓਗੇ ਲੋਕ ਤੁਹਾਨੂੰ ਵੀ ਉਸੇ ਨਜ਼ਰ ਦੇ ਨਾਲ ਹੀ ਵੇਖਣਗੇ। ਬਾਬੇ ਨੇ ਆਖਿਆ ਨਹੀਂ, ਸੱਜਣ ਨਹੀਂ ਮਾੜਾ, ਸੱਜਣ ਦੀਆਂ ਆਦਤਾਂ ਮਾੜੀਆਂ। ਪ੍ਰੋਬਲਮ ਤਾਂ ਅੰਦਰ ਆ ਨਾ। ਹੁਣ ਤਕਰੀਬਨ ਹੁਣ ਜਿਹੜੇ ਤੁਸੀਂ ਕਦੇ ਸਟੱਡੀ ਕਰਕੇ ਵੇਖੋ, ਸਾਡੇ ਸਾਰਿਆਂ ਦੇ ਵਿੱਚ ਹੀ ਉਗਣ ਹੈਗਾ ਆ। ਤਕਰੀਬਨ 2023 ਦੇ ਵਿੱਚ ਕੈਨੇਡਾ ਦੇ ਵਿੱਚ ਸਰਵੇ ਹੋਇਆ, ਅਤੇ ਜਿਹੜੀ ਗੱਲ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਆਖੀ ਨਾ, ਭਾਂਡਾ ਅੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਆਤਮਲੀਨ ਤੋਤਾ ਅੱਛਾ ਨਾ ਹੋਏ ਸੀ। ਬਹੁਤ ਜ਼ਿਆਦਾ ਮੈਲ ਜੰਮ ਜਾਣੀ, ਜ਼ਿਆਦਾ ਮੈਲ, ਜਿਹਨੂੰ ਆਪਾਂ ਗਿਲਟ ਕਹਿ ਦਿੰਦੇ ਹਾਂ ਵੀ ਬੰਦਾ ਬਾਰ ਬਾਰ ਰਿਗਰੈਟ ਫੀਲ ਕਰਦਾ ਆ, ਬਾਰ ਬਾਰ ਗਿਲਟ ਫੀਲ ਕਰਦਾ, ਮੇਥੋਂ ਗਲਤੀ ਹੋਈ, ਕਿਉਂਕਿ ਅੰਦਰ ਮੈਲ ਆ। ਜਿਵੇਂ ਕਈ ਬੰਦਿਆਂ ਨੂੰ ਦਿਮਾਗੀ ਪ੍ਰੋਬਲਮ ਹੁੰਦੀ ਨਾ, ਵੀ ਉਹਨਾਂ ਨੂੰ ਬਾਰ ਬਾਰ ਇਹੀ ਲੱਗੀ ਜਾਂਦਾ ਵੀ ਮੇਰੇ ਹੱਥ ਸਾਫ਼ ਨਹੀਂ ਹੋਏ, ਉਹ ਹੱਥ ਹੀ ਧੋਈ ਜਾਂਦਾ ਆਪਣੇ। ਕਈ ਬੰਦੇ ਨਹਾਈ ਜਾਂਦੇ ਆ, ਉਹਨਾਂ ਦੇ ਕੱਪੜੇ ਨੂੰ ਕਿਸੇ ਨੇ ਟੱਚ ਕਰਦਾ ਉਹ ਕੱਪੜੇ ਧੋਣ ਲੱਗ ਪੈਂਦੇ, ਉਹਨਾਂ ਦੇ ਮੰਜੇ 'ਤੇ ਕੋਈ ਬਹਿ ਜਾਓ ਮੰਜਾ ਧੋਣ ਲੱਗ ਪੈਂਦੇ, ਚੇਅਰ 'ਤੇ ਕੋਈ ਬਹਿ ਜਾਓ ਚੇਅਰ ਧੋਣ ਲੱਗ ਪੈਂਦੇ। ਕਿਉਂ? ਕਿਉਂਕਿ ਅੰਦਰ ਗੱਲ ਵਸ ਚੁੱਕੀ ਆ, ਅੰਦਰ ਡਰ ਵਸ ਚੁੱਕਾ ਵੀ ਨਹੀਂ ਮੈਨੂੰ ਕਿਸੇ ਦੇ ਹੱਥ ਲੱਗ ਗਏ, ਮੈਂ ਗੰਦਲਾ ਹੋ ਗਿਆ। ਇੱਦਾਂ ਹੀ ਜਦੋਂ ਕਿਸੇ ਮਨੁੱਖ ਦੇ ਮਨ ਨੂੰ ਬਹੁਤ ਜ਼ਿਆਦਾ ਹੱਦ ਤੱਕ ਮੈਲ ਲੱਗ ਜਾਂਦੀ ਹੈ, ਤੁਸੀਂ ਕਿਤੇ ਧਰਮ ਸਥਾਨਾਂ 'ਤੇ ਜਾ ਕੇ ਵੇਖੋ, ਬੰਦੇ ਚੁੱਭੀਆਂ ਮਾਰੀ ਜਾਂਦੇ ਸਰੋਵਰਾਂ ਦੇ ਵਿੱਚ, ਉਹਨਾਂ ਨੂੰ ਲੱਗਦਾ ਵੀ ਜੇ ਅਸੀਂ ਨਾ ਮਾਰੀ ਸਾਡੇ ਪਾਪ ਰਹਿ ਜਾਣੇ, ਅੰਦਰ ਗਿਲਟ ਫੀਲ ਹੋ ਰਿਹਾ, ਅੰਦਰ ਰਿਗਰੈਟ ਫੀਲ ਹੋ ਰਿਹਾ। ਪਰ ਅਸੀਂ ਕਿਸੇ ਬਾਰੇ ਵੀ ਇਹ ਨਹੀਂ ਕਹਿ ਸਕਦੇ ਵੀ ਵੇਖੋ ਜੀ ਸਾਡੇ ਬੱਚੇ ਨਹੀਂ ਕਰਦੇ, ਨਹੀਂ, ਇਹ ਸਾਰਿਆਂ ਦੇ ਅੰਦਰ ਹੀ ਪ੍ਰੋਬਲਮ ਆ। ਮੈਂ ਇੱਕ ਪਰਸਨ ਨਾਲ ਇਸ ਕਰਕੇ ਨਫ਼ਰਤ ਕਰ ਰਿਹਾ ਕਿਉਂਕਿ ਮੈਨੂੰ ਦਿਸ ਰਿਹਾ ਵੀ ਉਹ ਗਲਤ ਆ, ਅਤੇ ਦੂਜੇ ਨਾਲ ਮੈਂ ਇਸ ਕਰਕੇ ਨਹੀਂ ਕਰ ਰਿਹਾ ਮੈਨੂੰ ਦਿਸ ਨਹੀਂ ਰਿਹਾ, ਪਰ ਬਾਬੇ ਨੇ ਆਖਿਆ ਹੋ ਸਕਦਾ ਆ ਉਹ ਵੀ ਗਲਤ ਹੋਵੇ। ਦੋਵੇਂ ਚੀਜ਼ਾਂ, ਇੱਕ ਚੀਜ਼ ਨਹੀਂ ਹੈਗੀ, ਚੰਗੇ ਦੇ ਕੋਲੋਂ ਵੀ ਬੁਰੇ ਦੀ ਸੰਭਾਵਨਾ। ਬਾਬਾ ਕਬੀਰ ਸਾਹਿਬ ਦਾ ਮੈਂ ਸਲੋਕ ਪਹਿਲਾਂ ਸਾਂਝਾ ਕਰ ਦੇਵਾਂ, ਕਬੀਰ ਗਰਭ ਨਾ ਕੀਜੀਏ, ਰੰਕ ਨਾ ਹਸੀਏ ਕੋਏ, ਅਜੋ ਸੋ ਨਾ ਉਹ ਸਮੁੰਦਰ ਮੈਂ ਕਿਆ ਜਾਣਾ ਕਿਆ ਹੋਏ। ਅਜੇ ਤਾਂ ਅਸੀਂ ਸਮੁੰਦਰ ਦੇ ਵਿੱਚ ਹਾਂ, ਜਿਹੜਾ ਡੁੱਬ ਰਿਹਾ ਆ ਉਹਨੂੰ ਵੇਖ ਕੇ ਅਸੀਂ ਕਹਿ ਰਹੇ ਹਾਂ ਵੀ ਨਹੀਂ ਜੀ ਇਹਨੇ ਡੁੱਬਣਾ ਸੀ, ਇਹ ਤਾਂ ਹੈ ਹੀ ਮਾੜਾ ਸੀ। ਬਾਬਾ ਜੀ ਕਹਿੰਦੇ ਜੇ ਕੱਲ੍ਹ ਨੂੰ ਤੂੰ ਡੁੱਬ ਗਿਆ ਤਾਂ ਫਿਰ, ਕੋਈ ਗਰੰਟੀ ਥੋੜ੍ਹੀ ਹੈ। ਇੱਥੇ ਗੁਰਮੁਖ ਬੰਦੇ ਝੱਟ ਹੀ ਮਨਮੁੱਖ ਬਣ ਜਾਂਦੇ ਆ, ਮਨਮੁੱਖ ਬੰਦੇ ਗੁਣਾਂ ਦੀ ਐਕਸਰਸਾਈਜ਼ ਨਾ ਕਰਨ ਦੇ ਕਰਕੇ ਝੱਟ ਹੀ ਔਗਣ ਹਾਰੇ ਹੋ ਜਾਂਦੇ ਆ। ਦੋਵੇਂ ਚੀਜ਼ਾਂ ਦੀ ਸੰਭਾਵਨਾ ਲਗਾਤਾਰ ਹੁੰਦੀ, ਬੇਈਮਾਨ ਬੰਦਿਆਂ ਦੇ ਕੋਲੋਂ ਇਮਾਨਦਾਰੀ ਦੀ ਅਤੇ ਇਮਾਨਦਾਰ ਬੰਦਿਆਂ ਦੇ ਕੋਲੋਂ ਬੇਈਮਾਨੀ ਦੀ ਉਮੀਦ ਬੰਦੇ ਨੂੰ ਹਮੇਸ਼ਾ ਹੀ ਕਰਨੀ ਚਾਹੀਦੀ ਆ। ਦੋਵੇਂ ਰੂਪ ਬੰਦੇ ਦੇ ਅੰਦਰ ਮੌਜੂਦ ਹੁੰਦੇ, ਇੱਕ ਰੂਪ ਨਹੀਂ ਹੁੰਦਾ, ਦੋਵੇਂ ਹੁੰਦੇ ਆ।
ਗੁਰਮੁਖ ਹਮੇਸ਼ਾ ਗੁਰਮੁਖ ਨਹੀਂ ਰਹਿੰਦਾ, ਮਨਮੁਖ ਹਮੇਸ਼ਾ ਮਨਮੁਖ ਨਹੀਂ ਰਹਿੰਦਾ, ਉਹਦੇ ਬਦਲਣ ਦੀ ਸੰਭਾਵਨਾ ਹੁੰਦੀ। ਗੁਰਬਾਣੀ ਇਸੇ ਬਦਲ ਦੀ ਗੱਲ ਕਰਦੀ। ਤੋ ਸਾਡੇ ਤਾਂ ਪੰਜਾਬ ਦੇ ਵਿੱਚ ਕਹਿੰਦੇ ਹੁੰਦੇ ਸਨ, ਸਹੁੰ ਖਾਈਏ ਜੀ ਦੀ, ਨਾ ਪੁੱਤ ਦੀ ਨਾ ਧੀ ਦੀ, ਵੀ ਕਦੇ ਇਹ, ਕਿਉਂਕਿ ਦੋਵੇਂ ਚੀਜ਼ਾਂ ਬੜੀਆਂ ਕੀਮਤੀ ਹੈ। ਕੀਮਤੀ ਚੀਜ਼ ਦੀ ਲੋਕ ਸਹੁੰ ਨਹੀਂ ਸੀ ਖਾਂਦੇ ਹੁੰਦੇ, ਆਖਣਾ ਸਹੁੰ ਨਹੀਂ ਖਾਣੀ। ਤੋ ਮੈਂ ਗੱਲ ਕਰ ਰਿਹਾ ਸੀ ਵੀ ਸਰਵੇ ਹੋਇਆ, ਬੱਚਿਆਂ ਦੇ ਨਾਲ ਗੱਲਬਾਤ ਕੀਤੀ ਗਈ, ਅਤੇ ਉਹਦੇ ਵਿੱਚ ਜਿਹੜੇ ਬੱਚੇ ਲੈ ਗਏ ਉਹ ਲੈ ਗਏ ਗ੍ਰੇਡ 8 ਤੱਕ ਦੇ ਬੱਚੇ, 8ਵੀਂ ਜਮਾਤ ਤੱਕ ਦੇ। ਉਹਨਾਂ ਬੱਚਿਆਂ ਦੇ ਨਾਲ ਜਦੋਂ ਗੱਲਬਾਤ ਕੀਤੀ, ਉਹਨਾਂ ਨਾਲ ਸਰਵੇ ਕੀਤਾ, ਅਤੇ ਉਹਨਾਂ ਦੇ ਵਿੱਚੋਂ 98% ਜਿਹੜੇ ਬੱਚੇ ਸੀ ਉਹਨਾਂ ਨੇ ਦੱਸਿਆ ਵੀ ਅਸੀਂ ਡਰੱਗ ਕੰਜ਼ਿਊਮ ਕਰ ਚੁੱਕੇ ਹਾਂ, ਨਸ਼ਾ ਕਰ ਚੁੱਕੇ ਹਾਂ। 98% ਸਿਰਫ 2% ਬੱਚੇ ਬਚੇ। ਹੁਣ ਉਸ ਉਹ ਜਿਹੜਾ ਸਰਵੇ ਸੀ ਉਹਨਾਂ ਦੇ ਵਿੱਚ ਬੱਚਿਆਂ ਦੇ ਮਾਂ ਬਾਪ ਵੀ ਸ਼ਾਮਿਲ ਸਨ, ਜਿਹੜੇ ਉਸ ਉਹ ਟੀਮ ਦੇ ਵੱਲੋਂ ਆਏ ਸਨ। ਉਹ ਜਦੋਂ ਬਾਹਰ ਬੈਠੇ ਚਾਹ ਪਾਣੀ ਪੀ ਰਹੇ ਅਤੇ ਉਹ ਆਪਸ 'ਚ ਗੱਲਬਾਤ ਕਰਦੇ ਆ, ਨਹੀਂ ਨਹੀਂ ਸਾਡੇ ਬੱਚੇ ਨਸ਼ਾ ਨਹੀਂ ਕਰਦੇ, ਉਹ ਜਿਹੜੇ 2% ਰਹਿ ਗਏ ਆ ਨਾ ਸਾਡੇ ਬੱਚੇ ਉਸ ਕੈਟਾਗਰੀ 'ਚ ਆਉਂਦੇ। ਨਹੀਂ ਅਸੀਂ ਨਹੀਂ ਕਹਿ ਸਕਦੇ ਕਿਉਂਕਿ ਸਾਨੂੰ ਪਤਾ ਹੀ ਨਹੀਂ ਹੈਗਾ। ਜਦੋਂ ਮੈਂ ਵੇਖਿਆ ਨਹੀਂ, ਜਦੋਂ ਮੈਂ ਜਾਣਦਾ ਨਹੀਂ, ਮੈਂ ਕਿਵੇਂ ਕਹਿ ਸਕਦਾ ਸਾਡੇ ਬੱਚੇ ਨਹੀਂ ਕਰਦੇ? ਕੀ ਪਤਾ ਕਰਦੇ ਹੋਣ, ਸਾਨੂੰ ਪਤਾ ਨਾ ਹੋਵੇ। ਤੋ ਇਹ ਇਲੂਜਨ ਜਿਹੜਾ ਆ, ਇਹ ਭਰਮ ਜਿਹੜਾ, ਹਰ ਬੰਦਾ ਇਸ ਭਰਮ ਦੇ ਵਿੱਚ ਰਹਿਣਾ ਚਾਹੁੰਦਾ ਆ। ਬਾਬਾ ਜੀ ਕਹਿੰਦੇ ਅੰਦਰ ਪ੍ਰੋਬਲਮ ਹੈਗੀ, ਅਸੀਂ ਇੱਕ ਬੰਦੇ ਨਾਲ, ਪਿੰਡ ਦੇ ਵਿੱਚ ਇੱਕ ਬੰਦਾ ਨਸ਼ਾ ਕਰਦਾ ਤੇ ਲੋਕ ਕਹਿੰਦੇ ਸਾਨੂੰ ਕੀ ਲੱਗੇ, ਸਾਡਾ ਕਿਹੜਾ ਕਰਦਾ, ਪਰ ਅਸੀਂ

ਇਹਦੇ ਵਿੱਚ ਮਾਂ ਬਾਪ ਦਾ ਵੀ ਉਨਾ ਕਸੂਰ ਆ, ਉਹ ਬਰੀ ਨਹੀਂ ਹੋ ਸਕਦੇ। ਅਸੀਂ ਚੰਗਾ ਮਾਹੌਲ ਦੇਣ ਦੇ ਵਿੱਚ ਅਸਮਰੱਥ ਰਹੇ, ਅਸੀਂ ਦੇ ਨਹੀਂ ਸਕੇ। ਤੋ ਹਜ਼ੂਰ ਨੇ ਆਖਿਆ ਅੰਦਰ ਦੀਆਂ ਆਦਤਾਂ ਨੂੰ ਕੇਵਲ ਗੁਰੂ ਦੁਆਰੇ ਤੇ ਬਹਿ ਕੇ, ਸੰਗਤ ਵਿੱਚ ਬਹਿ ਕੇ ਹੀ ਬਦਲਿਆ ਜਾ ਸਕਦਾ ਹੈ। ਮਨੁੱਖ ਦੀਆਂ ਆਦਤਾਂ ਨੂੰ ਕਿਸੇ ਵੀ ਰਿਚੁਅਲਸ ਦੇ ਨਾਲ, ਕਰਮ ਕਾਂਡ ਦੇ ਨਾਲ ਨਹੀਂ ਬਦਲਿਆ ਜਾ ਸਕਦਾ। ਉਹਦੀ ਬਾਤ ਬਾਬਾ ਜੀ ਨੇ ਕੀਤੀ ਰਹਾਓ ਦੇ ਬੰਦ ਵਿੱਚ ਆਖਿਆ, ਜਪੋ ਤਾਂ ਏਕੋ ਨਾਮਾ। ਜੇ ਤੂੰ ਬਦਲਣਾ ਚਾਹੁੰਦਾ ਹੈ, ਧਰਮ ਦੇ ਮਾਰਗ ਦਾ ਪਾਂਧੀ ਬਣਨਾ ਚਾਹੁੰਦਾ ਹੈ, ਤੇ ਪਰਮੇਸ਼ਰ ਦੇ ਗੁਣਾਂ ਦੀ ਬਾਤ ਕਰ। ਅਦਰਵਾਈਜ਼ ਅਵਰ ਨਿਰਾਫਲ ਕੰਮ ਆ, ਜਿਹੜੇ ਹੋਰ ਹੋਰ ਤੂੰ ਕੰਮ ਕਰਦਾ ਹੈ, ਇਹ ਸਾਰੇ ਨਿਰਾਰਥਕ ਹੈ, ਕਿਸੇ ਅਰਥ ਨਹੀਂ ਹੈਗੇ, ਇਹ ਸਭ ਵਿਅਰਥ। ਤੂੰ ਆਖੇ ਜੀ ਮੇਰੀ ਅੱਖ ਵਿੱਚ ਮੈਲ ਆ, ਤੇ ਮੈਂ ਸਰੋਵਰ ਦਾ ਇਸ਼ਨਾਨ ਕਰ ਲਵਾਂ। ਨਹੀਂ, ਅੱਖ ਵਿੱਚ ਮੈਲ ਜਿਹੜੀ ਹੈ ਨਾ, ਉਹ ਮਾੜਾ ਵੇਖਣ ਦੀ ਹੈ, ਉਹਦੇ ਲਈ ਤੈਨੂੰ ਚੰਗਾ ਵੇਖਣ ਦੀ ਐਕਸਰਸਾਈਜ਼ ਕਰਨੀ ਪੈਣੀ। ਕੋਈ ਬੰਦਾ ਆਖੇ ਜੀ ਮੇਰੇ ਅੰਦਰ ਈਰਖਾ ਬਹੁਤ ਆ, ਤੇ ਮੈਂ ਦਰਖਤ ਨਾਲ ਪੁੱਠਾ ਲਟਕ ਜਾਵਾਂ, ਮੈਂ ਤਪ ਸਾਧ ਲਵਾਂ, ਮੈਂ ਨੰਗੇ ਪੈਰੀ ਧਰਮ ਸਥਾਨ ਦੇ। ਬਾਬੇ ਨੇ ਆਖਿਆ ਨਹੀਂ, ਕਰਮ ਕਾਂਡ ਕਰਨ ਦੀ ਲੋੜ ਨਹੀਂ। ਤੇਰੇ ਅੰਦਰ ਜੇ ਈਰਖਾ ਆ, ਤੇਰੇ ਅੰਦਰ ਜੇ ਨਫ਼ਰਤ ਆ, ਤੇਰੇ ਅੰਦਰ ਜੇ ਹੰਕਾਰ ਆ, ਉਹਦੇ ਬਰਾਬਰ ਗੁਣ ਦੀ ਐਕਸਰਸਾਈਜ਼ ਕਰਨੀ ਸ਼ੁਰੂ ਕਰ। ਪਿਆਰ ਦੀ ਐਕਸਰਸਾਈਜ਼ ਕਰ, ਦਇਆ ਦੀ ਕਰ, ਧਰਮ ਦੀ ਕਰ, ਨਿਮਰਤਾ ਦੀ ਕਰ, ਸੰਜੀਦਗੀ ਦੀ ਕਰ, ਸਬਰ ਸੰਤੋਖ ਦੀ ਕਰ, ਪ੍ਰੈਕਟਿਸ ਕਰ, ਕਰਮ ਕਾਂਡ ਨਾ ਕਰ। ਉਸ ਅਭਿਆਸ ਨੂੰ ਬਾਬੇ ਨੇ ਫਿਰ ਪਹਿਲੇ ਬੰਦ ਵਿੱਚ ਆਖਿਆ, ਰਾਗ ਸੂਹੀ ਮਹਲਾ ਪਹਿਲਾ, ਚੌਪਦੇ ਘਰ ਪਹਿਲਾ, ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧੇ ਕਹੋ ਜਾਓ। ਦੁੱਧ ਕੀ ਹੈ? ਬੜੀ ਕੀਮਤੀ ਚੀਜ਼, ਮਾਈਆਂ ਨੂੰ ਖਾਸ ਕਰਕੇ ਇਸ ਗੱਲ ਦੀ ਜ਼ਿਆਦਾ ਜਾਣਕਾਰੀ। ਲੋਕ ਦੁੱਧ ਦੀ ਤੇ ਪੁੱਤ ਦੀ ਸਹੁੰ ਨਹੀਂ ਸਿਖਾਉਂਦੇ ਹੁੰਦੇ, ਆਖਣਾ ਬੜਾ ਕੀਮਤੀ ਆ। ਈਵਨ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਵੀ ਮੈਂ ਵੇਖਿਆ ਵੀ ਦੁੱਧੀ ਨੇ, ਗਵਾਲੇ ਨੇ ਦੁੱਧ ਪਾਉਣ ਵਾਸਤੇ ਆਉਣਾ, ਮਾਈ ਨੇ ਬਰਤਨ ਲੈ ਕੇ ਜਾਣਾ, ਦੁੱਧ ਪਾਉਂਦਿਆਂ ਜੇ ਦੋ ਚਾਰ ਬੂੰਦਾਂ ਜ਼ਮੀਨ 'ਤੇ ਡਿੱਗ ਜਾਣੀਆਂ, ਉਹਨੇ ਦੁੱਧ ਦਾ ਭਾਂਡਾ ਘਰ ਰੱਖ ਕੇ ਅੰਦਰੋਂ ਪਾਣੀ ਲੈ ਕੇ ਆਉਣਾ, ਉਸ ਥਾਂ 'ਤੇ ਪਾ ਕੇ ਉਹਨੂੰ ਪੋਚਾ ਫੇਰ ਦੇਣਾ, ਉਹਦੀ ਰਿਸਪੈਕਟ ਕਰਨੀ, ਆਖਣਾ ਕੀਮਤੀ ਚੀਜ਼ ਆ, ਇਹ ਹਾਰੀ ਸਾਰੀ ਬੰਦੇ ਨੂੰ ਨਹੀਂ ਮਿਲਦੀ। ਦੁੱਧ ਖਰਾਬ ਹੋ ਜਾਣਾ, ਦੁੱਧ ਫੁੱਟ ਜਾਣਾ, ਉਹਦੇ ਲਈ ਇੱਕ ਬੜਾ ਰਿਸਪੈਕਟਡ ਸ਼ਬਦ ਵਰਤਿਆ ਜਾਂਦਾ ਸੀ, ਦੁੱਧ ਵਧਾ ਦਿਓ। ਉਹਨੂੰ ਇਹ ਨਹੀਂ ਸੀ ਕਹਿੰਦੇ ਵੀ ਡੁੱਲ ਗਿਆ, ਦੁੱਧ ਵਧਾਉਣਾ ਸ਼ਬਦ ਵਰਤਿਆ ਜਾਂਦਾ ਸੀ ਉਹਦੇ ਲਈ। ਗੁਰਬਾਣੀ ਵਿੱਚ ਆਖਿਆ ਬਾਬੇ ਨੇ, ਦੁੱਧ ਹੈ ਪਰਮੇਸ਼ਰ ਦਾ ਨਾਮ, ਬੜਾ ਕੀਮਤੀ ਹੈ, ਬੜਾ ਉੱਤਮ ਹੈ, ਉਹਦੇ ਲਈ ਇੱਕ ਰਿਸਪੈਕਟ ਹੋਣੀ ਚਾਹੀਦੀ, ਇੱਕ ਅਦਬ ਹੋਣਾ ਚਾਹੀਦਾ, ਅਦਬੋ ਅਦਾਬ ਜੀਵਨ 'ਚ ਚਾਹੀਦਾ ਦੁੱਧ। ਹੁਣ ਉਸ ਦੁੱਧ ਨੂੰ ਪਾਉਣ ਵਾਸਤੇ ਜਿਹੜੇ ਭਾਂਡੇ ਸੀ ਨਾ, ਉਹ ਵੱਖਰੇ ਰੱਖੇ ਹੁੰਦੇ ਸਨ, ਉਹਨਾਂ ਭਾਂਡਿਆਂ 'ਚ ਕੋਈ ਹੋਰ ਚੀਜ਼ ਨਹੀਂ ਸੀ ਪਾਈ ਜਾਂਦੀ, ਸਬਜ਼ੀ ਵਾਲੇ ਭਾਂਡੇ 'ਚ ਦੁੱਧ ਨਹੀਂ ਸੀ ਪਾਇਆ ਜਾਂਦਾ, ਆਖਣਾ ਉਹਦੇ ਵਿੱਚ ਸਮੈਲ ਆਉਣੀ, ਦੁੱਧ ਖਰਾਬ ਹੋ ਸਕਦਾ। ਈਵਨ ਜੇ ਲੱਸੀ ਵਾਲੇ, ਦਹੀਂ ਵਾਲੇ ਭਾਂਡੇ 'ਚ ਵੀ ਦੁੱਧ ਪਾਉਣਾ ਪੈ ਜਾਣਾ, ਆਖਣਾ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲਓ, ਸਾਫ਼ ਕਰਕੇ ਇਹਦਾ ਮੂੰਹ ਸੂਰਜ ਵਾਲੇ ਪਾਸੇ ਨੂੰ ਕਰਕੇ ਉਹਨੂੰ ਧੁੱਪ ਲਵਾ ਲਓ, ਅੰਦਰ ਦੀ ਜਿਹੜੀ ਖਟਿਆਣ ਆ, ਮੁਸ਼ਕ ਆ, ਸਮੈਲ ਆ, ਉਹ ਖਤਮ ਹੋ ਜਾਏ, ਤਾਂ ਕਿ ਪਾਇਆ ਹੋਇਆ ਦੁੱਧ ਖਰਾਬ ਨਾ ਹੋਵੇ। ਹੁਣ ਗੁਰਬਾਣੀ ਵਿੱਚ ਹਜ਼ੂਰ ਨੇ ਭਾਂਡਾ ਸ਼ਬਦ ਵਰਤਿਆ ਹੈ ਮਨੁੱਖੀ ਸੁਰਤ ਵਾਸਤੇ, ਭਾਂਡਾ। ਆਖਿਆ ਬੰਦਿਆ, ਤੇਰੀ ਜਿਹੜੀ ਸੁਰਤ ਆ ਨਾ, ਇਹ ਸਾਫ਼ ਨਹੀਂ ਹੈਗੀ, ਇਹਨੂੰ ਸਾਫ਼ ਕਰ, ਇਹ 'ਚ ਗੰਦਗੀ ਬਹੁਤ ਆ, ਪਤਾ ਨਹੀਂ ਜ਼ਮਾਨੇ ਭਰ ਦੀ ਜੂਠ ਤੋਂ ਆਪਣੇ ਅੰਦਰ ਚੁੱਕੀ ਫਿਰਦਾ, ਪਹਿਲਾਂ ਇਹਨੂੰ ਸਾਫ਼ ਕਰਕੇ ਆ। ਇਹਨੂੰ ਸਮਝਣ ਵਾਸਤੇ ਬਹੁਤ ਸਾਰੀਆਂ ਐਗਜ਼ਾਮਪਲਸ ਆ ਜਿਹੜੀਆਂ ਆਪਾਂ ਲੈ ਸਕਦੇ ਹਾਂ, ਜਿਵੇਂ ਮੈਂ ਸੌਖੇ ਤਰੀਕੇ ਨਾਲ ਉਦਾਹਰਣ ਦੇਵਾਂ। ਮਹਾਤਮਾ ਬੁੱਧ ਜਦੋਂ ਘਰੋਂ ਤੁਰੇ ਸਨ, ਤੇ ਉਹ ਗੌਤਮ ਸਨ, ਰਾਜਕੁਮਾਰ ਸੀ, ਕਾਫੀ ਅਰਸੇ ਬਾਅਦ ਵਾਪਸ ਪਰਤ ਕੇ ਆਏ, ਤੇ ਉਹਦੇ ਬਾਪ ਨੂੰ ਪਤਾ ਲੱਗਾ ਵੀ ਮੇਰਾ ਪੁੱਤ ਗੌਤਮ ਹੁਣ ਮਹਾਤਮਾ ਬਣ ਕੇ ਆਪਣੇ ਪਿੰਡ ਵਿਸ਼ਾਲੀ ਆਇਆ, ਇੱਕ ਦਰਖਤ ਥੱਲੇ ਬੈਠਾ, ਤੇ ਲੋਕ ਉਹਨੂੰ ਮਿਲਣ ਵਾਸਤੇ ਆ ਰਹੇ, ਉਹ ਵੀ ਚਲਾ ਗਿਆ। ਕੇਵਲ ਉਦਾਹਰਣ ਮੈਂ ਸੰਖੇਪ ਦੇ ਵਿੱਚ ਅਰਜ਼ ਕਰਾਂ, ਉੱਥੇ ਬੈਠੇ ਪਿਓ ਪੁੱਤ ਮਿਲੇ, ਰਸਮੀ ਗੱਲਾਂ ਬਾਤਾਂ ਕੀਤੀਆਂ, ਤੇ ਉਹਦਾ ਬਾਪ ਨੂੰ ਕਹਿਣ ਲੱਗਾ ਵੀ ਉਹ ਰਜਵਾੜੇ ਦਾ ਰਾਜਾ ਸੀ, ਕਹਿੰਦਾ ਵੀ ਮੈਨੂੰ ਦੀਖਿਆ ਦੇ। ਉਹ ਕਹਿੰਦਾ ਜੀ ਮੈਂ ਤੁਹਾਨੂੰ ਦੀਖਿਆ ਨਹੀਂ ਦੇ ਸਕਦਾ, ਆ ਇੰਨੇ ਲੋਕ ਤੇਰੇ ਕੋਲ ਆਏ ਆ, ਤੈਨੂੰ ਨਮਸਕਾਰ ਕਰਦੇ ਆ, ਤੂੰ ਕੰਨ 'ਚ ਫੂਕ ਮਾਰ ਕੇ ਦੀਖਿਆ ਦੇਣਾ ਆ, ਉਹ ਪੋਧੀ ਭਿਕਸ਼ੂ ਬਣ ਜਾਂਦੇ ਆ, ਤੁਹਾਡੀ ਜਾਣ ਪਛਾਣ ਵੀ ਕੋਈ ਨਹੀਂ, ਮੈਂ ਤੇਰਾ ਬਾਪ ਆ, ਮੈਂ ਰਾਜਾ ਆ, ਤੂੰ ਮੈਨੂੰ ਦੀਖਿਆ ਨਹੀਂ ਦੇ ਸਕਦਾ, ਵਜ੍ਹਾ? ਕਹਿੰਦਾ ਜੀ ਇਹੀ ਵਜ੍ਹਾ ਆ, ਇਹ ਲੋਕ ਆਏ ਆ ਸ਼ਰਧਾਲੂ ਬਣ ਕੇ, ਸੇਵਕ ਬਣ ਕੇ, ਨਿਮਾਣੇ ਹੋ ਕੇ, ਤੁਸੀਂ ਇੱਥੇ ਆਏ ਹੋ ਬਾਪ ਦੀ ਹੈਸੀਅਤ ਨਾਲ, ਰਾਜੇ ਦੀ ਹੈਸੀਅਤ ਨਾਲ, ਅਤੇ ਸਮਾਜ ਅਤੇ ਧਰਮ ਕਹਿੰਦਾ ਆ ਇੱਕ ਪ੍ਰਜਾ ਆਪਣੇ ਰਾਜੇ ਨੂੰ ਅਤੇ ਪੁੱਤ ਆਪਣੇ ਪਿਓ ਨੂੰ ਕਦੇ ਵੀ ਦੀਖਿਆ ਨਹੀਂ ਦੇ ਸਕਦਾ, ਉਮਰ ਦੇ ਵਿੱਚ ਦੋਵੇਂ ਤੁਸੀਂ ਵੱਡੇ ਹੋ, ਰਾਜਾ ਹਮੇਸ਼ਾ ਪ੍ਰਜਾ ਤੋਂ ਵੱਡਾ ਹੁੰਦਾ, ਬਾਪ ਹਮੇਸ਼ਾ ਆਪਣੇ ਪੁੱਤ ਤੋਂ ਵੱਡਾ ਹੁੰਦਾ, ਉਹ ਦੀਖਿਆ ਨਹੀਂ ਦੇ ਸਕਦਾ। ਉਦਾਹਰਣ ਉਹਨੇ ਵਰਤੇ, ਕਹਿਣ ਲੱਗਾ ਪਿਤਾ ਜੀ ਜੇ ਪਿਆਸੇ ਨੂੰ ਪਿਆਸ ਲੱਗੇ ਨਾ, ਤਾਂ ਉਹਨੂੰ ਨਦੀ ਦੇ

0: ਕੰਢੇ ਤੇ ਝੋਕੇ ਪਾਣੀ ਪੀਣਾ ਪੈਂਦਾ ਆ, ਨਦੀ ਕਦੇ ਵੀ ਉਛਲ ਕੇ ਉਹਦੇ ਮੂੰਹ ਨੂੰ ਨਹੀਂ ਆਉਂਦੀ। ਇਹ ਕੀ ਸੀ? ਅੰਦਰ ਦੀ ਮੈਲ, ਇੱਕ ਈਗੋ, ਮੇਰਾ ਸਟੇਟਸ ਆ, ਮੇਰਾ ਇਹ ਰੁਤਬਾ ਆ। ਬਾਬੇ ਨੇ ਆਖਿਆ ਇਹ ਕਚਰਾ ਹੀ ਆ, ਗਾਰਬੇਜ, ਕੁਛ ਨਹੀਂ ਹੈਗਾ। ਭਾਈ ਵੀਰ ਸਿੰਘ ਆਪਣੀ ਰੁਬਾਈ ਚ ਲਿਖਣਗੇ, ਸਿਰ ਕਚਕੌਲ ਪਣਾ ਦਲੀਤਾ, ਪੜਿਆ ਦੁਆਰੇ ਫਿਰਿਆ, ਦਰ ਦਰ ਦੇ ਟੁੱਕ ਮੰਗ ਮੰਗ ਪਾਏ, ਤੁੰਨ ਤੁੰਨ ਕੇ ਭਰਿਆ, ਪੜਿਆ ਦੇਖ ਅਫਰਿਆ ਸਾਮੇ, ਜਾਣਾ ਪੰਡਿਤ ਹੋਇਆ। ਇੱਕ ਦਿਨ ਇਹ ਕਚਕੌਲ ਲੈ ਗਿਆ, ਮੁਰਸ਼ਿਦ ਮੂਹਰੇ ਕਰਿਆ, ਜੂਠ ਜੂਠ ਕੇ ਉਸ ਉਲਟਾਇਆ, ਖਾਲੀ ਸਾਰਾ ਕਰਿਆ। ਬੰਦੇ ਨੂੰ ਕਈ ਵਾਰੀ ਇਸ ਗੱਲ ਦਾ ਵੀ ਭੁਲੇਖਾ ਹੁੰਦਾ, ਇਹ ਵੀ ਜੂਠ ਹੁੰਦੀ ਆ। ਮੈਨੂੰ ਬਹੁਤ ਪਤਾ ਆ, ਮੈਨੂੰ ਬੜੀ ਜਾਣਕਾਰੀ ਆ, ਮੈਨੂੰ ਪਤਾ ਇਸ ਸ਼ਬਦ ਵਿੱਚ ਬਾਬਾ ਜੀ ਨੇ ਕੀ ਆਖਿਆ, ਮੈਨੂੰ ਇਹਦੇ ਅਰਥ ਪਤਾ ਆ, ਮੈਨੂੰ ਇਹਦੀ ਵਿਆਖਿਆ ਪਤਾ ਆ, ਮੈਂ ਗਿਆਨੀ ਹੋ ਗਿਆ। ਜਮਾਨੇ ਭਰ ਦੇ ਅਰਥ ਲੈ ਕੇ, ਟਰਾਂਸਲੇਸ਼ਨਸ ਲੈ ਕੇ, ਵਿਆਖਿਆ ਲੈ ਕੇ ਬੰਦਾ ਗੁਰੂ ਕੋਲ ਆਇਆ, ਤੇ ਗੁਰੂ ਕਹਿੰਦਾ ਇਹਦੇ ਚ ਤੇਰਾ ਆਪਣਾ ਕੀ ਹੈ? ਸਮਝਣ ਵਾਲੀ ਗੱਲ ਆ। ਹੁਣ ਮੈਂ ਆਖਾਂ ਜੀ, ਕੋਈ ਮੈਨੂੰ ਆਖੇ ਭਾਈ ਸਾਹਿਬ ਤੁਸੀਂ ਵਿਆਖਿਆ ਬਹੁਤ ਸੋਹਣੀ ਕੀਤੀ, ਮੇਰੀ ਨਹੀਂ ਹੈਗੀ ਉਹ ਗੁਰੂ ਨਾਨਕ ਦੀ ਹੈ। ਜੇ ਗੁਰੂ ਨਾਨਕ ਸ਼ਬਦ ਹੀ ਨਾ ਦਿੰਦੇ ਤੇ ਵਿਆਖਿਆ ਕਾਹਦੀ ਹੁੰਦੀ? ਇਹਦੇ ਚ ਮੇਰਾ ਆਪਣਾ ਕੀ ਆ? ਮੇਰਾ ਅਨੁਭਵ ਕੋਈ ਨਹੀਂ। ਜਿੰਨੀਆਂ ਉਦਾਹਰਣਾਂ ਮੈਂ ਵਰਤ ਰਿਹਾ ਸਾਰੀਆਂ ਸ਼ਬਦ ਵਿੱਚੋਂ, ਜਿਹੜੀਆਂ ਗੱਲਾਂ ਮੈਂ ਕਹਿ ਰਿਹਾ ਸਾਰੀਆਂ ਸ਼ਬਦ ਵਿੱਚੋਂ, ਇਹਦੇ ਚ ਮੇਰਾ ਆਪਣਾ ਹੈ ਹੀ ਕੀ ਸੀ? ਗੁਰੂ ਅਰਜਨ ਮਹਾਰਾਜ ਸੱਚੇ ਪਾਤਸ਼ਾਹ ਇਸੇ ਮੁਕਾਮ ਤੇ ਆਣ ਕੇ ਕਹਿੰਦੇ ਆ, ਤੇਰਾ ਕੀਤਾ ਜਾਤੋ ਨਾਹੀਂ, ਮੈਨੂੰ ਜੋ ਕੀਤੋ ਹੀ ਮੈਂ ਨਿਰਗੁਣ ਯਾਰੇ, ਕੋ ਗੁਣ ਨਾਹੀਂ ਆਪੇ ਤਰਸ। ਮਹਾਰਾਜ ਮੇਰਾ ਆਪਣਾ ਹੈ ਹੀ ਕੁਝ ਨਹੀਂ, ਤੁਸੀਂ ਤਰਸ ਕੀਤਾ ਆ। ਹੁਣ ਜੇ ਕੋਈ ਆਖੇ ਵੀ ਅਰਜਨ ਨੇ ਬਹੁਤ ਸੋਹਣੇ ਸ਼ਬਦਾਂ ਨਾਲ ਬਾਣੀ ਲਿਖੀ, ਇਹ ਸ਼ਬਦ ਕਿੱਥੋਂ ਆਏ ਆ? ਬੁੱਧ ਵਿੱਚੋਂ। ਇਹ ਬੁੱਧ ਕਿਹਨੇ ਦਿੱਤੀ ਆ? ਪਰਮੇਸ਼ਰ ਨੇ। ਜੇ ਮੇਰੇ ਦਿਮਾਗ ਦਾ, ਮੇਰੇ ਦਿਮਾਗ ਦੀ ਕੋਈ ਇੱਕ ਨਰਵ ਵੀ ਜਿਹੜੀ ਆ ਉਹ ਦੱਬੀ ਰਹਿ ਜਾਂਦੀ, ਉਹ 'ਚ ਬਲੱਡ ਦੀ ਸਪਲਾਈ ਨਾ ਪਹੁੰਚਦੀ, ਕੋਈ ਇੱਕ ਪਾਰਟ ਕੰਮ ਨਾ ਕਰਦਾ, ਤੇ ਹੋ ਸਕਦਾ ਮੈਂ ਦਿਮਾਗੀ ਤੌਰ ਤੇ ਪਾਹੀ ਜਿੰਦਾ। ਇਹ ਸੁਰਤ, ਇਹ ਜ਼ੁਬਾਨ, ਇਹ ਬੁੱਧ, ਇਹ ਅਕਲ, ਦਿਮਾਗ ਦਾ ਪੂਰਾ ਪ੍ਰੋਪਰ ਤਰੀਕੇ ਨਾਲ ਕੰਮ ਕਰਨਾ, ਇਹ ਕਿਹਦੀ ਖੇਡ ਆ? ਰੱਬ ਦੀ। ਇਹ ਕੰਮ ਕਰ ਰਿਹਾ ਤੇ ਮੈਂ ਬੋਲ ਰਿਹਾ, ਇਸ ਰੂਪ ਦੇ ਵਿੱਚ ਸਮਝੋ। ਤੋ ਸਾਰੇ ਕ੍ਰੈਡਿਟ ਜਿਹੜਾ ਨਾ ਉਹ ਸਕਾਲ ਪੁਰਖ ਨੂੰ ਜਾਂਦਾ, ਉਹਦੇ ਕਰਕੇ ਬੋਲ ਰਿਹਾ ਮੈਂ। ਉਹਦੀ ਜੋਤ ਮੇਰੇ ਅੰਦਰ ਆ, ਅੱਗ ਵਾਂਗੂ ਬਲ ਰਹੀ ਆ ਲੱਟ ਲੱਟ ਕਰਕੇ, ਤੇ ਮੈਂ ਬੋਲ ਰਿਹਾ। ਜਿੱਦਣ ਉਹ ਅੱਗ ਬੁੱਝ ਗਈ ਮੈਂ ਠੰਡਾ ਹੋ ਜਾਣਾ। ਤੋ ਬਾਬਾ ਜੀ ਕਹਿੰਦੇ ਆ ਇਹ ਝੂਠ ਆ ਸਾਰੀ। ਭਾਂਡਾ ਧੋਏ, ਪਹਿਲਾਂ ਆਪਣੇ ਹਿਰਦੇ ਦੇ ਭਾਂਡੇ ਨੂੰ ਧੋ ਗਿਆ, ਕਿਉਂਕਿ ਜਿਹੜਾ ਪਰਮਾਤਮਾ ਦਾ ਨਾਮ ਰੂਪੀ ਦੁੱਧ ਆ ਉਹ ਬੜਾ ਕੀਮਤੀ ਆ, ਬੜਾ ਮਹੱਤਵਪੂਰਨ ਆ, ਉਹ ਖਰਾਬ ਨਹੀਂ ਹੋਣਾ ਚਾਹੀਦਾ। ਬਾਬਾ ਰਵਿਦਾਸ ਸਾਹਿਬ ਜੀ ਆਪਣੀ ਝੋਪੜੀ 'ਚ ਬੈਠੇ ਆ, ਜੁੱਤੀਆਂ ਗੰਢ ਰਹੇ ਆ, ਤੇ ਇੱਕ ਭਾਂਡੇ ਦੇ ਵਿੱਚ ਨਾ, ਚਮੜੇ ਦੀ ਕਿਰਤ ਕਰਨ ਵਾਲੇ ਵੀਰ ਜਾਣਦੇ ਵੀ ਇੱਕ ਭਾਂਡੇ 'ਚ ਨਾ ਚਮੜੇ ਨੂੰ ਭਿਉਂ ਕੇ ਰੱਖਿਆ ਜਾਂਦਾ ਸੀ ਤਾਂ ਕਿ ਉਹ ਸੋਫਟ ਹੋ ਜਾਵੇ। ਗਵਾਲੇ ਨੇ ਆਉਣਾ, ਉਹਨੇ ਰੋਜ਼ ਹੀ ਆਣ ਕੇ ਹਾਸੇ ਮਖੌਲ ਦੇ ਵਿੱਚ, ਜਿਵੇਂ ਆਪਾਂ ਕਹਿੰਦੇ ਵੀ ਗਿਆਨੀ ਜੀ ਸਾਡੀ ਵੀ ਕਿਤੇ ਅਰਦਾਸ ਅਰਦੂਸ ਕਰ ਛੱਡਿਆ ਕਰੋ, ਮਹਾਰਾਜ ਕਿਰਪਾ ਕਰਨ। ਉਹਨੇ ਗਵਾਲੇ ਨੇ ਦੁੱਧ ਪਾਉਣਾ, ਕਹਿਣਾ ਭਗਤ ਜੀ ਤੁਸੀਂ ਤੇ ਰੱਬ ਦੇ ਬੰਦੇ ਹੋ, ਕਿਤੇ ਸਾਡੀ ਵੀ ਅਰਦਾਸ ਕਰੋ, ਸਾਡੇ ਹਿਰਦੇ 'ਚ ਵੀ ਨਾਮ ਵਸੇ। ਭਗਤ ਜੀ ਨੂੰ ਪਤਾ ਸੀ ਵੀ ਬੰਦਾ ਗੰਭੀਰ ਨਹੀਂ ਹੈਗਾ, ਉੱਦਾਂ ਹੀ ਮੰਗ ਰਿਹਾ ਆ। ਇੱਕ ਹੁੰਦਾ ਨਾ ਅੰਦਰੋਂ ਮਤਲਾਸ਼ੀ ਹੋਣਾ, ਇੱਕ ਹੁੰਦਾ ਫਾਰਮੈਲਿਟੀ ਕਰਨੀ। ਬਾਬਾ ਜੀ ਨੂੰ ਪਤਾ ਸੀ ਵੀ ਉੱਦਾਂ ਮਜ਼ਾਕ ਕਰਕੇ ਫਾਰਮੈਲਿਟੀ ਕਰਕੇ ਲੰਘ ਜਾਂਦਾ, ਇਹ ਮਤਲਾਸ਼ੀ ਨਹੀਂ ਹੈਗਾ, ਜੇ ਹੋਵੇ ਤਾਂ ਬੰਦਾ ਕੋਸ਼ਿਸ਼ ਨਾ ਕਰੇ, ਨਹੀਂ ਅਸੀਂ ਮਤਲਾਸ਼ੀ ਨਹੀਂ ਹੈਗੀ। ਇਹਦੀ ਬੜੀ ਵੱਡੀ ਇਗਜ਼ਾਮਪਲ ਆ ਵੀ ਅਰਦਾਸ ਵਿੱਚ ਸ਼ਾਮਿਲ ਹੋਣ ਵਾਲਾ ਹਰ ਸ਼ਖਸ ਮੰਗਦਾ ਆ, ਰੋਜ਼ ਮੰਗਦਾ ਆ ਸਿੱਖਾਂ ਨੂੰ, ਬੋਲੋ ਸਿੱਖੀਦਾਨ, ਦੂਜਾ ਕੀ ਆ ਕੇਸਦਾਨ। ਉਹੀ ਬੰਦੇ ਜਿਹੜੇ 50 ਸਾਲਾਂ ਤੋਂ ਅਰਦਾਸ ਅਟੈਂਡ ਕਰ ਰਹੇ ਆ, ਕੇਸ ਦਾ ਦਾਨ ਮੰਗ ਰਹੇ ਆ, ਪਰ ਰੱਖਦੇ ਫਿਰ ਵੀ ਨਹੀਂ ਹੈਗੇ, ਨਾ ਦਾੜੀ ਰੱਖਦੇ ਨਾ ਕੇਸ ਰੱਖਦੇ। ਇਹਦਾ ਮਤਲਬ ਉਹ ਫਾਰਮੈਲਿਟੀ ਕਰ ਰਹੇ ਸੀ, ਮੰਗ ਥੋੜ੍ਹੀ ਰਹੇ ਸੀ। ਉਹ ਮੰਗਦੇ ਵੀ ਰੋਜ਼ ਆ, ਵਾਲ ਵੱਧ ਵੀ ਰੋਜ਼ ਹੀ ਰਹੇ ਆ ਥੋੜ੍ਹੇ ਥੋੜ੍ਹੇ ਕਰਕੇ। ਤੁਸੀਂ ਇੱਕ ਮਹੀਨਾ ਹੱਥ ਨਾਲ ਲਾਓ, ਦਾੜੀ ਪ੍ਰੋਪਰ ਆ ਜਾਂਦੀ, ਕੇਸ ਪ੍ਰੋਪਰ ਆ ਜਾਂਦੇ। ਮੰਗ ਰਹੇ ਆ ਪਰ ਰੱਖਣਾ ਨਹੀਂ ਚਾਹੁੰਦੇ। ਗੁਰੂ ਦੇਈ ਜਾਂਦਾ ਆ ਕੇਸ ਦੇ, ਉਹ ਕਹਿੰਦੇ ਮਹਾਰਾਜ ਕੇਸ ਦਾਨ ਦਿਓ, ਮਹਾਰਾਜ ਦੇ ਦਿੰਦਾ ਆ, ਉਹ ਕਟਾ ਦਿੰਦੇ ਆ, ਫਿਰ ਮੰਗ ਲੈਂਦੇ ਆ, ਗੁਰੂ ਦੇ ਦਿੰਦਾ ਫਿਰ ਕਟਾ ਲੈਂਦੇ ਆ। ਗੰਭੀਰ ਨਹੀਂ ਹੈਗੇ ਅਸੀਂ। ਤੋ ਅੱਜ ਨਾ ਭਗਤ ਜੀ ਨੂੰ ਲੱਗਾ ਵੀ ਇਸ ਬੰਦੇ ਨੂੰ ਸ਼ਿਕਸ਼ਾ ਦੇਣੀ ਚਾਹੀਦੀ ਆ, ਦੁੱਧ ਲੈ ਕੇ ਆਇਆ ਪਾਉਣ ਲੱਗਾ, ਤੇ ਭਗਤ ਜੀ ਨੇ ਉਹ ਭਾਂਡਾ ਅੱਗੇ ਕੀਤਾ ਜਿਹਦੇ ਵਿੱਚ ਚਮੜਾ ਭਿਉਂ ਕੇ ਰੱਖਦੇ ਸੀ। ਕਹਿੰਦਾ ਭਗਤ ਜੀ ਭਾਂਡਾ ਸਾਫ਼ ਨਹੀਂ ਹੈਗਾ। ਕਹਿੰਦੇ ਤੂੰ ਪਾ ਦੇ, ਵਰਤਣਾ ਤੇ ਮੈਂ ਹੀ ਆ। ਨਹੀਂ ਭਗਤ ਜੀ, ਵਰਤਣਾ ਤੁਸੀਂ ਆ, ਪਰ ਮੈਨੂੰ ਦੁੱਧ ਦੇ ਸੁਭਾਅ ਦਾ, ਭਾਵੇਂ ਤੁਹਾਨੂੰ ਵੀ ਪਤਾ ਪਰ ਮੈਨੂੰ ਜ਼ਿਆਦਾ ਪਤਾ। ਮੈਂ ਸਵੇਰੇ ਅੰਮ੍ਰਿਤ ਵੇਲੇ ਉੱਠਦਾ, ਪੱਠੇ ਵੱਢਦਾ ਆ, ਗੋਹਾ ਕੂੜਾ ਕਰਦਾ ਆ, ਸਾਰਾ ਸਾਰਾ ਮੱਝਾਂ ਨੂੰ ਡੰਗਰਾਂ ਨੂੰ ਨਹਾਉਣਾ ਧੋਣਾ ਆ, ਫਿਰ ਧਾਰਾਂ ਕੱਢਦਾ ਆ, ਇੰਨਾ ਲੰਮਾ ਪੰਧ ਕਰਕੇ ਇੱਥੋਂ ਤੱਕ ਲੈ ਕੇ ਆਉਂਦਾ ਆ, ਮੈਂ ਨਹੀਂ ਚਾਹੁੰਦਾ ਵੀ ਮੇਰੀਆਂ ਅੱਖਾਂ ਦੇ ਸਾਹਮਣੇ ਖਰਾਬ ਹੋਵੇ, ਇਹ ਬਹੁਤ ਕੀਮਤੀ ਚੀਜ਼ ਆ। ਭਗਤ ਜੀ ਕਹਿੰਦੇ ਇਹੀ ਗੱਲ ਤੈਨੂੰ ਮੈਂ ਸਮਝਾਉਣੀ ਚਾਹੁੰਦਾ, ਤੂੰ ਜਦੋਂ ਰੋਜ਼ ਕਹਿੰਦਾ ਨਾ ਵੀ ਭਗਤ ਜੀ ਸਾਡੀ ਅਰਦਾਸ ਕਰੋ, ਸਾਡੇ ਹਿਰਦੇ 'ਚ ਨਾਮ ਵਸੇ, ਅਜੇ ਤੇਰਾ ਹਿਰਦੇ ਦਾ ਭਾਂਡਾ ਸਾਫ਼ ਨਹੀਂ ਹੈਗਾ, ਪਹਿਲਾਂ ਉਹਨੂੰ ਸਾਫ਼ ਕਰ, ਨਾਮ ਬੜਾ ਕੀਮਤੀ ਆ। ਜੇ ਮੈਂ ਤੈਨੂੰ ਕਹਿ ਵੀ ਦਿਆਂ ਨਾ ਵੀ ਤੈਨੂੰ ਦੇ ਤਾ, ਇਹ ਤਾਂ ਵੀ ਨਹੀਂ ਮਿਲਣਾ, ਐਡੀ ਸੌਖੀ ਚੀਜ਼ ਨਹੀਂ ਹੈਗੀ। ਇਹਦੇ ਲਈ ਸਭ ਤੋਂ ਵੱਡੀ ਸਟਰਗਲ ਹੀ ਇੱਥੇ ਕਰਨੀ ਪੈਂਦੀ ਵੀ ਬੰਦੇ ਨੂੰ ਆਪਣੇ ਸੁਰਤ ਦਾ ਭਾਂਡਾ ਬਿਲਕੁਲ ਕਲੀਨ ਕਰਨਾ ਪੈਂਦਾ, ਫਿਰ ਜਾ ਕੇ ਨਾਮ ਵਸਦਾ। ਭਾਂਡਾ ਧੋਏ ਜਿਵੇਂ ਸੁਆਣੀ ਦੁੱਧ ਲੈਣ ਤੋਂ ਪਹਿਲਾਂ ਭਾਂਡੇ ਨੂੰ ਧੋਂਦੀ ਆ, ਸੂਰਜ ਦੇ ਸਾਹਮਣੇ ਕਰਕੇ ਧੁੱਪ ਦਿੰਦੀ ਆ, ਉਹਦੀ ਮੁਸ਼ਕ ਵੀ ਚਲੀ ਜਾਵੇ ਤਾਂ ਉਹ ਦੁੱਧੇ ਕੋ ਜਾਵੋ, ਫਿਰ ਦੁੱਧ ਲੈਣ ਜਾਂਦੀ ਆ। ਬੰਦਿਆ ਇੱਦਾਂ ਹੀ ਆਪਣੇ ਸੁਰਤ ਦੇ ਭਾਂਡੇ ਨੂੰ ਸਾਫ਼ ਕਰ, ਇਹਨੂੰ ਗਿਆਨ ਦੀ ਧੁੱਪ ਦੇ, ਆਪਣੇ ਅੰਦਰ ਸਹਿਜ ਵਾਲਾ ਠਰਮਾ ਲੈ ਕੇ ਆ, ਥੋੜ੍ਹਾ ਜਿਹਾ ਇੰਤਜ਼ਾਰ ਕਰ, ਫਿਰ ਗੁਰੂ ਇਹਦੇ ਵਿੱਚ ਨਾਮ ਰੂਪੀ ਦੁੱਧ ਪਾਉਂਦਾ ਹੈ। ਹੁਣ ਬਾਬਾ ਜੀ ਕਹਿੰਦੇ ਦੁੱਧ ਕਰਮ, ਹੁਣ ਦੁੱਧ ਜਦੋਂ ਭਾਂਡੇ 'ਚ ਪੈ ਗਿਆ, ਹੁਣ ਉਹਨੇ ਤੱਤ ਵਾਲੇ ਪਾਸੇ ਨੂੰ ਸਫ਼ਰ ਤੈਅ ਕਰਨਾ। ਦੁੱਧ ਆਪਾਂ ਲਿਆਂਦਾ, ਕਾੜਨੀ 'ਚ ਪਾਇਆ, ਤੱਤਾ ਰੱਖਿਆ, ਤੱਤਾ ਹੋ ਗਿਆ, ਪ੍ਰੋਸੈਸ ਸ਼ੁਰੂ ਹੋ ਗਿਆ, ਕਿਉਂਕਿ ਉਹਨੇ ਘਿਓ ਵਾਲੇ ਪਾਸੇ ਨੂੰ ਸਫ਼ਰ ਤੈਅ ਕਰਨਾ, ਫਿਰ ਉੱਤੇ ਮਲਾਈ ਆਉਣੀ ਆ, ਉਹ ਇਕੱਠੀ ਕਰਨੀ ਆ, ਫਿਰ ਮਲਾਈ ਨੂੰ ਰਿੜਕਣਾ ਆ, ਦਹੀਂ ਅੱਡ ਹੋ ਜਾਣਾ, ਲੱਸੀ ਅੱਡ ਹੋ ਜਾਣੀ, ਮੱਖਣ ਅੱਡ ਹੋ ਜਾਣਾ, ਫਿਰ ਮੱਖਣ ਨੂੰ ਹੋਰ ਤੱਤਾ ਕਰਨਾ, ਅਤੇ ਫਿਰ ਹੋਰ ਖਟਿਆ, ਜਿਹੜੀ ਪਾਣੀ ਸੀ ਲੱਸੀ ਸੀ ਉਹ ਸੜ ਜਾਂਦਾ ਅਤੇ ਘਿਓ ਰਹਿ ਜਾਂਦਾ, ਇੱਕ ਪ੍ਰੋਸੈਸ ਆ। ਬਾਬਾ ਜੀ ਕਹਿੰਦੇ ਹੁਣ ਇਸ ਨਾਮ ਰੂਪੀ ਦੁੱਧ ਨੇ ਘਿਓ ਤੱਕ ਦਾ, ਤੱਤ ਤੱਕ ਦਾ ਸਫ਼ਰ ਤੈਅ ਕਰਨਾ। ਗੁਰਬਾਣੀ ਵਿੱਚ ਨਾ ਖੰਡ ਹੁੰਦੇ ਆ, ਖੰਡ ਉਹਦੇ ਵਿੱਚ ਹਜ਼ੂਰ ਨੇ ਬੜੀਆਂ ਗਿਆਨ ਦੀਆਂ ਗੱਲਾਂ, ਧਰਮ ਖੰਡ, ਫਿਰ ਗਿਆਨ ਖੰਡ, ਫਿਰ ਕਰਮ ਖੰਡ, ਫਿਰ ਸ਼ਰਮ ਖੰਡ, ਫਿਰ ਸੱਚ ਖੰਡ, ਇਹਦਾ ਪੰਜ ਖੰਡ ਚੱਲਦੇ, ਉਹ ਸਟੈਪ ਬਾਈ ਸਟੈਪ ਅਸੀਂ ਇੱਕ ਸਫ਼ਰ ਤੈਅ ਕਰ ਰਹੇ ਹਾਂ, ਸਮਝਣ ਤੋਂ ਲੈ ਕੇ ਇੰਪਲੀਮੈਂਟ ਕਰਨ ਤੱਕ ਦਾ ਸਫ਼ਰ ਤੈਅ ਕਰ ਰਹੇ ਸੀ, ਬਖਸ਼ਿਸ਼ ਰੂਪ ਦੇ ਵਿੱਚ, ਮਿਹਨਤ ਰੂਪ ਦੇ ਵਿੱਚ, ਗਿਆਨ ਰੂਪ ਦੇ ਵਿੱਚ, ਉੱਚੀ ਆਤਮਿਕ ਅਵਸਥਾ ਦੇ ਰੂਪ ਦੇ ਵਿੱਚ। ਬਾਬਾ ਜੀ ਕਹਿੰਦੇ ਦੂਧ ਕਰਮ ਫਿਰ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ। ਦੁਨੀਆਂ ਦੇ ਵਿੱਚ ਰਹਿੰਦੇ ਹਾਂ, ਪਦਾਰਥਾਂ ਦੇ ਵਿੱਚ ਰਹਿੰਦੇ ਹਾਂ, ਬ੍ਰਹਿਮੰਡ ਵਿੱਚ ਰਹਿੰਦੇ ਹਾਂ, ਇਹੋ ਜਿਹੇ ਮਾਹੌਲ ਸਿਸਟਮ ਦੇ ਵਿੱਚ ਜਿੱਥੇ ਹਰ ਵੇਲੇ ਬੇਈਮਾਨੀ ਆ, ਚੋਰੀ ਆ, ਚਕਾਰੀ ਆ, ਜਾਲਸਾਜ਼ੀਆਂ ਆ, ਝੂਠ ਫਰੇਬ ਆ, ਠੱਗੀ ਆ, ਇਹੋ ਜਿਹੇ ਇਨਵਾਇਰਮੈਂਟ ਵਿੱਚ ਰਹਿ ਕੇ ਵੀ ਆਪਣੇ ਆਪ ਨੂੰ ਉਪਰਾਮ ਰੱਖਣਾ, ਇਹ ਕੀ ਆ? ਨਿਰਾਸ ਹੋਣਾ, ਨਿਰਾਸ ਹੋਣਾ। ਬਿਲਕੁਲ ਜਿਵੇਂ ਜਿਵੇਂ ਇਹਨੂੰ ਇਸ ਰੂਪ ਦੇ ਵਿੱਚ ਸਮਝੀਏ, ਇਹ ਸੌਖੀਆਂ ਨਹੀਂ ਹੁੰਦੀਆਂ ਗੱਲਾਂ। ਨਿਰਾਸ ਉਦੋਂ ਹੀ ਬੰਦਾ ਰਹਿ ਸਕਦਾ ਜਦੋਂ ਗੁਰੂ ਦਾ ਉਪਦੇਸ਼ ਉਹਦੀ ਸੁਰਤ ਵਿੱਚ ਚੇਤੇ 'ਚ ਹੋਵੇ, ਟਿਕਿਆ ਹੋਵੇ, ਉਹਨੂੰ ਯਾਦ ਹੋਵੇ। ਦਰੋਣਾਚਾਰੀਏ ਨੇ ਸਾਹਮਣੇ ਬੈਠੇ ਸਾਰਿਆਂ ਨੂੰ ਆਖਿਆ ਵੀ ਕ੍ਰੋਧ ਨਹੀਂ ਕਰਨਾ ਚਾਹੀਦਾ, ਇਹ ਬੰਦੇ ਨੂੰ ਗਾਲ ਦਿੰਦਾ। ਜਿਵੇਂ ਬਾਣੀ 'ਚ ਹਜ਼ੂਰ ਨੇ ਕਹਿੰਦਾ ਕਾਮ ਕ੍ਰੋਧ ਕਾਇਆ ਕੋ ਗਾਲੇ ਜਿਉਂ ਕੰਚਨ ਸੁਹਾਗਾ ਢਾਲੇ। ਸੋਨੇ ਦੇ ਵਿੱਚ ਤੁਸੀਂ ਸੁਹਾਗਾ ਪਾ ਦਿਓ ਅਤੇ ਉਹ ਪਾਣੀ ਬਣ ਜਾਂਦਾ, ਉਸੇ ਵੇਲੇ ਉਹਨੂੰ ਗਾਲ ਕੇ ਰੱਖ ਦਿੰਦਾ। ਕਾਮ ਅਤੇ ਕ੍ਰੋਧ ਨਾਲ ਬੰਦੇ ਦੇ ਅੰਦਰ, ਬੰਦੇ ਦੇ ਅੰਦਰ ਦਾ ਜਿੰਨਾ ਵੀ ਕੈਮੀਕਲ ਆ ਉਹ ਰਿਲੀਜ਼ ਹੋਣਾ ਸ਼ੁਰੂ ਹੋ ਜਾਂਦਾ, ਪਾਣੀ ਬਣ ਕੇ ਉਹਦੀ ਧਾਰਾ ਵਗਣੀ ਸ਼ੁਰੂ ਹੋ ਜਾਂਦੀ, ਬੰਦਾ ਕੱਖੋਂ ਵਾਲਾ ਹੋ ਜਾਂਦਾ। ਉਹਨੇ ਆਖਿਆ ਵੀ ਕ੍ਰੋਧ ਨਹੀਂ ਕਰਨਾ ਚਾਹੀਦਾ। ਫਿਰ ਸਾਰਿਆਂ ਨੂੰ ਪੁੱਛਿਆ ਵੀ ਤੁਹਾਨੂੰ ਸਬਕ ਯਾਦ ਹੋ ਗਿਆ? ਉਹ ਕਹਿੰਦੇ ਜੀ ਹਾਂ। ਯੁਧਿਸ਼ਠਰ ਨੂੰ ਪੁੱਛਿਆ ਤੈਨੂੰ ਯਾਦ ਹੋ ਗਿਆ? ਕਹਿਣ ਲੱਗਾ ਜੀ ਮੈਂ ਕੋਸ਼ਿਸ਼ ਕਰ ਰਿਹਾ, ਕਹਿ ਨਹੀਂ ਸਕਦੇ। ਅਗਲੇ ਦਿਨ ਫਿਰ ਪੁੱਛਿਆ, ਕਹਿਣ ਲੱਗਾ ਜੀ ਮੈਂ ਕੋਸ਼ਿਸ਼ ਕਰ ਰਿਹਾ ਪਰ ਅਜੇ ਕਹਿ ਨਹੀਂ ਸਕਦੇ ਵੀ ਹੋਇਆ ਕਿ ਨਹੀਂ ਹੋਇਆ, ਇਹਦੇ ਬਾਰੇ ਕੋਈ ਦਾਵਾ ਨਹੀਂ। ਹਫ਼ਤਾ ਲੰਘ ਗਿਆ। ਹੁਣ 7 ਦਿਨਾਂ ਬਾਅਦ ਫਿਰ ਪੁੱਛਿਆ ਦਰੋਣਾਚਾਰੀ ਨੇ ਵੀ ਯੁਧਿਸ਼ਠਰ ਤੈਨੂੰ ਸਬਕ ਯਾਦ ਹੋ ਗਿਆ? ਕ੍ਰੋਧ ਬੰਦੇ ਨੂੰ ਪਾਣੀ ਬਣਾ ਦਿੰਦਾ, ਇਹ ਨਹੀਂ ਕਰਨਾ ਚਾਹੀਦਾ। ਕਹਿਣ ਲੱਗਾ ਜੀ ਮੈਂ ਕੋਸ਼ਿਸ਼ ਤਾਂ ਕਰ ਰਿਹਾ ਪਰ ਦਾਵਾ ਕੋਈ ਨਹੀਂ। ਦੋ ਥੱਪੜ ਮਾਰੇ। ਯੁਧਿਸ਼ਠਰ ਹੱਥ ਜੁੜ ਕੇ ਕਹਿਣ ਲੱਗਾ ਹੋ ਗਿਆ। ਕਹਿੰਦਾ ਕਮਾਲ ਦੀ ਗੱਲ, 7 ਦਿਨ ਹੋ ਗਏ ਤੂੰ ਇੱਕੋ ਗੱਲ ਕਹੀ ਜਾਂਦਾ, ਕੋਸ਼ਿਸ਼ ਕਰ ਰਿਹਾ, ਦਾਵਾ ਨਹੀਂ ਕਰ ਸਕਦੇ, ਅੱਜ ਥੱਪੜ ਖਾ ਕੇ ਕਿਉਂ ਗਿਆ ਤੈਨੂੰ, ਐਡੀ ਛੇਤੀ ਕਿੱਦਾਂ ਹੋ ਗਿਆ? ਕਹਿੰਦਾ ਜੀ ਤੁਸੀਂ ਥੱਪੜ ਮਾਰੇ, ਮੈਂ ਵੀ ਤੁਹਾਨੂੰ ਥੱਪੜ ਮਾਰ ਸਕਦਾ ਸੀ, ਪਰ ਜਦੋਂ ਇਹ ਤੁਸੀਂ ਥੱਪੜ ਮਾਰੇ ਮੈਨੂੰ ਇਹ ਗੱਲ ਯਾਦ ਆਈ ਵੀ ਨਹੀਂ, ਦਰੋਣਾਚਾਰੀਏ ਮੇਰਾ ਗੁਰੂ ਆ, ਗੁਰੂ ਥੱਪੜ ਮਾਰੇ ਅਤੇ ਸ਼ਾਗਿਰਦ ਨੂੰ ਉਹ ਅਸੀਸ ਦੇ ਰੂਪ ਦੇ ਵਿੱਚ ਪ੍ਰਵਾਨ ਕਰਨੇ ਚਾਹੀਦੇ ਆ, ਉਹਦੇ ਵਿੱਚ ਮੇਰਾ ਭਲਾ ਆ, ਇਹਦਾ ਮਤਲਬ ਤੁਹਾਡੀ ਗੱਲ ਦਾ ਮੈਨੂੰ ਅਸਰ ਹੋ ਗਿਆ, ਇਹ ਬੰਦੇ ਨੂੰ ਕ੍ਰੋਧ ਨਹੀਂ ਕਰਨਾ ਚਾਹੀਦਾ। ਐਸ ਇਨਵਾਇਰ ਜਿੱਥੇ ਇੰਨੇ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਵੀ ਤੁਹਾਡੀ ਅਕਲ ਕੰਮ ਕਰ ਰਹੀ ਆ, ਇਹਦਾ ਮਤਲਬ ਕ੍ਰੋਧ ਨੇ ਤੁਹਾਡੀ ਅਕਲ ਨੂੰ ਅਜੇ ਖਾਧਾ ਨਹੀਂ ਹੈਗਾ, ਤੁਸੀਂ ਬਚੇ ਹੋਏ ਹੋ। ਇਸ ਦੁਨੀਆਂ ਦੇ ਵਿੱਚ ਰਹਿ ਕੇ ਜਿੱਥੇ ਲੋਕ ਬੇਈਮਾਨੀਆਂ ਕਰ ਰਹੇ ਆ, ਰਿਸ਼ਵਤਾਂ ਲੈ ਰਹੇ ਆ, ਇਹੋ ਜਿਹਾ ਮਾਹੌਲ ਆ, ਇਹਦੇ ਵਿੱਚ ਰਹਿ ਕੇ ਵੀ ਜੇ ਮੈਂ ਬੇਈਮਾਨੀ ਤੋਂ ਬਚਿਆ, ਮੈਂ ਕਿਸੇ ਦਾ ਹੱਕ ਨਹੀਂ ਮਾਰਦਾ, ਮੈਂ ਚੋਰੀ ਨਹੀਂ ਕਰਦਾ, ਮੈਂ ਚੀਟਿੰਗ ਨਹੀਂ ਕਰਦਾ, ਮੈਂ ਕਿਸੇ ਦਾ ਦਿਲ ਨਹੀਂ ਦਿਖਾਉਂਦਾ, ਇਹਦਾ ਮਤਲਬ ਮੈਂ ਨਿਰਾਸ਼ ਹੋ ਗਿਆ ਹਾਂ। ਮੇਰੇ ਅੰਦਰ ਨਾਮ ਰੂਪੀ ਦੁੱਧ ਜਿਹੜਾ ਉਹ ਪ੍ਰੋਸੈਸ ਵਾਲੇ ਪਾਸੇ ਨੂੰ ਸਫ਼ਰ ਤੈਅ ਕਰ ਰਿਹਾ ਹੈ। ਗੁਣ ਉਗਣ ਸਾਰਿਆਂ ਦੇ ਅੰਦਰ ਹੀ ਆ। ਹੋਏ ਨਿਰਾਸ਼ ਜਮਾਵੋ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕੰਮ। ਹੁਣ ਬਾਬੇ ਨੇ ਆਖਿਆ ਇਹ ਮਨ ਈਟੀ ਹਾਥ ਕਰੋ। ਏਦਾਂ ਮਧਾਣੀ ਆ, ਮਧਾਣੀ ਨੂੰ ਆਪਾਂ ਜਿਹੜਾ ਨੇਤਾ ਪਾਉਂਦੇ ਜਿਹਨੂੰ ਰੱਸੀ ਕਿਹਾ ਜਾਂਦਾ, ਰੱਸੀ ਦੇ ਸਿਰਿਆਂ ਦੇ ਉੱਤੇ ਲੱਕੜ ਦੀਆਂ ਗਿੱਟੀਆਂ ਹੁੰਦੀਆਂ, ਉਹਨੂੰ ਕਹਿੰਦੇ ਈਟੀਆਂ, ਉਹ ਘੁੱਟ ਕੇ ਫੜਨੀਆਂ ਪੈਂਦੀਆਂ, ਕਿਉਂਕਿ ਜੇ ਹਲਕਾ ਜਿਹਾ ਵੀ ਰੱਸੀ ਸਲਿੱਪ ਕਰ ਗਈ, ਹੋ ਸਕਦਾ ਮਧਾਣੀ ਦੀ ਛੁਲਕ ਵੱਜੇ ਅਤੇ ਚਾਟੀ ਠਾਂ ਡਿੱਗ ਪਏ ਅਤੇ ਮੱਖਣ ਡੁੱਲ ਜੇ, ਸਾਰਾ ਸਾਰਾ ਪ੍ਰੋਸੈਸ ਹੀ ਖਤਮ ਹੋ ਗਿਆ, ਉਹਨੂੰ ਘੁੱਟ ਕੇ ਫੜਨਾ ਪੈਂਦਾ। ਇਹ ਮਨ ਈਟੀ, ਮਨ ਦੀਆਂ ਵਾਸ਼ਨਾਵਾਂ ਨੂੰ ਵੀ ਇੱਦਾਂ ਕੰਟਰੋਲ ਕਰਨਾ ਘੁੱਟ ਕੇ, ਇਹ ਮਨ ਈਟੀ ਮਨ ਦੀਆਂ ਵਾਸ਼ਨਾਵਾਂ ਨੂੰ ਇੱਦਾਂ ਕੰਟਰੋਲ 'ਚ ਰੱਖਣਾ। ਇਹ ਬਹੁਤ ਅੰਦਰ ਖਿਆਲ ਚੱਲਦੇ ਆ, ਬਹੁਤ ਜ਼ਿਆਦਾ। ਮਨ ਦਾ ਇੱਕ ਆਪਣਾ ਸੰਸਾਰ ਆ, ਪਤਾ ਨਹੀਂ ਕਿਹੋ ਜਿਹੀਆਂ ਉਤੇਜਨਾਵਾਂ ਅੰਦਰ ਕੰਮ ਕਰਦੀਆਂ। ਹਾਥ ਕਰੋ, ਇੱਦਾਂ ਘੁੱਟ ਕੇ ਫੜੋ ਵਾਸ਼ਨਾਵਾਂ ਨੂੰ। ਬਾਬੇ ਹਨ ਮਨਸਾ ਮਾਰ ਦੁਬਿਧਾ, ਸਹਿਜ ਸਮਾਣੀ ਪਾਇਆ ਨਾਮ ਅਪਾਰਾ। ਮਨ ਦੀ ਖੁਆਇਸ਼ ਨੂੰ ਮਨ 'ਚ ਹੀ ਦੱਬਣਾ ਪੈਂਦਾ ਕਈ ਵਾਰੀ, ਫਿਰ ਜਾ ਕੇ ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ, ਕਈ ਵਾਰੀ ਸਲਾਹ ਵੀ ਕਰਨੀ ਪੈਂਦੀ, ਕਈ ਵਾਰੀ ਝਗੜਾ ਵੀ ਕਰਨਾ ਪੈਂਦਾ, ਮਨ ਨੂੰ ਸਮਝਾਉਣਾ ਪੈਂਦਾ। ਨੇਤਰੋ ਨੀਂਦ ਨਾ ਆਵੇ, ਨੇਤਾ ਜਿਹੜਾ ਹੈ ਨਾ ਉਹ 'ਚ ਲਚਕ ਨਹੀਂ ਪੈਣੀ ਚਾਹੀਦੀ। ਰੱਸੀਆਂ ਕੱਸੀਆਂ ਹੋਣੀਆਂ ਚਾਹੀਦੀਆਂ, ਇੱਕ ਹੌਲੀ ਜਿਹੀ ਛੱਡਣੀ ਆ, ਇੱਕ ਖਿੱਚ ਲੈਣੀ, ਇੱਦਾਂ ਉਹ 'ਚ ਢਿੱਲ ਨਹੀਂ ਪੈਣੀ ਚਾਹੀਦੀ। ਢਿੱਲ ਪੈ ਗਈ ਤਾਂ ਕਹਾਣੀ ਖਤਮ ਆ, ਫਿਰ ਤਾਂ ਦੁਬਾਰਾ ਖਿੱਚ ਪੈਣੀ ਆ, ਫਿਰ ਵੀ ਛੁਲਕ ਵੱਜਣੀ। ਬਾਬੇ ਨੇ ਕਿਹਾ ਨੇਤਰੋਂ ਨੀਂਦ ਨਾ ਆਵੇ, ਬੰਦਾ ਹਮੇਸ਼ਾ ਵਿਸ਼ਿਆਂ ਅਤੇ ਵਿਕਾਰਾਂ ਦੇ ਹਮਲਿਆਂ ਤੋਂ ਸੁਚੇਤ ਰਹਿਣਾ ਚਾਹੀਦਾ, ਉਹਦੀਆਂ ਅੱਖਾਂ ਖੁੱਲੀਆਂ ਰਹਿਣੀਆਂ ਚਾਹੀਦੀਆਂ। ਮਾੜੀ ਜਿਹੀ ਵੀ ਅੱਖ ਲੱਗੀ ਨਹੀਂ, ਪਤਾ ਨਹੀਂ ਮਨ ਕਿੱਥੇ ਤਿਲਕ ਜਾਣਾ, ਕੁਝ ਕਹਿ ਨਹੀਂ ਸਕਦੇ। ਯਾਨੀ ਕਿ ਬੰਦੇ ਨੂੰ ਹਮੇਸ਼ਾ ਹੀ ਗੁਣਾਂ ਦੀ ਐਕਸਰਸਾਈਜ਼ ਕਰਦੇ ਰਹਿਣਾ ਚਾਹੀਦਾ, ਅਵੇਸਲੇ ਨਹੀਂ ਹੋਣਾ ਚਾਹੀਦਾ। ਤੁਸੀਂ ਅਵੇਸਲੇ ਹੋਵੋਗੇ, ਬਾਬੇ ਨੇ ਆਖਿਆ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼ਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮੀਠੇ ਸਾਧ, ਮਨ ਸੋਇਆ ਮਾਇਆ ਬਿਸਮਾਤ। ਇਹ 'ਚ ਜਾਗਣਾ ਪੈਣਾ, ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਹੈ ਕੋਈ ਸੁਚੇਤ ਅਵੇਅਰ ਹੈਗਾ। ਨੇਤਰੋ ਨੀਂਦ ਨਾ ਆਵੇ, ਨੇਤਰਾ ਬਿੰਦੀ ਨਹੀਂ ਲੱਗਣੀ, ਨੇਤਰੋ ਨੀਂਦ ਨਾ ਆਵੇ। ਨੇਤਾ ਕੀ ਕਰਨਾ ਆ, ਬੰਦੇ ਨੂੰ ਅਵੇਅਰ ਰਹਿਣਾ ਚਾਹੀਦਾ, ਇਹ ਨੇਤਰਾ ਬਣਾ। ਰਸਨਾ ਨਾਮ ਜਪੋ ਤਬ ਮਥੀਏ, ਅਤੇ ਮਧਾਣੀ ਕਿਹੜੀ ਚਾਹੀਦੀ ਆ, ਤੇਰੇ ਅੰਦਰ ਗੁਣਾਂ ਦਾ ਅਭਿਆਸ ਚੱਲਦਾ ਰਹੇ, ਇਹਨੂੰ ਨੇਤਾ ਬਣਾ। ਆਵੇ ਨਾ ਹਰਕਾ ਬਿਲੋਵਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਇੱਦਾਂ ਹੌਲੀ ਹੌਲੀ ਪਰਮੇਸ਼ਰ ਦੇ ਗੁਣਾਂ ਦਾ ਅਭਿਆਸ ਕਰਨਾ। ਰਸਨਾ ਨਾਮ ਜਪੋ ਤਬ ਮਥੀਏ, ਇਨਬੇ ਦੇ ਅੰਮ੍ਰਿਤ ਪਾਵੋ, ਫਿਰ ਬੰਦੇ ਨੂੰ ਮੱਖਣ ਦੀ ਪ੍ਰਾਪਤੀ ਹੋ ਜਾਂਦੀ। ਮਨ ਸੰਪਟ, ਪੁਜਾਰੀ ਜਿਹੜਾ ਆ ਉਹ ਡੱਬੇ ਦੇ ਵਿੱਚ ਮੂਰਤੀ ਪਾ ਕੇ ਰੱਖਦਾ, ਡੱਬਾ ਖੋਲ੍ਹਦਾ, ਮੂਰਤੀ ਨੂੰ ਬਾਹਰ ਕੱਢਦਾ, ਇਸ਼ਨਾਨ ਕਰਾਉਂਦਾ, ਫੁੱਲ ਭੇਟ ਕਰਦਾ, ਪੱਤਰ ਭੇਟ ਕਰਦਾ, ਨਮਸਕਾਰ ਕਰਦਾ। ਮਨ ਸੰਪਟ, ਮਨ ਨੂੰ ਡੱਬਾ ਬਣਾ। ਜਿੱਤ ਸੱਤ ਸਰਨਾਵਣ, ਆਪਣੇ ਅੰਤਰ ਆਤਮੇ ਦੇ ਵਿੱਚ ਜਿਹੜਾ ਜਿਹੜੇ ਮਨ ਦੇ ਵਿੱਚ ਰੱਬ ਆ, ਅੰਤਰ ਆਤਮੇ 'ਚ ਉਹਨੂੰ ਇਸ਼ਨਾਨ ਕਰਾ, ਜਿਵੇਂ ਮੂਰਤੀ ਨੂੰ ਇਸ਼ਨਾਨ ਕਰਾਇਆ ਜਾ ਰਿਹਾ ਪੰਡਿਤ ਵੱਲੋਂ ਡੱਬੇ 'ਚੋਂ ਕੱਢ ਕੇ। ਅੰਤਰਗਤ ਤੀਰਥ ਮਲ ਲਾਓ, ਅੰਦਰ ਬੈਠੇ ਰੱਬ ਨੂੰ, ਅੰਦਰ ਬੈਠੇ ਵਿਚਾਰਾਂ ਨੂੰ, ਗੁਰੂ ਦੀ ਵਿਚਾਰ ਵਿੱਚ ਇਸ਼ਨਾਨ ਕਰਾਂ। ਭਾਵਨ ਪਾਤੀ, ਆਪਣੀ ਸ਼ਰਧਾ ਦੇ ਫੁੱਲ ਭੇਟ ਕਰ, ਤ੍ਰਿਪਤ ਕਰੇ, ਏਦਾਂ ਤੇਰੇ ਜੀਵਨ 'ਚ ਸੰਤੋਖ ਆ ਜਾਣਾ। ਸਾਰੀ ਕਹਾਣੀ ਅੰਦਰ ਹੀ ਆ, ਬਾਹਰ ਨਹੀਂ ਹੈਗੀ। ਪੂਜਾ ਪ੍ਰਾਣ ਸੇਵਕ ਜੇ ਸੇਵੇ, ਇਨ ਬਿਦ ਸਾਹਿਬ ਰਵਤ ਰਹੇ। ਜਿਹੜਾ ਬੰਦਾ ਪ੍ਰਾਣਾ ਦੇ ਪਤੀ ਅਕਾਲ ਪੁਰਖ ਵਾਹਿਗੁਰੂ ਨੂੰ ਏਦਾਂ ਚੇਤੇ ਕਰਦਾ, ਫਿਰ ਉਹ ਇੱਕਮਿਕ ਹੋ ਜਾਂਦਾ, ਰਵਤ ਰਹੇ, ਫਿਰ ਉਹ ਰੱਬ ਨਾਲ ਇੱਕਮਿਕ ਹੋ ਜਾਂਦਾ। ਬਾਬਾ ਜੀ ਕਹਿੰਦੇ ਕਹਿੰਦੇ ਕਹਿ, ਕਹਿਣ ਵਾਲੇ ਬਹੁਤ ਕੁਝ ਕਹਿੰਦੇ, ਰੱਬ ਬਹੁਤ ਵੱਡਾ, ਰੱਬ ਇੱਦਾਂ, ਰੱਬ ਉੱਦਾਂ, ਪਰ ਮੰਨਦਾ ਕੋਈ ਨਹੀਂ। ਕਹੇ ਕਹੇ ਜਾਵੇ, ਬਹੁਤ ਲੋਕ ਕਹਿੰਦੇ ਆ ਤੇਰੇ ਬਾਰੇ 'ਚ, ਪਰ ਮਹਾਰਾਜ ਮੈਂ ਤੇਰੇ ਬਾਰੇ ਇੰਨੇ ਕਹਿ ਸਕਦਾ, ਤੁਮ ਸਰ ਅਵਰ ਨਾ ਕੋਈ, ਤੇਰੇ ਵਰਗਾ ਹੋਰ ਕੋਈ ਨਹੀਂ ਹੈਗਾ। ਭਗਤ ਹੀਣ ਨਾਨਕ ਜਨ ਜੰਪੇ, ਭਗਤੀ ਤੋਂ ਸੱਖਣਾ ਨਾਨਕ ਜਦੋਂ ਤੇਰੇ ਗੁਣਾਂ ਦੀ ਬਾਤ ਕਰਦਾ, ਹੌਂਸਾ ਲਾਹੀ ਸੱਚਾ ਸੋਈ, ਮੈਂ ਤੇ ਉਹ ਸੱਚੇ ਰੱਬ ਦੀ ਸਿਫਤ ਕਰਦਾ ਆ, ਜਿਹੜਾ ਭਗਤੀ ਤੋਂ ਸੱਖਣਿਆਂ ਨੂੰ ਵੀ ਆਪਣੇ ਗੁਣ ਦੇ ਕੇ ਨਵਾਜਦਾ, ਉਹਦੇ ਵਰਗਾ ਹੋਰ ਕੋਈ ਨਹੀਂ ਹੈਗਾ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ, ਤਿਹਾ ਕੋਈ ਨਾ ਸੁੱਝੇ ਜੇ ਤਿਸ ਗੁਣ ਕੋਈ ਕਰੇ। ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਅਗਲਾ ਪ੍ਰੋਗਰਾਮ ਸਤਿਕਾਰਯੋਗ ਗਿਆਨੀ ਜਗਦੀਸ਼ ਸਿੰਘ ਜੀ ਹੁਣਾਂ ਪਾਸੋਂ ਸਰਵਣ ਕਰਨ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਗਿਆਨੀ ਨਿਸ਼ਾਨ ਸਿੰਘ ਹੁਣਾਂ ਦਾ, ਜਿਨ੍ਹਾਂ ਨੇ ਅੱਜ ਦੇ ਮੁੱਖ ਵਾਕ ਦੀ ਕਥਾ ਵਿਚਾਰ ਸਾਡੇ ਨਾਲ ਸਾਂਝੀ ਕੀਤੀ ਹੈ। ਸੋ ਗਿਆਨੀ ਜੀ ਨੂੰ ਸਤਿਗੁਰ ਚੜ੍ਹਦੀ ਕਲਾ ਬਖਸ਼ਣ। ਹੁਣ ਭਾਈ ਅਰਜੀਤ ਸਿੰਘ ਜੀ ਦਿੱਲੀ ਵਾਲੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਆ ਕਰਨਗੇ। ਸੋ ਅੱਜ ਤਿੰਨ ਅਖੰਡ ਪਾਠ ਰਾਮਬਣ ਨੇ ਜਿਨ੍ਹਾਂ ਦੇ ਭੋਗ ਐਤਵਾਰ ਨੂੰ ਪੈਣਗੇ। ਨਗਰ ਸੁਖਸਾ ਕੁਲਦੀਪ ਸਿੰਘ ਜੀ ਸਿੰਘ ਐਗਜ਼ੀਕਿਊਟਿਵ ਵਾਲੇ ਅਤੇ ਦੋ ਪਰਿਵਾਰ ਹੋਰ ਨੇ, ਸਭ ਨੂੰ ਬੇਨਤੀ ਤਿੰਨ ਦਿਨ ਦਰਸ਼ਨ ਦੇਣੇ। ਅੱਜ ਜੇਠ ਗੋਬਿੰਦਰ ਆਦਿ ਹੋਵੇ ਇਹਨਾਂ ਦੇ ਘਣਾ, ਜੇਠ ਦਾ ਮਹੀਨਾ ਆਰੰਭ ਹੁੰਦਾ, ਆਪ ਸੰਗਤਾਂ ਦਾ ਇਹ ਸੁਖਨੰਦ ਦਾ ਬਤੀਤ ਹੋਵੇ, ਬਖਸ਼ ਆਪ ਦੇ ਸਿਰ ਦੇ ਵਿੱਚ ਵਸੇ। ਸੋ ਆਓ ਸਰਵਣ ਕਰੀਏ ਹੁਣ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ
1: ਖਾਲਸਾ
0: ਵਾਹਿਗੁਰੂ ਜੀ
1: ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ ਦਿੱਲੀ ਵਾਲੇ ਅਤੇ ਉਹਨਾਂ ਦੇ ਜਥੇ ਦਾ ਹਾਰਦਿਕ ਧੰਨਵਾਦ ਜਿਹਨਾਂ ਨੇ ਲਾਹੀ ਬਣ ਦੇ ਮੋਹ ਕੀਰਤਨ ਸਰਵਨ ਕਰਾਏ ਨੇ ਸਤਿਗੁਰ ਜਥੇ ਨੂੰ ਚੜ੍ਹਦੀਆਂ ਗੱਲਾਂ ਬਖਸ਼ਣ ਅੱਜ ਜੇਠ ਜਨਮ ਦਾ ਲੋਹੜੀ ਹੈ ਜਿਸ ਅੱਗੇ ਸਨਮਾਨ ਜੇਠ ਦਾ ਮਹੀਨਾ ਆਰੰਭ ਹੁੰਦਾ ਸੋ ਗੁਰੂ ਕਿਰਪਾ ਕਰੇ ਆਪ ਸਰਬੱਤ ਸੰਗਤਾਂ ਦਾ ਸੁੱਖ ਨੰਦ ਦਾ ਬਤੀਤ ਹੋਵੇ ਬਖਸ਼ਿਆ ਵਿਦੇਸ਼ ਸੰਗਤਾਂ ਦੇ ਹਿਰਦੇ ਵਿੱਚ ਦ੍ਰਿੜ ਹੋ ਸਕੇ ਔਰ ਇਸ ਮਹੀਨੇ ਦੀ ਆਰੰਭਤਾ ਦੇ ਵਿੱਚ ਜੋ ਇਹ ਮਹੀਨਾ ਇਸਦਾ ਕੀ ਉਪਦੇਸ਼ ਹੈ ਸਤਿਗੁਰ ਨੇ ਸਾਨੂੰ ਬਖਸ਼ਿਸ਼ ਕੀਤਾ ਉਹ ਕਥਾ ਰਾਹੀਂ ਗਿਆਨੀ ਨਿਸ਼ਾਨ ਸਿੰਘ ਜੀ ਆਪਦੇ ਨਾਲ ਸਾਂਝਾ ਕਰਨਗੇ ਔਰ ਆਪਾਂ ਯਤਨ ਕਰੀਏ ਕਿ ਆਪਾਂ ਬੈਠ ਕੇ ਇਹਨੂੰ ਸੁਣੀਏ ਵੀ ਮਹੀਨਿਆਂ ਦਾ ਉਪਦੇਸ਼ ਕੀ ਹੈ ਸਾਡੇ ਲਈ ਕਿਉਂਕਿ ਸਾਡੇ 'ਤੇ ਬੜੀ ਕਿਰਪਾ ਗੁਰੂ ਪਿਆਰਿਓ ਘੜੀ ਤੋਂ ਲੈ ਕੇ ਪਲ ਦੇਣ ਵਾਰ ਕੋਈ ਸਮਾਂ ਐਸਾ ਨਹੀਂ ਜਿਹੜਾ ਗੁਰੂ ਨਾਨਕ ਗੁਰੂ ਪਾਤਸ਼ਾਹ ਨੇ ਸਾਨੂੰ ਆਪਣੀ ਬਾਣੀ ਰਾਹੀਂ ਉਹਦਾ ਉਪਦੇਸ਼ ਨਹੀਂ ਬਖਸ਼ਿਆ ਸੋ ਕੋਸ਼ਿਸ਼ ਕਰਿਆ ਕਰੋ ਕਿ ਜਦੋਂ ਸਮਾਂ ਹੋਵੇ ਆਪਾਂ ਬੈਠ ਕੇ ਸ਼ਰਵਣ ਕਰੀਏ ਅੱਜ ਨਗਰ ਸੂਸਾ ਭਾਈ ਕੁਲਦੀਪ ਸਿੰਘ ਸੋਹੀ ਸਿੰਘ ਐਗਜ਼ਬਿਟਿੰਗ ਵਾਲੇ ਪਿੰਡ ਲੋਹੀਆਂ ਅਤੇ ਕੁਲਵਿੰਦਰ ਸਿੰਘ ਧਾਲੀਵਾਲ ਪਰਿਵਾਰ ਵੱਲੋਂ 3 ਖਾਣ ਪੜ ਰਾਮਣ ਨੇ ਐਤਵਾਰ ਨੂੰ ਭੋਗ ਪੈਣਗੇ ਪਰਿਵਾਰ ਵੱਲੋਂ ਬੇਨਤੀ 3 ਦਿਨ ਦਰਸ਼ਨ ਦੇਣੇ ਔਰ ਅੱਜ ਸ਼ਾਮ ਨੂੰ 6 ਵਜੇ ਪੱਗਾਂ ਦੀ ਟ੍ਰੇਨਿੰਗ ਜਿਹੜੀ ਆ ਉਹ ਕਿਵੇਂ ਸਜਾਉਣੀਆਂ ਨੇ ਸਿੰਘਾਂ ਨੇ ਆਉਣਾ ਜਿਨ੍ਹਾਂ ਬੱਚਿਆਂ ਨੇ ਜਾਂ ਜਿਨ੍ਹਾਂ ਨੇ ਵੀ ਕੋਈ ਪੱਗ ਦੇ ਬਾਰੇ ਸਿੱਖਣਾ ਕਿ ਪੱਗ ਕਿਵੇਂ ਬੰਨਣੀ ਹੈ ਉਹ ਆਪਣੀਆਂ ਪੱਗਾਂ ਲੈ ਕੇ ਗੁਰਦੁਆਰਾ ਸਾਹਿਬ ਪਹੁੰਚ ਜਾਣਾ ਜੀ ਔਰ ਨਾਨਕ ਜਹਾਜ਼ ਗੁਰੂ ਨਾਨਕ ਜਹਾਜ਼ ਜੋ ਜਿਹਨੂੰ ਕਾਮਾ ਗਾਟਾ ਮਾਰੂ ਦਾ ਨਾਮ ਦਿੱਤਾ ਗਿਆ ਸੀ ਉਹ ਵੀ ਸਾਜਿਸ਼ ਸੀ ਸਾਡੇ ਨਾਲ ਔਰ ਉਹਦੀ 112ਵੀਂ ਵਰ੍ਹੇਗੰਢ ਜਿਹੜੀ ਹੈ ਯਾਦਗਾਰੀ ਜਿਹੜੀ ਹੈ ਉਹ ਹਾਰਬਰ ਗ੍ਰੀਨ ਪਾਰਕ ਦੇ ਵਿੱਚ ਵੈਨਕੂਵਰ ਡਾਊਨ ਟਾਊਨ ਦੇ ਵਿੱਚ ਅੱਜ 23 ਤਰੀਕ ਨੂੰ 23 ਮਈ ਨੂੰ 2 ਤੋਂ 5 ਵਜੇ ਤੱਕ ਮਨਾਈ ਜਾਏਗੀ ਉਹਨਾਂ ਵੱਲੋਂ ਆਪ ਜੀ ਨੂੰ ਬੇਨਤੀ ਆਪ ਜੀ ਨੇ ਦਰਸ਼ਨ ਦੇਣੇ ਸੋ ਆਓ ਹੁਣ ਸਰਵਨ ਕਰੀਏ ਕਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਧੰਨ ਵਾਹਿਗੁਰੂ ਸਾਹਿਬ ਜੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ ਬੁਝੀ ਸ਼ੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ

जिसके पाग मथन, परम सम्मान योग जुगो जुग अटल, चवर शतर सिंहासन मालक, वालिय को लालम सर्वरे कायनात, शब्द ब्रह्म सतगुरु दीन दुनी दे मालक, शाहे शहनशाह तन तन गुरु ग्रंथ साहिब महाराज सच्चे पातशाह जी, तिना दी पावन पवित्र मुबारक गोद अंदर जुड़ बैठे अते मीडिया दे राही घरां विच बैठ के साहब जी दी पावन अमृतमई मुबारक बाणी नाल सांझ बना रहे गुरु प्यारे गुरु सवारे अति सत्कारयोग सत्संगी जनों वडभागे आ, जिथे आप जीयां ने गुरु दर दे सवारियां पासों पावन गुरबाणी दे शब्द कीर्तन सरवण कीते ने, आओ कुछ घड़ियां रल मिल के सतगुरां दी पावन बाणी दे विचार नाल जुड़न दा यतन करिए। गुरमत विचारां दी आरंभता करन तो पहला गुरु दर दी असूलन मर्यादा नूं बहाल करदिआं पावन गुरु फतेह नाल सांझ बणाईए आखो जी, वाहिगुरु जी का खालसा, वाहिगुरु जी की फतेह। अज जेठ दे महीने की आरंभता हुई है, इस नूं आपां सारे संग्रांद दे रूप दे विच जानदे हां। संग्रांद शब्द संस्कृत दी धातु तो बनिया है, जिस दा भाव है सूरज जदों एक राशि तों दूजी राशि विच प्रवेश करदा है, 12 राशियां ने उस हिसाब दे नाल 12 महीने बनदे ने। सरदार पाल सिंह पुरेवाल होना ने जदों मूल नानक शाही कैलेंडर बनाया उहदे विच गुरपुरबां दीआं तरीकां नियत कीतियां, सामने वाली धिर वल्लों जदों सवाल चुके गए भी इहदी लोड़ की है, ते सरदार पाल सिंह होना ने आख्या सी जिवें संगरांद पूर्णमासी ते अमावस मिथे हुए निश्चित रूप दे विच हर महीने आउंदे ने, ते लोकां दे विच उहनां दे प्रति उड़ीक भी रहिंदी है, चाह भी रहिंदा है ते उत्साह भी रहिंदा है। जे साडे गुरपुरब भी नियत कीती तरीक नूं आउणगे ते लोक उहनूं भी उन्नी ही चाह दे नाल मनाउणगे। जे असीं इह ना कर पाए, जिहड़ा माहौल असीं पिंडां दे विच शहरां दे विच वेख रहे हां, जिन्नी भीड़ जिन्ना चाह जिन्नी याददाश्त विच इह गल रहिंदी है भी संगरांद कदों है भाई जी, पूर्णमासी कदों है, मस्या कदों है, चौदे कदों है, ते लोक गुरपुरब पुछणा ही भुल गए ने। ਇਹ ਪਿਰਤ ਜੇ ਨਾ ਸ਼ੁਰੂ ਕੀਤੀ ਗਈ ਤੇ ਲੋਕ ਹੌਲੀ ਹੌਲੀ ਭੁੱਲ ਵੀ ਜਾਣਗੇ ਕਿ ਗੁਰਪੁਰਬ ਨਾਮ ਦੀ ਵੀ ਕੋਈ ਚੀਜ਼ ਸਿੱਖ ਇਤਿਹਾਸ ਤੇ ਕੈਲੰਡਰ ਦੇ ਵਿੱਚ ਹੁੰਦੀ ਹੈ ਕਿ ਨਹੀਂ, ਖਤਮ ਹੋ ਜਾਏਗੀ। ਤੁਸੀਂ ਵੇਖੋ ਆਪਣੇ ਆਪਣੇ ਝਾਤ ਮਾਰ ਕੇ, ਇਸ ਹਫਤੇ ਦੇ ਵਿੱਚ ਸਰਹੰਦ ਫਤਿਹ ਦਿਵਸ ਲੰਘ ਕੇ ਗਿਆ, ਸਾਨੂੰ ਨਹੀਂ ਸੀ ਪਤਾ। ਆਉਣ ਵਾਲੇ ਐਤਵਾਰ ਨੂੰ, ਪਰਸੋਂ ਨੂੰ, 17 ਤਰੀਕ ਨੂੰ ਛੋਟਾ ਘੱਲੂਘਾਰਾ ਦਿਵਸ ਹੈ, ਸਾਨੂੰ ਨਹੀਂ ਪਤਾ ਵੀ ਇਸ ਦਿਨ 7,000 ਬੰਦਾ ਸ਼ਹੀਦ ਹੋਇਆ। 7,000 ਬੰਦਾ ਕਾਹਨੂੰਵਾਨ ਦੇ ਛੰਭ ਦੇ ਵਿੱਚ, ਔਰ ਸ਼ਹੀਦ ਵੀ ਕਾਹਦਾ? ਇੱਕ ਬੰਨੇ ਪਹਾੜ ਦੇ ਉੱਤੇ ਖਲੋਤੇ ਹੋਏ ਰੰਗ ਰੇ ਜਿਹੜੇ ਰੰਗੜ ਨੇ ਤੇ ਗੁੱਜਰ ਨੇ, ਉਹ ਸਿੱਖਾਂ ਨੂੰ ਪੱਥਰ ਮਾਰਦੇ ਨੇ। ਇੱਕ ਬੰਨੇ ਡੂੰਘਾ ਦਰਿਆ ਵਗ ਰਿਹਾ ਹੈ, ਇੱਕ ਬੰਨੇ ਫੌਜਾਂ ਦੇ ਪਹਿਰੇ ਨੇ, ਤੇ ਇੱਕ ਪਾਸਿਓਂ ਜੰਗਲ ਨੂੰ ਅੱਗ ਲਾਈ ਗਈ, ਚਾਰੇ ਚਫੇਰਿਆਂ ਤੋਂ ਘੇਰ ਕੇ ਤੇ ਅੱਗ ਦੇ ਨਾਲ ਸੜ ਕੇ ਤੇ ਫਿਰ ਮਾਰੇ ਗਏ। ਪਰ ਸਾਨੂੰ ਯਾਦ ਨਹੀਂ, ਕਿਉਂਕਿ ਜਿਹੜੀ ਘੁੰਮਣ ਘੇਰੀ ਦੇ ਵਿੱਚ ਅਸੀਂ ਉਲਝੇ ਹਾਂ ਨਾ, ਇਹਦੇ ਵਿੱਚੋਂ ਸਾਨੂੰ ਰੱਬ ਹੀ ਕੱਢ ਸਕਦਾ, ਹੋਰ ਕੋਈ ਨਹੀਂ ਕੱਢ ਸਕਦਾ। ਚੇਤੇ 'ਚ ਰੱਖਿਓ, ਸਾਨੂੰ ਸਾਨੂੰ ਇਹ ਤੱਕ ਨਹੀਂ ਯਾਦ, ਬਾਕੀ ਛੱਡੋ। ਅਸੀਂ ਕਦੇ ਗੁਰੂ ਗੋਬਿੰਦ ਸਿੰਘ ਦੇ, ਆਪਾਂ ਆਮ ਤੌਰ 'ਤੇ ਗੱਲ ਕਰਦੇ ਵੀ ਗੁਰਪੁਰਬ ਦੀ ਤਰੀਕ ਹੀ ਨਿਸ਼ਚਿਤ ਨਹੀਂ ਸਾਡੀ, ਸਾਲ 'ਚ 2 ਵਾਰੀ, ਸਾਲ 'ਚ 1 ਵਾਰੀ, 1 ਸਾਲ 'ਚ ਆਉਂਦਾ ਹੀ ਨਹੀਂ, ਕੀ ਕਾਰਨ ਹੋ ਸਕਦੇ ਨੇ? ਉਹ ਜਿਹੜੇ ਜਿਹੜੇ ਕੈਲੰਡਰਾਂ ਦੇ ਜਿਹੜੇ ਨੁਕਸ ਨੇ ਉਹ ਸਾਡੀ ਸਮਝ ਤੋਂ ਬਾਹਰੇ ਨੇ। ਮੈਂ ਸੰਖੇਪ ਦੇ ਵਿੱਚ ਮੈਂ ਅਰਜ਼ ਕਰ ਸਕਦਾ, 3 ਕਿਸਮ ਦੇ ਕੈਲੰਡਰ ਆ ਜਿਹੜੇ ਚੱਲਦੇ ਆ। ਇੱਕ ਹੈ ਜਿਹਨੂੰ ਆਪਾਂ ਕਹਿ ਦਿੰਦੇ ਬਿਕਰਮੀ ਕੈਲੰਡਰ, ਇਹ ਸੂਰਜੀ ਕੈਲੰਡਰ ਆ। ਦੂਜਾ ਕੈਲੰਡਰ ਹੈ ਜਿਹਨੂੰ

ਆਪਾਂ ਦੇਸੀ ਕੈਲੰਡਰ ਕਹਿ ਦਿੰਦੇ ਹਾਂ, ਜਿਹਨੂੰ ਆਪਾਂ ਨਾਨਕਸ਼ਾਹੀ ਕੈਲੰਡਰ ਵੀ ਕਹਿੰਦੇ ਹਾਂ ਹੁਣ, ਅਤੇ ਤੀਜਾ ਹੈ ਸੁਧੀ ਵਧੀ ਵਾਲਾ ਕੈਲੰਡਰ, ਜਿਹਨੂੰ ਕਿਹਾ ਜਾਂਦਾ ਵੀ ਇਹ ਕੈਲੰਡਰ ਚੰਦਰਮਾ ਦੇ ਉੱਤੇ ਆਧਾਰਿਤ ਆ। ਬਿਕਰਮੀ ਕੈਲੰਡਰ ਅਤੇ ਦੇਸੀ ਕੈਲੰਡਰ ਇਹ ਸੂਰਜ ਦੇ ਨਾਲ ਜੁੜੇ ਹੋਏ ਆ, ਜਿਹੜਾ ਸੁਧੀ ਅਤੇ ਵਧੀ ਵਾਲਾ ਕੈਲੰਡਰ ਆ ਇਹ ਚੰਦਰਮਾ ਦੇ ਹਿਸਾਬ ਨਾਲ ਚੱਲਦਾ। ਸਾਲ ਦੀ ਗਿਣਤੀ ਆਪਾਂ ਕਰਦੇ ਹਾਂ ਵੀ ਜਦੋਂ ਧਰਤੀ ਸੂਰਜ ਦਾ ਚੱਕਰ ਕੱਟਦੀ ਆ ਉਹ 365 ਦਿਨਾਂ ਦੇ ਵਿੱਚ ਕੱਟਦੀ, ਜੇ ਮਗਰਲੇ ਪੁਆਇੰਟ ਆਪਾਂ ਛੱਡ ਦਈਏ ਤੇ ਆਪਾਂ ਕਹਿੰਦੇ ਵੀ ਸਾਲ ਕਿੰਨੇ ਦਿਨਾਂ ਦਾ ਹੁੰਦਾ, 365 ਦਿਨਾਂ ਦਾ। ਪਰ ਜਿਹੜਾ ਚੰਦਰਮਾ ਦਾ ਸੁਧੀ ਵਧੀ ਵਾਲਾ ਕੈਲੰਡਰ ਆ, ਚੰਦਰਮਾ ਧਰਤੀ ਨੇ ਸੂਰਜ ਦੀ ਪਰਿਕਰਮਾ ਕਰਨੀ ਹੁੰਦੀ ਹੈ, ਚੰਦਰਮਾ ਨੇ ਧਰਤੀ ਦੀ ਪਰਿਕਰਮਾ ਕਰਨੀ ਹੁੰਦੀ ਹੈ, ਤੇ ਚੰਦਰਮਾ ਧਰਤੀ ਦੀ ਪਰਿਕਰਮਾ ਕਰਦਾ ਆ 354 ਡੇਜ਼ ਵਿੱਚ, 354 ਦਿਨਾਂ ਦੇ ਵਿੱਚ। 365 ਦਿਨਾਂ ਦੇ ਵਿੱਚੋਂ ਜਦੋਂ 354 ਦਿਨ ਕੱਢੋਗੇ ਤੇ ਦੋਵਾਂ ਸਾਲਾਂ ਦਾ ਫਰਕ ਨਿਕਲਦਾ ਹੈ 11 ਦਿਨਾਂ ਦਾ। ਇੱਕ 365 ਦਿਨਾਂ ਦਾ ਸਾਲ, ਦੂਜਾ 354 ਦਿਨਾਂ ਦਾ ਸਾਲ, ਗੈਪ ਜਿਹੜਾ ਇੱਕ ਸਾਲ ਦੇ ਵਿੱਚ ਉਹ 11 ਦਿਨਾਂ ਦਾ ਬਣਦਾ। ਇਹਨੂੰ ਆਪਾਂ ਸਮਝਣ ਵਾਸਤੇ ਐਗਜ਼ਾਮਪਲ ਲੈਂਦੇ ਵੀ ਆਪਾਂ ਇੱਕ ਤਰੀਕ ਮਿਥ ਲਈ ਵੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਜਦੋਂ ਹੋਇਆ ਸੀ 1666 ਵਿੱਚ, ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ 5 ਜਨਵਰੀ, 23 ਪੋਹ ਅਤੇ ਪੋਹ ਸੁਧੀ ਸਪਤਮੀ ਨੂੰ ਹੋਇਆ। ਹੁਣ ਜਿਹੜੀਆਂ ਦੋ ਤਰੀਕਾਂ, 5 ਜਨਵਰੀ, ਹੁਣ ਕਿਉਂਕਿ 5 ਜਨਵਰੀ ਗ੍ਰੈਗੋਰੀਅਨ ਕੈਲੰਡਰ ਆ, ਜਿਹਨੂੰ ਈਸਵੀ ਕੈਲੰਡਰ ਕਹਿ ਦਿੰਦੇ, ਇਹ ਵੀ ਸੂਰਜ ਦੇ ਹਿਸਾਬ ਨਾਲ ਚੱਲਦਾ ਬਿਕਰਮੀ ਕੈਲੰਡਰ। ਉਹ ਜਿਹੜਾ 23 ਪੋਹ ਆ ਦੇਸੀ ਕੈਲੰਡਰ ਆ, ਉਹ ਵੀ ਸੂਰਜ ਦੇ ਹਿਸਾਬ ਨਾਲ ਚੱਲਦਾ। ਦੋ ਤਰੀਕਾਂ ਦੀ ਤੇ ਐਕੂਰੇਸੀ ਰਹੇਗੀ ਆਉਣ ਵਾਲੇ 70 ਸਾਲਾਂ ਤੱਕ, ਉਹ ਤੇ ਨਹੀਂ ਬਦਲਦੀ, ਕਿਉਂਕਿ 17 ਕੁ ਸਾਲਾਂ ਬਾਅਦ ਬਿਕਰਮੀ ਕੈਲੰਡਰ ਦੇ ਵਿੱਚ ਵੀ ਇੱਕ ਦਿਨ ਪਲੱਸ ਹੋ ਜਾਂਦਾ ਹੈ। ਤੋ 70 ਸਾਲ ਤੱਕ ਉਹ ਡੇਟਾ ਐਕੂਰੇਟ ਰਹਿਣਗੀਆਂ, ਬਿਲਕੁਲ ਇੱਕੋ ਜਿਹੀਆਂ, 5 ਜਨਵਰੀ 23 ਪੋਹ, 23 ਪੋਹ 5 ਜਨਵਰੀ। ਪਰ ਜਿਹੜੀ ਪੋਹ ਸੁਧੀ ਸਪਤਮੀ ਆ ਨਾ, ਇਹ ਨਹੀਂ ਇੱਕੋ ਜਿਹੀ ਰਹਿਣੀ। ਤੁਸੀਂ ਆਖੋ ਜੀ ਜਿੱਦਣ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਹੋਇਆ ਉਦਣ 5 ਜਨਵਰੀ ਸੀ, 23 ਪੋਹ ਸੀ ਤੇ ਪੋਹ ਸੁਧੀ ਸਪਤਮੀ ਸੀ, ਨਹੀਂ, ਇਹ ਸੁਧੀ ਸਪਤਮੀ ਜਿਹੜੀ ਆ, ਹੋ ਸਕਦਾ ਅਗਲੇ ਸਾਲ 5 ਜਨਵਰੀ ਹੋਵੇ, 23 ਪੋਹ ਵੀ ਹੋਵੇ, ਪਰ ਹੁਣ ਪੋਹ ਸੁਧੀ ਸਪਤਮੀ ਨਾ ਹੋ ਕੇ ਉਹਦੇ ਵਿੱਚੋਂ 11 ਦਿਨ ਲੈਸ ਹੋਣਗੇ ਤੇ ਇਹਨੇ ਪਛਾਣੋ ਆ ਜਾਣਾ, ਕਿਉਂਕਿ ਚੰਦਰਮਾ ਦਾ ਸਾਲ ਛੋਟਾ ਆ। ਹੁਣ ਉਹ ਕੀ ਕਰਦੇ ਆ, ਇਸ ਸਾਲ ਨੂੰ ਸੂਰਜ ਦੇ ਕੈਲੰਡਰ ਦੇ ਨਾਲ ਬਰਾਬਰ ਲੈ ਕੇ ਜਾਣ ਵਾਸਤੇ 3 ਸਾਲ ਦਾ ਵੇਟ ਕਰਦੇ। ਪਹਿਲੇ ਸਾਲ 11 ਦਿਨ ਘਟੇ, ਦੂਜੇ ਸਾਲ 11 ਦਿਨ ਘਟੇ, 22 ਹੋ ਗਏ। ਜਦੋਂ ਤੀਜਾ ਸਾਲ ਆਉਣਾ ਨਾ, 33 ਦਿਨ ਹੋਣੇ ਆ, ਉਹਨਾਂ ਨੇ ਉਸ 33 ਦਿਨਾਂ ਨੂੰ ਕਵਰ ਅਪ ਕਰਨ ਵਾਸਤੇ ਉਹਦੇ ਵਿੱਚ ਇੱਕ ਮਹੀਨਾ ਐਡ ਕਰਨਾ, ਉਹਨੂੰ ਕਹਿੰਦੇ ਮੱਲ ਮਾਸ ਦਾ ਮਹੀਨਾ। ਮੱਲ ਮਾਸ ਦਾ ਮਹੀਨਾ ਮਤਲਬ ਇਹ ਮਹੀਨਾ ਪੂਰਾ ਹੀ ਅਪਵਿੱਤਰ ਆ, ਇਹਦੇ ਵਿੱਚ ਕੋਈ ਵੀ ਧਾਰਮਿਕ ਪ੍ਰੋਗਰਾਮ ਨਹੀਂ ਰੱਖਿਆ ਜਾ ਸਕਦਾ, ਸਿਰਫ ਇਸ ਕਰਕੇ ਵੀ ਅਸੀਂ ਆਪਣੇ ਸਾਲ ਨੂੰ ਉਹਨਾਂ ਦੇ ਸਾਲ ਦੇ ਬਰਾਬਰ ਖੜਨਾ ਹੈ। ਹੁਣ ਜਿਹੜਾ ਵੀ ਪ੍ਰੋਗਰਾਮ ਉਸ ਮਹੀਨੇ 'ਚ ਪੈ ਗਿਆ ਉਹ ਖਤਮ ਆ, ਉਹ ਸਕਿੱਪ ਹੋਏਗਾ ਅਤੇ ਅਗਲੇ ਮਹੀਨੇ 'ਚ ਜਾਏਗਾ। ਜਿਵੇਂ ਗੁਰੂ ਅਰਜਨ ਸਾਹਿਬ ਦਾ ਪ੍ਰਕਾਸ਼ ਬਹੁਤ ਹੀ ਵੱਡੀ ਟਾਰਗੇਟ ਹੁੰਦਾ ਆ ਇਸ ਮਹੀਨੇ ਦੇ ਵਿੱਚ, ਹੜ੍ਹ ਦੇ ਮਹੀਨੇ 'ਚ, ਔਰ ਇਹ ਗੁਰੂ ਅਰਜਨ ਸਾਹਿਬ ਦੇ ਪ੍ਰਕਾਸ਼ ਨੂੰ ਜੂਨ ਦੇ ਮਹੀਨੇ ਵਿੱਚੋਂ ਚੁੱਕ ਕੇ ਅਤੇ ਜੁਲਾਈ 'ਚ ਖੜ੍ਹਦੇ ਆ, ਕਿਉਂਕਿ ਇਸ ਮਹੀਨੇ ਦੇ ਵਿੱਚ ਕੋਈ ਵੀ ਧਾਰਮਿਕ ਗੁਰਪੁਰਬ ਨਹੀਂ ਮਨਾਇਆ ਜਾ ਸਕਦਾ, ਉਹਨੂੰ ਇਹ ਚੁੱਕ ਕੇ ਸਾਉਣ ਦੇ ਮਹੀਨੇ 'ਚ ਖੜ੍ਹਦੇ। ਇੱਕ ਵਾਰ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਆ ਰਿਹਾ ਸੀ, ਉਦੋਂ ਵੀ ਇਹਨਾਂ ਨੇ ਇੱਦਾਂ ਕੀਤਾ, ਕੱਤਕ ਦੀ ਪੂਰਨਮਾਸੀ ਦੀ ਥਾਂ 'ਤੇ ਉਹਨੂੰ ਗਾਂ ਵਧਾਇਆ, ਉਹਨੂੰ ਮੱਘਰ ਦੀ ਪੂਰਨਮਾਸੀ 'ਤੇ ਲੈ ਕੇ ਗਏ, ਕਹਿਣ ਲੱਗੇ ਜੀ ਮੱਲ ਮਾਸ ਆ, ਇਹ 'ਚ ਨਹੀਂ ਮਨਾਇਆ ਜਾ ਸਕਦਾ ਗੁਰਪੁਰਬ। ਤੋ ਯਾਨੀ ਕਿ ਗੁਰਪੁਰਬ ਸਾਡੇ, ਤਰੀਕਾਂ ਸਾਡੀਆਂ, ਗੁਰੂ ਸਾਡੇ, ਕੋਈ ਕੌਣ ਹੁੰਦਾ ਤੈਅ ਕਰਨ ਵਾਲਾ ਵੀ ਕਦੋਂ ਮਨਾਉਣੇ। ਜਿਸ ਵਕਤ ਸਰਦਾਰ ਪਾਲ ਸਿੰਘ ਪੁਰੇਵਾਲ ਨੇ 2003 ਵਿੱਚ ਇਹ ਕੈਲੰਡਰ ਪਾਸ ਕਰਵਾਉਣ ਦਾ ਮਤਾ ਪਵਾਇਆ ਅਤੇ ਕੈਲੰਡਰ ਪਾਸ ਹੋਇਆ, ਪਹਿਲਾ ਬਿਆਨ ਪਤਾ ਕਿਹਦਾ ਆਇਆ, ਮੋਹਨ ਭਾਗਵਤ ਦਾ। ਕਹਿਣ ਲੱਗਾ ਜੀ ਅਸੀਂ ਇਸ ਕੈਲੰਡਰ ਨੂੰ ਪ੍ਰਵਾਨ ਨਾ ਕਰੋ, ਪ੍ਰਵਾਨ ਤੁਸੀਂ, ਤੁਹਾਨੂੰ ਪੁੱਛਣ ਕੌਣ ਡਿਆ, ਤੁਹਾਡੀ ਤਾਂ ਸ਼ਮੂਲੀਅਤ ਨਹੀਂ ਹੈਗੀ, ਤੁਸੀਂ ਕੌਣ ਹੋ। ਅਕਾਲ ਤਖ਼ਤ ਦਾ ਜਥੇਦਾਰ ਉੱਥੇ ਆ, 5 ਤਖ਼ਤਾਂ 'ਤੇ ਜਥੇਦਾਰ ਬੈਠੇ ਆ, ਸਿੱਖ ਸੰਪਰਦਾਵਾਂ ਬੈਠੀਆਂ ਆ, ਸਿੱਖ ਸਮਾਜ ਬੈਠਾ ਆ। ਕਈ ਮਹੀਨੇ ਜਿਹੜੀ ਆ ਉਹ ਡਿਬੇਟ ਚੱਲੀ ਇਸ ਕੈਲੰਡਰ ਦੇ ਮੁੱਦੇ 'ਤੇ ਲੈ ਕੇ, ਦੋਵਾਂ ਧਿਰਾਂ ਨੇ ਆਹਮੋ ਸਾਹਮਣੇ ਬਹਿ ਕੇ ਗੱਲ ਕੀਤੀ, ਫਾਈਨਲਾਈਜ਼ ਕੀਤਾ ਗਿਆ 2003 'ਚ ਲਾਗੂ ਹੋ ਗਿਆ। ਪਰ ਬੰਦਿਆਂ ਨੇ ਉਨੀ ਦੇਰ ਤੱਕ ਸ਼੍ਰੋਮਣੀ ਕਮੇਟੀ ਅਤੇ ਜਥੇਦਾਰ ਦਾ ਪਿੱਛਾ ਨਹੀਂ ਛੱਡਿਆ ਜਿੰਨੀ ਦੇਰ ਤੱਕ 2010 ਦੇ ਪਹਿਲੇ ਮਹੀਨੇ ਵਿੱਚ ਇਹਨੂੰ ਹਟਵਾਇਆ ਨਹੀਂ ਗਿਆ। ਕਹਿਣ ਲੱਗੇ ਰੱਦ ਕਰੋ ਇਹਨੂੰ, ਸਾਨੂੰ ਨਹੀਂ ਚਾਹੀਦਾ। ਕਾਰਨ, ਸਿੱਖਾਂ ਦੇ ਬੱਚਿਆਂ ਨੂੰ ਤਾਂ ਡੇਟ ਯਾਦ ਹੋ ਜਾਣੀ ਹੈ,
ਵੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ 5 ਜਨਵਰੀ ਨੂੰ ਹੁੰਦਾ ਹੈ ਸਿੱਖਾਂ ਦੇ ਬੱਚਿਆਂ ਨੂੰ, ਹੁਣ ਕੀ ਹੁੰਦਾ, ਹੁਣ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ 1 ਮਹੀਨੇ ਦਸੰਬਰ 'ਚ ਆਉਣਾ, 1 ਮਹੀਨੇ ਜਨਵਰੀ 'ਚ ਆਉਣਾ, ਯਾਨੀ ਕਿ ਸਾਲ 'ਚ 2 ਵਾਰੀ ਆ ਜਾਣਾ, ਜਿਵੇਂ ਇਸ ਸਾਲ ਜਨਵਰੀ 'ਚ ਵੀ ਆਇਆ ਸੀ, ਇਸ ਸਾਲ ਦਸੰਬਰ 'ਚ ਵੀ ਆਉਣਾ, ਅਗਲੇ ਸਾਲ ਨਹੀਂ ਆਉਣਾ, ਅਗਲੇ ਸਾਲ ਸਕਿੱਪ ਹੋ ਜਾਣਾ, ਪੂਰੇ ਸਾਲ ਨਹੀਂ ਆਉਣਾ, ਫਿਰ ਅਗਲੇ ਸਾਲ ਜਾ ਕੇ 28 'ਚ ਆਏਗਾ ਜਨਵਰੀ ਦੇ ਵਿੱਚ ਫਿਰ। ਤੋ ਇਹ ਇਹ ਇਹ ਨਿਸ਼ਾਨਾ ਬਣਾਇਆ ਜਾਂਦਾ ਇਹਨਾਂ ਕੌਮਾਂ ਨੂੰ, ਜਿਹਨਾਂ ਕੌਮਾਂ ਦੇ ਕੈਲੰਡਰ ਆਪਣੇ ਨਹੀਂ, ਪਾਣੀ ਆਪਣੇ ਨਹੀਂ, ਬੋਲੀ ਆਪਣੇ ਨਹੀਂ, ਸਾਰਾ ਕੁਝ ਆਪਣਾ ਨਹੀਂ, ਉਹ ਇੱਕ ਵੱਖਰੇ ਮੁਲਕ ਦੀ ਸਥਾਪਨਾ ਨਹੀਂ ਕਰ ਸਕਦੇ। ਗੁਰੂ ਨਾਨਕ ਮਹਾਰਾਜ ਨੇ ਇਸੇ ਗੱਲ ਨੂੰ ਮੁੱਖ ਰੱਖਦਿਆਂ ਆਪਣੇ ਨਗਰ ਆਜ਼ਾਦ ਕੀਤੇ ਸੀ। ਆਪਣੇ ਮਹਾਰਾਜ ਨੇ ਆਪਣਾ ਕਰਤਾਰਪੁਰ ਵਸਾਇਆ, ਆਪਣਾ ਗੋਇੰਦਵਾਲ ਵਸਾਇਆ, ਆਪਣਾ ਚੱਕ ਰਾਮਦਾਸਪੁਰ ਅੰਮ੍ਰਿਤਸਰ ਵਸਾਇਆ, ਆਪਣਾ ਤਰਨ ਤਾਰਨ ਵਸਾਇਆ। ਮਹਾਰਾਜ ਨੇ ਆਖਿਆ ਜੇ ਆਪਣਾ ਮੁਲਕ ਹੀ ਨਹੀਂ ਹੋਏਗਾ, ਆਪਣਾ ਘਰ ਹੀ ਨਹੀਂ ਹੋਏਗਾ, ਤਾਂ ਆਪਾਂ ਆਪਣੀ ਗੱਲ ਕਿੱਦਾਂ ਕਰ ਸਕਦੇ ਹਾਂ? ਅਗਲੇ ਕਹਿਣਗੇ ਸਾਡੇ ਘਰੋਂ ਬਾਹਰ ਹੋ, ਫਿਰ ਗੱਲ ਕਰੋ। ਬਾਬੇ ਨੇ ਕਿਹਾ ਪਿੰਡ ਆਪਣੇ ਵਸਾਓ, ਨਗਰ ਆਪਣੇ ਵਸਾਓ, ਪੂਰੇ ਦਾ ਪੂਰਾ ਸ਼ਹਿਰ ਆਪਣਾ ਵਸਾਓ, ਫਿਰ ਨਹੀਂ ਸਾਨੂੰ ਬਾਹਰ ਕਰ ਸਕਦੇ, ਫਿਰ ਆਪਣੀ ਗੱਲ ਡਟ ਕੇ ਕਰੋ। ਤੋ 2-12 ਮਾਹ ਸੰਗਰਾਂਦ ਨੂੰ ਮੁੱਖ ਰੱਖਦਿਆਂ ਮਹਾਰਾਜ, ਕਿਉਂਕਿ ਇਸ ਦਿਨ ਲੋਕ ਕਰਮ ਕਾਂਡ ਕਰਦੇ ਸੀ, ਸੂਰਜ ਦੀ ਪੂਜਾ ਕਰਦੇ ਸਨ, ਮਹਾਰਾਜ ਨੇ ਗੁਰੂ ਨਾਨਕ ਸਾਹਿਬ ਦਾ 1-12 ਮਾਹ ਆ, 1 ਪੰਜਵੇਂ ਪਾਤਸ਼ਾਹ ਦਾ 12-ਮਾਹ ਆ, ਕਿਉਂਕਿ ਭਾਸ਼ਾ ਟਰੈਵਲ ਕਰਦੀ ਹੈ, ਹਮੇਸ਼ਾ ਸਫ਼ਰ ਕਰਦੀ ਹੈ। ਗੁਰੂ ਅਰਜਨ ਸਾਹਿਬ ਕਿਉਂਕਿ ਗੁਰੂ ਨਾਨਕ ਸਾਹਿਬ ਤੋਂ ਬਾਅਦ ਵਿੱਚ ਹੋਏ, ਉਹਨਾਂ ਦੀ ਬੋਲੀ ਥੋੜ੍ਹੀ ਜਿਹੀ ਸਰਲ ਆ, ਸੌਖੀ ਆ, ਇਸ ਕਰਕੇ ਉਹ ਜ਼ਿਆਦਾ ਪ੍ਰਚਲਿਤ ਹੋ ਗਿਆ। ਔਰ ਹੁਣ ਸਿਚੁਏਸ਼ਨ ਇਹ ਆ ਵੀ ਗੁਰਦੁਆਰਿਆਂ ਦੇ ਵਿੱਚ ਜੇ ਗੁਰੂ ਅਰਜਨ ਸਾਹਿਬ ਦਾ 12-ਮਾਹ ਨਾ ਪੜਿਆ ਜਾਏ ਤਾਂ ਸੰਗਤ ਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਸੰਗਰਾਂਦ ਵੀ ਹੈ ਕਿ ਨਹੀਂ। ਇਹ ਸਮਝਣ ਵਾਲੀ ਗੱਲ, ਜਿਵੇਂ ਮੈਂ ਹੁਣੇ ਮੰਗਲਾਚਰਨ ਦੇ ਰੂਪ ਦੇ ਵਿੱਚ ਪੂਰਾ ਸ਼ਬਦ ਪੜਿਆ ਤੁਹਾਡੇ ਸਾਹਮਣੇ, ਹਰ ਜੇਠ ਜੁੜਨਦਾ ਲੋੜੀਏ ਜਿਸ ਅੱਗੇ ਸਭ ਨਿਵਾਨ, ਤੇ ਸਾਰਿਆਂ ਦੇ ਮੂੰਹ ਚ ਨਿਕਲਿਆ ਸਤਨਾਮ ਸ੍ਰੀ, ਵੀ ਜੇਠ ਦਾ ਮਹੀਨਾ ਚੜ ਗਿਆ। ਅੱਛਾ, ਜੇ ਮੈਂ ਗੁਰੂ ਨਾਨਕ ਸਾਹਿਬ ਦਾ ਸ਼ਬਦ ਪੜ੍ਹਦਾ, ਮਾਂ ਜੇਠ ਭਲਾ ਪ੍ਰੀਤਮ ਕਿਉਂ ਵਿਸਰੈ, ਥਲ ਤਾਪੈ ਸਰਭਾਰ ਸਾ ਤਨ ਬਿਨੋ ਕਰੇ, ਤੇ ਪਤਾ ਨਹੀਂ ਲੱਗਦਾ ਵੀ ਇਹ ਬਾਬਾ ਜੀ ਕੀ ਕਹਿ ਰਹੇ, ਕਿਉਂਕਿ ਸ਼ਬਦ ਸੁਣਿਆ ਨਹੀਂ ਕਦੀ। ਤੋ ਅਸੀਂ ਆਦੀ ਹੋਏ ਹਾਂ ਕੁਝ ਲਿਮਿਟਡ ਚੀਜ਼ਾਂ ਦੇ। ਮੈਂ ਰਾਤੀ ਵੀ ਜ਼ਿਕਰ ਕਰ ਰਿਹਾ ਸੀ, ਅਸੀਂ ਮਿਥ ਲਿਆ ਵੀ ਸਾਡੀ ਖੁਸ਼ੀ ਦੇ ਪ੍ਰੋਗਰਾਮ ਦੇ ਵਿੱਚ ਜੇ ਭਾਈ ਨੇ ਲੱਖ ਖੁਸ਼ੀਆਂ ਨਾ ਪੜ੍ਹੇ ਤਾਂ ਆਪਾਂ ਭੇਟਾਂ ਨਹੀਂ ਦੇਣੀ। ਹੁਣ ਭਾਈ ਵੀ ਪ੍ਰੋਬਲਮ ਦੇ ਵਿੱਚ ਆ ਵੀ ਸਾਨੂੰ ਪੜ੍ਹਨਾ ਪੈਣਾ, ਔਰ ਤੁਸੀਂ ਅਸੀਂ ਮੈਂ ਕਈ ਵਾਰੀ ਭਾਈ ਸਾਹਿਬ ਕੀਰਤਨ ਨੂੰ ਬੇਨਤੀ ਕਰਦਾ ਨਾ ਵੀ ਭਾਈ ਸਾਹਿਬ ਜੀ ਸ਼ਬਦ ਨਾ ਬਦਲ ਲਿਆ ਕਰੋ, ਕਿਉਂਕਿ ਲਾਈਵ ਦੇ ਵਿੱਚ ਬੈਠੀ ਸਾਹਮਣੇ ਬੈਠੀ ਸੰਗਤ ਕਈ ਵਾਰੀ ਸੁਣਦੀ। ਉਹ ਕਹਿੰਦੇ ਜੀ ਕੀ ਕਰੀਏ, ਪਰਿਵਾਰ ਦੀ ਪਹਿਲੀ ਡਿਮਾਂਡ ਹੀ ਹੁੰਦੀ ਵੀ ਸਾਡੇ ਪ੍ਰੋਗਰਾਮ ਦੇ ਵਿੱਚ ਪੂਤਾ ਮਾਤਾ ਕੀ ਅਸੀਸ ਪੜ੍ਹਨਾ, ਕਿਉਂਕਿ ਸਾਡੇ ਬੱਚੇ ਦਾ ਜਨਮ ਦਿਨ ਆ। ਔਰ ਹਰ ਵਾਰੀ ਉਹ ਪੂਤਾ ਮਾਤਾ ਕੀ ਅਸੀਸ, ਪੂਤਾ ਮਾਤਾ ਕੀ ਅਸੀਸ, ਕੀ ਅਰਥ ਹੈ ਉਸ ਸ਼ਬਦ ਦਾ, ਕੀ ਕਹਿਣਾ ਚਾਹੁੰਦਾ ਹੈ ਉਹ ਸ਼ਬਦ, ਉਹ ਸ਼ਬਦ ਦਾ ਆਪਾਂ ਥੋੜ੍ਹਾ ਜਿਹਾ 1-2 ਮਿੰਟ ਆਪਾਂ ਲਾਵਾਂਗੇ ਉਸ ਸ਼ਬਦ 'ਤੇ। ਸ਼ਬਦ ਦਾ ਸ਼ਬਦ ਨੂੰ ਜਦੋਂ ਪੜ੍ਹਦੇ ਹਾਂ ਤਾਂ ਸ਼ਬਦ ਸ਼ੁਰੂ ਹੁੰਦਾ ਆ, ਜਿਸ ਸਿਮਰਤ ਸਭ ਕਿਲਵਿਖ ਨਾਸੈ ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦੇ ਹੀ ਜਾਪੋ ਜਾ ਕਾ ਅੰਤ ਨਾ ਪਾਰੋ ਪੂਤਾ, ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਜਿਹੜਾ ਗੁਰਬਾਣੀ ਦੇ ਵਿੱਚ ਅਸੀਸ ਦਾ ਸਟਰਕਚਰ ਆ ਨਾ, ਉਹ ਬੜਾ ਬਾ ਕਮਾਲ ਹੈ। ਇੱਕ ਅਸੀਸ ਹੁੰਦੀ ਆ ਵੀ ਮੈਂ ਤੁਹਾਡੇ ਗੋਡੀਆਂ ਹੱਥ ਲਾਇਆ, ਤੁਹਾਡੇ ਪੈਰੀਆਂ ਹੱਥ ਲਾਇਆ, ਤੁਸੀਂ ਮੇਰੇ ਸਿਰ 'ਤੇ ਹੱਥ ਰੱਖ ਕੇ ਆਖਿਆ ਪੁੱਤ ਜੁਗ ਜੁਗ ਜੀਂਦਾ ਰਹੇ। 9 ਧੀ ਨੇ ਪੈਰੀਆਂ ਹੱਥ ਲਾਉਣਾ ਆਪਣੀ ਸੱਸ ਦੇ, ਪਿੰਡ ਦੀ ਕਿਸੇ ਬਜ਼ੁਰਗ ਔਰਤ ਦੇ, ਉਹਨੇ ਆਖਣਾ ਸਦਾ ਸੁਹਾਗਣ ਰਵੇ। ਤੇ ਬਾਬਾ ਜੀ ਬਾਣੀ 'ਚ ਕਹਿੰਦੇ ਦੋਵੇਂ ਝੂਠੇ ਆ, ਇਹ ਦੋਵੇਂ ਝੂਠੇ ਆ। ਜਿਹੜਾ ਬੰਦਾ ਮੇਰੇ ਸਿਰ 'ਤੇ ਹੱਥ ਰੱਖ ਕੇ ਇਹ ਕਹਿ ਰਿਹਾ ਜੁਗ ਜੁਗ ਜੀਂਦਾ ਰਵੇ, ਗੁਰੂ ਅਰਜਨ ਸਾਹਿਬ ਨੇ ਆਖਿਆ ਇਹਨੇ ਮਰ ਜਾਣਾ ਆ, ਤੇ ਜੇ ਇਹਨੇ ਆਪ ਮਰ ਜਾਣਾ ਆ ਇਹ ਤੈਨੂੰ ਕਿਹੜੇ ਮੂੰਹ ਨਾਲ ਕਹਿ ਰਿਹਾ ਤੂੰ ਹਮੇਸ਼ਾ ਜੀਂਦਾ ਰਵੇ, ਇਹ ਝੂਠਾ ਹੈ ਬੰਦਾ, ਇਹ ਗਲਤ ਗੱਲ ਕਹਿ ਰਿਹਾ। ਜਿਹੜੀ ਔਰਤ ਇਹ ਕਹਿੰਦੀ ਆ ਸਦਾ ਹੀ ਸੁਹਾਗਣ ਰਵੇ, ਨਹੀਂ, ਸਿੱਖ ਤੋਂ ਬਿਨਾਂ ਕੋਈ ਵੀ ਸੁਹਾਗਣ ਹੋ ਹੀ ਨਹੀਂ ਸਕਦਾ। ਇਕੱਲਾ ਸਿੱਖ ਆ ਜਿਹੜਾ ਕਦੇ ਰੰਡਾ ਨਹੀਂ ਹੁੰਦਾ, ਕਿਉਂਕਿ ਉਹਦਾ ਰੱਬ ਕਦੇ ਨਹੀਂ ਮਰਦਾ। ਹਰ ਔਰਤ ਦੇ ਪਤੀ ਨੇ ਮਰਨਾ, ਤੇ ਹਰ ਪਤਨੀ ਦੇ ਪਤੀ ਨੇ ਮਰਨਾ, ਤੇ ਹਰ ਪਤੀ ਦੀ ਪਤਨੀ ਨੇ ਮਰਨਾ। ਇਹ ਜੰਮਣਾ ਮਰਨਾ ਸੰਸਾਰ ਦਾ ਨਿਯਮ ਹੈ, ਇਹਨੂੰ ਬਦਲਿਆ ਨਹੀਂ ਜਾ ਸਕਦਾ। ਅੱਛਾ ਮਹਾਰਾਜ, ਫਿਰ ਅਸੀਸ ਦੇਣੀ ਨਹੀਂ ਚਾਹੀਦੀ? ਬਾਬਾ ਜੀ ਕਹਿੰਦੇ ਦੇਣੀ ਚਾਹੀਦੀ ਹੈ, ਪਰ ਦੇਣੀ ਪਤਾ ਕਿਹੜੀ ਚਾਹੀਦੀ ਹੈ? ਸੰਮਤ ਸਾਹ ਲਿਖਿਆ ਮਿਲਕਰ ਪਾਓ ਤੇਲ, ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸੁਮੇਲ। ਅਸੀਸ ਦਾ ਮਤਲਬ ਗੁਰਬਾਣੀ 'ਚ ਅਰਦਾਸ ਕਰੋ, ਆਓ ਸਾਰੇ ਜਣੇ ਰਲ ਕੇ ਮੇਰੀ ਅਰਦਾਸ ਕਰੋ, ਮੈਂ ਗੁਰੂ ਵਾਲਾ ਬਣ ਜਾ, ਜੇ ਹੋਵੇ ਸਾਹਿਬ ਸਿਉ ਮੇਲ। ਉੱਥੇ ਬਾਬਾ ਜੀ ਕਹਿੰਦੇ ਆ ਜਿਸ ਸਿਮਰਤ, ਜਿਸ ਰੱਬ ਦਾ ਨਾਮ ਜਪਦੇ ਆ, ਉੱਥੇ ਪੁੱਤ ਕੌਣ ਆ? ਆਪਾਂ ਸਾਰੇ ਪੁੱਤ ਆ, ਸਾਡੀ ਮਾਂ ਕੌਣ ਆ? ਗੁਰਬਾਣੀ ਸਾਡੀ ਮਾਂ ਆ। ਭਗਤ ਪੂਰਨ ਸਿੰਘ ਲਿਖਦੇ ਨਾ, ਮੈਂ ਮਦਰ ਡੇ 'ਤੇ ਸਟੇਟਸ ਪਾਇਆ ਸੀ ਤੇ ਕੁਝ ਲੋਕਾਂ ਨੇ ਮੇਰਾ ਵਿਰੋਧ ਕਰਨਾ ਸ਼ੁਰੂ ਕਰਤਾ। ਮੈਂ ਸਟੇਟਸ ਪਾਇਆ ਵੀ ਭਗਤ ਪੂਰਨ ਸਿੰਘ ਕਹਿੰਦੇ ਮੇਰੀਆਂ 2 ਮਾਵਾਂ ਵਾ, ਪਹਿਲੀ ਮੇਰੀ ਮਾਂ ਵਾ ਜਿਹਨੇ ਮੇਰੇ ਸਰੀਰ ਨੂੰ ਜਨਮ ਦਿੱਤਾ,
ਦੂਜੀ ਮੇਰੀ ਮਾਂ ਵਾ ਗੁਰਬਾਣੀ ਮਾਂ, ਜਿਨ੍ਹੇ ਮੈਨੂੰ ਅਧਿਆਤਮਿਕ ਜੀਵਨ ਦਿੱਤਾ ਹੈ। ਭਗਤ ਪੂਰਨ ਸਿੰਘ ਪਿੰਗਲਵਾੜਾ ਵਾਲੇ ਲਿਖਦੇ ਵੀ ਦੁਨਿਆਵੀ ਮਾਂ ਦੇ ਵੱਸ ਦੀ ਗੱਲ ਨਹੀਂ ਹੈਗੀ, ਉਹ ਕਈ ਵਾਰੀ ਅਪਾਹਿਜ ਬੱਚਾ ਪੈਦਾ ਕਰਦੀ। ਹੁੰਦੇ ਨਾ ਬੱਚੇ ਕਈ ਵਾਰੀ ਮੈਂਟਲੀ ਸਪੈਸ਼ਲ ਹੁੰਦੇ ਆ, ਸਪੈਸ਼ਲ ਬ੍ਰੇਨ ਵਾਲੇ ਬੱਚੇ ਹੁੰਦੇ ਆ, ਜਾਂ ਕੋਈ ਸਰੀਰ ਦਾ ਅੰਗ ਪੈਰ ਮਾਰਿਆ, ਉਹ ਮਾਂ ਦੇ ਵੱਸ ਦੀ ਗੱਲ ਥੋੜ੍ਹੀ ਆ। ਕੋਈ ਮੈਡੀਕਲੀ ਕੋਈ ਇੱਦਾਂ ਦੀ ਪ੍ਰੋਬਲਮ ਵਿੱਚ ਆਈ ਤਾਂ ਬੱਚਾ ਹੈਂਡੀਕੈਪ ਹੋ ਗਿਆ, ਅਪਾਹਿਜ ਹੋ ਗਿਆ। ਉਹ ਕਹਿੰਦੇ ਦੁਨਿਆਵੀ ਮਾਂ ਦੇ ਵੱਸ ਦੀ ਗੱਲ ਨਹੀਂ ਵਿਚਾਰੀ ਦੀ, ਵੀ ਉਹ ਹੈਲਦੀ ਬੱਚਾ ਪੈਦਾ ਕਰੇ। ਹੋ ਜਾਏ ਤੇ ਹੋ ਜਾਏ, ਨਾ ਹੋਵੇ ਤਾਂ ਕਈ ਵਾਰੀ ਬੱਚੇ ਅਪਾਹਿਜ ਵੀ ਹੋ ਜਾਂਦੇ। ਪਰ ਜਿਹੜੀ ਗੁਰਬਾਣੀ ਮਾਂ ਆ ਨਾ, ਜਿਹੜਾ ਇਹਦੀ ਸ਼ਰਨ ਵਿੱਚ ਆ ਜਾਂਦਾ, ਉਹ ਨਹੀਂ ਅਪਾਹਿਜ ਹੁੰਦਾ, ਉਹ ਫਿਰ ਪੂਰਨ ਹੁੰਦਾ। ਪੂਰਨ ਗੁਰਸਿੱਖ ਸੰਤ ਹੋਊਗਾ, ਬ੍ਰਹਮ ਗਿਆਨੀ ਹੋਊਗਾ, ਗੁਰਸਿੱਖ ਹੋਊਗਾ, ਸਾਧੂ ਹੋਊਗਾ, ਗੁਰੂ ਦਾ ਪਿਆਰਾ ਹੋਊਗਾ, ਉਹ ਅਧੂਰਾ ਨਹੀਂ ਹੁੰਦਾ। ਇਹ ਨਹੀਂ ਵੀ ਮੈਂ ਗੁਰੂ ਦੀ ਸ਼ਰਨ ਵਿੱਚ ਵੀ ਗਿਆ ਤੇ ਮੈਂ ਅਧੂਰਾ ਨਹੀਂ, ਮੈਂ ਫਿਰ ਮੁਕੰਮਲ ਹੀ ਹੋ ਗਿਆ। ਮੈਨੂੰ ਘਟਾ ਘੱਟ ਨਹੀਂ ਰਹਿਣ ਦਿੰਦੀ, ਅੱਧਾ ਨਹੀਂ ਰਹਿਣ ਦਿੰਦੀ। ਤੋ ਬਾਬੇ ਨੇ ਆਖਿਆ ਅਸੀਂ ਸਾਰੇ ਪੋਤੇ ਆ, ਇਹ ਸਾਡੀ ਮਾਂ ਆ। ਤੇ ਮਾਂ ਕੀ ਕਹਿੰਦੀ ਆ? ਜਿਸ ਸਿਮਰਤ ਸਭ ਕਿਲਵਿਖ ਨਾਸੇ। ਕਿਲਵਿਖ ਕਹਿੰਦੇ ਆ ਮਾੜੀ ਸੋਚ ਨੂੰ। ਜਿਸ ਗੁਰੂ ਦੇ ਨਾਮ ਨਾਲ ਜੁੜਿਆ ਬੰਦੇ ਦੀ ਮਾੜੀ ਸੋਚ ਹੀ ਖਤਮ ਹੋ ਜਾਂਦੀ ਹੈ। ਇਸੇ ਨੂੰ ਗੁਰਬਾਣੀ ਨੇ ਮੈਲ ਆਖਿਆ, ਵੀ ਜਿਹੜੀ ਮੈਲ ਆ ਇਹ ਬੰਦੇ ਦੇ ਅੰਦਰ ਪਹਿਲਾਂ ਥੋਟ ਦੇ ਰੂਪ ਚ ਪਈ ਹੁੰਦੀ, ਅੰਦਰ ਪਈ ਆ, ਫਿਰ ਆਪਾਂ ਉਹਨੂੰ ਸ਼ਬਦ ਦਿੰਦੇ ਹਾਂ, ਜ਼ੁਬਾਨ ਤੋਂ ਮਾੜਾ ਬੋਲਦੇ ਹਾਂ, ਫਿਰ ਆਪਾਂ ਉਹ ਜਦੋਂ ਮੈਲ ਐਕਸ਼ਨ ਦੇ ਵਿੱਚ ਆਉਂਦੀ ਆ, ਫਿਰ ਆਪਾਂ ਗਲਤ ਕੰਮ ਵੀ ਕਰਦੇ ਹਾਂ। ਔਰ ਇੱਥੇ ਬਸ ਨੇ, ਕਈ ਵਾਰੀ ਇਹ ਮੈਲ ਧਰਮ ਸਥਾਨਾਂ ਤੇ ਵੀ ਹੁੰਦੀ ਆ, ਧਰਮ ਦੇ ਵਿੱਚ ਇਨਵੋਲਵ ਹੋ ਜਾਂਦੀ, ਤੇ ਬੰਦਾ ਫਿਰ ਅਰਦਾਸ ਕਰਦਾ, ਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਮੇਰਾ ਭਾਵੇਂ ਕੁਝ ਨਾ ਬਣੇ ਪਰ ਮੇਰੇ ਗੁਆਂਢੀ ਦਾ ਕੱਖ ਨਹੀਂ ਰਹਿਣਾ ਚਾਹੀਦਾ। ਇਹ ਕੀ ਆ? ਇਹ ਮੈਲ ਆ, ਇਹ ਮੈਲ ਆ, ਅੰਦਰ ਦੀ ਮੈਲ ਬਾਹਰ ਆ ਗਈ। ਮੈਂ ਇਹਦੇ ਸਾਂਝਾ ਕਬੀਰ ਸਾਹਿਬ ਦੇ ਸਲੋਕਾਂ ਦੀ ਵਿਚਾਰ ਸ਼ਾਮ ਨੂੰ ਚੱਲਦੀ ਨਾ, ਤੇ ਮੈਂ ਸਲੋਕ ਸਾਂਝਾ ਕਰ ਰਿਹਾ ਸੀ। ਬਾਬਾ ਜੀ ਕਹਿੰਦੇ, ਕਬੀਰ ਹਰ ਕਾ ਸਿਮਰਨ ਛੱਡ ਕੇ ਰਾਤ ਜਗਾਵਣ ਜਾਏ। ਰਾਤ ਔਰਤਾਂ ਟੂਣੇ ਕਰਦੀਆਂ ਹੁੰਦੀਆਂ ਸੀ, ਟੂਣੇ, ਕਿਹਦੇ ਘਰ ਪੁੱਤ ਨਹੀਂ ਹੋਇਆ, ਉਹਨੇ ਆਖਣਾ ਜੇ ਤੂੰ ਫਲਾਣੇ ਦੇ ਪੁੱਤ ਦੀ ਬਲੀ ਦੇ ਦੇਵੇ ਨਾ, ਫਿਰ ਤੇਰੇ ਘਰ ਪੁੱਤ ਹੋ ਸਕਦਾ, ਉਹਦਾ ਬੱਚਾ ਮਾਰ ਦੇਣਾ, ਉਹਦਾ ਖੂਨ ਲਿਆ ਕੇ ਤਵੀਤ ਕਰਾ ਲੈਣੇ। ਅੱਛਾ ਮੰਨ ਲਓ, ਮੈਂ ਕਹਿੰਦਾ ਪਹਿਲੀ ਗੱਲ ਤਾਂ ਇੱਦਾਂ ਹੁੰਦਾ ਨਹੀਂ, ਕਿਉਂਕਿ ਇਹਦੇ ਬਾਰੇ ਸਾਇੰਟੀਫਿਕ ਜਿਹੜੀਆਂ ਵਿਚਾਰਾਂ ਗੁਰਬਾਣੀ 'ਚ ਲਿਖੀਆਂ ਹੋਈਆਂ। ਪਰ ਮੰਨ ਲਓ ਜੇ ਤੁਹਾਡੇ ਘਰ ਬੱਚਾ ਹੋ ਵੀ ਗਿਆ, ਤੁਹਾਨੂੰ ਉਸ ਬੱਚੇ ਵੱਲ ਵੇਖ ਕੇ ਇਹ ਨਹੀਂ ਆਊਗਾ ਵੀ ਇਹ ਮੈਂ ਗੁਆਂਢੀ ਦਾ ਪੁੱਤ ਮਾਰ ਕੇ ਲਿਆ? ਇੱਕ ਵਾਰੀ ਵੀ ਨਹੀਂ ਆਊ ਤੁਹਾਡੇ ਮਨ 'ਚ? ਸਾਡੇ ਪਿੰਡ 'ਚ ਮਣੀਆਂ ਸ਼ਮਸ਼ਾਨ ਘਾਟ ਜਿਹਨੂੰ ਕਹਿੰਦੇ, ਜਿੱਥੇ ਜਿਹਨੂੰ ਫਿਊਨਰਲ ਹੋਮ ਆਪਾਂ ਕਹਿ ਦਿੰਦੇ, ਪਿੰਡਾਂ 'ਚ ਨਹੀਂ ਹੁੰਦੇ ਇੱਦਾਂ ਦੇ ਬਣੇ ਪ੍ਰੋਪਰ, ਉੱਥੇ ਜ਼ਮੀਨਾਂ ਖੇਤਾਂ 'ਚ ਲੋਕ ਸੰਸਕਾਰ, ਥੋੜ੍ਹੀ ਜਿਹੀ ਪਿੰਡ ਵਾਲਿਆਂ ਸਾਂਝੀ ਥਾਂ ਛੱਡੀ ਹੁੰਦੀ, ਗ੍ਰਾਮ ਸਮਾਜ ਦੀ ਉਹ 'ਚੋਂ ਕਰ ਲੈਂਦੇ ਆ। ਸੰਸਕਾਰ ਕਰਨ ਤੋਂ ਬਾਅਦ ਵਿੱਚ ਸਾਨੂੰ ਡੈਡ ਬੋਡੀ ਜੋ ਸੜ ਰਹੀ ਹੈ ਨਾ, ਬਰਨ ਹੋ ਰਹੀ ਆ, ਕ੍ਰਿਮੇਸ਼ਨ ਹੋ ਰਿਹਾ, ਉਹਦੀ ਰਾਖੀ ਬੰਦੇ ਬਿਠਾਉਣੇ ਪੈਂਦੇ ਆ ਵੀ ਕੋਈ ਇਹਦੀਆਂ ਹੱਡੀਆਂ ਚੁੱਕੇ ਨਾ ਲੈ ਜੇ। ਲੋਕ ਉਹਦੀਆਂ ਹੱਡੀਆਂ ਨਾਲ ਵੀ ਟੂਣਾ ਕਰਦੇ ਹੁੰਦੇ ਸੀ, ਏਦਾਂ ਚਰਾਇਆਂ ਦੇ ਵਿੱਚ ਖਲੋ ਖਲੋ ਕੇ ਔਰਤਾਂ ਨੇ ਰਾਤ ਨੂੰ ਨਹਾਉਣਾ, ਟੂਣੇ ਕਰਨੇ ਵੀ ਫਲਾਣੀ ਦੀ ਕੁੱਖ ਬਾਂਹ ਜੋ ਜੇ ਤੇ ਮੇਰੇ ਘਰ 'ਚ ਪੁੱਤ ਹੋਏ। ਬਾਬੇ ਨੇ ਕਿਹਾ ਗਿਆ, ਹਰ ਕਾ ਸਿਮਰਨ ਛੱਡ ਕੇ ਰਾਤ ਜਗਾਵਣ ਜਾਏ। ਬੰਦੇ ਇਹੋ ਜਿਹੇ ਕੰਮ ਕਰਦੇ ਆ ਟੂਣਿਆਂ ਵਾਲੇ, ਰਾਤ ਨੂੰ ਜਾਗ ਜਾਗ ਕੇ ਸਰਪਣ ਹੋਏ ਕੇ ਉਤਰੇ ਜਾਏ ਆਪਣੇ ਖਾਏ। ਬਾਬੇ ਨੇ ਆਖਿਆ ਇਹ ਇਹ ਬਿਲਕੁਲ ਇੱਦਾਂ ਦੀ ਸੋਚ ਆ ਵੀ ਜਿਵੇਂ ਸੱਪਣੀ ਨੂੰ ਉਹਦਾ ਪੋਇਜ਼ਨ, ਉਹਦਾ ਜ਼ਹਿਰ ਇਰੀਟੇਟ ਕਰਦਾ ਤੇ ਉਹ ਆਪਣੇ ਬੱਚੇ ਖਾ ਲੈਂਦੀ ਆ, ਇਹ ਜ਼ਹਿਰ ਇੱਦਾਂ ਦਾ ਜ਼ਹਿਰ ਆ। ਸਿਆਣੇ ਕਹਿੰਦੇ ਹੁੰਦੇ ਸੀ, ਤੌੜੀ ਜੀ ਉੱਬਲੂ ਨਾ ਤੇ ਆਪਣੇ ਕੰਡੇ ਸਾੜੂਗੀ, ਇਹ ਤੌੜੀ ਆ। ਜੇ ਸਾਡੇ ਅੰਦਰ ਈਰਖਾ ਦੀ ਅੱਗ ਆ ਨਾ, ਤੇ ਇਹ ਸਮਝ ਕੇ ਚੱਲੋ ਵੀ ਜਿਸ ਬੰਦੇ ਦੇ ਅੰਦਰ ਉਹ ਅੱਗ ਬਣ ਰਹੀ ਆ, ਪਹਿਲਾਂ ਉਹਨੂੰ ਹੀ ਸਾੜਨਾ, ਉਹ ਮੈਨੂੰ ਸਾੜ ਰਹੀ ਆ। ਬਾਬਾ ਜੀ ਬਾਣੀ 'ਚ ਕਹਿਣਗੇ, ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਾਂ ਉਸਦਾ ਕਦੇ ਨਾ ਹੋਵੇ ਭਲਾ। ਬੰਦੇ ਦਾ ਭਲਾ ਹੋ ਹੀ ਨਹੀਂ ਸਕਦਾ, ਕਿਉਂਕਿ ਉਹ ਆਪਣੇ ਅੰਦਰ ਅੱਗ ਬਾਲ ਕੇ, ਹੁਣ ਜਿੰਨੇ ਅੱਗ ਬਾਲੀ ਆ ਉਹ ਆਖੇ ਮੈਂ ਵੇਖਾਂ ਤਾਂ ਸਹੀ ਭਲਾ ਅੱਗ ਸਾੜਦੀ ਆ, ਅੱਗ ਨੇ ਰਹਿਤ ਥੋੜ੍ਹੀ ਕਰਨੀ, ਜਿਹੜਾ ਉਹਦੀ ਹੱਦ ਵਿੱਚ ਅੱਗ ਉਹਨੇ ਸਾੜ ਦੇਣਾ। ਮੇਰੇ ਅੰਦਰ ਅੱਗ ਬਲ ਰਹੀ ਆ, ਪਹਿਲਾਂ ਇਹਨੇ ਮੈਨੂੰ ਸਾੜਨਾ, ਜਿਹਦੇ ਨਾਲ ਮੈਂ ਜੈਲਸ ਕਰ ਰਿਹਾ, ਉਹਨੂੰ ਤਾਂ ਪਤਾ ਵੀ ਨਹੀਂ ਹੈਗਾ ਮੈਂ ਉਹਦੇ ਨਾਲ ਜੈਲਸ ਕਰਦਾ, ਮੈਂ ਸਾੜ ਰਿਹਾ। ਇਹ ਆ ਜੇਠ ਦਾ ਮਹੀਨਾ। ਬਾਬੇ ਨੇ ਆਖਿਆ ਜਿਵੇਂ ਜੇਠ ਦੇ ਮਹੀਨੇ 'ਚ ਸੂਰਜ ਬਹੁਤ ਤਪਦਾ ਆ, ਜੋਬਨ 'ਤੇ ਹੁੰਦਾ ਆ, ਤੇ ਥੱਲੇ ਬੈਠੇ ਜਿਹੜੇ ਜੀਵ ਜੰਤੇ ਆ, ਕੀੜੇ ਮਕੌੜੇ ਆ, ਪਰਿੰਦੇ ਆ, ਪੰਛੀ, ਪਾਣੀ ਸੁੱਕ ਜਾਂਦੇ ਆ, ਝੀਲਾਂ ਸੁੱਕ ਜਾਂਦੀਆਂ ਆ, ਤਪਸ਼ ਬਹੁਤ ਜ਼ਿਆਦੀ ਆ, ਗਰਮੀ ਬਹੁਤ ਜ਼ਿਆਦੀ ਆ, ਤੇ ਜੀਵ ਵਿਚਾਰੇ ਕੁਰਬਲ ਕੁਰਬਲ ਕਰਦੇ ਆ, ਸੇਕ ਬਰਦਾਸ਼ਤ ਨਹੀਂ ਹੋ ਰਿਹਾ। ਇੱਦਾਂ ਜਿਹਨਾਂ ਬੰਦਿਆਂ ਦੇ ਅੰਦਰ ਈਰਖਾ ਦਾ ਸੂਰਜ ਤਪ ਰਿਹਾ ਆ, ਜੈਲਸ ਦਾ ਸੂਰਜ ਤਪ ਰਿਹਾ ਆ, ਨਫ਼ਰਤ ਦਾ ਸੂਰਜ ਬਲ ਰਿਹਾ ਆ, ਉਹਨਾਂ ਬੰਦਿਆਂ ਦੇ ਅੰਦਰੋਂ ਗੁਣਾਂ ਵਾਲਾ ਪਾਣੀ ਸੁੱਕ ਜਾਂਦਾ ਆ। ਉਹਨਾਂ ਦੇ ਜਿਹੜੇ ਇੰਦਰੇ ਆ, ਅੱਖਾਂ ਆ, ਕੰਨ ਆ, ਜ਼ੁਬਾਨ ਆ, ਇਹ ਮਾਨੋ ਲੁਛ ਲੁਛ ਕਰਨ ਲੱਗ ਪੈਂਦੇ ਆ, ਅੱਖਾਂ ਪਰਾਇਆ ਰੂਪ ਤੱਕਣ ਲੱਗ ਪੈਂਦੀਆਂ, ਜ਼ੁਬਾਨ ਮਾੜਾ ਬੋਲਣ ਲੱਗ ਪੈਂਦੀ ਆ, ਕੰਨ ਮਾੜਾ ਸੁਣਨ ਲੱਗ ਪੈਂਦੇ ਆ, ਤੇ ਬੰਦੇ ਫਿਰ ਅਰਦਾਸ ਕਰਦੇ ਆ, ਮਾਂ ਜੇਠ ਭਲਾ ਪ੍ਰੀਤਮ ਕਿਉਂ ਵਿਸਰੇ, ਥਲ ਤਾਪੇ ਸਰਪਾਰ, ਮਹਾਰਾਜ ਮੇਰੇ ਹਿਰਦੇ ਦੀ ਜ਼ਮੀਨ ਸੜਨ ਲੱਗ ਪਈ ਆ।
ਇਹ 'ਚ ਸਾੜਾ ਬਹੁਤ ਆ, ਈਰਖਾ ਬੜੀ ਆ ਮੇਰੇ ਅੰਦਰ। ਥਲ ਤਾਪੇ ਸਰ ਭਾਰ ਸਾ ਤਨ ਬਿਨੋ ਕਰੇ, ਤਨ ਬਿਨੋ ਕਰੇਂਦੀ ਗੁਣ ਸਾਰੇਂਦੀ, ਗੁਣ ਸਾਰੀ ਪ੍ਰਭ ਭਾਵਾਂ, ਨਿਮਾਣੀ ਨਿਤਾਣੀ ਹਰ ਬਿਨ ਆਵਣ ਦੇ ਤਾਂ ਆਵਾਂ। ਮਹਾਰਾਜ ਜੇ ਤੂੰ ਮੈਨੂੰ ਇਜਾਜ਼ਤ ਦੇਵੇ ਨਾ ਤੇ ਮੈਂ ਤੇਰੇ ਘਰ ਦੇ ਵਿੱਚ ਆਪਣਾ ਪੈਰ ਪਾਵਾਂ, ਤਾਂ ਕਿ ਮੇਰੇ ਮਨ ਨੂੰ ਧੀਰਜ ਮਿਲੇ, ਟਿਕਾ ਮਿਲੇ, ਸ਼ਾਂਤੀ ਮਿਲੇ। ਇਹ ਇਹ ਟਿਕਾ ਸਾਨੂੰ ਗੁਰਬਾਣੀ ਚੋਂ ਮਿਲਣਾ, ਹੋਰ ਕਿਤੇ ਨਹੀਂ ਮਿਲਣਾ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਹਰ ਜੇਠ ਜੁੜਨ ਦਾ ਲੋੜੀਏ ਜਿਸ ਅੱਗੇ ਸਭ ਨਿਵਾਨ। ਬੰਦੇ ਜੇ ਮੰਗਣਾ ਨਾ ਤੇ ਗੁਰੂ ਕੋਲੋਂ ਮੰਗ, ਬੰਦਿਆਂ ਕੋਲੋਂ ਨਾ ਮੰਗਿਆ ਕਰ। ਤੂੰ ਐਵੇਂ ਥਾਂ ਥਾਂ ਜਾਣਾ, ਲੋਕਾਂ ਦੇ ਕੋਲੋਂ ਮੰਗਦਾ, ਕੀ ਮੰਗ ਲਏਗਾ ਤੂੰ? ਤੇ ਬੰਦਾ ਕਹਿੰਦਾ, ਮਹਾਰਾਜ ਮੈਨੂੰ ਘਰ ਦੇ ਦਿਓ। ਬਾਬਾ ਜੀ ਕਹਿੰਦੇ, ਮੈਂ ਇੱਦਾਂ ਸੋਚਦਾ ਵੀ ਤੂੰ ਮੇਰਾ ਪੁੱਤ ਆ। ਤੇ ਮਾਂ ਬਾਪ ਹਮੇਸ਼ਾ ਬੱਚਿਆਂ ਦਾ ਭਵਿੱਖ ਸੋਚਦੇ ਆ, ਉਹਨਾਂ ਬਾਰੇ ਚੰਗੀ ਚੀਜ਼ ਸੋਚਦੇ, ਬਿਹਤਰੀ ਸੋਚਦੇ। ਮੈਂ ਚਾਹੁੰਦਾ ਵੀ ਤੂੰ ਘਰ ਨਾ ਖੜ, ਤੂੰ ਮੇਰੇ ਕੋਲੋਂ ਸੁੱਖ ਲੈ ਜਾ। ਨਹੀਂ ਮਹਾਰਾਜ, ਤੁਸੀਂ ਮੈਨੂੰ ਘਰ ਦੇ ਦਿਓ, ਮੈਂ ਸੁਖੀ ਆਪੇ ਹੀ ਹੋ ਜਾਣਾ। ਬਾਬਾ ਜੀ ਕਹਿੰਦੇ, ਚੱਲ ਇੱਦਾਂ ਦੱਸ, ਕਿੰਨੀ ਉਮਰ ਆ ਤੇਰੀ? ਜਿੰਨੇ ਕੁ ਆਪਾਂ ਬੈਠੇ ਹਾਂ ਆਪਣੇ ਆਪਣੇ ਬਾਰੇ ਸੋਚੋ। ਉਹ ਕਹਿੰਦਾ, ਜੀ ਮੇਰੀ 60 ਸਾਲ ਦੀ ਉਮਰ। ਬਾਬਾ ਜੀ ਕਹਿੰਦੇ, ਤੂੰ 60 ਸਾਲਾਂ 'ਚ ਵੇਖਿਆ ਵੀ ਜਿਹਨਾਂ ਬੰਦਿਆਂ ਦੇ ਕੋਲ ਆਪਣੇ ਘਰ ਆ ਉਹ ਸੁਖੀ ਆ ਸਾਰੇ? ਗੁਰੂ ਅਰਜਨ ਸਾਹਿਬ ਦਾ ਬਾਣੀ ਪਾਣੀ ਮਿਲਿਆ। ਬਾਬਾ ਜੀ ਕਹਿੰਦੇ, ਵੱਡੇ ਵੱਡੇ ਜੋ ਦੀਸੇ ਲੋਕ ਤਿੰਨਕੋ ਵਿਆਪੇ, ਜਿੰਨਾ ਘਰ ਵੱਡਾ ਵਾ ਉਨੀ ਕਿਸ਼ਤ ਵੱਡੀ ਆ, ਜਿੰਨੀ ਕਿਸ਼ਤ ਵੱਡੀ ਆ ਉਨੀ ਚਿੰਤਾ ਵੱਡੀ ਆ। ਘਰ ਨਾਲ ਤਾਂ ਨਹੀਂ ਬੰਦਾ ਸੁਖੀ ਹੁੰਦਾ? ਕਈਆਂ ਬੰਦਿਆਂ ਦੇ ਕੋਲ ਦੋ ਦੋ ਘਰ ਆ, ਚਾਰ ਚਾਰ ਘਰ ਆ, ਉਹ ਫਿਰ ਵੀ ਦੁਖੀ ਆ। ਮੈਂ ਪੜ੍ਹ ਰਿਹਾ ਸੀ, ਮੈਨੂੰ ਮੇਰੀ ਸੁਰਤ ਵਿੱਚ ਵਿਸਰ ਗਿਆ। ਇੰਗਲੈਂਡ ਦਾ ਕੋਈ ਵਿਅਕਤੀ ਆ, ਉਹਦੇ ਕੋਲ ਆਪਣੇ 30 ਤੋਂ ਪਲੱਸ ਘਰ ਆ, ਸ਼ਾਇਦ ਅਜੇ ਮੈਂ ਘੱਟ ਕਹਿ ਰਿਹਾ, ਵੱਧ ਆ। ਮੈਂ ਤਾਂ ਘੱਟ ਤਾਂ ਕਹਿ ਰਿਹਾ, ਕਈ ਵਾਰੀ ਬੰਦਾ ਜ਼ੁਬਾਨ ਚੋਂ ਗੱਲ ਕਹਿ ਦਿੰਦਾ ਫਿਰ ਉਹ ਸ਼ਬਦ ਲੈਣੇ ਵਾਪਸ ਹੋ ਜਾਂਦੇ। 30 ਤੋਂ ਵੱਧ ਘਰ ਆ ਉਸ ਬੰਦੇ ਦੇ। ਤੁਸੀਂ ਉਸ ਬੰਦੇ ਨੂੰ ਜਾ ਕੇ ਮਿਲਿਓ ਕਿਤੇ, ਜੇ ਤੁਹਾਨੂੰ ਕਿਤੇ ਸਬੱਬ ਬਣਿਆ, ਤੁਸੀਂ ਉਸ ਗੂਗਲ 'ਤੇ ਸਰਚ ਕਰੋਗੇ ਤੁਹਾਨੂੰ ਪਤਾ ਲੱਗ ਜਾਣਾ। ਉਸ ਬੰਦੇ ਨੂੰ ਜਾ ਕੇ ਮਿਲੋ ਤੇ ਉਹ ਬਹੁਤ ਅਪਸੈਟ ਹੈ, ਬਹੁਤ ਦੁਖੀ। ਕਹਿਣ ਲੱਗਾ, ਜੀ ਮੇਰੇ ਆਪਣੇ ਬੱਚੇ ਕਿਰਾਏ ਦੇ ਮਕਾਨ 'ਚ ਰਹਿੰਦੇ ਆ। ਉਹ ਕਹਿੰਦੇ, ਤੂੰ 30 ਘਰਾਂ ਦਾ ਮਾਲਕ ਹੋਏਗਾ, ਸਾਨੂੰ ਤੇਰੀ ਪ੍ਰੋਪਰਟੀ ਨਾਲ ਕੋਈ ਸਰੋਕਾਰ ਨਹੀਂ ਹੈਗਾ, ਅਸੀਂ ਵੱਖਰੇ ਰਹਿਣਾ, ਅਸੀਂ ਤੇਰੇ ਨਾਲ ਨਹੀਂ ਰਹਿ ਸਕਦੇ। ਉਹ ਬੰਦਾ ਨਰਕ ਤੋਂ ਜ਼ਿਆਦਾ ਬੱਤਰ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ। ਕੋਈ ਬੱਚਾ ਨਹੀਂ, ਕੋਈ ਪੋਤਾ ਨਹੀਂ, ਕੋਈ ਦੋਹਤਾ ਨਹੀਂ ਉਹਦੇ ਕੋਲ ਜਿਹੜਾ ਉਹਨੂੰ ਪਾਣੀ ਦੀ ਘੁੱਟ ਦੇਵੇ। ਇੱਦਾਂ ਵਿਲਕ ਵਿਲਕ ਕੇ ਬੰਦਾ, ਉਹ ਕਹਿੰਦਾ, ਗਿਆਨੀ ਜੀ ਮੈਂ ਇਹੀ ਸਮਝਦਾ ਹਾਂ ਵੀ ਜਿਸ ਬੰਦੇ ਕੋਲ ਦੌਲਤ ਹੈ ਉਹਨਾਂ ਦੇ ਕੋਲ ਸਾਰਾ ਕੁਝ ਹੀ ਆ, ਪਰ ਮੈਨੂੰ ਪਤਾ ਲੱਗਾ ਵੀ ਅਸਲੀ ਦੌਲਤ ਬੰਦੇ ਦੇ ਬੱਚੇ ਹੁੰਦੇ ਆ। ਜੇ ਮੈਂ ਆਪਣੇ ਬੱਚੇ ਨਹੀਂ ਨਾ ਸੰਭਾਲ ਸਕਿਆ, ਮੈਂ ਦੌਲਤ ਦੇ ਢੇਰ ਦੇ ਉੱਤੇ ਬੈਠਾ ਹੋਊਂਗਾ ਪਰ ਇਕੱਲਾ ਹੀ ਹੋਊਂਗਾ, ਮੇਰੇ ਕੋਲ ਕੋਈ ਵੀ ਆਪਣਾ ਨਹੀਂ ਹੋਣਾ। ਤੋ ਪੈਸਾ ਬਹੁਤ ਆ ਸਾਡੇ ਕੋਲ, ਇਹ ਤਾਂ ਵੇਖੋ ਜੀ ਲਾਂਭਾ ਹੀ ਆ ਨਾ ਆਪਾਂ ਦਿੰਦੇ ਹਰ ਇੱਕ ਨੂੰ ਵੀ ਵੇਖੋ ਜੀ ਪਤਾ ਨਹੀਂ ਕੀ ਹੋ ਗਿਆ ਸਾਡੀ ਜਵਾਨੀ ਨੂੰ, ਬੱਚੇ ਆਪਣੇ ਮਾਂ ਬਾਪ ਨੂੰ ਸੰਭਾਲਦੇ ਨਹੀਂ, ਉਹਨਾਂ ਨੂੰ ਓਲਡ ਏਜ ਹੋਮ ਜਿਹੜੇ ਬਣੇ ਉੱਥੇ ਭੇਜ ਦਿੰਦੇ ਆ। ਪਰ ਸੋਚਣ ਵਾਲੀ ਗੱਲ ਇਹ ਆ ਵੀ ਜਿੱਦਣ ਬੱਚਿਆਂ ਨੂੰ ਸਾਡਾ ਵਕਤ ਚਾਹੀਦਾ ਸੀ ਅਸੀਂ ਦਿੱਤਾ ਨਹੀਂ ਦਿੱਤਾ। ਹੁਣ ਉਹ 18 ਸਾਲ ਦੇ ਹੋ ਗਏ ਆ, ਉਹ ਮੈਚਿਓਰ ਹੋ ਗਏ ਆ, ਆਨੰਦ ਕਾਰਜ ਹੋ ਗਿਆ, ਵੈਡਿੰਗ ਹੋ ਗਈ, ਵਿਆਹੇ ਗਏ ਆ। ਹੁਣ ਉਹ ਕਹਿੰਦੇ, ਜੀ ਜਦੋਂ ਸਾਨੂੰ ਤੁਹਾਡੀ ਲੋੜ ਸੀ ਤੁਸੀਂ ਸਾਡੇ ਲਾਗੇ ਨਹੀਂ ਲੱਗੇ, ਹੁਣ ਤੁਹਾਨੂੰ ਸਾਡੀ ਲੋੜ ਹੈ, ਅਸੀਂ ਤੁਹਾਡੇ ਲਾਗੇ ਨਹੀਂ ਲੱਗਣਾ। ਤੁਸੀਂ ਸਾਨੂੰ ਭੇਜ ਛੱਡਿਆ ਜਿਹੜੇ ਆ ਬੱਚਿਆਂ ਦੇ ਡੇ ਕੇਅਰ ਬਣੇ ਹੁੰਦੇ, ਤੁਸੀਂ ਸਾਨੂੰ ਡੇ ਕੇਅਰ ਪਾ ਛੱਡਿਆ, ਹੁਣ ਤੁਸੀਂ ਆਪਣੇ ਡੇ ਕੇਅਰ ਜਾਓ। ਏਦਾਂ ਇਹ ਖੂਹ ਆ, ਖੂਹ ਦੇ ਵਿੱਚ ਤੁਸੀਂ ਜਿਹੋ ਜਿਹੀ ਆਵਾਜ਼ ਮਾਰੋਗੇ ਤੁਹਾਨੂੰ ਸੁਣਨੀ ਪੈਣੀ। ਇਸ ਕਰਕੇ ਮੈਂ ਹਮੇਸ਼ਾ ਕਹਿੰਦਾ ਨਾ, ਬੱਚਿਆਂ ਵਾਸਤੇ ਜ਼ਰੂਰ ਵਕਤ ਕੱਢੋ, ਜ਼ਰੂਰ ਵਕਤ ਕੱਢੋ। ਬਾਬੇ ਨੇ ਜਦੋਂ ਕੱਚੇ ਧਨ ਤੇ ਸੱਚੇ ਧਨ ਦੀ ਬਾਣੀ 'ਚ ਕੀਤੀ ਗੱਲ, ਇਹੀ ਗੱਲ ਕੀਤੀ। ਬਾਬੇ ਨੇ ਆਖਿਆ, ਇੱਕ ਮੂਰਖ ਬੰਦਾ ਵਾ ਜਿਹੜਾ ਕੱਚੇ ਧਨ ਦੇ ਪਿੱਛੇ ਦੌੜ ਰਿਹਾ, ਉਹਨੂੰ ਲੱਗਦਾ ਮੈਂ ਆਪਣੇ ਬੱਚੇ ਨੂੰ ਘਰ ਵੀ ਬਣਾ ਕੇ ਦੇ ਦੇਵਾਂ, ਮੈਂ ਇਹਨੂੰ ਵਧੀਆ ਲਗਜ਼ਰੀ ਕਾਰ ਲੈ ਕੇ ਦੇ ਦੇਵਾਂ, ਮੈਂ ਇਹਦੇ ਫੰਡ ਦੇ ਵਿੱਚ ਪੈਸੇ ਵੀ ਜਮ੍ਹਾਂ ਕਰਾ ਦਿਆਂ। ਉਹ ਇੱਦਾਂ ਕੋਸ਼ਿਸ਼ ਕਰ ਰਿਹਾ। ਸਿਆਣਾ ਬੰਦਾ ਕੀ ਕਰਦਾ? ਉਹ ਕਹਿੰਦਾ, ਮੈਂ ਸੱਚਾ ਧਨ ਜੋੜਨਾ, ਨਾ ਮੈਂ ਆਪਣੇ ਬੱਚੇ ਨੂੰ ਘਰ ਬਣਾ ਕੇ ਦੇਣਾ, ਨਾ ਕਾਰ ਲੈ ਕੇ ਦੇਣੀ, ਨਾ ਉਹਦੇ ਖਾਤੇ 'ਚ ਪੈਸੇ ਜਮ੍ਹਾਂ ਕਰਾਉਣੇ, ਮੈਂ ਸਿਰਫ ਉਹਨੂੰ ਚੰਗੀ ਐਜੂਕੇਸ਼ਨ ਦੇਣੀ ਤਾਂ ਕਿ ਮੇਰਾ ਬੱਚਾ ਆਪਣਾ ਘਰ ਆਪ ਬਣਾਵੇ। ਇੱਦਾਂ ਤੁਸੀਂ ਇਸ ਕਾਬਲ ਬਣਾਓ ਬੱਚੇ ਨੂੰ, ਉਹਨੂੰ ਘਰ ਵਾਲਾ ਮਾਹੌਲ ਦਿਓ, ਸਾਰੇ ਜਣੇ ਰਲ ਕੇ ਬੱਚੇ ਨੂੰ ਪਾਲੋ। ਡੇ ਕੇਅਰ 'ਚ ਤੁਹਾਡੇ ਬੱਚੇ ਪਲ ਨਹੀਂ ਰਹੇ, ਉਹ ਸਜ਼ਾ ਕੱਟ ਰਹੇ ਆ। ਉਹ ਬੱਚੇ ਮੈਂਟਲੀ ਇੰਨੇ ਕੁ ਅਪਸੈਟ ਹੋਣਗੇ ਵੱਡੇ ਹੋ ਕੇ। ਹੁਣ ਤਾਂ ਸਟੱਡੀਆਂ ਸਾਹਮਣੇ ਆ ਗਈਆਂ ਵੀ ਜਿਹੜੀ ਇਨਮੈਚਿਓਰਟੀ ਜਿਹੜੀ ਹੈਗੀ ਆ, ਜਿੱਥੇ ਜਿੱਥੇ 17 ਸਾਲ ਦੇ ਬੱਚੇ ਮੈਚਿਓਰ ਹੋ ਜਾਂਦੇ ਸੀ, ਹੁਣ ਉਮਰ ਜਿਹੜੀ ਆ ਨਿਊਰੋ ਸਾਇੰਸ ਨੇ ਵਧਾ ਕੇ 27 ਸਾਲ ਦੀ ਕਰਤੀ, ਹੁਣ ਬੱਚੇ 27 ਸਾਲ ਦੀ ਉਮਰ ਵਿੱਚ ਜਾ ਕੇ ਮੈਚਿਓਰ ਹੋਣ ਡੇ। 10 ਸਾਲਾਂ ਦਾ ਗੈਪ ਪੈ ਗਿਆ ਆ ਸਾਡੀਆਂ ਨਾਕਾਮੀਆਂ ਦੇ ਕਰਕੇ, ਕਿਉਂਕਿ ਉਹ ਜਿਹੜੀਆਂ ਕਹਾਵਤਾਂ ਸੀ ਨਾ ਵੀ ਨੀਡ ਅ ਵਿਲੇਜ ਟੂ ਰੇਜ਼ ਅ ਕਿਡ, ਵੀ ਪਿੰਡ ਚਾਹੀਦਾ ਬੱਚੇ ਨੂੰ ਪਾਲਣ ਵਾਸਤੇ, ਦਾਦਾ ਹੋਵੇ, ਨਾਨਾ ਹੋਵੇ, ਦਾਦੀ ਹੋਵੇ, ਨਾਨੀ ਹੋਵੇ, ਭੈਣ ਭਰਾ ਹੋਣ। ਜਦੋਂ ਜਦੋਂ 4-5 ਭੈਣ ਭਰਾ ਇਕੱਠੇ ਖੇਡਣਗੇ, ਉਹ ਜਿਹੜਾ ਜਿਹੜਾ ਬ੍ਰੇਨ ਡਿਵੈਲਪ ਹੋ ਰਿਹਾ ਖੇਡਣ ਦੇ ਨਾਲ। ਹੁਣ ਆਪਾਂ ਕਹਿੰਦੇ ਇੱਕ ਹੀ ਬੱਚਾ ਬਹੁਤ ਆ,
ਕਿਹਦੇ ਨਾਲ ਖੇਡੇ ਹੋ? ਉਹ ਕਹਿੰਦਾ ਮੈਂ ਬੋਰ ਹੋ ਰਿਹਾ। ਆਪਾਂ ਕਹਿੰਦੇ ਟੀ ਵੀ ਲਾ ਲਾ, ਟੀ ਵੀ ਲਾ ਕੇ ਬਹਿ ਜਾਂਦਾ, ਸਕਰੀਨ ਟਾਈਮ ਜਿਹੜਾ ਹੈ ਉਹਦੇ ਬ੍ਰੇਨ ਨੂੰ ਡੈਮੇਜ ਕਰ ਰਹੇ ਹੋ, ਖਤਮ ਹੋ ਰਹੇ ਬੱਚੇ। ਉਹ ਸੁੱਤੇ ਸੁੱਤੇ ਵੀ ਜਿਹੜਾ ਆ ਉਹ ਉਹ ਜਿਹੜੀ ਆ ਉਹ ਇੰਨੇ ਡੀਪ ਚਲੇ ਜਾਂਦੇ ਆ ਖਿਆਲਾਂ ਦੀ ਦੁਨੀਆਂ ਦੇ ਵਿੱਚ, ਸੁੱਤੇ ਸੁੱਤੇ ਬੱਚੇ ਉੱਠ ਕੇ ਤੁਰ ਪੈਂਦੇ ਕੁੰਡੀ ਖੋਲ ਕੇ। ਇਹ ਪ੍ਰੋਬਲਮ ਇੱਥੋਂ ਸ਼ੁਰੂ ਹੁੰਦੀ ਕਿ ਡੀਪ ਚੈਟ ਕਰਨ ਲੱਗ ਪੈਂਦੇ ਆ, ਫੋਨ ਫੜਦੇ ਤੇ ਮਿੱਤਰ ਕਹਿੰਦਾ ਤੇਰਾ ਮੈਸੇਜ ਆਇਆ ਰਾਤੀ, ਕਹਿੰਦਾ ਮੈਂ ਤਾਂ ਨਹੀਂ ਕੀਤਾ, ਆਉਂਦਾ ਆਵੇ ਸਾਹਮਣੇ। ਹੁਣ ਸਟੱਡੀਆਂ ਕਹਿੰਦੀਆਂ ਵੀ ਆਪਣੇ ਫੋਨ ਨੂੰ ਸਟੋਰੇਜ ਵਿੱਚ ਰੱਖ ਕੇ ਤੇ ਇਹਨੂੰ ਲੌਕ ਕਰਕੇ ਜਾਓ ਤੇ ਚਾਬੀ ਕਿਸੇ ਹੋਰ ਨੂੰ ਫੜਾ ਦਿਓ, ਨਹੀਂ ਤੇ ਬੰਦੇ ਡੀਪ ਸਲੀਪ ਵਿੱਚ ਉੱਠ ਕੇ ਤੇ ਲੌਕ ਖੋਲ੍ਹ ਕੇ ਵੀ ਫੋਨ ਵਿੱਚੋਂ ਕੱਢ ਦਿੰਦੇ। ਆਹ ਸਿਚੁਏਸ਼ਨ ਆ ਸਾਡੀ। ਬਾਬੇ ਨੇ ਕਿਹਾ ਨਹੀਂ, ਗੁਰੂ ਨੂੰ ਕਹਿੰਦਾ ਨਹੀਂ ਮਹਾਰਾਜ ਮੈਨੂੰ ਸੁੱਖ ਹੀ ਚਾਹੀਦਾ, ਮੈਨੂੰ ਘਰ ਨਹੀਂ ਚਾਹੀਦਾ, ਮੈਨੂੰ ਦੌਲਤ ਨਹੀਂ ਚਾਹੀਦੀ, ਮੈਨੂੰ ਪੈਸੇ ਨਹੀਂ ਚਾਹੀਦੇ, ਮੈਨੂੰ ਗੁਣ ਚਾਹੀਦੇ ਆ, ਮੈਨੂੰ ਰਿਸ਼ਤੇ ਚਾਹੀਦੇ ਆ। ਹਰ ਜੇਠ ਜੁੜਨ ਦਾ ਲੋੜੀਏ, ਦੌਲਤ ਲੈ ਕੇ ਬੰਦਾ ਫਿਰ ਵੀ ਭੁੱਖੇ ਦਾ ਭੁੱਖਾ ਰਹਿੰਦਾ, ਸਬਰ ਲੈ ਕੇ ਬੰਦਾ ਰੱਜਿਆ ਹੋਇਆ ਮਹਿਸੂਸ ਕਰਦਾ। ਹਰ ਜੇਠ ਜੁੜਨ ਦਾ ਲੋੜੀਏ, ਜਿਸ ਅੱਗੇ ਸਭ ਨਿਵੰਨ ਹਰ ਸੱਜਣ ਦਾਵਣ ਲੱਗਿਆਂ। ਦਾਵਣ ਕਹਿੰਦੇ ਆ ਪੱਲੇ ਨੂੰ, ਆਂਚਲ ਜਿਹਨੂੰ ਕਹਿ ਦਿੰਦੇ ਪੱਲਾ। ਜਿਹੜਾ ਬੰਦਾ ਗੁਰੂ ਦਾ ਪੱਲਾ ਘੁੱਟ ਕੇ ਫੜ ਲੈਂਦਾ ਨਾ, ਕਿਸੇ ਨਾ ਦੇਈ ਬੰਨ। ਬੱਚਾ ਨਾ ਮੇਲੇ ਦੇ ਵਿੱਚ ਆਪਣੇ ਪਿਓ ਨਾਲ ਘੁੰਮਣ ਚਲਾ ਗਿਆ। ਆਪਣੇ ਪਿਓ ਨੂੰ ਕਹਿੰਦਾ ਮੈਨੂੰ ਸਮੋਸਾ ਲੈ ਕੇ ਦੇ। ਕਹਿੰਦਾ ਪੁੱਤ, ਬਜ਼ੁਰਗਾਂ ਨੂੰ ਹੁੰਦਾ ਜਿਹਨੂੰ ਆਪਾਂ ਕਹਿ ਦਿੰਦੇ ਕਬੀਲਦਾਰੀ, ਪੈਸੇ ਥੋੜ੍ਹੇ ਹੁੰਦੇ ਆ, ਅਤੇ ਬੱਚੇ ਨੂੰ ਇੱਦਾਂ ਟਰਕਾ ਕੇ ਮੇਲਾ ਵਿਖਾ ਕੇ ਅਤੇ ਖਾਲੀ ਹੱਥ ਮੁੜ ਕੇ ਲੈ ਆਉਣਾ। ਕਹਿੰਦਾ ਪੁੱਤ ਗਾਂ ਲੈ ਕੇ ਦਊਂਗਾ, ਗਾਂ ਖਿਡਾਉਣਿਆਂ ਦੀ ਦੁਕਾਨ ਸੀ। ਕਹਿੰਦਾ ਮੈਨੂੰ ਖਿਡਾਉਣਾ ਲੈ ਕੇ ਦੇ। ਕਹਿੰਦਾ ਚੱਲ ਤੈਨੂੰ ਅਗਲੀ ਦੁਕਾਨ ਤੋਂ ਲੈ ਕੇ ਦਿੰਦਾ। ਅੱਗੇ ਮਠਿਆਈ ਦੀ ਦੁਕਾਨ ਸੀ, ਕਹਿੰਦਾ ਮੈਨੂੰ ਮਠਿਆਈ ਲੈ ਕੇ ਦੇ। ਕਹਿੰਦਾ ਪੁੱਤ ਅੱਗੇ ਹੋਰ ਵਧੀਆ ਮਠਿਆਈ ਦੁਕਾਨ, ਤੈਨੂੰ ਉੱਥੋਂ ਲੈ ਕੇ ਦੇਣਾ। ਧੱਕਾ ਵੱਜਾ ਅਤੇ ਬੱਚੇ ਦਾ ਹੱਥ ਛੁੱਟ ਗਿਆ। ਧੱਕਾ ਭੀੜ ਹੀ, ਧੱਕਾ ਵੱਜਾ, ਹੱਥ ਛੁੱਟ ਗਿਆ, ਬੱਚਾ ਰੋਣ ਲੱਗ ਪਿਆ। ਜਿਹਨੇ ਉਹਨੂੰ ਪਹਿਲਾਂ ਮੰਗਦੇ ਵੇਖਿਆ ਨਾ, ਉਹਦੇ ਕੋਲ ਆਇਆ ਅਤੇ ਕਹਿਣ ਲੱਗਾ ਪੁੱਤ ਆ ਮੇਰੇ ਕੋਲ ਆ, ਮੈਂ ਤੈਨੂੰ ਖਿਡਿਆਉਣੇ ਲੈ ਕੇ ਦਿੰਦਾ, ਮੈਂ ਤੈਨੂੰ ਮਠਿਆਈ ਲੈ ਕੇ ਦਿੰਦਾ, ਮੈਂ ਤੈਨੂੰ ਸਮੋਸੇ ਲੈ ਕੇ ਦਿੰਦਾ। ਕਹਿੰਦਾ ਮੈਨੂੰ ਮੇਰਾ ਪਾਪਾ ਚਾਹੀਦਾ। ਕਮਾਲ ਦਾ ਬੱਚਾ, ਪਹਿਲਾਂ ਮੰਗ ਰਿਹਾ ਸੀ ਤੇ ਪਿਓ ਲੈ ਕੇ ਨਹੀਂ ਦਿੰਦਾ ਤਾਂ ਰੋ ਰਿਹਾ ਸੀ, ਹੁਣ ਮੈਂ ਲੈ ਕੇ ਦੇ ਰਿਹਾ ਤਾਂ ਵੀ ਰੋ ਰਿਹਾ, ਹੁਣ ਕਹਿੰਦਾ ਚੀਜ਼ਾਂ ਨਹੀਂ ਚੀਜ਼ਾਂ ਪਾਪਾ ਚਾਹੀਦੀਆਂ। ਸਿਆਣਾ ਬੰਦਾ ਕੋਲ ਖਲੋਤਾ ਸੀ, ਕਹਿੰਦਾ ਬੱਚਾ ਸਿਆਣਾ ਵਾ, ਬੱਚੇ ਨੂੰ ਪਤਾ ਵਾ ਦੁਨੀਆਂ ਦੇ ਪਦਾਰਥ ਵੀ ਤਾਂ ਚੰਗੇ ਲੱਗਦੇ ਆ ਜੇ ਪਿਓ ਕੋਲ ਹੋਵੇ। ਤੇ ਇੱਦਾਂ ਹੀ ਆ ਨਾ, ਹਰ ਸ਼ੈ ਚੰਗੀ ਆ ਪਰ ਮਹਾਰਾਜ ਤੇਰੇ ਨਾਮ ਤੋਂ ਬਿਨਾਂ ਨਹੀਂ। ਬਾਬੇ ਨਾਨਕ ਨੇ ਬਾਣੀ 'ਚ ਕਿਹਾ ਮੋਤੀ ਤਾਂ ਮੰਦਰ, ਪੜ੍ਹੋ ਸਾਰੇ ਜਾਣੇ, ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਜਾਓ, ਪਰ ਸ਼ਰਤ ਕੀ ਆ, ਮਤ ਦੇਖ ਭੁੱਲਾਂ ਵਿਸਰੇ ਤੇਰਾ ਚੇਤਨਾ ਆਵੇ। ਮਹਾਰਾਜ ਘਰ ਠੀਕ ਆ, ਗਹਿਣੇ ਠੀਕ ਆ, ਪੈਸਾ ਠੀਕ ਆ, ਕਾਰਾਂ ਠੀਕ ਆ, ਪ੍ਰੋਪਰਟੀ ਠੀਕ ਆ, ਪਰ ਮਹਾਰਾਜ ਮੈਂ ਚਾਹੁੰਦਾ ਵੀ ਤੁਸੀਂ ਮੈਨੂੰ ਭੁੱਲਿਓ ਨਾ। ਭਾਵ ਮਹਾਰਾਜ ਘਰ ਤੇ ਠੀਕ ਆ ਪਰ ਮੈਂ ਕਿਸੇ ਦਾ ਘਰ ਢਾ ਕੇ ਆਪਣਾ ਘਰ ਨਾ ਬਣਾਵਾਂ। ਆਇਆ ਮਹਾਰਾਜ ਮੈਂ ਚਾਹੁੰਦਾ ਮੇਰੇ ਬੱਚੇ ਵਧੀਆ ਪ੍ਰਾਈਵੇਟ ਸਕੂਲ ਚ ਪੜ੍ਹਨ, ਚੰਗੇ ਸਕੂਲ ਚ ਪੜ੍ਹਨ, ਪਰ ਕਿਸੇ ਦੇ ਬੱਚਿਆਂ ਦਾ ਕਤਲ ਕਰਕੇ ਨਾ ਪੜ੍ਹਨ, ਕਿਸੇ ਦੇ ਬੱਚਿਆਂ ਦੇ ਮੂੰਹ ਦੀ ਰੋਟੀ ਖੋ ਕੇ ਨਾ ਪੜ੍ਹਨ, ਮੇਰੇ ਚੁੱਲ੍ਹੇ 'ਚ ਵੀ ਅੱਗ ਬਲੇ ਪਰ ਕਿਸੇ ਦੇ ਚੁੱਲ੍ਹੇ 'ਚ ਪਾਣੀ ਪਾ ਕੇ ਨਾ ਬਲੇ। ਇਹਨੂੰ ਕਿਆ ਕਿਹਾ, ਮਤ ਦੇਖ ਭੁੱਲਾਂ ਵਿਸਰੇ, ਮੇਰੀ ਹਰ ਕਿਰਤ ਵਿੱਚ ਮੇਰੇ ਹਰ ਕੰਮ ਦੇ ਵਿੱਚ ਰੱਬ ਦੀ ਇਨਵੋਲਵਮੈਂਟ ਹੋਵੇ। ਇੰਨਾ ਇੰਨਾ ਬਰੀਕ ਸੋਚਣਾ ਸਿੱਖ ਨੇ, ਇੰਨਾ ਬਰੀਕ। ਜਿਵੇਂ ਬੰਦਾ ਚਿੱਟੇ ਕੱਪੜੇ ਪਾ ਕੇ ਨਿਕਲਦਾ ਨਾ, ਉਹਨੂੰ ਹੁੰਦਾ ਵੀ ਜੇ ਮੇਰੇ ਕੱਪੜੇ ਨੂੰ ਦਾਗ ਲੱਗ ਗਿਆ ਤਾਂ ਲੋਕ ਕੀ ਕਹਿਣਗੇ। ਧਰਮ ਇੱਕ ਚਿੱਟੀ ਚਾਦਰ ਦੀ ਨਿਆਈ ਆ, ਕੱਪੜੇ ਤੇ ਲੱਗੇ ਹੋਏ ਦਾਗ ਕਈ ਵਾਰੀ ਧੁੱਪ ਜਾਂਦੇ ਆ, ਪਰ ਕਿਰਦਾਰ ਤੇ ਕਰੈਕਟਰ ਤੇ ਲੱਗੇ ਹੋਏ ਦਾਗ ਕਦੇ ਵੀ ਸਾਫ਼ ਨਹੀਂ ਹੁੰਦੇ। ਇਹੀ ਧਰਮ ਆ, ਹਰ ਕੋ ਨਾਮ ਜਪ ਨਿਰਮਲ ਕਰਮ, ਨਿਰਮਲ ਕਰਮ ਕਰਨੇ ਆ, ਕਿਰਦਾਰ ਤੇ ਲੱਗੇ ਦਾਗ ਨਹੀਂ ਸਾਫ਼ ਹੁੰਦੇ। ਹਰ ਸੱਜਣ ਦਾਵਣ ਲੱਗੇ ਆ, ਜਿਹੜੇ ਗੁਰੂ ਦਾ ਪੱਲਾ ਘੁੱਟ ਕੇ ਫੜ ਲੈਂਦੇ। ਬਾਬਾ ਜੀ ਕਹਿੰਦੇ ਕਿਸੇ ਨਾ ਦੇਈ ਬੰਨ, ਫਿਰ ਉਹ ਕਿਸੇ ਨੂੰ ਇਹ ਇਜਾਜ਼ਤ ਨਹੀਂ ਦਿੰਦਾ, ਪਰਮਿਸ਼ਨ ਗ੍ਰਾਂਟ ਨਹੀਂ ਕਰਦਾ ਵੀ ਤੁਸੀਂ ਇਸ ਸਿੱਖ ਨੂੰ ਆਪਣੇ ਮੁਤਾਬਕ ਚਲਾ ਕੇ ਵੇਖ ਲਓ। ਕਰਮ ਮਿਲੇ ਨਾ ਹੀ ਠਾਕ ਰਹਾਈਆ, ਜਿਹਦੇ ਤੇ ਉਹ ਬਖਸ਼ਿਸ਼ ਕਰ ਦਿੰਦਾ ਆ ਉਹਦੇ ਰਸਤੇ 'ਚ ਫਿਰ ਕੋਈ ਵੀ ਵਿਕਾਰ ਆਪਣੀ ਰੁਕਾਵਟ ਨਹੀਂ ਪਾ ਸਕਦਾ। ਕਿਸੇ ਨਾ ਦੇਈ ਬੰਨ, ਮਾਣਕ ਮੋਤੀ ਨਾਮ ਪ੍ਰਭ, ਪਰਮੇਸ਼ਰ ਦੇ ਗੁਣ ਮੇਰੇ ਜੀਵਨ 'ਚ ਮਾਣਕਾਂ ਵਾਂਗੂ ਆ, ਹੀਰਿਆਂ ਵਾਂਗੂ ਆ, ਮੋਤੀਆਂ ਵਾਂਗੂ ਆ, ਗੁਣ ਬਹੁਤ ਆ, ਪਰ ਇਹ ਦੌਲਤ ਇੱਦਾਂ ਦੀ ਆ, ਉਹਨ ਲੱਗੇ ਨਾ ਹੀ ਸਨ। ਸਨ ਹੁੰਦੀ ਆ ਵੀ ਇੱਦਾਂ ਕੰਧ ਕੰਧ 'ਚ ਮੋਰੀ ਕਰ ਲੈਣੀ, ਕੰਧ ਪਾੜ ਕੇ ਚੋਰ ਪਿੱਛੋਂ ਦੀ ਵੜ ਜਾਂਦੇ ਹੁੰਦੇ ਸੀ ਅਤੇ ਸਮਾਨ ਚੁੱਕ ਕੇ ਲੈ ਜਾਂਦੇ। ਬਾਬਾ ਜੀ ਕਹਿੰਦੇ ਜੇ ਤੁਹਾਡੇ ਕੋਲ ਨੌਲੇਜ ਆ, ਐਜੂਕੇਸ਼ਨ ਆ, ਗੁਣ ਆ, ਇਹ ਨਹੀਂ ਚੋਰੀ ਕੀਤੇ ਜਾ ਸਕਦੇ, ਕੋਈ ਤੁਹਾਨੂੰ ਖਤਮ ਕਰ ਸਕਦਾ। ਗੁਰੂ ਅਰਜਨ ਦਾ ਸਰੀਰ ਹੀ ਖਤਮ ਕਰ ਸਕਦੇ ਹਨ, ਗੁਰੂ ਅਰਜਨ ਤੇ ਸੁਰਤ ਦਾ ਨਾਮ ਆ, ਸੁਰਤ ਨਹੀਂ ਖਤਮ ਕਰ ਸਕਦੇ।
ਸੁਰਧਾ ਨੇ ਕੁਛ ਵਿਗੜਨਾ, ਉਹਨੂੰ ਲੱਗੇ ਨਾ ਹੀ ਸਨ, ਇਹ ਨਹੀਂ ਚੋਰੀ ਹੋਣੇ, ਜੋ ਪ੍ਰਭ ਕੀਤੇ ਆਪਣੇ। ਜਿਹੜੇ ਗੁਰੂ ਦੇ ਸਿੱਖ ਬਣ ਗਏ, ਜਿਨ੍ਹਾਂ ਨੂੰ ਗੁਰੂ ਨੇ ਆਪਣੇ ਬਣਾ ਲਿਆ, ਆਪਣੇ ਕਲਾ ਵਿੱਚ ਲਾ ਲਿਆ, ਸਹੀ ਕਹੀਏ ਆਪਾਂ ਕਹਿੰਦੇ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ, ਉਹ ਕੌਣ ਆ ਜਿਨ੍ਹਾਂ ਨੂੰ ਗੁਰੂ ਨੇ ਆਪਣੇ ਬਣਾ ਲਿਆ? ਕਿਉਂ ਆਪਣੇ ਬਣਾ ਲਿਆ? ਉਹਨਾਂ ਬੰਦਿਆਂ ਨੇ ਜੀਂਦੀ ਜਾਗਦੀ ਜਾਨੇ ਆਪਣੇ ਤਨ ਆਰਣਾ ਚਰਵਾ ਲਏ, ਆਪਣੀਆਂ ਖੋਪਰੀਆਂ ਲਵਾ ਲਈਆਂ, ਆਪਣੇ ਬੰਦ ਬੰਦ ਕਟਵਾ ਲਏ, ਚਰਖੜੀਆਂ ਤੇ ਚੜ ਗਏ, ਐਵੇਂ ਨਹੀਂ ਗੁਰੂ ਵਾਲੇ ਬਣੇ। ਗੁਰੂ ਬਹੁਤ ਵੱਡਾ ਵਾ, ਬਹੁਤ ਉੱਚਾ ਵਾ, ਤੇ ਗੁਰੂ ਨਾਲ ਇੱਕ ਸੁਰ ਹੋਣ ਵਾਸਤੇ ਸਿੱਖ ਨੂੰ ਵੀ ਉਨੀ ਉਚਾਈ ਤੇ ਜਾਣਾ ਪੈਣਾ, ਫੇਰ ਕਿਤੇ ਜਾ ਕੇ ਸ਼ਬਦ ਤੇ ਸੁਰ ਦਾ ਸੁਮੇਲ ਹੁੰਦਾ। ਜੋ ਪ੍ਰਭ ਕੀਤੇ ਆਪਣੇ, ਸਹੀ ਕਹੀਏ ਧਨ ਆਪਣ ਲਿਆ ਜੇ ਮਿਲੇ। ਜੇ ਰੱਬ ਮੇਰੀਆਂ ਮਰਜ਼ੀਆਂ ਨਾਲ ਮਿਲਦਾ ਹੁੰਦਾ ਤੇ ਮੇਰੀਆਂ ਮਰਜ਼ੀਆਂ ਨਾਲ, ਜਿਵੇਂ ਮੈਂ ਕੱਲ ਵੀ ਸੁਣਾ ਰਿਹਾ ਸੀ ਗੱਲ, ਇੱਕ ਸੱਜਣ ਬਾਹਰ ਮਿਲਿਆ ਤੇ ਕਹਿੰਦਾ ਭਾਈ ਸਾਹਿਬ ਗੱਲ ਕਰਨੀ ਤੁਹਾਡੇ ਨਾਲ। ਮੈਂ ਕਿਹਾ ਦੱਸੋ। ਕਹਿੰਦਾ ਵੈਸੇ ਜਿੱਦਾਂ ਸਿੱਖਾਂ ਦੀ ਆਬਾਦੀ ਦਿਨੋਂ ਦਿਨ ਘੱਟ ਰਹੀ ਆ, ਤੁਸੀਂ ਇਸ ਵਿਸ਼ੇ ਤੇ ਗੱਲ ਕਰ ਰਹੇ ਸੀ ਵੀ ਆਪਣੀ ਆਬਾਦੀ ਜਿਹੜੀ ਆ ਉਹ ਘੱਟ ਰਹੀ ਆ। ਅੱਛਾ ਮੈਂ ਇੱਦਾਂ ਸੋਚਦਾ ਭਾਈ ਸਾਹਿਬ, ਜੇ ਮਹਾਰਾਜ ਸਿੱਖਾਂ ਨੂੰ ਸ਼ਰਾਬ ਪੀਣੀ ਅਲਾਓ ਕਰ ਦਿੰਦੇ, ਆਪਣੀ ਆਬਾਦੀ ਬਹੁਤ ਹੋਣੀ ਸੀ। ਇਹ ਕੀ ਆ? ਮੇਰੀ ਮਰਜ਼ੀ। ਬਾਈ ਧਾਰ ਦੇ ਪਹਾੜੀ ਰਾਜੇ ਭੀਮ ਚੰਦ ਕਹਿਲੂਰੀ ਨੇ ਨਾ ਪਰਮਾਨੰਦ ਪੁਰੋਹਿਤ ਨੂੰ ਭੇਜਿਆ, ਪੰਡਿਤ ਸੀ ਉਹ, ਇਹਨਾਂ ਜਿੱਦਾਂ ਆਪਾਂ ਕਹਿੰਦੇ ਨਾ ਫੈਮਿਲੀ ਡਾਕਟਰ ਆ। ਤੁਸੀਂ ਜਦੋਂ ਬਰਾਦਰੀਆਂ ਬੜੇ, ਇੱਕ ਸ਼ਬਦ ਦਾ ਜਜਮਾਨ ਬਾਣੀ 'ਚ ਵੀ ਆਇਆ, ਕਰਤਾ ਤੂੰ ਮੇਰਾ ਜਜਮਾਨ। ਜਜਮਾਨ ਕਹਿੰਦੇ ਹੁੰਦੇ ਆ ਜਿਹੜੀਆਂ ਵੱਡੀਆਂ ਧਿਰਾਂ ਹੁੰਦੀਆਂ ਸੀ ਨਾ, ਵੱਡੀਆਂ ਧਿਰਾਂ, ਜਿਵੇਂ ਬਾਹਮਣ ਹੋ ਗਏ, ਵੱਡੇ ਵੱਡੇ ਰਾਜੇ ਮਹਾਰਾਜੇ ਹੋ ਗਏ, ਇਹਨਾਂ ਨੇ ਹਰ ਚੀਜ਼ ਆਪਣੀ ਫੈਮਿਲੀ ਨਾਲ ਸੰਬੰਧਿਤ ਬਣਾਈ ਹੁੰਦੀ, ਆਪਣੇ ਫੈਮਿਲੀ ਵਰਕਰ। ਉਹਦੇ ਵਿੱਚ ਲੁਹਾਰ ਵੀ ਆਉਣਗੇ, ਸੁਨਿਆਰ ਆਉਣਗੇ, ਘੁਮਿਆਰ ਆਉਣਗੇ, ਠਠਿਆਰ ਆਉਣਗੇ, ਚਮਿਆਰ ਆਉਣਗੇ, ਯਾਨੀ ਕਿ ਮੇਰੀ ਫੈਮਿਲੀ ਲਈ ਜੁੱਤੀਆਂ ਇਹ ਬਣਾਉਣਗੇ, ਚਮੜੇ ਦਾ ਕੰਮ ਕਰਨ ਵਾਲੇ, ਮੇਰੀ ਫੈਮਿਲੀ ਲਈ ਗਹਿਣੇ ਆਹ ਬਣਾਉਣਗੇ। ਉਹ ਫਿਰ ਸੇਵਾ ਕਰਦੇ ਹੁੰਦੇ ਸੀ ਇੱਦਾਂ, ਵੱਡਿਆਂ ਘਰਾਣਿਆਂ ਦੀ ਗਹਿਣੇ ਬਣਾ ਕੇ, ਜੁੱਤੀਆਂ ਬਣਾ ਕੇ, ਭਾਂਡੇ ਬਣਾ ਕੇ, ਇਹ ਤਬਕੇ ਸੇਵਾ ਕਰਦੇ ਹੁੰਦੇ। ਇਸ ਸੇਵਾ ਦੇ ਬਦਲੇ 'ਚ ਵੱਡੀ ਧਿਰ ਇਹਨਾਂ ਨੂੰ ਕੋਈ ਨਾ ਕੋਈ ਇਨਾਮ ਫਸਲ ਦੇ ਰੂਪ 'ਚ, ਗਹਿਣਿਆਂ ਦੇ ਰੂਪ 'ਚ ਇੱਦਾਂ ਦਿੰਦੀ ਹੁੰਦੀ। ਉਹਨੂੰ ਕਹਿੰਦੇ ਸੀ ਇਹ ਮੇਰਾ ਜਜਮਾਨ ਆ, ਇਹ ਮੈਨੂੰ ਦੇ ਰਿਹਾ ਆ, ਮੈਂ ਇਹਦਾ ਸੇਵਕ ਹਾਂ, ਅਸੀਂ ਕੰਮ ਕਰ ਰਹੇ ਹਾਂ। ਜਜਮਾਨ ਵੱਡਾ ਹੁੰਦਾ, ਛੋਟਾ ਨਹੀਂ ਹੁੰਦਾ। ਅਸੀਂ ਕਈ ਵਾਰੀ ਅਰਥ ਕਰਦੇ ਕਹਿੰਦੇ ਨੇ ਮਹਾਰਾਜ ਨੂੰ, ਭਗਤਾਂ ਨੇ ਰੱਬ ਨੂੰ ਜਜਮਾਨ ਕਹਿਤਾ, ਨਹੀਂ ਛੋਟਾ ਨਹੀਂ ਆਖਿਆ, ਜਜਮਾਨ ਵੱਡੇ ਹੁੰਦੇ ਆ। ਜਜਮਾਨ ਆਪਣੇ ਸੇਵਾ ਕਰਨ ਵਾਲੇ ਕਿਰਤੀਆਂ ਨੂੰ ਅੱਗੇ ਪੇ ਕਰਦੇ ਹੁੰਦੇ ਸੀ। ਇੱਦਾਂ ਕੁੱਲ ਪੁਰੋਹਿਤ ਹੁੰਦੇ ਸੀ, ਫੈਮਿਲੀ ਦੇ ਪੰਡਿਤ, ਫੈਮਿਲੀ ਡਾਕਟਰ ਵਾਂਗੂ। ਇਹ ਪਰਮਾਨੰਦ ਇਹ ਆਣ ਕੇ ਮਹਾਰਾਜ ਨੂੰ ਕਹਿੰਦਾ ਮਹਾਰਾਜ ਬਾਈ ਧਾਰ ਦੇ ਰਾਜੇ ਨਾਲ ਅੰਮ੍ਰਿਤ ਛਕਣਾ ਚਾਹੁੰਦੇ ਆ। ਬੜੀ ਚੰਗੀ ਗੱਲ ਆ, ਛਕਲਣਾ ਚਾਹੀਦਾ, ਪਰ ਮਹਾਰਾਜ ਦੋ ਸ਼ਰਤਾਂ ਵਾ ਉਹਨਾਂ ਦੀਆਂ। ਮਹਾਰਾਜ ਕਹਿੰਦੇ ਦੱਸੋ ਬਾਬਾ ਜੀ, ਪਹਿਲੀ ਸ਼ਰਤ ਇਹ ਆ, ਉਹ ਅੰਮ੍ਰਿਤ ਤੇ ਛਕਣਗੇ ਪਰ ਆਪਣੇ ਪਿੱਤਰੀ ਕਰਮ ਨਹੀਂ ਤਿਆਗਣਗੇ, ਅਰਥਾਤ ਉਹ ਕਸ਼ਹਿਰਾ ਤੇ ਪਾਇਆ ਕਰਨਗੇ ਪਰ ਧੋਤੀ ਨਾਲ ਹੀ ਬੰਨਿਆ ਕਰਨਗੇ। ਇਹ ਕੀ ਆ? ਪਿੱਤਰੀ ਵੀ ਅਸੀਂ ਬੰਨਦੇ ਰਹੇ ਹਾਂ। ਮਹਾਰਾਜ ਉਹ ਕਹਿੰਦੇ ਆ ਅਸੀਂ ਕਿਰਪਾਨ ਤੇ ਪਾਵਾਂਗੇ ਪਰ ਜਨੇਊ ਵੀ ਅਸੀਂ ਇਸ ਪਾਸੇ ਨੂੰ ਕਰਕੇ ਨਾਲ ਹੀ ਪਾਇਆ ਕਰਨਾ, ਕਿਉਂਕਿ ਸਾਡਾ ਪਿੱਤਰੀ ਕਰਮ ਆ, ਸਾਡੇ ਵੱਡ ਵਡੇਰੇ ਕਰਦੇ ਰਹੇ। ਅਸੀਂ ਬਾਣੀ ਤੇ ਪੜਿਆ ਕਰਾਂਗੇ ਪਰ ਅਸੀਂ ਸੂਰਜ ਨੂੰ ਪਾਣੀ ਵੀ ਦਿਆ ਕਰਾਂਗੇ, ਜਗਰਾਤੇ ਵੀ ਕਰਿਆ ਕਰਾਂਗੇ। ਬਾਬਾ ਜੀ ਕਹਿੰਦੇ ਫਿਰ ਦੂਜੀ ਵੀ ਦੱਸ ਹੀ ਦਿਉ, ਫਿਰ ਫੈਸਲਾ ਸੁਣਾਵਾਂਗੇ। ਮਹਾਰਾਜ ਦੂਜੀ ਸ਼ਰਤ ਇਹ ਆ, ਪਹਾੜੀ ਰਾਜੇ ਕਹਿੰਦੇ ਆ ਵੀ ਅਸੀਂ ਗੁਰੂ ਗੋਬਿੰਦ ਸਿੰਘ ਦੇ ਅਛੂਤ ਸਿੱਖਾਂ ਨਾਲ ਅੰਮ੍ਰਿਤ ਨਹੀਂ ਛਕਣਾ, ਸਾਡੇ ਲਈ ਬਾਟਾ ਵੱਖਰਾ ਤਿਆਰ ਕੀਤਾ ਜਾਵੇ। ਬਾਬੇ ਨੇ ਆਖਿਆ ਅਸੀਂ ਲੈਣ ਤੇ ਨਹੀਂ ਗਏ, ਆਪਣੀ ਮਰਜ਼ੀ ਨਾਲ ਆਏ ਆ। ਉਹਨਾਂ ਨੂੰ ਕਿਹਾ ਗੁਰੂ ਨਾਨਕ ਦਾ ਦਰ ਆ, ਇੱਥੇ ਸ਼ਰਤਾਂ ਗੁਰੂ ਨਾਨਕ ਦੀਆਂ ਆ, ਬੰਦੇ ਦੀਆਂ ਨਹੀਂ ਹੈਗੀਆਂ, ਆਉਣਾ ਵਾ ਤੇ ਪਹਿਲਾਂ ਸ਼ਰਤ ਪੂਰੀ ਕਰਨੀ ਪੈਣੀ ਆ ਵੀ ਜੋ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ, ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੇ। ਜੇ ਇੱਥੇ ਪੈਰ ਪਾਉਣਾ ਵਾ ਤੇ ਸ਼ਰਤ ਆ ਸਿਰ ਦੀਜੇ ਕਾਣ, ਗੱਲ ਨਹੀਂ ਕਰਨੀ ਕੋਈ ਵੀ, ਆਰਗੂਮੈਂਟ ਨਹੀਂ ਕਰਨਾ, ਜੋ ਅਸੀਂ ਕਿਹਾ ਤੁਹਾਨੂੰ ਮੰਨਣਾ। ਹੁਣ ਦੇਖੋ ਪੰਜ ਪੈਰੇ ਅੰਮ੍ਰਿਤ ਛਕਾਉਂਦੇ ਆ ਨਾ, ਉਹ ਕਹਿੰਦੇ ਜੀ ਖੰਡੇ ਬਾਟੇ ਦੀ ਪੌਲ ਲੈ ਕੇ ਤੁਸੀਂ ਗੁੱਠਾ ਮਾਸ ਨਹੀਂ ਖਾਣਾ। ਗੁੱਠਾ ਮਾਸ ਮਤਲਬ ਜਿਹੜਾ ਮੁਸਲਮਾਨੀ ਤਰੀਕੇ ਨਾਲ ਬਿਸਮਿਲਾ ਕਹਿ ਕੇ ਤਿਆਰ ਕੀਤਾ ਗਿਆ, ਦੂਜਾ ਤੁਸੀਂ ਝਟਕਾ ਛਕ ਸਕਦੇ ਹੋ। ਹੁਣ ਤੇ ਅਕਾਲ ਤਖ਼ਤ ਸਾਹਿਬ ਨੇ ਵੀ ਹੁਕਮਨਾਮਾ ਪਾਸ ਕਰਤਾ ਇਹਦੇ ਬਾਰੇ 'ਚ, ਹੁਣ ਤਾਂ ਸਿੱਖਾਂ ਨੂੰ ਕੋਈ ਵਹਿਮ ਰਹਿਣਾ ਨਹੀਂ ਚਾਹੀਦਾ, ਉਹਨਾਂ ਨੇ ਸਪਸ਼ਟ ਕਰਤਾ, ਉਲਝੇ ਹੋਏ ਹਾਂ ਅਸੀਂ ਇਹਨਾਂ ਗੱਲਾਂ ਦੇ ਵਿੱਚ। ਦੂਜੀ ਵਜਰਕ ਰਹਿਤਾ, ਕੁੱਠੇ ਤੇ ਕੇਸਾਂ ਦੀ ਬੇਦਬੀ ਨਹੀਂ ਕਰਨੀ। ਤੀਜੀ ਆ ਪਰ ਇਸਤਰੀ ਜਾਂ ਪਰ ਪੁਰਸ਼ ਦਾ ਗਮਨ ਨਹੀਂ ਕਰਨਾ, ਤੇ ਚੌਥੀ ਆ ਨਸ਼ਾ ਨਹੀਂ ਕਰਨਾ। ਉਹਦੇ ਲਈ ਇੱਕ ਸ਼ਬਦ ਵਰਤਿਆ ਤੰਬਾਕੂ, ਭਾਵ ਮਾੜੇ ਤੋਂ ਮਾੜਾ, ਸਸਤੇ ਤੋਂ ਸਸਤਾ ਨਸ਼ਾ ਵੀ ਸਿੱਖ ਨੇ ਨਹੀਂ ਕਰਨਾ, ਕੋਈ ਨਸ਼ਾ ਨਹੀਂ ਕਰਨਾ, ਕੋਈ ਛੂਟ ਨਹੀਂ ਹੈਗੀ। ਹੁਣ ਮੇਰੇ ਵਰਗਾ ਬੰਦਾ ਆ ਕੇ ਜੀ ਮੈਂ ਤੁਹਾਡੀਆਂ ਇੰਨੀਆਂ ਗੱਲਾਂ ਮੰਨੀਆਂ, ਇੱਕ ਗੱਲ ਮੇਰੀ ਵੀ ਮੰਨੋ, ਇੱਦਾਂ ਹੀ ਆ। ਦੂਜਾ ਬੰਦਾ ਉੱਠ ਕੇ ਆਖੇ ਜੀ ਇੱਕ ਮੇਰੀ ਮੰਨੋ, ਤੀਜਾ ਉੱਠ ਕੇ ਆਖੇ ਜੀ ਇੱਕ ਮੇਰੀ, ਫਿਰ ਮਰਿਆਦਾ ਕਾਹਦੀ ਰਹਿ ਗਈ? ਨਹੀਂ, ਉੱਥੇ ਸ਼ਰਤਾਂ ਪੰਜਾਂ ਪਿਆਰਿਆਂ ਦੀਆਂ ਤੇ ਮੰਨਣੀਆਂ ਮੈਨੂੰ ਪੈਣੀਆਂ।
ਉਹ ਪਹਿਲਾਂ ਹੀ ਪੁੱਛਦੇ ਆ, ਤੂੰ ਜਜ਼ਬਾਤੀ ਹੋ ਕੇ ਤਾਂ ਨਹੀਂ ਆਇਆ, ਤੂੰ ਲਾਲਚ ਵਾਸਤੇ ਨਹੀਂ ਆਇਆ, ਤੈਨੂੰ ਧੱਕੇ ਨਾਲ ਤਾਂ ਨਹੀਂ ਭੇਜਿਆ ਕਿਸੇ ਨੇ, ਆਇਆ ਤੂੰ ਜਾ ਸਕਦਾ। ਅਤੇ ਜੇ ਮੈਂ ਮੰਨਦਾ ਵੀ ਮੈਂ ਮਰਜ਼ੀ ਨਾਲ ਆਇਆ, ਫਿਰ ਮੈਨੂੰ ਮੰਨਣੀਆਂ ਚਾਹੀਦੀਆਂ, ਨਹੀਂ ਤਾਂ ਮੈਨੂੰ ਚਲੇ ਜਾਣਾ ਚਾਹੀਦਾ। ਬਾਬੇ ਨੇ ਆਖਿਆ ਜੇ ਰੱਬ ਏਦਾਂ ਮਰਜ਼ੀਆਂ ਨਾਲ ਮਿਲਦਾ ਹੋਵੇ, ਵੀ ਮਹਾਰਾਜ ਮੈਂ ਸਿੱਖ ਤਾਂ ਬਣਨਾ ਪਰ ਮੈਂ ਬੇਈਮਾਨੀ ਨਹੀਂ ਛੱਡਣੀ, ਚਲਾਕੀਆਂ ਨਾਲ ਮਿਲਦਾ ਹੋਵੇ। ਬਾਬੇ ਨੇ ਆਖਿਆ ਨਹੀਂ, ਚਲਾਕੀਆਂ ਨਾਲ ਨਹੀਂ ਮਿਲਦਾ, ਉਹ ਤਾਂ ਭੋਲਾ ਪਾਓ ਗੋਬਿੰਦ ਮਿਲਾਵੇ, ਭੋਲੇ ਭਾਅ ਨਾਲ ਮਿਲਦਾ, ਚਲਾਕੀ ਨਾਲ ਨਹੀਂ ਮਿਲਦਾ। ਆਪਣ ਲਈਆ ਜੇ ਮਿਲੇ ਵਿਛੜ ਕਿਉਂ, ਜੇ ਰੱਬ ਏਦਾਂ ਆਪਣੀ ਚਲਾਕੀ ਨਾਲ ਮਿਲਦਾ ਹੋਵੇ ਤੇ ਬੰਦੇ ਦੁਖੀ ਕਿਉਂ ਹੋਣ ਉਹ ਤੋਂ ਵਿਛੜ ਕੇ, ਵਿਛੜ ਕਿਉਂ ਰੋਵਨ, ਪਰ ਚਲਾਕੀ ਨਾਲ ਨਹੀਂ ਮਿਲਦਾ, ਉਹ ਮਿਲਦਾ ਆ ਸਾਧੂ ਸੰਗ ਪ੍ਰਾਪਤ ਨਾਨਕ ਰੰਗ ਮਾੜਾ ਨਾ, ਉਹ ਤੇ ਗੁਰੂ ਨਾਲ ਪ੍ਰੇਮ ਕੀਤਿਆਂ ਮਿਲਦਾ, ਆਪਣੀ ਮਰਜ਼ੀ ਨਾਲ ਨਹੀਂ ਮਿਲਦਾ, ਆਪਣੇ ਯਤਨ ਨਾਲ ਵੀ ਨਹੀਂ ਮਿਲਦਾ। ਮੈਂ ਆਖਾਂ ਨਾ ਮੈਂ ਇੰਨੇ ਪਾਠ ਕਰਦਾ ਰੱਬ ਮਿਲੂਗਾ, ਬਾਬੇ ਨੇ ਆਖਿਆ ਨਹੀਂ, ਪਾਠ ਕਰਨਾ ਤੇਰਾ ਕਰਮ ਆ। ਕਈ ਵਾਰੀ ਆਪਾਂ ਬੀਜ ਬੀਜਦੇ ਨੇ ਪਰ ਉਹ ਉੱਗਦਾ ਹੀ ਨਹੀਂ ਹੈਗਾ, ਇਹ ਤੇ ਰੱਬ ਦਾ ਹੁਕਮ ਹੈ ਨਾ, ਉਹ ਮਿੱਟੀ 'ਚ ਤਸੀਰ ਪਾਵੇ ਤੇ ਫਿਰ ਬੀਜ ਉੱਗਦਾ। ਮੇਰੇ ਵੱਸ ਵਿੱਚ ਕੀ ਸੀ, ਮੈਂ ਬੀਜ ਬੀਜ ਸਕਦਾ ਸੀ, ਖੇਤ ਤਿਆਰ ਕਰ ਸਕਦਾ ਸੀ, ਤਿਆਰ ਕਰਕੇ ਬੀਜਦਾ, ਨਹੀਂ ਉੱਗਿਆ, ਕਿਉਂਕਿ ਮਿੱਟੀ 'ਚ ਤਸੀਰ ਤੇ ਉਹਦੀ ਹੈ ਨਾ, ਉਹ ਥੋੜ੍ਹੀ ਮੇਰੀ। ਮੇਰੇ ਹੱਥ ਵਿੱਚ ਕੀ ਆ, ਮੈਂ ਰੋਟੀ ਖਾ ਸਕਦਾ, ਪਰ ਉਸ ਰੋਟੀ ਨੇ ਮੇਰੇ ਸਰੀਰ ਵਿੱਚ ਜਾ ਕੇ ਖੂਨ ਪੈਦਾ ਕਰਨਾ ਕਿ ਨਹੀਂ ਕਰਨਾ, ਇਹ ਪਰਮਾਤਮਾ ਦੇ ਹੱਥ ਵਿੱਚ। ਆਇਆ ਰੱਬ, ਉਹਨੇ ਰੱਬ ਕੀ ਆ, ਆ ਵਾ ਰੱਬ। ਬਾਬੇ ਨੇ ਆਖਿਆ ਆਪ ਸਾਧੂ ਸੰਗ ਪ੍ਰਾਪਤ ਨਾਨਕ ਰੰਗ ਮਣਾ, ਹਰ ਜੇਠ ਰੰਗੀਲਾ ਤਿਸਤਣੀ ਜਿਸਕੇ ਭਾਗ ਮਥਨ। ਜੇਠ ਦਾ ਮਹੀਨਾ ਉਹਨਾਂ ਲਈ ਸੁਖਮਈ ਆ, ਉਹਨਾਂ ਵਾਸਤੇ ਆਨੰਦ ਦਾ ਵਾ ਜਿਨ੍ਹਾਂ ਨੇ ਗੁਰੂ ਦੀ ਸੰਗਤ ਵਿੱਚ ਬਹਿ ਕੇ ਆਪਣੇ ਮੱਥੇ ਦੇ ਲੇਖ ਗੁਰੂ ਦੇ ਆਸ਼ੇ ਮੁਤਾਬਕ ਗੁਰੂ ਨੂੰ ਪੁੱਛ ਕੇ ਲਿਖ ਲਏ। ਬਾਬਾ ਜੀ ਕਿਰਪਾ ਕਰਨ, ਜੋ ਉਪਦੇਸ਼ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਇਸ ਨੂੰ ਜੀਵਨ ਦਾ ਆਧਾਰ ਬਣੀਏ, ਗੁਰੂ ਆਸ਼ੇ ਮੁਤਾਬਕ ਜੀਵਨ ਬਤੀਤ ਕਰ ਸਕੀਏ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਅਗਲੇ ਸਮੇਂ ਵਾਸਤੇ ਬਹੁਤ ਹੀ ਸਤਿਕਾਰਯੋਗ ਭਾਈ ਦਿਲਬਾਗ ਸਿੰਘ ਜੀ ਲੁਧਿਆਣੇ ਵਾਲਿਆਂ ਦਾ ਜੱਥਾ ਆਪ ਜੀ ਨਾਲ ਗੁਰਬਾਣੀ ਕੀਰਤ ਦੀ ਸਾਂਝ ਕਰੇਗਾ। ਅਦਬ ਸਹਿਤ ਸਰਵਣ ਕਰਨ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

परम सत्कार जो गुरु परिसा संघ जी बड़भागे हो गुरु ग्रंथ साहब महाराज की चरण शरण में जुड़ बैठे हो। अज संगरान का पवित्र दिहाड़ा है। दिहाड़े वैसे सारे ही पवित्र ने जोड़े गुरु के चरणों बैठ के बतीत हो जाए। संगरांद एक देसी महीने की आरंभता आ जो साडे बजुर्ग हड भनवी मेहनत करते चरस खिंचते हलट हकते हल बहुते उन्होंने एक दिन संगरांद मुकरर किया पक्का। अज जेठ का महीना आरंभ होया। सतगुरु अगे अरदास बेनती है तुहाडियां हाजरियां सतगुरु प्रवान करन, तुहानू सारियां नू सतगुरु तंदुरुस्तियां बख्शन। तुसी अपनी किरत कमाई विचों गुरु दी गोल के तिल फुल पाया सतगुरु दर प्रवान करन। चढ़दियां कलां वाला जीवन सेवा करदियां दा, बाणी पढ़दियां दा, गुरु ग्रंथ साहिब महाराज दे दर्शन दीदार करदियां दा बतीत होवे। आओ सारी समुची संगत झुकाओ शीश, बख्शो आ गया बुलाओ फतेह। वाहे गुरु जी का खालसा, वाहे गुरु जी की फतेह। गुरु खालसा जी, असी रात दीवाना च इतिहास आरंभ किया सी कि औरंगजेब की जड़ी बादशाही सी भावा उन्हें खून डोल के प्राप्त की पर उन्हें सुख चैन नहीं मिलिया। कदी पंजाब च सिख उहदे विरोध च खड़े हो गए, कदी दखण विच मरहट्टे खड़े हो गए। 900 मील दिल्ली तो गुरु के खालसा जी महाराष्ट्र है, जिथे मरहटे उठे। इन्हां मरहटियां दा बड़ा लीडर होया शिवाजी मरहट्टा, जिहड़ा 19 साल विच इह बादशाह बन गया, किलियां दा मालक बन गया। इहदी मौत हो गई, इहदा एक पोतवा शंभू राय, इन्हें होर मरहट्टे कट्ठे किए। औरंगजेब की मौत तो काफी चिर मगरों गुरु के खालसा जी इन्होंने एक मीटिंग की मरहट्टिया ने कि क्यों ना जेडे पंजाब दे रजवाड़े ने, पंजाब दे राजे ने, इन्हों क्यों नहीं दबाया जाए। पंजाब दियां रियासतां सी नाभा रियासत, जींद रियासत, पटियाला रियासत, धूरी जाखल रियासत। रात असी सारा पछोकड़ इन्हां दा दस्या, इन्हां राजियां नूं दबाउण वास्ते राजियां मरहट्टियां ने एक मीटिंग करके ना नाना राओ मरहट्टे नूं 30,000 फौज दे के इहनूं रवाना कीता। मधरे मधरे कद दे मरहट्टे पंजाब नूं दबाउण वास्ते इन्हां सियासी रियासती राजियां नूं आपस विच लड़ाउण च कामयाब हो गए। मारो मार करदा नाना राओ करनाल आके ने तंबू तान लै। इन सब तो पहला इस मरहट्टे नानो राय ने एक चिट्ठी लिखी थनेसर दे राजे सरदार भंगा सिंह नूं, मैनू आके मिल, 5,000 रुपया नजराना तार, जिहड़ा अमृतधारी होवे कलगीधर दा सिंह होवे वह किथे ईण मन्ने। वह पेश तां हो गया पर उहने नजराना नहीं तारिया। नाना राओ कहण लगा गुस्से च आके नजराना नहीं तारना, कहिंदा मेरे कोल नजराना तारन नूं कौडी भी है नहीं। नाना राओ कहण लगा कहिंदा फिर तूं की करदा,
ਆਪਣੇ ਰਾਜ ਭਾਗ ਤੋਂ ਪਾਸੇ ਹੋ। ਕਹਿੰਦਾ ਜੇ ਮੈਂ ਨਾ ਹੋਵਾਂ, ਕਹਿੰਦਾ ਮੈਂ ਫਿਰ ਦੂਜੀ ਤਰ੍ਹਾਂ ਕਰ ਦੂੰ। ਇਹ ਬਾਗੀ ਹੋ ਕੇ ਇੱਕ ਘਮਸਾਨ ਦਾ ਯੁੱਧ ਹੋਇਆ ਤੇ ਸਰਦਾਰ ਭੰਗਾ ਸਿੰਘ ਨੇ ਹਾਰ ਨਹੀਂ ਮੰਨੀ, ਪਰ ਥਨੇਸਰ ਉੱਤੇ ਮਰਹੱਟਿਆਂ ਦਾ ਰਾਜ ਹੋ ਗਿਆ। ਇਦੂ ਗਾਂ ਵਧੇ ਮਰਹੱਟੇ, ਇਹਨਾਂ ਮਰਹੱਟਿਆਂ ਨੇ ਫਿਰ ਮਗਰੋਂ ਇਹਨਾਂ ਨੇ ਫਿਰ ਜਾਖਲ ਉੱਤੇ ਧਾਵਾ ਬੋਲਣ ਦੀ ਸਕੀਮ ਬਣਾ ਲਈ। ਜਾਖਲ ਦੇ ਰਾਜੇ ਉਹ ਨੇ, ਜਾਖਲ ਕੈਂਥਲ ਕਲਗੀ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇਹਨਾਂ ਨੇ ਆਪਣੇ ਕੋਲ ਰੱਖਿਆ। 18 ਦਿਨ ਇਹਨਾਂ ਬਜ਼ੁਰਗਾਂ ਕੋਲ ਰਹੇ ਨੇ, ਪਿੰਡ ਦਾ ਨੌਵਾਂ ਬਠਿੰਡੇ ਦੇ ਲਾਗੇ ਚੱਕ ਫਤਿਹ ਸਿੰਘ ਵਾਲਾ। ਇਹ ਚਾਰ ਭਰਾ ਚੌਹਾਂ ਦੇ ਨਾਂ ਤੇ ਪਿੰਡ ਵੱਸਦਾ। ਜੇ ਥੋੜੇ ਜਿਹੇ ਹੋਰ ਪਿਛੋਕੜ ਚ ਜਾਈਏ, ਇਹ ਬਾਬੇ ਆਦਮ ਦੀ ਅੰਸ਼ ਵੰਸ਼ ਵਿੱਚੋਂ ਆ, ਜਿਹਨੇ ਗੁਰੂ ਰਾਮਦਾਸ ਮਹਿਲ ਤੋਂ ਵਰ ਲਿਆ ਭਾਈ ਭਗਤੂ, ਬਾਬੇ ਆਦਮ ਦਾ। ਉਹਦਾ ਪਿੰਡ ਵਾ ਬਿੰਜੋ, ਇਲਾਕਾ ਇਹਦਾ ਵੀ ਬਠਿੰਡਾ ਹੀ ਆ। ਬਾਬੇ ਆਦਮ ਦੇ ਘਰ ਫਿਰ ਗਾਂ ਦੋ ਪੁੱਤ ਹੋਏ, ਭਾਈ ਜੀਵਨ ਤੇ ਭਾਈ ਗੌਰਾ। ਗੌਰੇ ਦੇ ਫਿਰ ਗਾਂ ਇੱਕ ਪੁੱਤ, ਉਹਦੇ ਗਾਂ ਚਾਰ ਪੁੱਤ। ਰਾਮ ਸਿੰਘ, ਫਤਿਹ ਸਿੰਘ, ਤਖਤੂ ਸਿੰਘ, ਬਖਤੂ ਸਿੰਘ, ਇਹ ਚਾਰ ਭਰਾ ਆ। ਫਤਿਹ ਸਿੰਘ ਤਾਂ ਜਦੋਂ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਦਾ ਭੇਜਿਆ ਪੰਜਾਬ ਆਇਆ ਤਾਂ ਸਰਹੰਦ ਉੱਤੇ ਧਾਵਾ ਨਾਲ ਬੋਲਣ ਵਾਲਾ ਆ ਫਤਿਹ ਸਿੰਘ ਵਾ। ਔਰ ਬੰਦਾ ਸਿੰਘ ਬਹਾਦਰ ਨੇ ਫਤਿਹ ਸਿੰਘ ਨੂੰ ਫਿਰ ਇੱਥੇ ਦਾ ਬਾਦਸ਼ਾਹ ਵੀ ਬਣਾਇਆ। ਇਹਦੇ ਨਾਲ ਸਰਦਾਰ ਬਾਜ ਸਿੰਘ ਬਲ ਬਣਾਇਆ, ਇਹਦਾ ਪਿੰਡ ਵਾ ਪੱਟੀ। ਬਾਜ ਸਿੰਘ, ਸੁੱਖਾ ਸਿੰਘ, ਇਹ ਦੋ ਭਰਾ ਆ, ਚਾਰ ਦੋ ਭਰਾ ਹੋਰ ਵਾ। ਇਸੇ ਰਾਮ ਸਿੰਘ ਦਾ ਪੁੱਤਰ ਹੋਇਆ ਸਰਦਾਰ ਲਾਲ ਸਿੰਘ, ਉਹਦਾ ਗਾਂ ਪੁੱਤ ਵਾ ਸਰਦਾਰ ਦੇਸਾ ਸਿੰਘ, ਜਿਨ੍ਹਾਂ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਗਿਆਨੀ ਸੰਤੋਖ ਸਿੰਘ ਨੂੰ ਕੋਲ ਰੱਖ ਕੇ ਲਿਖਵਾਇਆ। 5000 ਸਫ਼ਾ ਆ ਸੂਰਜ ਪ੍ਰਕਾਸ਼ ਦਾ, ਤੇ 1430 ਅੰਗ ਨੇ ਗੁਰੂ ਗ੍ਰੰਥ ਸਾਹਿਬ ਦੇ। ਹੁਣ ਤੁਸੀਂ ਅੰਦਾਜ਼ਾ ਲਾ ਲਿਓ ਕਿੱਡਾ ਕੁ ਉਹਦੀ ਮੋਟਾਈ ਕਿੰਨੀ ਕੁ ਹੋਊਗੀ। ਇਹ ਜੋ ਰਲਾ ਪਿਆ ਇਹ ਮਗਰੋਂ ਪਾਇਆ ਗਿਆ। ਹੁਣ ਮਰਹੱਟਿਆਂ ਨੇ ਜਾ ਕੇ ਉਹਨਾਂ ਸਰਦਾਰਾਂ ਨੂੰ ਬੰਗਾਰ ਪਾਈ ਵੀ ਮੈਨੂੰ ਨਜ਼ਰਾਨਾ ਤਾਰੋ। ਉਹ ਕਹਿੰਦੇ ਕਦੀ ਵੀ ਨਹੀਂ ਤਾਰਾਂਗੇ, ਮਰਨੀ ਮਰ ਜਾਵਾਂਗੇ। ਇਹਨਾਂ ਦੇ ਨਾਲ ਸਰਦਾਰ ਭੰਗਾ ਸਿੰਘ ਥਨੇਸਰ ਦਾ ਰਲ ਗਿਆ। ਉਧਰ ਕੈਂਥਲ ਜੇ ਸਰਦਾਰ, ਇਹਨਾਂ ਦੇ ਨਾਲ ਲੈ ਲਿਆ ਕਲਸੀਆਂ ਦਾ ਜੋਧ ਸਿੰਘ। ਇਹਨੇ ਖਿੱਚ ਖਿੱਚ ਤੇਗਾਂ ਮਾਰੀਆਂ, ਪਰ ਮਰਹੱਟੇ ਜਿਹੜੇ ਸੀ ਉਹ ਜੰਗ ਚੋਂ ਵੀ ਤੇਜ਼ ਸੀ ਤੇ ਖਾਲਸਾ ਵੀ ਤੇਜ਼ ਵਾ, ਬਰਾਬਰ ਦੀ ਸੱਟ ਵਾ। ਹੁਣ ਮਰਹੱਟੇ ਜਿਹੜੇ ਸੀ ਉਹ 33-33 ਇੰਚ ਦੀਆਂ ਕਿਰਪਾਨਾਂ ਚੱਕੀ ਫਿਰਦੇ ਆ, ਤੇ ਖਾਲਸਾ ਗੁਰੂ ਗੋਬਿੰਦ ਸਿੰਘ ਤੇ ਓਟ ਰੱਖ ਕੇ ਇਹ ਛਾਤੀਆਂ ਡਾਹ ਕੇ ਇਹ ਲੜਦਾ। ਜਦ ਕੈਂਥਲ ਉੱਤੇ ਵੀ ਕਬਜ਼ਾ ਹੋ ਗਿਆ ਮਰਹੱਟਿਆਂ ਦਾ, ਇਹਨਾਂ ਨੇ ਫਿਰ ਇੱਕ ਚਿੱਠੀ ਲਿਖੀ ਆ ਪਟਿਆਲੇ ਵਾਲੇ ਨੂੰ। ਚਿੱਠੀ ਲਿਖਣ ਦਾ ਕਾਰਨ ਸਮਝੋ ਕੀ ਆ, ਮੈਂ ਥੋੜਾ ਜਿਹਾ ਨੋਟਿਸ ਵਿੱਚ ਤੁਹਾਡੇ ਲਿਆ ਦਿੰਦਾ। ਮੈਂ ਬਸ ਇਹ ਰਾਤੀ ਦੱਸ ਚੁੱਕਾ, ਦੁਬਾਰਾ ਮੈਂ ਦੁਹਰਾ ਦਿੰਦਾ, ਮੈਂ ਕੋਲੜਾ ਨਾਲ ਦੇ ਸਾਥੀਆਂ ਕੋਲ ਪੇਸ਼ ਕਰਵਾਉਣਾ। ਰਾਮਾ ਦੇ ਤਰਲੋਕਾ ਦੋ ਹੋਏ ਨੇ, ਸਰਦਾਰ ਆਲਾ ਸਿੰਘ ਦੇ ਬਜ਼ੁਰਗ ਜਿਹਨਾਂ ਨੇ ਚਮਕੌਰ ਦੇ ਸ਼ਹੀਦਾਂ ਦਾ ਸੰਸਕਾਰ ਕੀਤਾ। ਇਹਨੇ ਬਾਲ ਖਿਲਾਰ ਲੈ ਕੇ ਤੇ ਮਾਮਲਾ ਜਮ੍ਹਾਂ ਕਰਾਉਣ ਆਏ ਸੀ ਸਰਹੰਦ। ਇਹ ਕਹਿੰਦੇ ਚਲੋ ਧਰਤੀ ਵੇਖ ਆਈਏ ਜਿੱਥੇ ਚਮਕੌਰ ਦਾ ਘਮਸਾਨ ਦਾ ਯੁੱਧ ਹੋਇਆ।
ਇਹਨਾਂ ਦੇ ਨਾਲ ਪਤਾ ਕਰਦੇ ਗਏ ਵੀ ਇਸ ਵੇਲੇ ਗੁਰੂ ਗੋਬਿੰਦ ਸਿੰਘ ਕਿੱਥੇ ਕੁ ਹੋਣਗੇ, ਕਿਹੜੇ ਇਲਾਕੇ 'ਚ ਹੋਣਗੇ, ਦਰਸ਼ਨ ਤਾਂ ਕਰੀਏ ਮਹਾਰਾਜ ਦੇ। ਜਦ ਚਮਕੌਰ ਗਏ ਤਾਂ ਬੜਾ ਸਖ਼ਤ ਪਹਿਰਾ, ਇੱਕ ਸੈਣੀਆਂ ਦੀ ਕੁੜੀ ਬੀਬੀ ਸ਼ਰਨ ਕੌਰ, ਉਹ ਚਮਕੌਰ ਦੇ ਸ਼ਹੀਦਾਂ ਦਾ ਸੰਸਕਾਰ ਕਰਨ ਆਈ ਸੀ। ਉਹ ਸਾਰਾ ਦਿਨ ਲੱਕੜਾਂ ਇਕੱਠੀਆਂ ਕਰਦੀ ਰਹੀ, ਜਦ ਉਹਨੇ ਅੰਗੀਠਾ ਬਾਲਿਆ ਤਾਂ ਏਕਮ ਖਾਂ ਉੱਥੇ ਦਰੋਗਾ ਆਇਆ, ਜਿਹਦੀ ਕਮਾਨ ਹੇਠਾਂ ਪਹਿਰਾ ਲੱਗਾ ਹੋਇਆ ਵੀ ਕੋਈ ਸੰਸਕਾਰ ਨਾ ਕਰ ਜਾਏ। ਸਰਕਾਰ ਕਹਿੰਦੀ ਵੀ ਕਾਂ ਕੁੱਤੇ ਗਿਲ ਜਾਂ, ਇਹਨਾਂ ਦੀਆਂ ਬੋਟੀਆਂ ਖਾਣ, ਇਹ ਔਰੰਗਜ਼ੇਬ ਦਾ ਹੁਕਮ ਹੈ ਚਮਕੌਰ ਦੇ ਸ਼ਹੀਦਾਂ ਦਾ। ਉਹ ਬੀਬੀ ਸ਼ਰਨ ਕੌਰ ਦਾ ਪਤੀ ਸਰਦਾਰ ਪ੍ਰੀਤਮ ਸਿੰਘ ਚਮਕੌਰ ਦੇ ਜੰਗ 'ਚ ਸ਼ਹੀਦ ਹੋਇਆ ਆ। ਇਹ ਸੈਣੀਆਂ ਦੀ ਧੀ ਆ, ਇਹਨੇ ਲੱਕੜਾਂ ਇਕੱਠੀਆਂ ਕੀਤੀਆਂ, ਅੰਗੀਠੇ ਤਿਆਰ ਕੀਤੇ, ਜਦੋਂ ਇਹਨੇ ਸੰਸਕਾਰ ਕਰਨੇ ਨੂੰ ਅੰਗੀਠੇ ਨੂੰ ਅੱਗ ਲਾਈ ਨਾ, ਤੇ ਸੂਰਜ ਛਿਪਿਆ ਸੀ, ਉਹ ਪਠਾਣਾਂ ਨੂੰ ਪਤਾ ਲੱਗ ਗਿਆ। ਉਹਨੇ ਇਹ ਬੀਬੀ ਕਰਕੇ ਕਿਹਾ ਇਹਨੂੰ ਕੁਛ ਨਹੀਂ, ਇਹਦੀਆਂ ਲੱਤਾਂ ਬਾਹਾਂ ਬੰਨ ਕੇ ਨਾ ਇਹਨੂੰ ਬਲ ਦੇ ਅੰਗੀਠੇ 'ਚ ਸੁੱਟ ਦਿੱਤਾ ਜੀਂਦੀ ਨੂੰ, ਤੇ ਪਾਣੀ ਪਾ ਕੇ ਰੇਤਾ ਪਾ ਕੇ ਅੱਗ ਲੱਗੇ ਬੁਝਾਉਣ, ਅੰਗੀਠਾ ਬੁਝਾ ਦਿੱਤੀ। ਆ ਜਿਹੜਾ ਰਾਮਾ ਤੇ ਤਰਲੋਕਾ, ਇਹਨਾਂ ਨੇ ਪੱਗਾਂ ਖੋਲ ਲਈਆਂ, ਵਾਲ ਖਿਲਾਰ ਲਏ, ਕੱਪੜੇ ਪਾਲ ਲਏ, ਸਦਾਈ ਜੇ ਬਣ ਗਏ। ਇਹਨਾਂ ਨੇ ਫਿਰ ਤਿੰਨ ਚਾਰ ਅੰਗੀਠੇ ਇਕੱਠੇ ਕਰਕੇ ਨਾ ਉਹਨਾਂ ਚਮਕੌਰ ਦੇ ਸ਼ਹੀਦਾਂ ਦਾ ਸੰਸਕਾਰ ਕੀਤਾ। ਇਹ ਪਤਾ ਕਰਦੇ ਕਰਦੇ ਕਰਦੇ ਕਰਦੇ ਫਿਰ ਸਾਬੋ ਕੀ ਤਲਵੰਡੀ ਗਏ, ਪਤਾ ਲੱਗਾ ਵੀ ਗੁਰੂ ਗੋਬਿੰਦ ਸਿੰਘ ਇੱਥੇ ਬੈਠੇ। ਇਹਨਾਂ ਨੇ ਜਾ ਕੇ ਨਮਸਕਾਰ ਕੀਤੀ, ਫਿਰ ਮਹਾਰਾਜ ਨੇ ਇਹਨਾਂ ਨੂੰ ਵਰ ਦਿੱਤਾ ਕਿ ਤੁਸੀਂ ਚਮਕੌਰ ਦੇ ਸ਼ਹੀਦਾਂ ਦਾ ਸੰਸਕਾਰ ਕੀਤਾ ਵੀ ਤੁਸੀਂ ਕਿਸੇ ਟਾਈਮ 'ਤੇ ਰਾਜੇ ਬਣੋਗੇ। ਇਹ ਬਾਰਵਾ, ਪਹਿਲਾਂ ਵਰ ਮਿਲਿਆ ਛੇਵੇਂ ਪਾਤਸ਼ਾਹ ਦਾ, ਫਿਰ ਵਰ ਮਿਲਿਆ ਸੱਤਵੇਂ ਪਾਤਸ਼ਾਹ ਦਾ, ਕਿਉਂਕਿ ਸਿੱਧੂਆਂ ਦੇ ਪੈਰ ਭੁੱਲਰ ਨਹੀਂ ਸੀ ਲੱਗਣ ਦਿੰਦੇ। ਇਹ ਗੱਡਿਆਂ ਦੇ ਸਮਾਨ ਲੱਦ ਕੇ ਕਦੀ ਇਸ ਪਿੰਡ ਕਦੀ ਇਸ ਪਿੰਡ ਕਦੀ ਇਸ ਪਿੰਡ ਕਦੀ ਇਸ ਪਿੰਡ, ਸਿੱਧੂ ਇੱਦਾਂ ਤੁਰੇ ਫਿਰਦੇ ਸੀ। ਇਹਨਾਂ ਸਿੱਧੂਆਂ ਦਾ ਮੋਢੀ ਹੋਇਆ ਮਹਾਰਾਜ, ਜਿਹਦੇ ਨਾਂ ਤੇ ਮਹਾਰਾਜ ਪਿੰਡ ਵੱਸਦਾ, ਉਹਦਾ ਗਾਂ ਪੋਤਰਾ ਹੋਇਆ ਬਾਬਾ ਮੋਹਨ, ਜਿਹਨੇ ਚੌਧਰੀ ਜੈਦ ਨਾਲ ਜੰਗ ਲੜਿਆ। ਇਸ ਜੰਗ ਵਿੱਚ ਇਹਦਾ ਪੁੱਤ ਫੂਲ ਮਾਰਿਆ ਗਿਆ, ਭਾਈ ਰੂਪਾ, ਤੇ ਰੂਪੇ ਦੇ ਗਾਂ ਬੋ ਦੋ ਪੋਤਿਆ ਫੂਲ ਤੇ ਸੰਦਲੀ, ਜਿਹਦੇ ਨਾਂ ਤੇ ਫੂਲ ਪਿੰਡ ਵੱਸਦਾ ਮਹਾਰਾਜ ਦੇ ਲਾਗੇ। ਹੁਣ ਸਰਦਾਰ ਆਲਾ ਸਿੰਘ ਇਸੇ ਰਾਮੇ ਦਾ ਪੁੱਤ ਵਾ, ਜਿਹਨੇ ਗੁਰੂ ਗੋਬਿੰਦ ਸਿੰਘ ਤੋਂ ਅੰਮ੍ਰਿਤ ਛਕਿਆ, ਰਾਮ ਸਿੰਘ ਬਣਿਆ, ਜਿਹਨੇ ਨੇ ਸੰਸਕਾਰ ਕੀਤਾ ਚਮਕੌਰ ਦੇ ਸ਼ਹੀਦਾਂ ਦਾ। ਇਹਦਾ ਪੁੱਤ ਵਾ ਰਾਮ, ਭਾਈ ਰਾਮੇ ਦਾ ਆਲਾ ਸਿੰਘ। ਤਿੰਨ ਭਰਾ ਆ ਇਹ, ਆਲਾ ਸਿੰਘ ਦੇ ਦੋ ਭਰਾ ਹੋਆ, ਸਰਦਾਰ ਆਲਾ ਸਿੰਘ ਦੇ ਗਾਂ ਫਿਰ ਗਾਂ ਤਿੰਨ ਪੁੱਤ ਵਾ, ਲਾਲ ਸਿੰਘ, ਭੂਮੀਆਂ ਸਿੰਘ, ਸਰਦੂਲ ਸਿੰਘ। ਮੱਲਾਂ ਬਹੁਤ ਮਾਰੀਆਂ ਆਲਾ ਸਿੰਘ ਨੇ, ਬਹੁਤ ਮੱਲਾਂ ਮਾਰੀਆਂ, ਪਰ ਕਿਸਮਤ ਮਾੜੀ, ਤਿੰਨ ਦੇ ਤਿੰਨੇ ਪੁੱਤ ਮਰ ਗਏ, ਕੋਈ ਵੀ ਨਹੀਂ ਰਿਹਾ ਜਿਹੜਾ ਪਟਿਆਲੇ ਦਾ ਰਾਜ ਤਖਤ ਸਾਂਭਣ ਵਾਲਾ ਹੋਵੇ। ਫਿਰ ਭੂਮੀਏ ਸਿੰਘ ਦੇ ਪੁੱਤ ਅਮਰ ਸਿੰਘ ਨੂੰ ਗੱਦੀ ਤੇ ਬਿਠਾ ਲਿਆ, ਪੋਤੇ ਆਪਣੇ ਅਮਰ ਸਿੰਘ ਨੂੰ। ਅਮਰ ਸਿੰਘ ਉਹ ਆ ਜਦੋਂ ਅਹਿਮਦ ਸ਼ਾਹ ਅਬਦਾਲੀ 10,000 ਮਟਿਆਰ ਕੁੜੀਆਂ ਬੰਦੀ ਬਣਾ ਕੇ ਕਾਬਲ ਨੂੰ ਵੇਚਣ ਵਾਸਤੇ ਗਜਨੀ 'ਚ ਲਈ ਜਾਂਦਾ, ਇਹਨੇ ਕਿਰਪਾਨ ਖਿੱਚ ਕੇ ਮੋਹਰੇ ਜਾ ਕੇ ਡੱਕ ਲਾ ਦਿੱਤਾ। ਕਹਿੰਦਾ ਮੈਂ ਜੰਗ ਨਹੀਂ ਲੜਨਾ ਤੇਰੇ ਨਾਲ, 10 ਕਹਿੰਦਾ ਇਹ ਤੂੰ ਵੇਚਣਿਆ ਚਾਹੁੰਦਾ, ਤੂੰ ਪੈਸਿਆਂ ਦੀ ਖਾਤਰ ਵੇਚਣੀਆਂ, ਤੂੰ ਮੇਰੇ ਤੋਂ ਪੈਸੇ ਫੜ, ਪਰ ਮੇਰੇ ਦੇਸ਼ ਦੀਆਂ ਧੀਆਂ ਇਹ ਗਜਨੀ 'ਚ ਨਹੀਂ ਵਿਕਣੀਆਂ ਚਾਹੀਦੀਆਂ। ਇਹਨੇ 2,00,000 ਰੁਪਈਆ ਨਜ਼ਰਾਨਾ ਤਾਰ ਕੇ ਅਬਦਾਲੀ ਨੂੰ, ਇਹ 10,000 ਲੜਕੀਆਂ ਹਿੰਦੂਆਂ ਦੀਆਂ ਛਡਾਈਆਂ ਅਤੇ ਉਹਨਾਂ ਨੂੰ ਸਰਪਾਓ ਦੇ ਕੇ ਰਾਹ ਖਰਚਾ ਦੇ ਕੇ ਥਾਂ ਥਾਈਂ ਪਹੁੰਚਾਈਆਂ। ਇਸ ਖੁਸ਼ੀ ਵਿੱਚ ਸਿੱਖਾਂ ਨੇ ਇਹਨੂੰ ਖਿਤਾਬ ਦਿੱਤਾ ਇੱਕ ਬੰਦੀ ਛੋੜ ਦਾ, ਇਹ ਵੀ ਬਹੁਤੀ ਉਮਰ ਨਹੀਂ ਇਹਨੇ ਭੋਗੀ, ਥੋੜ੍ਹੀ ਕੁ ਉਮਰ ਦਾ ਹੀ ਸੀਗਾ ਹਜੇ, 40-45 ਕੁ ਸਾਲ ਦਾ ਹੀ। ਇਹਨੂੰ ਜਲੋਦਰ ਦਾ ਰੋਗ ਉੱਠਿਆ, ਜਲੋਦਰ ਦਾ ਰੋਗ ਹੁੰਦਾ ਜਿਹਦੇ ਪੇਟ ਵਿੱਚ ਪਾਣੀ ਭਰ ਜਾਏ,
ਜਲੋਧਰ ਤੋਂ ਜਲੰਧਰ ਬਣਿਆ, ਜਲੰਧਰ ਸ਼ਹਿਰ ਜਲੋਧਰ ਦੇ ਰੋਗ ਨਾਲ ਇਹ ਮਾਰਿਆ ਗਿਆ, ਇਹਦਾ ਪੁੱਤ ਸਾਹਿਬ ਸਿੰਘ ਬਣਿਆ। ਸਾਹਿਬ ਸਿੰਘ ਇਹਦੀ ਉਮਰ ਥੋੜੀ ਆ, 18 ਸਾਲ ਦਾ। ਮਰਹੱਟਿਆਂ ਨੇ ਇਹਨੂੰ ਚਿੱਠੀ ਪਾਈ, ਹੋ ਜਾ ਸਾਵਧਾਨ, ਅਸੀਂ ਆ ਰਹੇ ਹਾਂ। ਇਹ ਮਰਦਾ ਕੀ ਨਾ ਕਰਦਾ, ਇਹਦੀ ਦਾਦੀ ਹੁਕਮਾਂ ਦੇਈ, ਇਹਦਾ ਪ੍ਰਬੰਧ ਚਲਾਉਂਦੀ ਸੀ। ਨਾਲ ਇਹਦੀ ਇੱਕ ਭੂਆ ਆ ਬੀਬੀ ਰਜਿੰਦਰ ਕੌਰ, ਉਹ ਪ੍ਰਬੰਧ ਚਲਾਉਂਦੀ। ਦਾਦੀ ਮਰ ਗਈ, ਕੱਲੀ ਰਜਿੰਦਰ ਕੌਰ ਰਹਿ ਗਈ, ਪ੍ਰਬੰਧ ਮਸਤਾਨਾ ਜਿਹਾ ਹੋ ਗਿਆ, ਸਰੀਕੇ ਨੇ ਸਿਰ ਚੱਕ ਲਏ, ਇਹਦਾ ਰਾਜ ਭਾਗ ਦੱਬਣਾ ਸ਼ੁਰੂ ਕਰ ਦਿੱਤਾ। ਇਹ ਮਰਦਾ ਕੀ ਨਾ ਕਰਦਾ, ਇਹਦੀ ਇੱਕ ਭੈਣ ਆ ਬੀਬੀ ਸਾਹਿਬ ਕੌਰ, ਇਹ ਕਨਹੱਈਆ ਮਿਸਲ ਦੇ ਸਰਦਾਰ ਹਕੀਕਤ ਸਿੰਘ ਦੇ ਪੁੱਤਰ ਜੈਮਲ ਸਿੰਘ ਨੂੰ ਵਿਆਹੀ ਹੋਊਗਾ। ਬੀਬੀ ਸਾਹਿਬ ਕੌਰ ਇਹ ਸੂਰਮਗਤੀ ਵਾਲੀ ਆ, ਅੰਮ੍ਰਿਤਧਾਰੀ ਆ, ਇਹ ਮਰਦਾ ਕੀ ਨਾ ਕਰਦਾ। ਇਹਨੇ ਆਪਣੇ ਦੀਵਾਨ ਨਾਨੂ ਮੱਲ ਦੀ ਵੀ ਗੱਲ ਦੱਸ ਦਿੱਤੀ, ਜਿਹੜਾ ਨਾਨੂ ਮੱਲ ਵਾ ਉਹਨੇ ਬਸੰਤ ਰਾਏ ਕਿਲ੍ਹੇ ਦੇ ਦਰੋਗੇ ਨੂੰ ਬੰਦੀ ਬਣਾ ਕੇ ਜੇਲ੍ਹ 'ਚ ਸਿੱਟਿਆ ਆ। ਉਹਨਾਂ ਮਰਹੱਟਿਆਂ ਦੇ ਮੋਹਰੇ ਨਾਨੂ ਰਾਏ ਵਿਕ ਗਿਆ, ਅੰਦਰ ਖਾਤੇ ਇਹਦੇ ਸਾਰੇ ਰਾਜ ਭਾਗ ਦਾ ਭੇਤ ਇਹ ਮਰਹੱਟਿਆਂ ਨੂੰ ਦਿੰਦਾ। ਇਹਨੇ ਚਿੱਠੀ ਲਿਖ ਦਿੱਤੀ ਆਪਣੀ ਭੈਣ ਸਾਹਿਬ ਕੌਰ ਨੂੰ, ਜਿਹੜੀ ਫਤਿਹਪੁਰ ਵਿਆਹੀ ਹੋਈ ਆ। ਜਦੋਂ ਚਿੱਠੀ ਦਿੱਤੀ, ਆ ਸੋਨਾ ਚਿੱਠੀ ਵਿੱਚ ਕੀ ਕੁਝ ਲਿਖਦਾ, ਕਹਿੰਦਾ ਭੈਣ ਮੇਰੀਏ, ਜੇ ਤੂੰ ਨਾ ਬਾਹੁਣੀ ਪਟਿਆਲੇ ਦਾ ਰਾਜ ਭਾਗ ਸਾਰਾ ਖਤਮ ਹੋ ਜਾਣਾ, ਅੱਜ ਲੋੜ ਵਾ ਤੇਰੀ। ਇੱਕ ਸਾਹਿਬ ਸਿੰਘ ਆਪਣੀ ਭੈਣ ਸਾਹਿਬ ਕੌਰ ਨੂੰ ਚਿੱਠੀ 'ਚ ਆ

0: ਰਾਜਾ ਸਾਹਿਬ ਸਿੰਘ ਨੇ ਆਪਣੀ ਭੈਣ ਸਾਹਿਬ ਕੌਰ ਨੂੰ ਚਿੱਠੀ ਲਿਖ ਦਿੱਤੀ ਹੈ। ਚਿੱਠੀ ਵਿੱਚ ਲਿਖ ਦਿੱਤਾ ਵੀ ਨਾਨੂ ਮੱਲ ਜਿਹੜਾ ਸਾਡੇ ਰਾਜ ਦਾ ਦੀਵਾਨ ਵਾ ਨਾ, ਉਹ ਮਰਹੱਟਿਆਂ ਨੇ ਖਰੀਦ ਲਿਆ, ਉਹ ਪਟਿਆਲਾ ਰਾਜ ਦੀ ਬਰਬਾਦੀ ਚਾਹੁੰਦਾ ਆ। ਵਿੱਚ ਲਿਖ ਦਿੱਤਾ ਜਿਹੜਾ ਸਾਡੇ ਕਿਲ੍ਹੇ ਦਾ ਦਰੋਗਾ ਬਸੰਤ ਰਾਏ, ਇਹਨੇ ਉਹਨੂੰ ਬੰਦੀ ਬਣਾ ਲਿਆ ਆ। ਜਿੰਨੀਆਂ ਤਾਕਤਵਰ ਅਹੁਦੇ ਆ ਨਾ, ਉਹਨਾਂ ਉੱਤੇ ਆਪਣਾ ਰੋਹਬ ਜਮਾ ਕੇ ਬੈਠਾ, ਇਹਨੂੰ ਗੱਦੀ ਤੋਂ ਪਰੇ ਕਰੋ, ਨਵਾਂ ਬੰਦਾ ਹੋਰ ਚੁਣੀਏ। ਮੇਰੀ ਉਮਰ 18-19 ਸਾਲ ਦੀ, ਇੱਕ ਸਰੀਰ ਤੋਂ ਕਹਿਰਾ ਕਮਜ਼ੋਰ। ਕਹਿੰਦਾ ਮੇਰੀ ਭੈਣ, ਜੇ ਸਮੇਂ ਸਿਰ ਤੂੰ ਨਾ ਆਈ ਤਾਂ ਪਟਿਆਲਾ ਰਾਜ ਖਤਮ ਹੋ ਜਾਵੇਗਾ। ਇੱਕ ਘੋੜ ਸਵਾਰ ਨੂੰ ਸ਼ਾਹੀ ਮੋਹਰ ਲਾ ਕੇ ਚਿੱਠੀ ਦੇ ਦਿੱਤੀ। ਉਹ ਪਹੁੰਚ ਗਿਆ, ਚਿੱਠੀ ਪੜ੍ਹੀ, ਬੜਾ ਗੁੱਸਾ ਮਨ 'ਚ ਆਇਆ ਸਾਹਿਬ ਕੌਰ ਦੇ। ਇਹ ਮਰਦਾਨਿਆਂ ਵਾਲੇ ਕੱਪੜੇ ਪਾਉਂਦੀ ਸੀ, ਗੋਲ ਦਸਤਾਰ ਸਜਾਉਂਦੀ ਸੀ, ਗੁਰਬਾਣੀ ਦੀ ਸੰਥਿਆ ਨੇ ਲਈ ਹੋਈ ਆ, ਨਿਤ ਨਿਯਮਣ ਆ, ਗੁਰਬਾਣੀ ਪੜ੍ਹਦੀ ਆ, ਅੰਮ੍ਰਿਤਧਾਰੀ ਆ। ਇਹਨੇ 5000 ਫੌਜ ਆਪਣੀ ਤਿਆਰ ਕਰ ਲਈ। ਆਪਣੇ ਪਤੀ ਸਰਦਾਰ ਜੈਮਲ ਸਿੰਘ ਨੂੰ ਕਹਿਣ ਲੱਗੀ, ਕਹਿੰਦੀ ਅੱਜ ਮੇਰੇ ਰਾਜ ਭਾਗ ਤੇ ਆਫਤ ਆ ਗਈ ਆ, ਮਰਹੱਟੇ ਕਬਜ਼ਾ ਕਰਨਾ ਚਾਹੁੰਦੇ ਆ, ਬਾਕੀ ਦੇ ਰਾਜੇ ਰਜਵਾੜੇ ਜਿਹੜੇ ਆ ਉਹਨਾਂ ਦੀ ਮਦਦ ਕਰਦੇ ਆ। ਇਹਨੇ ਜਾਂਦਿਆਂ ਸਾਰ ਅਮਰ ਕੌਰ ਨੇ, ਇਹ ਜਿਹੜੀ ਸਾਹਿਬ ਕੌਰ ਵਾ ਨਾ, ਅਮਰ ਸਿੰਘ ਦੀ ਧੀ, ਇਹਨੇ ਜਾਂਦਿਆਂ ਸਾਰੇ ਸਰਦਾਰ ਇਕੱਠੇ ਕਰ ਲਏ। ਕਹਿੰਦੇ ਤੁਸੀਂ ਅੰਮ੍ਰਿਤਧਾਰੀ ਹੋ, ਕਲਗੀ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੋਂ ਅੰਮ੍ਰਿਤ ਦੀ ਦਾਤ ਲਈ, ਉਹ ਅੰਮ੍ਰਿਤ ਛਕਿਆ ਤੁਸੀਂ ਖੰਡੇ ਪਾਟੀ ਦਾ ਗੁਰੂ ਗੋਬਿੰਦ ਸਿੰਘ ਵਾਲਾ। ਮੈਂ ਵੀ ਕਹਿੰਦੀ ਅੰਮ੍ਰਿਤ ਛਕਿਆ, ਪਰ ਕਹਿੰਦੀ ਅੱਜ ਗੈਰ ਆ ਕੇ ਸਾਡੇ ਵੱਲ ਝਾਕਦਾ, ਕੀ ਤੁਹਾਡੀਆਂ ਕਿਰਪਾਨਾਂ ਨੂੰ ਜੰਗ ਲੱਗ ਗਏ ਆ? ਤੁਸੀਂ ਅੰਮ੍ਰਿਤਧਾਰੀ ਨਹੀਂ, ਕੀ ਹੋਇਆ ਜੇ ਮੇਰਾ ਭਰਾ ਕਮਜ਼ੋਰ ਵਾ? ਇਹ ਕਮਜ਼ੋਰ ਕਿਉਂ ਆ ਇਹ ਵੀ ਸੁਣ ਲਓ, ਇਹ 7ਵੇਂ ਮਹੀਨੇ ਇਹਦਾ ਜਨਮ ਹੋਇਆ, ਇਹ ਕਮਜ਼ੋਰ ਮਾਰ ਹਾਰਾ ਆ। ਇਹ ਸਾਹਿਬ ਕੌਰ ਕਹਿੰਦੀ ਮੈਂ ਆਪਣੇ ਭਰਾ ਦੀ ਮਦਦ ਕਰੂੰਗੀ, ਮੈਂ ਕਿਸੇ ਵੀ ਕੀਮਤ ਤੇ ਸਰਦਾਰ ਆਲਾ ਸਿੰਘ ਦਾ ਰਾਜ ਮੈਂ ਖਤਮ ਨਹੀਂ ਹੋਣ ਦਿੰਦੀ। ਇਹਨੇ ਸਾਰੇ ਜਰਨੈਲ ਇਕੱਠੇ ਕਰ ਲਏ, ਸਾਰੇ ਰਜਵਾੜੇ। ਇਹਨਾਂ ਰਜਵਾੜਿਆਂ ਵਿੱਚ ਸਰਦਾਰ ਜੋਧ ਸਿੰਘ ਕਲਸੀ, ਕਲਸੀਆਂ ਦਾ ਸਰਦਾਰ ਭੰਗਾ ਸਿੰਘ ਥਨੇਸਰ ਦਾ, ਸਰਦਾਰ ਬੱਗਾ ਸਿੰਘ ਬਡਰੁਖਿਆਂ ਦਾ, ਨਾਭੇ ਦਾ, ਜੀਂਦ ਦਾ, ਸਭ ਰਾਜੇ ਇਕੱਠੇ ਕਰਕੇ ਨਾ, ਇਹ ਇਕੱਲੀ ਔਰਤ ਉੱਠ ਕੇ ਖੜ ਗਈ। ਕਹਿੰਦੀ ਮੈਂ ਮੋਹਰੇ ਹੋਵਾਂਗੀ, ਤੁਸੀਂ ਮੇਰੇ ਪਿੱਛੇ ਆਇਓ। ਆ ਮੈਂ ਹੁਣ ਇੱਕ ਚਿੱਠੀ ਲਿਖਣ ਲੱਗੀ।
1: ਗੋਹੇ ਵਰਤਾ ਫਰਿਆ ਸਭ ਕੋ ਵਸਗਤ ਕਰ ਲਏ, ਹੋਣ ਬਿਨ ਨਾਭਾ ਖਾ ਕਰ ਲਿਆ, ਕੋਟ ਤੇਤੀ ਸੇਵਕਾ ਸੇ ਸਾਧਗਿਦਰ ਖਰਿਆ, ਗ੍ਰਮ ਬਾਰੀ ਵੱਡ ਸਾਹਿਬੀ ਸਭ ਨਾਨਕ ਸੁਪਨ ਥੀਆ, ਸ੍ਰੀ ਰਾਗ ਮਹੱਲਾ ਪੰਜਵਾਂ, ਭਲਕੇ ਉੱਠ ਪਪੋਲੀਏ, ਬਿਨ ਬੁੱਝੇ ਮੁਗਦੇ ਜਾਣ, ਕਿਉਂ ਸੋ ਪ੍ਰਭ ਚੇਤਨ ਆਏ ਛੁੱਟੇ ਕੀ ਬੇਬਾਣ, ਸਤਿਗੁਰ ਸੇਤੀ ਚਿੱਤ ਲਾਏ ਸਦਾ ਸਦਾ ਰੰਗ ਮਾਣ।

0: ਹਾਲ ਲੈਣ, ਲੱਗਾ ਕਿਤ ਖਫੱਕੜੇ ਸਭ ਮੁੱਕਦੀ ਚੱਲੀ ਰਹਿਣ, ਰਾਹ ਕੁਦਮ ਕਰੇ ਪਸ ਪੰਖੀਆਂ ਦੱਸਣ ਨਾ ਹੀ ਕਾਲ ਓਤਾ ਸਾਥ ਮਨੁੱਖ ਫਤਮ ਹੈ ਜਾਲ ਮੁਕਤੇ ਸੀ ਭਾਲੀਏ ਜੋ ਸੱਚਾ ਨਾਮ ਸਮਾਲ ਜੋ ਕਰ ਛੱਡ ਗਵਾਵਨਾ ਸੋ ਲੱਗਾ ਮਨ ਮਾਹੇ ਜਿੱਥੇ ਜਾਏ ਤੁਧ ਵਰਤਨਾ ਤਿਸਕੀ ਚਿੰਤਾ ਨਾਹੇ ਫਾਥੇ ਸੀ ਨਿਕਲੇ ਜੇ ਗੁਰ ਕੀ ਪੈਰੀ ਪਾਹੇ ਕੋਈ ਰੱਖ ਨਾ ਸਕਾਈ ਦੂਜਾ ਕੋ ਨਾ ਦਿਖਾਏ ਚਾਰੇ ਕੁੰਡਾ ਭਾਲਕ ਆਏ ਪਿਆ ਸਰਨ ਆਏ ਨਾਨਕ ਸੱਚਾ ਪਾਤਸ਼ਾਹ ਡੁੱਬਦਾ ਲਿਆ ਕਢਾਏ ਸ੍ਰੀ ਰਾਗ ਮਹੱਲਾ ਪੰਜਵਾਂ ਕੜੀ ਮੋਹਤ ਕਾ ਪਾਹੁਣਾ ਕਾਜ ਸਵਾਰਨ ਹਾਰ ਮਾਇਆ ਕੰਮ ਵਿਆਪਿਆ ਸਮਝੈ ਨਾਹੀ ਗਵਾਰ ਉੱਠ ਚੱਲਿਆ ਪਛਤਾਇਆ ਪਰਿਆ ਵਸ ਜਾਂਦਾਰ ਅੰਧੇ ਤੂੰ ਬੈਠਾ ਕੰਧੀ ਪਾਹੇ ਜੇ ਹੋਵੀ ਪੂਰਬ ਲਿਖਿਆ ਤਾਂ ਗੁਰ ਕਾ ਬਚਨ ਕਮਾਹੇ ਰਹਾਉ ਹਰੀ ਨਾਹੀ ਨਾ ਡੱਡਰੀ ਪੱਕੀ ਵੱਡਣ ਹਾਰ ਲੈ ਲੈ ਦਾਤ ਪੌਦਿਆ ਲਾਵੇ ਕਰ ਤਿਆਰ ਜਾ ਹੋਆ ਹੁਕਮ ਕਿਰਸਾਨ ਦਾ ਤਾਂ ਲੁਣ ਮਿਲਿਆ ਖੇਤ
1: ਨੂੰ ਰੱਖੋ ਪੰਜਾਬ ਵੱਲ ਨੂੰ ਜੇ ਆਪਣੀ ਨਸਲ ਬਚਾਉਣੀ ਆ ਤਾਂ ਇਹ ਨਾ ਕਰਿਓ ਵੀ ਸਾਨੂੰ ਪੈਨਸ਼ਨਾਂ ਮਿਲਦੀਆਂ ਇੱਥੇ ਸਹੂਲਤ ਵਾ ਇੱਥੇ ਡਾਕਟਰੀ ਇਲਾਜ ਬਹੁਤ ਵਧੀਆ ਨਾਲ ਨਸਲ ਵੀ ਖਤਮ ਹੋ ਰਹੀ ਤੁਹਾਡੀ ਇੱਥੇ ਨਹੀਂ ਕਿਸੇ ਨੇ ਵੀ ਨਾਂ ਲੈਣਾ ਸਤਿਗੁਰ ਕਿਰਪਾ ਕਰੇ ਇਹ ਮੈਂ ਦੀਵਾਨ ਜਿਹੜਾ ਨਾ ਰਾਤ ਦੇ ਦੀਵਾਨਾਂ 'ਚ ਤੁਹਾਨੂੰ ਅਗਾਂਹ ਜਿਹੜੀ ਚਿੱਠੀ ਲਿਖੀ ਕੀ ਲਿਖਦੀ ਹੈ ਇਹ ਲੰਮਾ ਇਤਿਹਾਸ ਵਾ ਸਤਿਗੁਰ ਕਿਰਪਾ ਕਰੇ ਚੜ੍ਹਦੀਆਂ ਕਲਾਂ ਵਾਲਾ ਜੀਵਨ ਤੁਹਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰੇ ਅੱਜ ਸੰਗਰਾਂਦ ਦਾ ਦਿਹਾੜਾ ਮੈਂ ਪਹਿਲਾਂ ਵੀ ਕਹਿ ਚੁੱਕਾ ਦਿਹਾੜੇ ਸਾਰੇ ਪਵਿੱਤਰ ਨੇ ਜਿਹੜੇ ਗੁਰੂ ਦੇ ਚਰਨਾਂ 'ਚ ਬੈਠ ਕੇ ਬਤੀਤ ਹੋਣ ਉਹ ਦਿਹਾੜੇ ਪਵਿੱਤਰ ਹੀ ਨੇ ਸੰਗਰਾਂਦ ਦਾ ਕੋਈ ਸਪੈਸ਼ਲ ਦਿਹਾੜਾ ਨਹੀਂ ਇੱਕ ਸ਼ੁਰੂਆਤ ਵਾ ਵੀ ਜੇ ਤੁਸੀਂ ਮਹੀਨੇ ਦਾ ਨਾਂ ਲੈਣਾ ਤਾਂ ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਇਹਨਾਂ ਦੇ ਵੀ ਹੁਕਮਨਾਮੇ ਵਿੱਚ ਆਉਂਦੇ ਆ ਫਿਰ ਆਪਾਂ ਰੋਜ਼ ਤਕਰੀਬਨ ਦੋ ਰੋਜ਼ ਹੀ ਸਾਡਾ ਪਵਿੱਤਰ ਦਿਹਾੜਾ ਜਿਹੜੀ ਸਤਿਗੁਰੂ ਦੇ ਚਰਨਾਂ 'ਚ ਬੈਠ ਕੇ ਬਤੀਤ ਕਰੀਏ ਅੱਜ ਜੇਠ ਮਹੀਨੇ ਦੀ ਆਰੰਭਤਾ ਹੋਈ ਹੈ ਸਤਿਗੁਰ ਕਿਰਪਾ ਕਰੇ ਗੁਰੂ ਦੇ ਗੁਣ ਗਾਉਂਦਿਆਂ ਦਾ ਨਿਤਨੇਮ ਕਰਦਿਆਂ ਦਾ ਕਈ ਤਾਂ ਸਰੀਰ ਇੱਦਾਂ ਦੇ ਵੀ ਅੱਜ ਜੇਠ ਆਏ ਆ ਇਹਨੀ ਹਾੜ ਨੂੰ ਆਉਣਾ ਜਿੱਦਣ ਹਾੜ ਚਾੜਨਾ ਉੱਦਣ ਆਉਣਾ ਮਹੀਨਾ ਭਰ ਨਹੀਂ ਗੁਰਦੁਆਰੇ ਵੜਨਾ ਇਹ ਥੋੜ੍ਹਾ ਗੁਰੂ ਦਾ ਸਾਨੂੰ ਹੁਕਮ ਗੁਰੂ ਦਾ ਕਹਿੰਦਾ ਵੀ ਰੋਜ਼ ਦਰਸ਼ਨ ਦੀਦਾਰ ਕਰੋ ਸਤਿਗੁਰ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਸੋਝੀ ਮਤ ਬਖਸ਼ੇ ਜਿਹੜੀ ਸੱਚੀ ਗੱਲ ਹੁੰਦੀ ਆ ਕੌੜੀ ਹੁੰਦੀ ਹੈ ਸਤਿਗੁਰ ਕਿਰਪਾ ਕਰੇ ਅਤੇ ਦਵਾ ਜਿਹੜੀ ਕੌੜੀ ਹੋਵੇ ਤਾਂ ਆਰਾਮ ਵੀ ਉਹੀ ਦਿੰਦੀ ਹੈ ਮਿੱਠੀ ਦਵਾ ਆਰਾਮ ਨਹੀਂ ਦਿੰਦੀ ਸਤਿਗੁਰ ਕਿਰਪਾ ਕਰੇ ਸੋਝੀ ਮਤ ਤੁਹਾਨੂੰ ਵੀ ਅਤੇ ਸਾਨੂੰ ਵੀ ਇਹ ਨਹੀਂ ਵੀ ਮੈਂ ਤੁਹਾਨੂੰ ਕਹੀ ਜਾਣਾ ਵੀ ਸਾਡੇ 'ਤੇ ਗੱਲ ਨਹੀਂ ਟੋਕਦੀ ਸਾਡੇ ਆਪਣੇ ਉੱਤੇ ਵੀ ਟੋਕਦੀ ਸਤਿਗੁਰ ਕਿਰਪਾ ਕਰੇ ਮੇਰੀਆਂ ਭੈਣਾਂ ਮੇਰੇ ਵੀਰ ਸਾਰੇ ਜਿੰਨੇ ਤੁਸੀਂ ਬੈਠੇ ਹੋ ਬੁਲੰਦ ਆਵਾਜ਼ ਵਿੱਚ ਫਤਿਹ ਸਾਂਝੀ ਕਰਿਓ ਝੁਕਾ ਕੇ ਸੀਸ ਬੁਲਾਓ ਫਤਿਹ ਵਾਹਿਗੁਰੂ
2: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਰਦਿਕ ਧੰਨਵਾਦ ਭਾਈ ਜਸਵੰਤ ਸਿੰਘ ਜੀ ਜੋਸ਼ ਅਤੇ ਉਹਨਾਂ ਦੇ ਜਥੇ ਦਾ ਜਿਹਨਾਂ ਨੇ ਢਾਡੀ ਵਾਰਾਂ ਅਤੇ ਆਸ ਸਾਹਿਬ ਜੀ ਨੂੰ ਸਰਵਨ ਕਰਾਏ ਨੇ ਜਥਾ ਹਰ ਰੋਜ਼ ਸਵੇਰੇ ਸ਼ਾਮ ਸੇਵਾ ਕਰਦੇ ਨੇ ਸੋ ਆਪ ਵੀ ਸਮਾਂ ਕੱਢ ਕੇ ਜ਼ਰੂਰ ਬੈਠ ਕੇ ਸਰਵਨ ਕਰਨ ਦੀ ਕਿਰਪਾਲਤਾ ਕਰਿਆ ਕਰੋ ਜੀ ਸੋ ਇੱਥੇ ਅੱਜ ਦੇ ਸਵੇਰ ਦੇ ਦੀਵਾਨ ਦੀ ਸਮਾਪਤੀ ਹੈ ਔਰ ਇੱਕ ਪਰਿਵਾਰ ਅਮਿਤ ਕੁਮਾਰ ਅਤੇ ਅਮਰਜੋਤੀ ਬੱਚੀ ਹੈ ਇਹਨਾਂ ਨੇ ਘਰ ਸਹਿਜ ਪਾਠ ਕੀਤਾ ਹੈ ਉਹਦੇ ਹੁਣ ਭੋਗ ਪਾਏ ਜਾਣਗੇ ਅਤੇ ਦੂਸਰੇ ਦੀਵਾਨ ਹਾਲ ਵਿੱਚ ਅਖੰਡਪੁਰ ਸਾਹਿਬ ਦੀ ਸੇਵਾ ਆਰੰਭ ਹੈ ਆਪ ਉੱਥੇ ਬੈਠ ਕੇ ਵੀ ਪਾਠ ਸਰਵਨ ਕਰ ਸਕਦੇ ਜੇ ਸੋ ਆਓ ਜੋ ਪਰਿਵਾਰ ਵੱਲੋਂ ਸਹਿਜ ਪਾਠ ਆਰੰਭ ਨੇ ਉਹਨਾਂ ਦੇ ਭੋਗ ਪਾਈਏ ਸੋ ਆਓ ਬੜੇ ਪਿਆਰ ਨਾਲ ਸਰਵਨ ਕਰੋ ਜਿਹਨਾਂ ਪਰਿਵਾਰਾਂ ਨੇ ਲੰਗਰ ਛਕਣਾ ਲੰਗਰ ਛਕ ਸਕਦੇ ਜੇ ਇੱਥੇ ਦੀਵਾਨ ਦੀ ਸਮਾਪਤੀ ਦੂਸਰੇ ਦੀਵਾਨ ਹਾਲ ਦੇ ਵਿੱਚ ਅਖੰਡ ਪਾਠ ਆਰੰਭ ਨੇ ਉੱਥੇ ਬੈਠ ਕੇ ਤੁਸੀਂ ਹਾਜ਼ਰੀਆਂ ਭਰ ਸਕਦੇ ਜੇ ਆਪ ਸਭ ਨੂੰ ਬੇਨਤੀ ਹੈ ਕਿਉਂਕਿ ਉੱਥੇ ਅਖੰਡ ਪਾਠ ਦੀ ਸੇਵਾ ਆਰੰਭ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤਿੰਨ ਅਖੰਡ ਪਾਠ ਆਰੰਭ ਹੋਏ ਨੇ ਸੂਸਾ ਨਗਰ ਭਾਈ ਕੁਲਦੀਪ ਸਿੰਘ ਕਮੇਟੀ ਵੱਲੋਂ ਕੁਲਦੀਪ ਸਿੰਘ ਸੋਹੀ ਪਰਿਵਾਰ ਅਤੇ ਨਾਲ ਨਾਲ ਲੋਹੀਆਂ ਪਿੰਡ ਨਗਰ ਅਤੇ ਕੁਲਵਿੰਦਰ ਸਿੰਘ ਧਾਲੀਵਾਲ ਪਰਿਵਾਰਾਂ ਵੱਲੋਂ ਐਤਵਾਰ ਨੂੰ ਭੋਗ ਪੈਣਗੇ ਉਹਨਾਂ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਵੀ ਹੋ ਰਹੀ ਹੈ ਅੱਜ ਜੇਠ ਦਾ ਮਹੀਨਾ ਆਰੰਭ ਹੁੰਦਾ ਗੁਰੂ ਕਿਰਪਾ ਕਰੇ ਸਭ ਦਾ ਸੁੱਖ ਆਨੰਦ ਦਾ ਬਤੀਤ ਹੋਵੇ ਬਖਸ਼ਿਆ ਵਧੇ ਸਰਬੱਤ ਸੰਗਤਾਂ ਦੇ ਹਿਰਦੇ ਵਿੱਚ ਵਸੇ ਸੋ ਆਓ ਪਰਿਵਾਰ ਵੱਲੋਂ ਜੋ ਸਹਿਜ ਪਾਠ ਆਰੰਭ ਨੇ ਉਹਨਾਂ ਦੇ ਸੰਪੂਰਨ ਦਾ ਸਹਿਜ ਭੋਗ ਪਾਏ ਜਾਣਗੇ ਉਪਰੰਤ ਅਰਦਾਸ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਜੀ। ਦੰਡੋਤ ਬੰਦਨ ਕੁਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਹੀ ਲਾਏ। ਤੇ ਚਿਰ ਮੂਲ ਨਾ ਥੁੜੀ ਦੋ ਜੇ ਚਿਰ ਆਪ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਏ ਕਰ ਜਤਨ ਮਾਲ। ਖੰਭ ਵਿਕੰਦੜੇ ਜੇ ਲਹਾਂ ਕਿੰਨਾ ਸਾਵੀਂ ਧੋਲ ਤਨ ਜੜਾਵੀਂ ਆਪਣੇ ਲਹਾਂ ਸੋ ਸੱਜਣ ਢੋਲ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਹੁੰਦੇ ਸ਼ਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ। ਕਿਉ ਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨਾਵਾਂ। ਗੁਣ ਗੋਬਿੰਦ ਗਾਇਓ ਨਹੀਂ ਜਨਮਿਆ ਕਾਰ ਹਕੀਨ ਕਹੁ ਨਾਨਕ ਹਰ ਭਜ ਮੰਦਾ ਜੇ ਬਿੰਦ ਜਲ ਕੋ ਮੀਨ। ਬਿਖਿਆ ਸਿਉ ਕਾਹੇ ਰਚਿਓ ਨਿਮਗ ਨ ਹੋ ਅਦਾਸ ਕਹੁ ਨਾਨਕ ਭਜ ਹਰ ਮੰਦਾ ਪਰੇ ਨ ਜਮ ਕੀ ਫਾਸ। ਤਰਨਾ ਪੋਇਓ ਹੀ ਗਇਓ ਲਿਓ ਜਰਾ ਤਨ ਜੀਤ ਕਹੁ ਨਾਨਕ ਭਜ ਹਰ ਮੰਨਾ ਔਦ ਜਾਤ ਹੈ ਬੀਤ। ਬਿਰਧ ਪਿਓ ਸੂਜੈ ਨਹੀਂ ਕਾਲ ਪਹੁੰਚਿਓ ਆਨ ਕਹੁ ਨਾਨਕ ਨਰ ਬਾਬਰੇ ਕਿਉਂ ਨ ਭਜੇ ਭਗਵਾਨ। ਤਨ ਦਾਰਾ ਸੰਪਤ ਸਗਲ ਜਿਨੇ ਆਪਣੀ ਕਰ ਮਾਨ ਇਨ ਮੈਂ ਕਾ ਸੰਗੀ ਨਹੀਂ ਨਾਨਕ ਸਾਚੀ ਜਾਨ। ਪਤ ਤੇ ਉਦਾਰਨ ਪੈ ਹਰਨ ਹਰ ਨਾਥ ਕਹਿ ਨਾਥ ਕਹੁ ਨਾਨਕ ਤੇ ਜਾਨੀ ਹੈ ਸਦਾ ਬਸਤ ਤੁਮ ਸਾਥ। ਤਨ ਤਨ ਜੇ ਤੋ ਕੋ ਦਿਓ ਤਾਸਿਓ ਨਿਉ ਨਕੀਨ ਕਹੁ ਨਾਨਕ ਨਰ ਬਾਬਰੇ ਅਬ ਕਿਉਂ ਡੋਲਤ ਦੀਨ। ਤਨ ਤਨ ਸੰਪੈ ਸੁਖ ਦਿਓ ਅਰਜੈ ਨੀਕੈ ਤਾਮ ਕਹੁ ਨਾਨਕ ਸੁਨ ਰੇ ਮੰਦਾ ਸਿਮਰਤ ਕਾਹੇ ਨਾ ਰਾਮ। ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹਿਨ ਕੋਏ ਕਹੁ ਨਾਨਕ ਸੁਨ ਰੇ ਮੰਦਾ ਤੇ ਸਿਮਰਤ ਗਤ ਹੋਏ। ਜੇ ਸਿਮਰਤ ਗਤ ਪਾਈ ਹੈ ਤੇ ਭਜ ਰਹਿ ਤੈ ਮੀਤ ਕਹੁ ਨਾਨਕ ਸੁਨ ਰੇ ਮੰਦਾ ਔਧ ਘੜਤ ਹੈ ਨੀਤ। ਪਾਂਚ ਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ ਜਿਹ ਤੇ ਉਪਜਿਓ ਨਾਨਕਾ ਲੀਨ ਤਹੇ ਮੈਂ ਮਾਨ। ਘੜ ਘੜ ਮੈਂ ਹਰ ਜੂ ਬਸੈ ਸੰਤਨ ਕਹੋ ਪੁਕਾਰ ਕਹੁ ਨਾਨਕ ਤੇ ਭਜ ਮੰਦਾ ਪੌਨ ਦੇ ਉਥਰੇ ਪਾਰ। ਸੁਖ ਦੁਖ ਜੈ ਪਰਸੈ ਨਹੀਂ ਲੋਭ ਮੋਹ ਅਭਮਾਨ ਕਹੁ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ। ਉਸ ਤੈ ਨਿੰਦਿਆ ਨਾਹੇ ਜੈ ਕੰਚਨ ਲੋ ਸਮਾਨ ਕਹੁ ਨਾਨਕ ਸੁਨ ਰੇ ਮਨਾ ਮੁਗਤ ਤਾਹੇ ਤੈ ਜਾਨ। ਹਰਗ ਸੋਗ ਜਾ ਕੇ ਨਹੀਂ ਬੈਰੀ ਮੀਤ ਸਮਾਨ ਕਹੁ ਨਾਨਕ ਸੁਨ ਰੇ ਮਨਾ ਮੁਗਤ ਤਾਹੇ ਤੈ ਜਾਨ। ਪੈ ਕਾਹੂ ਕੋ ਦੇਤ ਨੈ ਪੈ ਮਾਨ ਧਿਆਨ ਕਹੁ ਨਾਨਕ ਸੁਨ ਰੇ ਮੰਨਾ ਗਿਆਨੀ ਤਾਹੇ ਬਖਾਨ। ਜੇ ਬਿਖਿਆ ਸਗਲੀ ਤਜੀ ਲਿਓ ਬੇਖ ਬੈਰਾਗ ਕਹੁ ਨਾਨਕ ਸੁਨ ਰੇ ਮੰਨਾ ਤੇ ਨਰ ਮਾਥੇ ਪਾਗ। ਜੇ ਮਾਇਆ ਮਮਤਾ ਤਜੀ ਸਭ ਤੇ ਪਿਓ ਉਦਾਸ ਕਹੁ ਨਾਨਕ ਸੁਨ ਰੇ ਮੰਨਾ ਤੇ ਘੜ ਬ੍ਰਹਮ ਨਿਵਾਸ। ਜੇ ਪ੍ਰਾਣੀ ਹੋ ਮੈਂ ਤਜੀ ਕਰਤਾ ਰਾਮ ਪਛਾਣ ਕਹੁ ਨਾਨਕ ਵੈ ਮੁਕਤ ਨਰ ਇਹ ਮਨ ਸਾਚੀ ਮਾਨ। ਪੈ ਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਨਿਹਦਿਨ ਜੋ ਨਾਨਕ ਭਜੈ ਸਫਲ ਹੋਏ ਤੇ ਕਾਮ। ਜਿਹ ਬਾ ਗੁਣ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ ਕਹੁ ਨਾਨਕ ਸੁਨ ਰੇ ਮੰਦਾ ਪਰੇ ਨ ਜਮ ਕਹਿ ਤਾਮ। ਜੋ ਪ੍ਰਾਣੀ ਮਮਤਾ ਤਜੈ ਲੋਭ ਮੋਹੰਕਾਰ ਕਹੁ ਨਾਨਕ ਆਪਣ ਤਰੈ ਔਰ ਲੇ ਤੇ ਉਧਾਰ। ਜਿਉਂ ਸੁਪਨਾ ਔਰ ਪੇਖਣਾ ਐਸੇ ਜਗ ਕੋ ਜਾਨ ਇਨ ਮੈਂ ਕਾ ਸਾਚੋ ਨਹੀਂ ਨਾਨਕ ਬਿਨ ਭਗਵਾਨ। ਦੇ ਦਿਨ ਮਾਇਆ ਕਾਰਨੇ ਪ੍ਰਾਣੀ ਡੋਲਤ ਨੀਤ ਕੋਟਣ ਮੈਂ ਨਾਨਕ ਕਉ ਨਾਰਾਇਣ ਜੈ ਚੀਤ। ਜੈਸੇ ਜਲ ਤੇ ਬੁਧ ਬੁਧਾ ਉਪਜੈ ਬਿਨ ਸੈ ਨੀਤ ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਨ ਮੀਤ। ਪ੍ਰਾਣੀ ਕਹੂ ਨਾ ਚੇਤੈ ਮਦ ਮਾਇਆ ਕਹਿ ਆਂਦਾ ਕਹੋ ਨਾਨਕ ਬਿਨ ਹਰ ਭਜਨ ਪਰਤ ਤਾਹੇ ਜਮ ਫੰਦ ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੇ ਕਹੋ ਨਾਨਕ ਸੁਨ ਰੇ ਮੰਦਾ ਦੁਰਲਭ ਮਨੁੱਖ ਦੇ ਮਾਇਆ ਕਾਰਨ ਤਾਵਹੀ ਮੂਰਖ ਲੋਗ ਅਜਾਨ ਕਹੋ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਰਾਨ ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫਦ ਰਿਓ ਬਿਸਰਿਓ ਗੋਬਿੰਦ ਨਾਮ ਕਹੋ ਨਾਨਕ ਬਿਨ ਹਰ ਭਜਨ ਜੀਵਨ ਕੌਣੇ ਕਾਮ ਪ੍ਰਾਣੀ ਰਾਮ ਨ ਚੇਤਈ ਮਦ ਮਾਇਆ ਕਹਿ ਅੰਦ ਕਹੋ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਮ ਬੰਦ ਸੁਖ ਮੈਂ ਬਹੁ ਸੰਗੀ ਪੈ ਦੁਖ ਮੈਂ ਸੰਗ ਨਾ
0: ਅਗ ਮਹੱਲਾ ਪੰਜਵਾਂ ਮੇਰਾ ਧਨ ਯਾਰ ਧਨ ਮੇਰਾ ਰਾਜ ਰੂਪ ਮੈਂ ਤੀਸ ਸੁਧਾਰਾ ਬਣਤਾ ਅਨੇਕ ਬਹੁਤ ਰੰਗ ਅਰਵੇਸ ਹਰ ਨਾਮ ਹਿਰਦੇ ਨਾ ਵਸੈ ਕਾਰਜ ਕਿਤਨਾ ਲੇਖ ਮੇਰੇ ਮਨ ਹਾਰ ਹਰ ਨਾਮ ਥਿਆਏ ਕਰ ਸੰਗਤ ਨੇ ਸਾਧਕੀ ਗੁਰ ਚਰਨੀ ਚਿਤ ਲਾਇ ਰਹਾਉ ਨਾਮ ਨਦਾਨ ਤਿਆਏ ਮਸਤਕ ਵੈ ਭਾਗ ਕਰ ਸਭ ਸਵਾਰੀ ਹੈ ਗੁਰ ਕੀ ਚਰਨੀ ਲਾਗ ਹਉ ਮੈਂ ਰੋਗ ਪ੍ਰਭ ਕੱਟੀਆ ਨਾ ਆਵਾ ਨਾ ਜਾਗ ਕਰ ਸੰਗਤ ਸਾਧਕੀ ਅੜਸਰ ਤੀਰਥ ਨਹਾਓ ਜੀਉ ਪ੍ਰਾਣ ਮਨ ਤਨ ਹਰੇ ਸੱਚ ਹੈ ਸੁਭਾਉ ਇੱਥੇ ਮਿਲੇ ਵਡਿਆਈਆਂ ਦੁਰਗੈ ਪਾਵੈ ਥਾਉ ਕਰੇ ਕਰਾਏ ਆਪ ਪ੍ਰਭ ਸਭ ਕੀ ਤੁਸੀਂ ਆਤਮਾਰਾ ਪੀ ਜੀ ਬਲਦਾ ਅੰਤਰ ਭਾਵ ਸਤ ਨਾਨਕ ਪ੍ਰਭ ਸਰਨਾਗਤੀ ਸਰਬ ਘਟਾ ਕੇ ਨਾਥ ਸ੍ਰੀ ਰਾਗ ਮਹੱਲਾ ਪੰਜਵਾਂ ਸ਼ਰਨ ਪਏ ਪ੍ਰਭ ਆਪਣੇ ਗੁਰੂ ਹੋਆ ਕਿਰਪਾਲ ਸਤਿਗੁਰ ਕਹਿ ਉਪਦੇਸੇ ਹੈ ਬਿਨਸੇ ਸਗ ਸਰਬ ਜੰਜਾਲ ਅੰਦਰ ਲੱਗਾ ਰਾਮ ਨਾਮ ਅੰਮ੍ਰਿਤ ਨਦਨ ਨਿਹਾਲ ਮਨ ਮੇਰੇ ਸਤਿਗੁਰ ਸੇਵਾ ਸਾਰ ਕਰਦੇ ਹੈ ਪ੍ਰਭ ਆਪਣੀ ਇੱਕ ਨਿਮਖ ਨਾਮ ਨਾਮ ਵਿਸਾਰ ਰਹਾਉ ਗੁਣ ਗੋਬਿੰਦ ਨਿਤ ਗਾਵੀਐ ਅਵਗੁਣ ਕੱਟਣ ਹਾਰ ਬਿਨ ਹਰ ਨਾਮ ਨਾ ਸੁਖ ਹੋਏ ਕਰ ਡਿੱਠੇ ਵਿਸਥਾਰ ਸਜੇ ਸਿਫਤੀ ਰਤਿਆ ਭਵ ਜਲ ਉਤਰੇ ਪਾਰ ਤੀਰਥ ਵਰਤ ਲੱਖ ਸੰਜਮਾਂ ਪਾਈਏ ਸਦ ਤੂਰ ਲੂ ਕਮਾਵੇ ਕਿਸਤੇ ਜਾ ਵੇਖਾ ਸਦਾ ਹਦੂਰ ਥਾਣ ਥਨੰਤਰ ਰਵ ਰਹੇ ਆਹ ਪਾਹਰ ਪ੍ਰਭ ਮੇਰਾ ਭਰਪੂਰ ਸੱਚ ਪਾਤਸ਼ਾਹੀ ਅਮਰ ਸੱਚ ਸੱਚੇ ਸੱਚਾ ਥਾਨ ਸੱਚੀ ਕੁਦਰਤ ਧਾਰੀਅਨ ਸੱਚ ਸਿਰਜਨ ਜਹਾਨ ਨਾਨਕ ਜਪੀਏ ਸੱਚ ਨਾਮ ਹਾਂ ਸਦਾ ਸਦਾ ਕੁਰਬਾਨ ਸ੍ਰੀ ਰਾਗ ਮਹੱਲਾ ਪੰਜਵਾਂ ਉੱਦਮ ਕਰ ਹਰ ਜਾਪਣਾ ਵਡਭਾ ਕੀਰਤਨ ਖਾਟ ਸਾਧ ਸੰਗ ਹੋਏ ਨਿਰਮ ਸਿਮਰਨਾ ਮਲ ਜਨਮ ਜਨਮ ਕੀ ਕਾਟ ਮਨ ਮੇਰੇ ਰਾਮ ਨਾਮ ਜਪ ਜਾਪ ਮਨ ਇੱਛੇ ਫਲ ਪੁੰਚ ਤੂੰ ਸਭ ਚੁੱਕ ਸੁਖ ਸੰਤਪ ਰਹਾਉ ਜਿਸ ਕਾਰਨ ਤਨ ਧਾਰਿਆ ਸੁਪ੍ਰਭ ਡਿੱਠ ਨਾਲ ਥਲ ਥਲ ਮਹੀਲ ਪੂਰਿਆ ਪ੍ਰਭ ਆਪਣੀ ਨਦਰ ਨਿਹਾਲ ਮਨ ਤਨ ਨਿਰਮਲ ਹੋਇਆ ਲਾਗੀ ਸਾਚ ਪ੍ਰੀਤ ਚਰਨ ਭਜੇ ਪਾਰ ਬ੍ਰਹਮ ਕੇ ਸਭ ਜਪ ਤਪ ਤਨਹੀ ਕੀਤ ਰਤਨ ਜਵੇਹਰ ਮਾਨਕ ਅੰਮ੍ਰਿਤ ਹਰਿ ਕਾ ਨਾਉ ਸੁਖ ਸਹਿਜ ਆਨੰਦ ਘਣੇ ਰਸ ਜਨ ਨਾਨਕ ਹਰਿ ਗੁਣ ਗਾਓ ਸ੍ਰੀ ਰਾਗ ਮਹੱਲਾ ਪੰਜਵਾਂ ਸੋਈ ਸਾਸਤ ਸੌਣ ਸੋਏ ਜਿਤ ਜਪੀਆ ਹਰ ਨਾਉ ਚਰਨ ਕਮਲ ਗੁਰ ਧਨ ਦੀਆ ਮਿਲਿਆ ਨਿਥਾਮ ਹਿੰਥਾਉ ਸਾਚੀ ਪੂੰਜੀ ਸੰਜਮੋ ਆਠ ਪਹਿਰ ਗੁਣ ਗਾਓ ਕਰ ਕਿਰਪਾ ਪ੍ਰਪੇਟਿਆ ਮਰਨ ਨਾ ਆਵਣ ਜਾਓ ਸਾਚੀ ਪ੍ਰੀਤ ਸਾਚੀ ਪੂੰਜੀ ਸੱਚ ਸੰਜਮ ਆਠ ਪਿਰ ਗੁਣ ਗਾਓ ਕਰ ਕਿਰਪਾ ਪ੍ਰਭ ਭੇਟਿਆ ਮਰਨ ਨਾ ਆਵਣ ਜਾਓ ਮੇਰੇ ਮਨ ਹਰ ਭਾਏ ਸਦਾ ਇੱਕ ਰੰਗ ਘੜ ਘੜ ਅੰਤਰ ਰਹਿਆ ਸਦਾ ਸਹਾਈ ਸੰਗ ਰਹਾਉ ਸੁਖਾ ਕੀਮਿਤ ਕਿਆ ਗਨੀ ਜਾਹਾ ਸਿਮਰੀ ਗੋਬਿੰਦ ਜਿਨ ਚਾਖਿਆ ਸੇ ਤ੍ਰਿਪ ਤਸਿਆ ਉਹ ਰਾਸ ਜਾਣ ਜਿੰਦ ਸੰਤਾ ਸੰਗਤ ਮਨ ਵਸੇ ਪ੍ਰਭ ਪ੍ਰੀਤਮ ਬਖਸ਼ਿੰਦ ਜਿਨ ਸਤਿਗੁਰ ਸੇਵਿਆ ਪ੍ਰਭ ਜਿਨ ਸੇਵਿਆ ਪ੍ਰਭ ਆਪਣਾ ਸੋਈ ਰਾਜਨ ਰਿੰਦ ਅਵਸਰ ਹਾਜਸ ਗੁਣ ਰਮਨ ਜਿਤ ਕੋਟ ਮੱਜਨ ਇਸਨਾਨ ਰਸਨਾ ਉਚਰੇ ਗੁਣਵਤੀ ਕੋਈ ਨਾ ਪੂਜਸ ਦਾਨ ਦ੍ਰਿਸ਼ਟ ਧਾਰ ਮਨ ਤਨ ਬਸ ਦਇਆਲ ਪੁਰਖ ਮਿਹਰਬਾਨ ਜੀਓ ਪਿੰਡ ਸਭ ਧਨ ਤਿਸਦਾ ਹਉ ਸਦਾ ਸਦਾ ਕੁਰਬਾਨ ਮਿਲਿਆ ਕਦਨ ਵਿਛੜ ਜੋ ਮੇਲਿਆ ਕਰਤਾਰ ਦਾਸਾਂ ਕੇ ਬੰਧਨ ਕੱਟਿਆ ਸਾਚਾ ਸਿਰਜਨਹਾਰ ਭੂਲਾ ਮਾਰਗ ਪਾਯਨ ਗੁਣ ਅਵਗੁਣ ਨਾਮ ਵਿਚਾਰ ਨਾਨਕ ਤੇ ਸਰਨਾਗਤੀ ਜੇ ਸਗਲ ਘਟਾਂ ਆਧਾਰ ਸ੍ਰੀ ਰਾਗ ਮਹੱਲਾ ਪੰਜਵਾਂ ਰਸਨਾ ਸੱਚਾ ਸਿਮਰੀਏ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਕ ਅਗਲੇ ਤਿਸ ਬਿਨ ਅਵਰਨਾ ਕੋਏ ਮਿਹਰ ਕਰੇ ਜੇ ਆਪਣੀ ਚਸਾ ਨਾ ਬਿਸਰੈ ਸੋਏ ਮਨ ਮੇਰੇ ਸਾਚਾ ਸੇਵ ਜਿਚਰ ਸਾਸ ਬਿਨ ਸੱਚੇ ਸਭ ਕੂੜ ਹੈ ਅੰਤੇ ਹੋਏ ਬਿਨਾਸ ਰਹਾਉ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿ ਨਾ ਜਾਏ ਮੇਰੇ ਮਨ ਤਨ ਭੁੱਖਾ ਤਗਲੀ ਕੋਈ ਆਣ ਮਿਲਾਵੈ ਮਾਹਿ ਰਹਾ ਚਾਰੇ ਕੁੰਡਾ ਭਾਲ

0: ਪਰਬਤ ਗਤ ਸਲਾਹ ਜਿਸ ਦੇ ਚਲਤ ਅਨੇਕ ਜਿਸ ਦੇ ਚਲਤ ਅਨੇਕ ਸਦਾ ਸਦਾ ਆਦਿ ਇਹ ਮਤ ਵਸੇਖ ਮੰਤਰ ਮਿੱਠਾ ਤੇ ਸਲੱਗਾ ਜਿਸ ਨਾਨਕ ਮਸਤਕ ਨਾਨਕ ਲੇਖ ਸਿਰਾਗ ਮਹੱਲਾ ਪੰਜਵਾ ਸੰਤ ਜਨੋ ਮਿਲ ਪਾਈ ਹੋ ਸੱਚਾ ਨਾਮ ਸੰਭਾਲ ਤੋਸਾ ਬੰਦੋ ਜੀ ਕਾ ਐਥੈ ਉਥ ਨਾਲ ਗੁਰ ਪੂਰੇ ਤੇ ਪਾਈਐ ਆਪਣੀ ਨਦਰ ਨਿਹਾਲ ਕਰਮ ਪ੍ਰਾਪਤ ਤਿਸ ਹੋਵੈ ਜਿਸਨੂੰ ਹੋਏ ਦਿਆਲ ਮੇਰੇ ਮਾਨ ਗੁਰ ਜੇਵੜ ਅਵਰ ਨਾ ਕੋਏ ਦੂਜਾ ਥਾਉ ਨਾ ਕੋ ਸੁਜ ਗੁਰ ਮੇਲੇ ਸਚ ਸੋਈ ਰਹਾਓ ਸਗਲ ਪਦਾਰਥ ਤਿੰਨ ਤਿਸ ਮਿਲੇ ਜੰਗੁਰ ਡਿੱਠਾ ਜਾਏ ਗੁਰ ਚਰਨੀ ਜਨਮਨ ਲੱਗਾ ਸਿਵਟ ਭਾਗੀ ਮਾਏ ਗੁਰ ਦਾਤਾ ਸਮਰੱਥ ਗੁਰ ਗੁਰ ਸਭ ਮੈਂ ਰਿਹਾ ਸਮਾਏ ਗੁਰ ਪਰਮੇਸ਼ੁਰ ਪਾਰ ਬ੍ਰਹਮ ਗੁਰ ਡੁੱਬਦਾ ਲੈ ਤਰਾਏ ਕਿਤਮ ਗੁਰਸਲਾਹੀਐ ਕਰਨ ਕਾਰਨ ਸਮਰੱਥ ਸੇ ਮੱਥੇ ਨੇਹ ਚਲ ਰਹੇ ਜਿਨ ਗੁਰ ਧਾਰਿਆ ਹੱਥ ਗੁਰ ਅੰਮ੍ਰਿਤ ਨਾਮ ਪਿਆ ਲਿਆ ਜਨਮ ਮਰਨ ਕਾ ਪਥ ਗੁਰ ਪਰਮੇਸ਼ੁਰ ਸੇਵਿਆ ਪੈ ਭੰਜਨ ਦੁੱਖ ਲੱਥ ਸਤਿਗੁਰ ਗਹਿਰ ਗੰਭੀਰ ਹੈ ਸੁਖ ਸਾਗਰ ਅਗ ਖੰਡ ਜਿਨ ਗੁਰ ਸੇਵਿਆ ਆਪਣਾ ਜਮ ਦੂਤ ਨਾ ਲਾਗਾ ਡੰਡ ਗੁਰ ਨਾਲ ਤੁਲ ਨਾ ਲੱਗੇ ਖੋਜ ਡਿੱਠਾ ਬ੍ਰਹਿਮੰਡ ਨਾਮ ਨਦਾਨ ਸਤਿਗੁਰ ਦੀ ਸੁਖ ਨਾਨਕ ਮਨ ਮੰਡ ਸ੍ਰੀ ਰਗ ਮਹੱਲਾ ਪੰਜਵਾਂ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ ਭਾਈ ਮੀਤ ਸੁਰਿਤ ਕੀਏ ਵਿਖਿਆ ਰਚਿਆ ਬਾਦ ਜਾਂਦੇ ਬਿਲਮ ਨਾ ਹੋਵਈ ਬਿਨ ਨਾਵੈ ਬਿਸਵਾਦ ਮੇਰੇ ਮਨ ਸਤਿਗੁਰ ਕੀ ਸੇਵਾ ਲਾਗ ਜੋ ਦਿਸੈ ਸੁਵਿਣ ਸੰਨਾਹਾ ਮਨ ਕੀ ਮਤ ਤਿਆਗ ਰਹਾ ਜੋ ਕੂਕਰ ਹਰਕਾਇਆ ਤਾਵਾ ਦੰਦ ਸਜਾਏ ਲੋਭੀ ਜੰਤ ਨਾ ਜਾਣ ਆਈ ਭਾਖਿ ਭਖ ਸਭ ਖਾਏ ਕਾਮ ਕ੍ਰੋਧ ਮਦ ਵਿਆਪਿਆ ਫਿਰ ਫਿਰ ਜੋਨੀ ਪਾਏ ਮਾਇਆ ਜਲ ਪਸਾਰਿਆ ਪੀਤਰ ਚੋਗ ਬਨਾਏ ਤ੍ਰਿਸਨਾ ਪੰਕੀ ਫਸਿਆ ਨਿਕਸਨਾ ਪਾਏ ਮਾਏ ਜਿਨ ਕੀਤਾ ਤ੍ਰਿਸਨਾ ਜਾਣ ਆਈ ਫਿਰ ਫਿਰ ਆਵਾ ਜਾਏ ਅਣਕ ਪ੍ਰਕਾਰੀ ਬੋਹਿਆ ਬਹੁ ਵਿਦੇ ਸੰਸਾਰ ਜਿਸਨੂੰ ਰੱਖੈ ਸੁਰ ਹੈ ਸਮਰੱਥ ਪੁਰਖ ਅਪਾਰ ਹਰ ਜਨ ਹਰ ਲਿਵ ਉਦਰੇ ਨਾਨਕ ਸਦ ਬਲਿਹਾਰ ਸ੍ਰੀ ਰਾਗ ਮਹੱਲਾ ਪੰਜਵਾ ਕਾ ਦੂਜਾ
1: ਆਓ ਮਨਾ ਸਤਿਗੁਰ ਸੇਵ ਪਿਆਰ
0: ਗੋਇਲ ਆਇਆ ਗੋਇਲੀ
1: ਕਿਆ ਥੋੜੀ ਬਾਤ ਗੁਮਾਨ ਗੋਇਲ ਆਇਆ ਗੋਇਲੀ ਕਿਆ ਤਿਸ ਡੰਪ ਸਾਰ ਮੋਲਕ ਬੁੰਨੀ ਚਲਨਾ ਤਾ ਸੰਭਲ ਕਰ ਬਾਰ ਹਰ ਗੁਣ ਗਾਓ ਮਨਾ ਸਤਿਗੁਰ ਸੇਵ ਪਿਆਰ ਕਿਆ ਥੋੜੀ ਬਾਤ ਗੁਮਾਨ ਰਹਾਓ ਜੈਸੇ ਰਹਿਣ ਪ੍ਰਾਹੁਣੇ ਉੱਠ ਚੱਲੇ ਪ੍ਰਭਾਤ ਕਿਆ ਤੂੰ ਰੱਤਾ ਗ੍ਰਿਸਤ ਸਿਉਂ ਸਭ ਫੁੱਲਾਂ ਕੀ ਬਗਾਤ ਮੇਰੀ ਮੇਰੀ ਕਿਆ ਕਰੇ ਜਿੰਦੀ ਆਸੂ ਪ੍ਰਭ ਲੋੜ ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ ਲੱਖ ਚੁਰਾਸੀ ਭਰਮ ਤੇ ਦੁਰਲਭ ਜਨਮ ਪਾਇਓ ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜਾ ਆਇਓ ਸ੍ਰੀ ਰਾਗ ਮਹੱਲਾ ਪੰਜਵਾਂ ਤਿੱਚਰ ਵਿਸੇ ਸੋਏ ਲੜੀ ਜਿੱਚਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ ਤਾਂ ਤਨਖਾ ਕੂਰਾਲ ਮਨ ਬੇਰਾਗ ਪਿਆ ਦਰਸ਼ਨ ਦੇਖਣੇ ਕਾ ਚਾਓ ਧਨ ਸੁਤੇਰਾ ਥਾਨ ਰਹਾਓ ਜਿੱਚਰ ਵਸਿਆ ਕੰਤ ਕਰ ਜੀਓ ਜੀਓ ਸਭ ਕਹਾਤ ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ ਪਈਅੜੇ ਸੋ ਸੇਵ ਤੂੰ ਸੋਹਰੜੇ ਸੁਖ ਵਸ ਗੁਰ ਮਿਲ ਚਾਜੇ ਚਾਰ ਸਿੱਖ ਤੁਧ ਕਦੇ ਨਾ ਲੱਗੇ ਦੁੱਖ ਸਭਨਾ ਸੋਹਰੇ ਵੰਜਨਾ ਸਭ ਮਕਲਾਵਣ ਹਾਰ ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ ਸ੍ਰੀ ਰਾਗ ਮਹੱਲਾ ਪੰਜਵਾਂ ਕਰ ਛੇਵਾਂ ਕਰਨ ਕਰਨ ਇਹ ਕੋਈ ਜਿੰਨੀ ਕੀ ਆਕਾਰ ਤਿਸੇ ਧਿਆਓ ਮਨ ਮੇਰੇ ਸਰਬ ਕੋ ਆਧਾਰ ਗੁਰ ਕੈ ਚਰਨ ਮਨ ਮੈਂ ਧਿਆਏ ਛੋੜ ਸਗਲ ਸਿਆਣਪਾਂ ਸਾਚ ਸ਼ਬਦ ਲਿਵਲਾਏ ਰਹਾਓ ਦੁੱਖ ਕਲੇਸ਼ ਨਾ ਪਉ ਵਿਆਪੇ ਗੁਰਮੰਤਰ ਹਿਰਦੇ ਖੋਏ ਕੋਟ ਜਤਨਾ ਕਰ ਰਹਿ ਗੁਰ ਬਿਨ ਪੈ ਤਾਰਿਓ ਨਾ ਕੋਏ ਦੇਖ ਦਰਸ਼ਨ ਮਨ ਸਦਾਰੇ ਪਾਪ ਸਗਲੇ ਜਾਹੇ ਹੋ ਤਿਨ ਕੈ ਬਲਿਹਾਰਨੈ ਜੈ ਗੁਰ ਕੀ ਪੈਰੀ ਪਾਹੇ ਸਾਧ ਸੰਗਤ ਮਨ ਵਸੇ ਸਾਚ ਹਰ ਕਾ ਨਾਉ ਸੇਵਟ ਭਾਗੀ ਨਾਨਕਾ ਜਿਨ੍ਹਾਂ ਮਨੇ ਪਾਉ ਸ੍ਰੀ ਰਾਗ ਮਹੱਲਾ ਪੰਜਵਾਂ ਸੰਚ ਹਰ ਤਨ ਪੂਜ ਸਤਿਗੁਰ ਛੋੜ ਸਗਲ ਵਿਕਾਰ ਜਿਨ ਤੂੰ ਸਾਸ ਸਵਾਰਿਆ ਹਰ ਸਿਮਰ ਹੋਏ ਉਧਾਰ ਜਪ ਮਨ ਨਾਮ ਏਕ ਅਪਾਰ ਪ੍ਰਾਣ ਮਨ ਤਨ ਜਿਨੇ ਦੀਆ ਹਿਰਦੇ ਕਾ ਆਧਾਰ ਰਹਾਓ ਕਾਮ ਕ੍ਰੋਧ ਹੰਕਾਰ ਮਾਤੇ ਵਿਆਪਿਆ ਸੰਸਾਰ पौ संत सरनी लाग चरनी मिटे दुख अंधार सत संतोख दया कमावे ए करनी सार आप छोड़ सब हुए रहना जिस ते प्रभ निरंकार जो दिसे सो सगल तू है पसरिया पसार कौ नानक गुर परम काटिया सगल ब्रह्म विचार श्री राग महला पंजवा दो कृत सो कृत मदे संसार सहल सगलाना दोहों ते रहत भगत है कोई विरला जाना ठाकर सर्वे समाना क्या कहो सुनो स्वामी तू वड पुरख सुजाना रहाओ मान अभिमान मदे सो सेवक नाही तत् समदर्शी संतो कोई कोट मदाही कहन कहावन एक कीर्त करला कथन कहते मुक्ता गुरमुख कोई विरला गत अवगत कछ नदर न आया संतन की रह नानक दान पाया श्री राग महला पंजवा कर सतवा तेरे भरोसे प्यारे मैं लाड लडाया पुले चुके बारक तू हर पिता माया सोहेला कैन कहावन तेरा बिखम पावन रहाओ हो मान तान करो तेरा हो जानू आपा सबे मद सबे ते बार में मताज बापा पिता हो जानो नाही तेरी कवन जुगता बंधन मुक्त संतो मेरी राखे ममता पै कर पाल ठाकरियो आवन जाना गुरमिल नानक पार ब्रह्म पिछाना श्री राग महला पंजवा कर पहला संत जना मिल पाईया कटिया जमकाल संचा साहेब मन उठा हुआ खसम दयाल पूरा सतगुर पेटिया बिनसिया सब जंजाल मेरा सतगुरा मेरे सतगुरा कौ तुद विटो कुरबान तेरे दर्शन कौ बलिहार ने तुस दिता अमृत नाम रहाओ जिन तू सेव्या पाओ कर से पुरख सजान जिन्ना पिछे छुट्टी है जिन्ना अंदर नाम निदान गुरजे वडदाता को नहीं जिन दिता है आत्मदान आए से परवान है जिन गुर मिलिया सुभाए सच्चे से तीरत्या दरगे बैसन जाए करते हथ वड़ियाईया पूर्व लिखिया पाए सच करता सच करनहार सच साहब सच टेक सचो सच वखाणिए सचो बुद्ध विवेक सर्ब निरंतर रव रिया जप नानक जीवे एक श्री राग महला पंजवा गुर परमेसर पूजिए मन तन लाए प्यार सतगुर दाता जी का सबसे दे आधार सतगुर बचन कमामने सच्चा एहो वडान विचार बिन साधु संगत रत्या माया मोह सब छार मेरे साजन हर हर नाम सुमाल साधु संगत मन वसे पूरन होवे काल रहाओ गुर समराते अपार गुर वड भागी दर्शन होए गुर अगोचर निर्मला गुर जे वडे अवर न कोए गुर करता गुर करनहार गुरमुख सच्ची सोए गुर ते बार किश नहीं गुर कीता लोड़े सो होए गुर तीरथ गुर पार जात गुर मनसा पूरन हार गुरदाता हर नाम देव द्रे सब संसार गुर समरथ गुर निरंकार गुर उच्चा अगम अपार गुर की महिमा गम है क्या कथे कथन हार जितड़े फल मन बाचिए तितड़े सतगुर पास पूर्व लिखे पामने साच नाम दे रास सतगुर सरनी आया बौड़ नहीं बिनास हर नानक कदे न विसरो ए जियो पिंड तेरा सास श्री राग महला पंजवा संत जनो सुन पाइयो छूटन साचे नाए गुर कै चरण सरेव ने तीरथ हर का नाओ आगे दरगे मनिए मिले नथा में थाओ पाई रे साची सतगुर सेव सतगुर तुठे पाई है पूरन लख अपेव रहाओ सतगुर विटो वारिया जिन दिता सच नाओ अंदिन सच सलाना सच्चे के गुण गाओ सच खाना सच पहनना सच्चे सच्चा नाओ सास ग्रास न विसरे सफल मूर्त गुर आप गुर जे वड अवर न दिसई आठ पैर तिस जाप नदर करे ता पाई है सच नाम गुणतास गुर परमेसर एक है सब मै रिया समाए ਜਿਨ ਕੋ ਪੂਰਬ ਲਿਖਿਆ ਸੇ ਨਾਮ ਤੇ ਆਏ, ਨਾਨਕ ਗੁਰ ਸਰਨਾਗਤੀ ਮਰੇ ਨਾ ਆਵੇ ਜਾਏ। ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਅਸ਼ਟਪਤੀਆਂ। ਇੱਕ ਓਂਕਾਰ ਸਤਿਗੁਰ ਪ੍ਰਸਾਦ ਆਖ ਆਖ ਮਨ ਵਾਵਨਾ ਜਿਉ ਜਿਉ ਜਾਪੇ ਵਾਏ, ਜਿਸਨੂੰ ਵਾਏ ਸੁਣਾਈ ਹੈ ਸੋ ਕੇਵਡ ਕਿਤ ਥਾਏ। ਆਖਣ ਵਾਲੇ ਜਿਤੜੇ ਸਭ ਆਖ ਰਹਿ ਲਿਵ ਲਾਏ, ਬਾਬਾ ਅਲੋ ਅਗਮਿ ਅਪਾਰ ਪਾਕੀ ਨਾਈ ਪਾਕ ਥਾਏ, ਸੱਚਾ ਪਰਵਤਗਾਰ ਰਹਾਓ। ਤੇਰਾ ਹੁਕਮ ਨ ਜਾਪੀ ਕੇਤੜਾ, ਲਿਖ ਨ ਜਾਣੇ ਕੋਏ, ਜੇ ਸੋ ਸਾਹਿਰ ਮੇਲੀਐ ਦਿਲ ਨ ਪਜਾਵੇ ਰੋਏ, ਕੀਮਤ ਕਿਨੇ ਨ ਪਾਈਆ ਸਭ ਸੁਣ ਸੁਣ ਆਖੇ ਸੋਏ। ਪੀਰ ਪਕੰਬਰ ਸਾਲਕ ਸਾਧਕ ਸੌਦੇ ਔਰ ਸ਼ਹੀਦ, ਸੇਖ ਮਸਾਇਖ ਕਾਜੀ ਮੁੱਲਾ ਦਰ ਦਰਵੇਸ ਰਸੀਦ, ਬਰਕਤ ਤਿਨ ਕੋ ਅਗਲੀ ਪੜਦੇ ਰਹਿਣ ਦਰੂਤ, ਪੁੱਛ ਨਾ ਸਾਜੇ ਪੁੱਛ ਨਾ ਢਾਏ ਪੁੱਛ ਨਾ ਦੇ ਵੇਲੇ, ਆਪਣੀ ਕੁਦਰਤ ਆਪੇ ਜਾਣੇ ਆਪੇ ਕਰਨ ਕਰੇ, ਸਭਨਾ ਵੇਖੇ ਨਦਰ ਕਰ ਜੈ ਭਾਵੇ ਤੈ ਦੇ, ਥਾਵਾਂ ਨਾਵ ਨਾ ਜਾਣੀਐ ਨਾਵਾਂ ਕੇਵਡ ਨਾਉ, ਜਿੱਥੇ ਵਸੇ ਮੇਰਾ ਪਾਤਸ਼ਾਹ ਜਿੱਥੇ ਵਸੇ ਮੇਰਾ ਪਾਤਸ਼ਾਹ ਸੋ ਕੇਵਡ ਹੈ ਥਾਉ, ਅੱਬੜ ਕੋਈ ਨਾ ਸਕੇ ਹੋ ਕਿਸ ਨੂੰ ਪੁੱਛਣ ਜਾਓ, ਵਰਨਾ ਵਰਨ ਨਾ ਪਾਤ ਪਾਵਣੀ ਜੇ ਕਿਸੇ ਵੱਡਾ ਕਰੇ, ਵੱਡੇ ਹੱਥ ਵਡਿਆਈਆਂ ਜੈ ਭਾਵੇ ਤੈ ਦੇ, ਹੁਕਮ ਸਵਾਰੇ ਆਪਣੇ ਚਸਾ ਨਾ ਢਿੱਲ ਕਰੇ, ਸਭ ਕੋ ਆਖੇ ਬਹੁਤ ਬਹੁਤ ਲੈਣੇ ਕੇ ਵਿਚਾਰ, ਕੇਵਡ ਦਾਤਾ ਆਖੀਐ ਦੇ ਕਹਿ ਰਿਹਾ ਸਮਾਰ, ਨਾਨਕ ਤੋਟ ਨ ਆਵੇ ਤੇਰੇ ਜੁਗੋ ਜੁਗ ਭੰਡਾਰ। ਮਹੱਲਾ ਪਹਿਲਾ ਸਭੇ ਕੰਤ ਮਹੇਲੀਆਂ ਸਗਲੀਆਂ ਕਰੇ ਸਿੰਗਾਰ, ਗੰਤ ਗਨਾ ਮਨਿਆਈਆਂ ਸੁਹਾ ਵੇ ਸਵਕਾਰ, ਪਖੰਡ ਪ੍ਰੇਮ ਨ ਪਾਈਐ ਖੋਟਾ ਅਜਖਵਾਰ, ਹਰ ਜਿਉ ਇੱਕ ਫਿਰ ਰਾਵੇ ਨਾਰ, ਤੁਧ ਭਾਵਨ ਸੁਹਾਗਨੀ ਆਪਣੀ ਕਿਰਪਾ ਲੈ ਸੁਆਰ ਰਾਓ। ਗੁਰ ਸ਼ਬਦੀ ਸਿੰਗਾਰੀਏ ਤਨ ਮਨ ਪਿਰ ਕੈ ਪਾਸ, ਦੋਏ ਕਰ ਜੋੜ ਖੜੀ ਤੱਕੇ ਸੱਚ ਕਹਿ ਅਰਦਾਸ, ਲਾਲ ਰਤੀ ਸਭ ਪੈ ਵਸੀ ਪਾਏ ਰਤੀ ਰੰਗ ਰਾਸ, ਪ੍ਰੀਕੀ ਚੇਰੀ ਕਾਢੀਐ ਲਾਲੀ ਮਾਨੇ ਨਾਉ, ਸਾਚੀ ਪ੍ਰੀਤ ਨ ਟੁੱਟਈ ਸਾਚੇ ਮੇਲ ਮਿਲਾਓ, ਸ਼ਬਦ ਰਤੀ ਮਨ ਵੇਦਿਆ ਹੋ ਸਤ ਬਲਿਆਰੇ ਜਾਓ, ਸਾਤਨ ਰੰਡ ਨ ਬੇਸਈ ਜੇ ਸਤਿਗੁਰ ਮਾਏ ਸਮਾਏ, ਪਿਰ ਰਸਾਲੂ ਨੌ ਤਨੂ ਸਾਚੋ ਮਰੇ ਨ ਜਾਏ, ਨਿਤਰ ਵੇ ਸੁਹਾਗਨੀ ਸਾਚੀ ਨਦਰ ਜਾਏ, ਸਾਚ ਧੜੀ ਤਨ ਮਾਡੀਐ ਕਾਪੜ ਪ੍ਰੇਮ ਸਿੰਗਾਰ, ਚੰਦਨ ਚੀਤ ਵਸਾਇਆ ਮੰਦਰ ਦਸਵਾਂ ਦੁਆਰ, ਦੀਪਕ ਸ਼ਬਦ ਵਿਗਾਸਿਆ ਰਾਮ ਨਾਮ ਉਰਹਾਰ, ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰ, ਸੋਭਾ ਸੁਰਤ ਸੁਹਾਵਣੀ ਸਾਚੇ ਪ੍ਰੇਮ ਅਪਾਰ, ਬਿਨ ਪਿਰ ਪੁਰਖ ਨ ਜਾਣੀ ਸਾਚੇ ਗੁਰ ਕੈ ਹੇਤ ਪਿਆਰ, ਨਿਸਿੰਦਿਆਰੀ ਸੁੱਤੀਐ ਕਿਉਂ ਪਿਰ ਬਹਿਣ ਰਹਿਣ ਵਿਹਾਏ, ਅੰਕ ਜਲੋ ਤਨ ਜਾਲੀਓ ਮਨ ਤਨ ਜਲ ਬਲ ਜਾਏ, ਜਾ ਤਨ ਕੰਤ ਨ ਰਾਵੀਆਂ ਤਾਂ ਬਿਰਥਾ ਜੋ ਬਣ ਜਾਏ, ਛੇਜੇ ਕੰਤ ਮਹੇਲੜੀ ਸੁੱਤੀ ਪੂਜਨ ਪਾਏ, ਹੋ ਸੁੱਤੀ ਪਿਰ ਜਾਗਣਾ ਕਿਸ ਕੋ ਪੁੱਛੋ ਜਾਏ, ਸਤਿਗੁਰ ਮੇਲੀ ਪੈ ਵਸੀ ਨਾਨਕ ਪ੍ਰੇਮ ਸਿਖਾਏ। ਸ੍ਰੀ ਰਾਗ ਮਹੱਲਾ ਪਹਿਲਾ ਆਪੇ ਗੁਣ ਆਪੇ ਕਥੇ ਆਪੇ ਸੁਣ ਵਿਚਾਰ, ਆਪੇ ਰਤਨ ਪਰਖ ਤੂੰ ਆਪੇ ਮੋਲ ਅਪਾਰ, ਸਾਚੋ ਮਾਨ ਮਹੱਤ ਤੂੰ ਆਪੇ ਦੇਵਨ ਹਾਰ, ਕਰ ਜੋ ਤੂੰ ਕਰਤਾ ਕਰਤਾਰ ਜੋ ਪਾਵੇ ਤਿਉਂ ਰਾਖ ਤੂੰ, ਹਰ ਨਾਮ ਮਿਲੇ ਆਚਾਰ ਰਹਾਓ, ਆਪੇ ਹੀਰਾ ਨਿਰਮਲਾ ਆਪੇ ਰੰਗ ਮਜੀਠ, ਆਪੇ ਮੋਤੀ ਉਜਲੋ ਆਪੇ ਭਗਤ ਬਸੀਠ, ਗੁਰ ਕੈ ਸ਼ਬਦ ਸਲਾਹਣਾ ਘਟ ਘਟ ਢੀਠ ਅਢੀਠ, ਆਪੇ ਸਾਗਰ ਬੋਹਿਤਾ ਆਪੇ ਪਾਰ ਅਪਾਰ, ਸਾਚੀ ਵਾਟ ਸਜਾਨ ਤੂੰ ਸ਼ਬਦ ਲੰਘਾਵਣ ਹਾਰ, ਨਿਡਰਿਆਂ ਡਰ ਜਾਣੀਐ ਬਾਜ ਗੁਰੂ ਗਬਾਰ, ਅਸਤਰ ਕਰਤਾ ਦੇਖੀਐ ਹੋਰ ਕੇਤੀ ਆਵੇ ਜਾਏ, ਆਪੇ ਨਿਰਮਲ ਏਕ ਤੂੰ और बंदी तंदे पाए, गुर राखे से उबरे साचे स्यों लिवलाए, हर स्यों शब्द पिछानी है साचरते गुरवाक, तित तन मैल न लग गई सच कर जिस उताक, नदर करे सच पाइए बिन नामी क्या साक, जिन्नी सच पिछानिया से सुखिए जुग चार, होमे तृष्णा मार के सच रखिया उतार, जग में लाहा एक नाम पाइए गुर विचार, सचो वखर लादिगे लाभ सदा सच रास, साची दरगे बेसई भगत सची अरदास, पत स्यों लेखा निबड़े राम नाम परगास, उच्चा उच्चो आखिए कहो न देखिया जाए, जय देखा तै एक तू सतगुर दिया दिखाए, सोत निरंतर जानिए नानक सहज सबाए, श्री राग महला पहला, मछली जाल न जानिया सर खारा असगाओ, अत सियानी सोनी क्यों की तो वे साहो, कीते कारण पाकड़ी काल न टले सराहो, पाई रे यों सिर जानो काल, ज्यों मच्छी तिन मानसा अचिंता प्या जंजाल, राहो सब जग बादो काल को बिन गुर काल अफार, सच रति से उबरे दुबदा छोड़ विकार, हों तिन कै बलिहार ने दर सच्चे सचियार, सी चाने स्यो पंखियां जाली बंधक हाथ, गुर राखे से उबरे होर फाथे जो चोगे साथ, बिन नावे चुन सुटिए कोई न संगी साथ, सच्चो सच्चा आखिए सच्चे सच्चा थान, जिन्नी सच्चा मन्या तिन मन सच ध्यान, मन मुख सूचे जानिए गुरमुख जिन्ना ज्ञान, सतगुर अगे अरदास कर साजन दे मलाए, साजन मिलिए सुख पाया जमदूत मुए बिख खाए, नावे अंदर हो वसा ना वसे मन आए, बाज गुरु गुबार है बिन शब्दे बूझ न पाए, गुरमति परगास होए सच रहे लिवलाए, तिथे काल न संचरे ज्योति ज्योत समाए, तू है साजन तू सजान तू आपे मिलनहार, गुर शब्दी सलाई है अंत न पारावार, तिथे कालन अपड़े जिथे गुर का शब्द अपार, हुक्मी सबे उपजे हुक्मी कार कमाए, हुक्मी काले वस है हुक्मी सच समाए, नानक ज्योतिष पावे सोथिये इन जनता वस किश नाहे, श्री राग महला पहला, मन झूठे तन झूठा है जेबा झूठी होए, मुख झूठे झूठ बोलना क्यों कर सुचा होए, बिनस अब शब्द न मांझिए साचे ते सच होए, मुंदे गुणहीनी सुख के फिर रलियां रस मानसी, साच शब्द सुख ने राओ फिर परदेसी, जेतिए तन वाडी चोरे ज्यो जल तोड़े मछली करन पलाव करे, फिर पावे सुख पाइए जा आपे नदर करे, फिर सलाही अपना सखी सहेली नाल, तन सोए मन मोहया रती रंग निहाल, शब्द सवारी सोहनी फिर रावे गुण नाल, कामन कामन आवई खोटी अवगन यार, ना सुख पिये सोहरे झूठ जली बेकार, आवन वंजन डाखड़ो छोटी कंत वसार, फिर की नार सुहावनी मुत्ती सुख दसाद, फिर कै कामन आवई बोले फादल बाद, दर कर ढोई ना लहे छूटी दूजे साद, पंडित वाचे पोथियां ना बूझे विचार, अनको मत्ती दे चले माया का व्यापार, कथनी झूठी जग पवे रहनी शब्द न सार, केते पंडित जोध की बेदा करे विचार, वाद विरोध सलाने वादे आमन जान, बिन गुर कर्म न छूट सी कह सुने आख बखान, सब गुणवंती आखिए मैं गो नाही कोए, हर वर नार सुहावनी मैं पावे प्रभ सोए, नानक शब्द मिलावड़ा ना भी छोड़ा होए, श्री राग महला पहला, ਜਪ ਤਪ ਸੰਜਮ ਸਾਧੀਐ ਤੀਰਥ ਕੀ ਜੇ ਵਾਸ ਪੁੰਨ ਦਾਨ ਚੰਗਿਆਈਆ ਬਿਨ ਸਾਚੇ ਕਿਆ ਤਾਸ ਜੇ ਆਰਾਧੇ ਤੇ ਹਾਲ ਹੁਣੇ ਬਿਨ ਗੁਣ ਜਨਮ ਵਿਨਾਸ਼ ਮੁੱਦੇ ਗੁਣ ਦਾ ਸੀਸਖ ਹੋਏ ਅਵਗਨ ਤਿਆਗ ਸਮਾਈਐ ਗੁਰਮਤਿ ਪੂਰਾ ਸੋਏ ਰਹਾਓ ਵਿਨ ਰਾਸੀ ਵਪਾਰੀਆ ਤੱਕੇ ਕੁੰਟਾਂ ਚਾਰ ਮੂਲ ਨਾ ਬੂਝੇ ਆਪਣਾ ਵਸ ਰਹੀ ਕਰਬਾਰ ਵਿਨ ਵੱਖਰ ਦੁਖ ਅਗਲਾ ਕੂੜ ਮੁੱਠੀ ਕੁੜਿਆਰ ਲਾਹਾ ਨਸ ਨੌਤਨਾ ਪਰਖੇ ਰਤਨ ਵਿਚਾਰ ਵਸਤ ਲਹਿ ਕਰੇ ਆਪਣੇ ਚੱਲੇ ਘਰ ਜਸਾਰ ਵਣਜਾਰਿਆਂ ਸਿਉ ਵਣਜ ਕਰ ਗੁਰਮੁਖ ਬ੍ਰਹਮ ਵਿਚਾਰ ਸੰਤਾਂ ਸੰਗਤ ਪਾਈਐ ਜੈ ਮੇਲੇ ਮੇਲਣ ਹਾਰ ਮਿਲਿਆ ਹੋਏ ਨ ਵਿਛੜੇ ਜਸੇ ਅੰਤਰ ਜੋਤ ਅਪਾਰ ਸੱਜੇ ਆਸਨ ਸੱਚ ਰਹੇ ਸੱਚੇ ਪ੍ਰੇਮ ਪਿਆਰ ਜਿੰਨੀ ਆਪ ਪਛਾਣਿਆ ਕਰ ਮੈਂ ਮਹਿਲ ਸੁਧਾਏ ਸੱਚੇ ਸੇਤੀ ਰਤਿਆ ਸੱਚੋ ਪੱਲੇ ਪਾਏ ਤ੍ਰੈ ਭਵਨ ਜੋ ਪ੍ਰਭ ਜਾਣੀਐ ਸਾਚੋ ਸਾਚੇ ਨਾਏ ਸਾਤਨ ਖਰੀ ਸੁਹਾਵਣੀ ਜਿਨ ਪਿਰ ਜਾਤਾ ਸੰਗ ਮਹਿਲੀ ਮਹਿਲ ਬੁਲਾਈਐ ਸੋ ਪਿਰ ਰਾਵੇ ਰੰਗ ਸੱਚ ਸੁਹਾਗਣ ਸਾਪਲੀ ਪਿਰ ਮੋਹੀ ਗੁਣ ਸੰਗ ਪੂਲੀ ਪੂਲੀ ਥਲ ਚੜਾਂ ਥਲ ਚੜ ਡੂੰਗਰ ਜਾਓ ਬਣ ਮੈਂ ਪੂਲੀ ਜੇ ਫਿਰਾਂ ਬਿਨ ਗੁਰ ਬੂਝ ਨਾ ਪਾਓ ਨਾਵੋ ਭੁੱਲੀ ਜੇ ਫਿਰਾਂ ਫਿਰ ਫਿਰਿਆ ਵੋ ਜਾਓ ਪੁੱਛੋ ਜਾਏ ਪਦਾਓਆ ਚੱਲੇ ਚਾਕਰ ਹੋਏ ਰਾਜਨ ਜਾਣੇ ਆਪਣਾ ਦਰ ਕਰ ਠਾਕ ਨ ਹੋਏ ਨਾਨਕ ਏਕੋ ਰਵ ਰਿਹਾ ਦੂਜਾ ਅਵਰ ਨ ਕੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਰ ਤੇ ਨਿਰਮਲ ਜਾਣੀਐ ਨਿਰਮਲ ਦੇਹ ਸਰੀਰ ਨਿਰਮਲ ਸਾਚੋ ਮਨ ਵਸੇ ਸੋ ਜਾਣੇ ਅਬ ਪੀਰ ਸਹਿਜੇ ਤੇ ਸੁਖ ਅਗਲੋ ਨਾ ਲਾਗੇ ਜਮਤੀਰ ਭਾਈ ਰੇ ਮੇਲ ਨਾਹੀ ਨਿਰਮਲ ਜਲ ਨਾਏ ਮੈਲ ਨਾਹੀ ਨਿਰਮਲ ਜਲ ਨਾਏ ਨਿਰਮਲ ਸਾਚਾ ਏਕ ਤੂੰ ਹੋਰ ਮੈਲ ਭਰੀ ਸਭ ਜਾਏ ਰਹਾਓ ਹਰ ਕਾ ਮੰਦਰ ਸੋਹਨਾ ਕਿਆ ਕਰਨੇ ਹਾਰ ਰਵ ਸਸ ਦੀਪ ਅਨੂਪ ਜੋਤ ਤ੍ਰੈ ਭਵਨ ਜੋਤ ਅਪਾਰ ਹਾਟ ਪਟਨ ਗੱਠ ਕੋਠੜੀ ਸੱਚ ਸੌਦਾ ਵਪਾਰ ਗਿਆਨ ਅੰਜਨ ਪੈ ਭੰਜਨਾ ਦੇਖ ਨਿਰੰਜਨ ਪਾਏ ਗੁਪਤ ਪ੍ਰਗਟ ਸਭ ਜਾਣੀਐ ਜੇ ਮਨ ਰਾਖੇ ਠਾਏ ਐਸਾ ਸਤਿਗੁਰ ਜੇ ਮਿਲੇ ਤਾਂ ਸਹਿਜੇ ਲੈ ਮਲਾਏ ਕਸਕਸ ਵੱਟੀ ਲਾਈਐ ਪਰਖੇ ਹਿਤ ਚਿਤ ਲਾਏ ਖੋਟੇ ਠੌਰ ਨ ਪਾਇਨੀ ਖਰੇ ਖਜਾਨੇ ਪਾਏ ਆਸ ਅਦੇਸਾ ਦੂਰ ਕਰ ਇਉਂ ਮਲ ਜਾਏ ਸਮਾਏ ਸੁਖ ਕੋ ਮੰਗੇ ਸਭ ਕੋ ਦੁੱਖ ਨ ਮੰਗੇ ਕੋਏ ਸੁਖੇ ਕੋ ਦੁਖ ਅਗਲਾ ਮਨਮੁਖ ਬੂਝ ਨ ਹੋਏ ਸੁਖ ਦੁਖ ਸਮ ਕਰ ਜਾਣੀਐ ਸ਼ਬਦ ਭੇਤ ਸੁਖ ਹੋਏ ਵੇਦ ਪੁਕਾਰੇ ਵਾਚੀਆਂ ਬਾਣੀ ਬ੍ਰਹਮ ਬਿਆਸ ਮੁਨਜਨ ਸੇਵਕ ਸਾਧਕਾ ਨਾਮ ਰਤੇ ਗੁਣਤਾਸ ਸੱਚ ਰਤੇ ਸੇ ਜਿਨ ਗਏ ਹੋ ਸਦ ਬਲਿਆਰੇ ਜਾਸ ਚੌ ਜੁਗ ਮੈਲੇ ਮਲ ਪਰੇ ਜਿਨ ਮੁਖ ਨਾਮ ਨ ਹੋਏ ਭਗਤੀ ਪਾਏ ਵਿਹੂਣਿਆ ਹੂੰ ਕਾਲਾ ਪਤ ਖੋਏ ਜਿਨੀ ਨਾਮ ਵਿਸਾਰਿਆ ਅਵਗਨ ਮੁੱਠੀ ਰੋਏ ਖੋਜਤ ਖੋਜਤ ਪਾਇਆ ਡਰ ਕਰ ਮਿਲੇ ਮਿਲਾਏ ਆਪ ਪਛਾਣੇ ਘਰ ਵਸੇ ਹੋਮੇ ਤ੍ਰਿਸ਼ਨਾ ਜਾਏ ਨਾਨਕ ਨਿਰਮਲ ਉਜਲੇ ਜੋ ਰਾਤੀ ਹਰ ਨਾਏ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਭੂਲੇ ਬਾਵਰੇ ਗੁਰ ਕੀ ਚਰਨੀ ਲਾਗ ਹਰ ਜਪ ਨਾਮ ਧਿਆਏ ਤੂੰ ਜਪ ਡਰਪੇ ਦੁਖ ਭਾਗ ਦੁਖ ਕਣੋ ਦੁਹਾਗਨੀ ਕਿਉਂ ਥਿਰ ਰਹੇ ਸੁਹਾਗ ਭਾਈ ਰੇ ਅਵਰ ਨਹੀਂ ਮੈਂ ਥਾਉ ਮੈਂ ਧਨ ਨਾਮ ਨਿਧਾਨ ਹੈ ਗੁਰ ਦੀਆ ਬਲ ਜਾਓ ਰਹਾਓ ਗੁਰਮਤ ਪਤ ਸ਼ਬਾਸ਼ ਤਿਸ ਤਿਸਕੇ ਸੰਗ ਮਿਲਾਓ ਤਿਸ ਬਿਨ ਕੜੀ ਨ ਜੀਵੋ ਬਿਨ ਨਾਵੇਂ ਮਰ ਜਾਓ ਮੈਂ ਅੰਦਲੇ ਨਾਮ ਨ ਵਿਸਰੇ ਟੇਕ ਟਿੱਕੀ ਕਰ ਜਾਓ ਗੁਰੂ ਜਿਨਾ ਕਾ ਅੰਦਲਾ ਚੇਲੇ ਨਾਹੀ ਠਾਉ ਬਿਨ ਸਤਿਗੁਰ ਨਾਉ ਨ ਪਾਈਐ ਬਿਨ ਨਾਵੇਂ ਕਿਆ ਸੁਆਓ ਆਏ ਗਿਆ ਪਛਤਾਵਨਾ ਜੋ ਸੁਨੇ ਕਰ ਕਾਉ ਬਿਨ ਨਾਵੇਂ ਦੁਖ ਦੋਹਰੇ ਜੋ ਕੱਲਰ ਕੀ ਭੀਤ ਤਬ ਲਗ ਮਹਿਲ ਨ ਪਾਈਐ ਜਬ ਲਗ ਸਾਚ ਨਚੀਤ ਸ਼ਬਦ ਰਪੇ ਕਰ ਪਾਈਐ ਨਿਰਮਾਣੀ ਪਦਨੀਤ ਹੋ ਗੁਰ ਪੁੱਛੋ ਆਪਣੇ ਗੁਰਪੂਛ ਘਰ ਕਮਾਓ ਸ਼ਬਦ ਸਲਾਹੀ ਮਨ ਵਸੇ ਹੋਮੇ ਦੁੱਖ ਜਲ ਜਾਓ ਸਹਿਜੇ ਹੋਏ ਮਿਲਾਵੜਾ ਸਾਚੇ ਸੱਚ ਮਿਲਾਓ ਸ਼ਬਦ ਰਤੇ ਸੇ ਨਿਰਮਲੇ ਤਜ ਕਾਮ ਕ੍ਰੋਧ ਹੰਕਾਰ ਨਾਮ ਸਲਾਨ ਸਦ ਸਦਾ ਹਰ ਰਾਖੇ ਉਰਤਾਰ ਸੋ ਕਿਉਂ ਮਨੋ ਵਿਸਾਰੀਐ ਸਭ ਜੀਆਂ ਕਾ ਆਧਾਰ ਸ਼ਬਦ ਮਰੇ ਸੋ ਮਰ ਰਹੇ ਫਿਰ ਮਰੇ ਨ ਦੂਜੀ ਵਾਰ ਸ਼ਬਦੇ ਹੀ ਤੇ ਪਾਈਐ ਹਰ ਨਾਮੇ ਲਗੇ ਪਿਆਰ ਬਿਨ ਸ਼ਬਦੇ ਜਗ ਭੁੱਲਾ ਫਿਰੇ ਮਰ ਜਨਮੇ ਵਾਰੋ ਵਾਰ ਸਭ ਸਲਾਹੇ ਆਪ ਕੋ ਵੱਡੋ ਵਡੇਰੀ ਹੋਏ ਗੁਰਬਿਨ ਆਪ ਨਚੀਨੀਐ ਕਹਿ ਸੁਨੇ ਕਿਆ ਹੋਏ ਨਾਨਕ ਸ਼ਬਦ ਪਛਾਣੀਐ ਹੋਮੇ ਕਰੇ ਨ ਕੋਏ ਸ੍ਰੀ ਰਾਗ ਮਹੱਲਾ ਪਹਿਲਾ ਬਿਨ ਪਿਰ ਧਨ ਸਿੰਗਾਰੀਐ ਜੋਬਨ ਬਾਦ ਖੁਆਰ ਨਾ ਮਾਣੇ ਸੁਖ ਛੇਜੜੀ ਬਿਨ ਪਿਰ ਬਾਦ ਸਿੰਗਾਰ ਦੁੱਖ ਕਨੋ ਦੁਹਾਗਣੀ ਨਾ ਕਰ ਸੇਜ ਪਤਾਰ ਮਨ ਰੇ ਰਾਮ ਜਪੋ ਸੁਖ ਹੋਏ ਬਿਨ ਗੁਰ ਪ੍ਰੇਮ ਨ ਪਾਈਐ ਸ਼ਬਦ ਮਿਲੇ ਰੰਗ ਹੋਏ ਰਾਓ ਗੁਰ ਸੇਵਾ ਸੁਖ ਪਾਈਐ ਹਰ ਵਰ ਸਹਿਜ ਸਿੰਗਾਰ ਸੱਚ ਮਾਣੇ ਪਿਰ ਸੇ ਜੜੀ ਗੂੜਾ ਹੇਤ ਪਿਆਰ ਗੁਰਮੁਖ ਜਾਣ ਸੰਜਾਨੀਐ ਗੁਰਮੇਲੀ ਗੁਣਚਾਰ ਸੱਚ ਮਿਲੋ ਵਰ ਕਾਮਨੀ ਫਿਰ ਮੋਹੀ ਰੰਗ ਲਾਏ ਮਨ ਤਨ ਸੱਚ ਵਿਗਸਿਆ ਕੀਮਤ ਕਹਿਣ ਨ ਜਾਏ ਹਰ ਵਰ ਘਰ ਸੁਹਾਗਣੀ ਨਿਰਮਲ ਸਾਚੇ ਨਾਏ ਮਨ ਮੈਂ ਮਨੁਆ ਜੇ ਮਰੇ ਤਾਂ ਫਿਰ ਰਾਵੇ ਨਾਰ ਇਕੱਤ ਧਾਗੇ ਰਲ ਮਿਲੇ ਗਲ ਮੋਤੀਨ ਕਾ ਹਾਰ ਸੰਤ ਸਭਾ ਸੁਖ ਉਪਜੇ ਗੁਰਮੁਖ ਨਾਮ ਆਧਾਰ ਖਿਨ ਮੈਂ ਉਪਜੇ ਖਿਨ ਖਪੇ ਖਿਨ ਆਵੇ ਖਿਨ ਜਾਏ ਸ਼ਬਦ ਪਛਾਣੇ ਰਵ ਰਹਿ ਨਾ ਤਿਸ ਕਾਲ ਸੰਤਾਏ ਸਾਹਿਬ ਅਤੁੱਲ ਨ ਤੋਲੀਐ ਕਥਨ ਨ ਪਾਇਆ ਜਾਏ ਵਪਾਰੀ ਵਣਜਾਰਿਆ ਆਏ ਵੰਜੋ ਲਖਾਏ ਕਾਰ ਕਮਾਵੇ ਸੱਚ ਕੀ ਲਾਹਾ ਮਿਲੇ ਰਜਾਏ ਪੂੰਜੀ ਸਾਚੀ ਗੁਰ ਮਿਲੇ ਨਾ ਤਿਸ ਤਿਲ ਨ ਤਮਾਏ ਗੁਰਮੁਖ ਤੋਲ ਤਰਤਾਏ ਸੀ ਸੱਚ ਤਰਾਜੀ ਤੋਲ ਆਸਾ ਮਨਸਾ ਮੋਹਣੀ ਗੋਠਾ ਕੀ ਸੱਚ ਬੋਲ ਆਪ ਤਲਾਏ ਤੋਲ ਸੀ ਪੂਰੇ ਪੂਰਾ ਤੋਲ ਕਥਨੇ ਕਹਿਣ ਨਾ ਛੁੱਟੀਐ ਨਾ ਪੜ ਪੁਸਤਕ ਪਾਰ ਕਾਇਆ ਸੋਚ ਨ ਪਾਈਐ ਬਿਨ ਹਰ ਭਗਤ ਪਿਆਰ ਨਾਨਕ ਨਾਮ ਨ ਵਿਸਰੇ ਮੇਲੇ ਗੁਰ ਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਸਤਿਗੁਰ ਪੂਰਾ ਜੀ ਮਿਲੇ ਪਾਈਏ ਰਤਨ ਵਿਚਾਰ ਮਨ ਦੀ ਸੇ ਗੁਰ ਆਪਣੇ ਪਾਈਏ ਸ਼ਰਬ ਪਿਆਰ ਮੁਕਤ ਪਦਾਰਥ ਪਾਈਐ ਅਵਗਨ ਮੇਟਣ ਹਾਰ ਭਾਈ ਰੇ ਗੁਰਬਿਨ ਗਿਆਨ ਨ ਹੋਏ ਪੁੱਛੋ ਬ੍ਰਹਮੇ ਨਾਰਦੇ ਵੇਦ ਬਿਆਸੇ ਕੋਏ ਰਹਾਓ ਗਿਆਨ ਧਿਆਨ ਤੁਨ ਜਾਣੀਏ ਅਕਥ ਕਹਾਵੇ ਸੋਏ ਸਫਲਿਓ ਬਿਰਖਰਿਆਵਲਾ ਸ਼ਾਵ ਕਨੇਰੀ ਹੋਏ ਲਾਲ ਜਵੇਹਰ ਮਾਨਕੀ ਗੁਰ ਭੰਡਾਰੇ ਸੋਏ ਗੁਰ ਭੰਡਾਰੇ ਪਾਈਐ ਨਿਰਮਲ ਨਾਮ ਪਿਆਰ ਸਾਚੋ ਵੱਖਰ ਸੰਚੀਐ ਪੂਰੇ ਕਰਮ ਅਪਾਰ ਸੁਖਦਾਤਾ ਦੁਖ ਮੇਟਨੋ ਸਤਿਗੁਰ ਸੁਰ ਸਿੰਗਾਰ ਪਵ ਜਲ ਬਿਖ ਡਰਾਵਨੋ ਨਾ ਕੰਧੀ ਨਾ ਪਾਰ ਨਾ ਬੇੜੀ ਨਾ ਤੁੱਲੜਾ ਨਾ ਤਿਸ ਮੰਜ ਮਲਾਰ ਸਤਿਗੁਰ ਕੈ ਪਾਇ ਕਾ ਬੋਏ ਥਾ ਨਦਰੀ ਪਾਰ ਉਤਾਰ ਇੱਕ ਤਿਲ ਪਿਆਰਾ ਵਿਸਰੇ ਦੁਖ ਲਾਗੇ ਸੁਖ ਜਾਏ ਜੇ ਬਾ ਜਲੋ ਜਲਾਵਨੀ ਨਾਮ ਨਾ ਜਪੇ ਰਸਾਏ ਖੱਟ ਬਿਨ ਸੇ ਦੁਖੀ ਅਗਲੋ ਜੰ ਪਕੜੇ ਪਛਤਾਏ ਮੇਰੀ ਮੇਰੀ ਕਰ ਗਏ ਤਨ ਧਨ ਕਲਤ ਨ ਸਾਥ ਬਿਨ ਨਾਵੇਂ ਧਨਬਾਦ ਹੈ ਪੂਲੋ ਮਾਰ ਗਿਆਥ ਸਾਚੋ ਸਾਹਿਬ ਸੇਵੀਐ ਗੁਰਮੁਖ ਕਥੋ ਕਾਥ ਆਵੇ ਜਾਏ ਭਵਾਈਐ ਪਈਏ ਕਿਰਤ ਕਮਾਏ ਪੂਰਬ ਲਿਖਿਆ ਕਿਉਂ ਮੇਟੀਐ ਲਿਖਿਆ ਲੇਖਰ ਜਾਏ ਬਿਨ ਹਰ ਨਾਮ ਨ ਛੁੱਟੀਐ ਗੁਰਮਤ ਮਿਲੇ ਮਲਾਏ ਤਿਸ ਬਿਨ ਮੇਰਾ ਕੋ ਨਹੀਂ ਜਿਸ ਕਾ ਜੀਓ ਪ੍ਰਾਨ ਹੋਮੇ ਮਮਤਾ ਜਲ ਬਲੋ ਲੋਭ ਜਲੋ ਅਭਿਮਾਨ ਨਾਨਕ ਸ਼ਬਦ ਵਿਚਾਰੀਐ ਪਾਈਐ ਗੁਣੀ ਨਿਦਾਨ ਸ੍ਰੀ ਰਾਗ ਮਹੱਲਾ ਪਹਿਲਾ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਜਲ ਕਮਲੇਹ ਲਹਿਰੀ ਨਾਲ ਪਛਾੜੀਐ ਪੀ ਵਿਕਸੇ ਅਸਨੇਹ जल मैं जी उपाय कह बिन जल मरन तनेहे मन रे क्यों छूटे बिन प्यार गुरमुख अंतर रव रिया बख्शे भगत भंडार रहाओ रे मन ऐसी हर स्यो प्रीत कर जैसी मछली नीर जी अद क्यों त्यों सुख कणो मन तन शांत शरीर बिन जल घड़ी न जीवई प्रभ जाने अब पीर रे मन ऐसी हर स्यो प्रीत कर जैसी चात्रक में सर पर थल हरियावले एक बूंद न पवी के करम मिले सो पाई है किरत पया सिर देहे रे मन ऐसी हर स्यो प्रीत कर जैसी जल दुध हुए अवटन आपे खवे दुध को पखन न दे आपे मेल विछुनिया सच वड्याई दे रे मन ऐसी हर स्यो प्रीत कर जैसी चकवी सूर खिन पल नींद न सोवे जाने दूर हजूर मनमुख सोजी ना पवे गुरमुख सदा हजूर मनमुख गंत गनावने करत करे सो होए ताकि कीमत ना पवे जे लोचे सब कोए गुरमत होए ता पाई है सच मिले सुख होए सच्चा ने हो न टुटई जे सतगुर पेटे सोए ज्ञान पदार्थ पाई है त्रै पवन सोजी होए निर्मल नाम न विसरे जे गुण का गाक होए खेल गए से पंखनू जो चुग दे सर तल कड़ी के मुहत के चलना खेलन अज के कल जिस तू मिले सो मिले जाए सच्चा पिड़ मल बिन गुर प्रीत न उपजे होमे मैल न जाए सोहो आप पछाणिए शब्द भेत पते आए गुरमुखे आप पछाणिए अवर के करे कराए मिलिया का क्या मिल गया शब्द मिले पते आए मनमुख सोजी ना पवे विछड़ चोटा खाए नानक दर कर एक है और न दूजी जाए श्री राग महला पहला मनमुख भुले भुलाइए भुली ठोर नकाए गुरबिन को न दिखावे अंधी आवे जाए ज्ञान पदार्थ खोया ठगिया मुठा जाए बाबा माया परम भुलाए परम भुली दुहागनी ना फिर अंक समाए राओ भुली फिरे दसंतरी भुली ग्रह तज जाए भुली डूंगर थल चढ़े पर मैं मन डलाए तुरो विछुनी क्यों मिले गर्भ मुठी बिल लाए विछड़िया गुरमिल सी हर रस नाम प्यार साच सहज सोभा कनी हर गुण नाम आधार जो पावे त्यों रख तू मैं तुझ बिन कमन पतार अखर पढ़ पढ़ भुल गया पेखी बहुत अभिमान तीर्थ नाता क्या करे मन मैं मैल गुमान गुरबिन किन समझाई है मन राजा सुल्तान प्रेम पदार्थ पाई है गुरमुख तत् विचार सत ने आप गवाया गुर कै शब्द सिंगार कर ही सो पिर पाया गुर कै हे त्यापार गुर की सेवा चाकरी मन निर्मल सुख होए गुर का शब्द मन वस्या होमे विच्चों खोए गुर की सेवा चाकरी मन निर्मल सुख होए गुर का शब्द मन वस्या होमे विच्चों खोए नाम पदार्थ पाया लाभ सदा मन होए करम ले ता पाईए आप न ले आ जाए गुर की चरनी लग रहो विच्चों आप गवाए सच्चे से तीरत्या सच्चो पल्ले पाए पुलन अंदर सब को अपुल गुरु करतार गुरमत मन समझाया लागात से प्यार नानक साच न विसरे मेले शब्द अपार श्री राग महला पहला तृष्णा माया मोहनी सुत बंदब कर नार तन जोबन जग ठगिया लब लोभ हंकार मोठ गोली हो मुई सावरते संसार मेरे प्रीतमा मैं तुझ बिन अवर न कोए मैं तुझ बिन अवर न पावई तू पावे सुख होए रहाओ नाम सलाही रंग स्यों गुर कै शब्द संतोख जो दीसे सो चल सी कूड़ा मोह न वेख वाट वटाऊ आया नित चलदा साथ देख आखन आखे के तड़े ਗੁਰ ਬਿਨ ਬੂਝ ਨਾ ਹੋਏ, ਨਾਮ ਵਡਾਈ ਜੇ ਮਿਲੇ ਸੱਚ ਰੱਬੇ ਪਤ ਹੋਏ, ਜੋ ਤੁਧ ਪਾਵੇ ਸੇ ਪਲੇ ਖੋਟਾ ਖਰਾ ਨ ਕੋਏ, ਗੁਰ ਸਰਨਾਈ ਛੂਟੀ ਹੈ ਮਨਮੁਖ ਖੋਟੀ ਰਾਸ, ਅਛੱਟ ਧਾਤ ਪਾਤਸ਼ਾਹ ਕੀ ਘੜੀਏ ਸ਼ਬਦ ਵਿਗਾਸ, ਆਪੇ ਪਰਖੇ ਪਾਰਖੂ ਪਵੇ ਖਜਾਨੇ ਰਾਸ, ਤੇਰੀ ਕੀਮਤ ਨਾ ਪਵੇ ਸਭ ਡਿੱਟੀ ਠੋਕ ਵਜਾਏ, ਕਹਿਣੇ ਹੱਥ ਨ ਲੱਭਈ ਸੱਚ ਟਿਕੇ ਪਤ ਪਾਏ, ਗੁਰਮਤ ਤੂੰ ਸਲਾਨਾ ਹੋਰ ਕੀਮਤ ਕਹਿਣ ਨਾ ਜਾਏ, ਜਿਤ ਤਨ ਨਾਮ ਨ ਪਾਵਈ ਤੇ ਤਨ ਹਉਮੇ ਵਾਦ, ਗੁਰਬਿਨ ਗਿਆਨ ਨ ਪਾਈਐ ਵਿਖਿਆ ਦੂਜਾ ਸਾਧ, ਬਿਨ ਗੁਣ ਕਾਮ ਨ ਆਵਈ ਮਾਇਆ ਫਿੱਕਾ ਸਾਧ, ਆਸਾ ਅੰਦਰ ਜੰਮਿਆ ਆਸਾ ਰਸ ਕਸ ਖਾਏ, ਆਸਾ ਬੰਧ ਚਲਾਈਐ ਮੂਹੇ ਮੂੰਹ ਚੋਟਾਂ ਖਾਏ, ਅਵਗਣ ਬੱਧਾ ਮਾਰੀਐ ਛੁੱਟੇ ਗੁਰਮਤਿ ਨਾਹੀ, ਸਰਬੇ ਸਾਈਂ ਇੱਕ ਤੂੰ ਜਿਉ ਪਾਵੇ ਤਿਉ ਰਾਖ, ਗੁਰਮਤ ਸਾਚਾ ਮਨ ਵਸੇ ਨਾਮ ਭਲੋ ਪਤ ਸਾਖ, ਹੋਮੇ ਰੋਗ ਗਵਾਈਐ ਸ਼ਬਦ ਸੱਚੇ ਸੁਭ ਪਾਖ, ਆਕਾਸ਼ੀ ਪਤਾਲ ਤੂੰ ਤ੍ਰੈ ਪਵਨ ਰਿਆ ਸਮਾਏ, ਆਪੇ ਭਗਤੀ ਭਾਉ ਤੂੰ ਆਪੇ ਮਿਲੇ ਮਲਾਹੇ, ਨਾਨਕ ਨਾਮ ਨ ਵਿਸਰੇ ਜੋ ਪਾਵੇ ਤਿਵੇਂ ਰਜਾਏ, ਸ੍ਰੀ ਰਾਗ ਮਹੱਲਾ ਪਹਿਲਾ ਰਾਮ ਨਾਮ ਮਨ ਬੇਦਿਆ, ਅਵਰ ਕਿਆ ਕਰੀ ਵਿਚਾਰ ਸ਼ਬਦ ਸੁਰਤ ਸੁਖ ਉਪਜੇ ਪ੍ਰਭ ਰਾਤੋ ਸੁਖ ਸਾਰ, ਜੋ ਪਾਵੇ ਤਿਉ ਰਾਖ ਤੂੰ ਮੈਂ ਹਰ ਨਾਮ ਆਧਾਰ, ਮਨ ਰੇ ਸਾਚੀ ਖਸਮ ਰਜਾਏ, ਜਿਨ ਤਨ ਮਨ ਸੱਚ ਸ਼ਿੰਗਾਰਿਆ ਤੇ ਸਿਰ ਤੀ ਲਿਵਲਾਏ ਰਹਾਉ, ਤਨ ਬੇਸੰਤਰ ਹੋਮੀਐ ਇਕ ਰੱਤੀ ਤੋਲ ਕਟਾਏ, ਤਨ ਮਨ ਸਬਦਾ ਜੇ ਕਰੀ ਅੰਧਨ ਅਗਨ ਜਲਾਏ, ਹਰ ਨਾਮੇ ਤੁਲ ਨ ਪੁੱਜਈ ਜੇ ਲਖ ਕੋਟੀ ਕਰਮ ਕਮਾਏ, ਅਰਧ ਸਰੀਰ ਕਟਾਈਐ ਸਿਰ ਕਰਵਤ ਰਾਏ, ਤਨ ਮੰਚਲ ਲਾ ਗਾਲੀਏ ਪੀ ਮਨ ਤੇ ਰੋਗ ਨ ਜਾਏ, ਹਰ ਨਾਮੇ ਤੁਲ ਨ ਪੂਜਈ ਸਭ ਡਿੱਠੀ ਠੋਕ ਵਜਾਏ, ਕੰਚਨ ਕੇ ਕੋਟ ਦੱਤ ਕਰੀ ਬਹੁ ਹੈਵਰ ਗੈਵਰ ਦਾਨ, ਭੂਮ ਦਾਨ ਗਊਆਂ ਕਣੀ ਪੀ ਅੰਤਰ ਗਰਭ ਗਮਾਨ, ਰਾਮ ਨਾਮ ਮਨ ਬੇਦਿਆ ਗੁਰਦੀਆ ਸਚ ਦਾਨ, ਮਨ ਅਠ ਬੁੱਧੀ ਕੇਤੀਆ ਕੇਤੇ ਭੇਦ ਵਿਚਾਰ, ਕੇਤੇ ਬੰਧਨ ਜੀ ਕੈ ਗੁਰਮੁਖ ਮੁਖ ਦੁਆਰ, ਸੱਚੋ ਰੇ ਸਭ ਕੋ ਉੱਪਰ ਸੱਚ ਆਚਾਰ, ਸਭ ਕੋ ਉੱਚਾ ਆਖੀਐ ਨੀਚ ਨ ਦਿਸੇ ਕੋਏ, ਇੱਕ ਨੈ ਭਾਂਡੇ ਸਾਜੀਐ ਇੱਕ ਚਾਨਣ ਦੇ ਲੋਏ, ਕਰਮ ਮਿਲੇ ਸੱਚ ਪਾਈਐ ਤੁਰ ਬਖਸ਼ ਨ ਮੇਟੇ ਕੋਏ, ਸਾਧ ਮਿਲੇ ਸਾਧੂ ਜਨੇ ਸੰਤੋਖ ਵਸੇ ਗੁਰ ਪਾਏ, ਅਕਥ ਕਥਾ ਵਿਚਾਰੀਐ ਜੇ ਸਤਿਗੁਰ ਮਾਹੇ ਸਮਾਏ, ਪੀ ਅੰਮ੍ਰਿਤ ਸੰਤੋਖਿਆ ਦਰਗੇ ਪੈਂਦਾ ਜਾਏ, ਕਟ ਕਟ ਵਾਜੇ ਕੁੰਗੂਰੀ ਅੰਧਨ ਸ਼ਬਦ ਸੁਭਾਏ, ਵਿਰਲੇ ਕੋ ਸੋ ਜੀ ਪਈ ਗੁਰਮੁਖ ਮਨ ਸਮਝਾਏ, ਨਾਨਕ ਨਾਮ ਨ ਵਿਸਰੇ ਛੂਟੇ ਸ਼ਬਦ ਕਮਾਏ, ਸ੍ਰੀ ਰਾਗ ਮਹੱਲਾ ਪਹਿਲਾ ਚਿੱਤੇ ਦਿਸੇ ਧੌਲ ਹਾਰ, ਬੱਗੇ ਬੰਕ ਦੁਆਰ ਕਰ ਮਨ ਖੁਸ਼ੀ ਉਸਾਰਿਆ, ਦੂਜੇ ਹੇਤ ਪਿਆਰ ਅੰਦਰ ਖਾਲੀ ਪ੍ਰੇਮ ਬਿਨ ਟਹਿ ਢੇਰੀ ਤਨਸਾਰ, ਭਾਈ ਰੇ ਤਨ ਧਨ ਸਾਥ ਨ ਹੋਏ, ਰਾਮ ਨਾਮ ਤਨ ਨਿਰਮਲੋ ਗੁਰਦਾਤੇ ਕਰੇ ਪ੍ਰਭ ਸੋਏ ਰਾਓ, ਰਾਮ ਨਾਮ ਤਨ ਨਿਰਮਲੋ ਜੈ ਦੇਵੇ ਦੇਵਨਹਾਰ, ਆਗੇ ਭੂਸ਼ਣ ਹੋਵਈ ਜਿਸ ਬੇਲੀ ਗੁਰ ਕਰਤਾਰ, ਆਪ ਛਡਾਏ ਛੂਟੀਐ ਆਪੇ ਬਖਸ਼ਣ ਹਾਰ, ਮਨਮੁਖ ਜਾਣੇ ਆਪਣੇ ਤੀਆਂ ਪੂਤ ਸੰਜੋਗ, ਨਾਰੀ ਦੇਖ ਵਗਾਸੀਏ ਨਾਲੇ ਹਰਖ ਸੋਗ, ਗੁਰਮੁਖ ਸ਼ਬਦ ਰੰਗਾਵਲੇ ਐਨਸ ਹਰ ਰਸ ਭੋਗ, ਚਿੱਤ ਚੱਲੇ ਵਿਚਾਨਨੋ ਜਾ ਸਾਗਤ ਡੋਲ ਡੁਲਾਏ, ਬਾਹਰ ਢੂੰਡ ਵਗੁੱਚੀਐ ਕਰਮੈ ਵਸਤ ਸੁਧਾਏ, ਮਨਮੁਖ ਹੋਮੇ ਕਰਮ ਸੀ ਗੁਰਮੁਖ ਪੱਲੇ ਪਾਏ, ਸਾਗਤ ਨਿਰਗੁਣ ਆਰਿਆ ਆਪਣਾ ਮੂਲ ਪਛਾਣ, ਰਕਤ ਬਿੰਦ ਕਾਏ ਤਨੋ ਅਗਨੀ ਪਾਸ ਪ੍ਰਾਨ, ਪਵਨੇ ਕੇ ਵਸ ਦਿਓਹਰੀ ਮਸਤਕ ਸੱਚ ਨਿਸ਼ਾਨ, ਬਹੁਤਾ ਜੀਵਨ ਮੰਗੀਐ ਮੂਆ ਨ ਲੋੜੇ ਕੋਏ, ਸੁਖ ਜੀਵਨ ਤਿਸ ਆਖੀਐ ਜਿਸ ਗੁਰਮੁਖ ਵਸਿਆ ਸੋਏ, ਨਾਮ ਵਿਹੂਣੇ ਕਿਆ ਗਣੀ ਜਿਸ ਗੁਰ

ਹੋਮੇ ਦੁੱਖ ਸਭ ਜਾਏ। ਸਤਿਗੁਰ ਸ਼ਬਦ ਸੁਨਾਇਆ ਹੋ ਸਤ ਬਲਿਹਾਰੇ ਜਾਓ, ਆਪਣੇ ਮਨ ਚਿਤ ਕਹੇ ਕਹਾਏ, ਬਿਨ ਗੁਰੇ ਆਪ ਨ ਜਾਈ। ਹਰ ਜਿਉ ਭਗਤ ਵਿਸ਼ਾਲ ਸੁਖਦਾਤਾ, ਕਰ ਕਿਰਪਾ ਮਨ ਵਸਾਈ। ਨਾਨਕ ਸੋਭਾ ਸੁਰਤ ਦੇ ਪ੍ਰਭ, ਆਪੇ ਗੁਰਮੁਖ ਦੇ ਵਡਿਆਈ। ਸ੍ਰੀ ਰਾਗ ਮਹੱਲਾ ਤੀਜਾ, ਹੋਮੇ ਕਰਮ ਕਮਾਵ ਦੇ, ਜਮਡਣ ਲੱਗੇ ਤੇ ਨਿਆਏ। ਜੇ ਸਤਿਗੁਰ ਸੇਵਨ ਸੇ ਉਭਰੇ, ਹਰ ਸੇਤੀ ਲਿਵ ਲਾਏ। ਮਨ ਰੇ ਗੁਰਮੁਖ ਨਾਮ ਤੇ ਆਏ, ਤੁਰ ਪੂਰਬ ਕਰਤੇ ਲਿਖਿਆ, ਤਿਨ ਗੁਰਮਤ ਨਾਮ ਸਮਾਏ ਰਹੋ। ਫਿਰ ਸਤਿਗੁਰ ਪ੍ਰਤੀਤ ਨ ਆਵਈ, ਨਾਮ ਨਾ ਲਾਗੋ ਪਾਓ, ਸੁਫਨੇ ਸੁਖ ਨ ਪਾਵਈ, ਦੁਖ ਮੈਂ ਸਭੇ ਸਮਾਏ। ਜੇ ਹਰ ਹਰ ਕੀ ਜੇ ਬਹੁਤ ਲੋਚੀ ਗਏ, ਕਿਰਤ ਨ ਮੇਟਿਆ ਜਾਏ। ਹਰ ਕਾ ਭਾਣਾ ਭਗਤੀ ਮੰਨਿਆ, ਸੇ ਭਗਤ ਪਏ ਦਰ ਥਾਏ। ਗੁਰ ਸ਼ਬਦ ਦੜਾਵੇ ਰੰਗ ਸਿਉ, ਬਿਨ ਕਿਰਪਾ ਲਿਆ ਨ ਜਾਏ। ਜੇਸੋ ਅੰਮ੍ਰਿਤ ਨੀਰ ਗਏ, ਪੀ ਬੇਖ ਪਲ ਲਾਗੇ ਤਾਏ। ਸੇ ਜਨ ਸੱਚੇ ਨਿਰਮਲੇ, ਜਿਨ ਸਤਿਗੁਰ ਨਾਲ ਪਿਆਰ। ਸਤਿਗੁਰ ਕਾ ਭਾਣਾ ਕਮਾਵਦੇ, ਬਿਖੋ ਮੇ ਤਜ ਵਿਕਾਰ। ਮਨ ਅਟਕਿਤੇ ਉਪਾਏ ਨ ਛੁਟੀਐ, ਸਿਮਰਤ ਸ਼ਾਸਤਰ ਸੋਧੋ ਜਾਏ। ਮਿਲ ਸੰਗਤ ਸਾਧੂ ਉਭਰੇ, ਗੁਰ ਕਾ ਸ਼ਬਦ ਕਮਾਏ। ਹਰ ਕਾ ਨਾਮ ਨਿਧਾਨ ਹੈ, ਜਿਸ ਅੰਤ ਨ ਪਾਰਾ ਵਾਰ। ਗੁਰਮੁਖ ਸੇ ਹੀ ਸੋਂਦੇ, ਜਿਨ ਕਿਰਪਾ ਕਰੇ ਕਰਤਾਰ। ਨਾਨਕ ਦਾਤਾ ਏਕ ਹੈ, ਦੂਜਾ ਔਰ ਨ ਕੋਏ। ਗੁਰ ਪ੍ਰਸਾਦੀ ਪਾਈਐ, ਕਰਮ ਪ੍ਰਾਪਤ ਹੋਏ। ਸ੍ਰੀ ਰਾਗ ਮਹੱਲਾ ਤੀਜਾ, ਪੰਖੀ ਬਿਰਖ ਸੁਹਾਵੜਾ, ਸੱਚ ਉਗੇ ਗੁਰ ਪਾਏ। ਹਰ ਅਸ ਪੀਵੇ ਸਹਿਜ ਰਹੇ, ਉਡੇ ਨ ਆਵੇ ਜਾਏ। ਨਿਜ ਕਰ ਵਾਸਾ ਪਾਇਆ, ਹਰ ਹਰ ਨਾਮ ਸਮਾਏ। ਮਨ ਰੇ ਗੁਰ ਕੀ ਕਾਰ ਕਮਾਏ, ਗੁਰ ਕਹਿ ਭਾਣੇ ਜੇ ਚੱਲੇ, ਤਾਂ ਅੰਤਰ ਜੇ ਹਰਨਾਏ ਰਾਓ। ਪੰਖੀ ਬਿਰਖ ਸੁਹਾਵੜੇ, ਉਡੇ ਚੋਂ ਦਿਸ ਜਾਏ। ਜੇਤਾ ਉਡੇ ਦੁੱਖ ਕਣੇ, ਨਿਤ ਦਾ ਜੇਤੇ ਬਿਲ ਲਾਹੇ। ਬਿਨ ਗੁਰ ਮੈਲ ਨਾ ਜਾਪਈ, ਨਾ ਅੰਮ੍ਰਿਤ ਫਲ ਪਾਏ। ਗੁਰਮੁਖ ਬ੍ਰਹਮ ਹਰਿਆ ਬੱਲਾ, ਸਾਚੇ ਸਹਿਜ ਸਬਾਏ। ਸ਼ਾਖਾ ਤੀਨ ਨਵਾਰੀ ਹੈ, ਏਕ ਸ਼ਬਦ ਲਿਵ ਲਾਏ। ਅੰਮ੍ਰਿਤ ਫਲ ਹਰ ਏਕ ਹੈ, ਆਪੇ ਦੇਖ ਵਾਏ। ਮਨਮੁਖ ਉਬੇ ਸੁੱਕ ਗਏ, ਨਾ ਫਲ ਤਿੰਨਾ ਛਾਓ। ਤਿੰਨਾ ਪਾਸ ਨਾ ਬੇਸੀਏ, ਉਹਨਾਂ ਕਰ ਨਾ ਗਿਰਾਓ। ਕਟੀਏ ਤੇ ਨਿਤ ਜਾਲੀਏ, ਉਹਨਾਂ ਸ਼ਬਦ ਨਾਓ। ਹੁਕਮੇ ਕਰਮ ਕਮਾਵਣੇ, ਪਈਏ ਕਿਰਤ ਫਰਾਓ। ਹੁਕਮੇ ਦਰਸ਼ਨ ਦੇਖਣਾ, ਜੈ ਪੈ ਜੈ ਤੈ ਜਾਓ। ਹੁਕਮੇ ਹਰ ਹਰ ਮਨ ਵਸੇ, ਹੁਕਮੇ ਸੱਚ ਸਮਾਓ। ਹੁਕਮ ਨ ਜਾਣੇ ਬੱਪੜੇ, ਪੂਲੇ ਫਿਰੇ ਗਵਾਰ। ਮਨ ਅਟ ਕਰਮ ਕਮਾਵਦੇ, ਨਿਤ ਨਿਤ ਹੋਏ ਖੁਆਰ। ਅੰਤਰ ਸ਼ਾਂਤ ਨ ਆਵਈ, ਨਾ ਸੱਚ ਲੱਗੇ ਪਿਆਰ। ਗੁਰਮੁਖੀਆਂ ਮੋ ਸੋਹਣੇ, ਗੁਰ ਕੇ ਹਿਤ ਪਿਆਰ। ਸੱਚੀ ਭਗਤੀ ਸੱਚ ਰਤੇ, ਦਰ ਸੱਚੇ ਸਚਿਆਰ। ਆਏ ਸੇ ਪਰਵਾਨ ਹੈ, ਸਭ ਕੁਲ ਕਾ ਕਰੇ ਉਧਾਰ। ਸਭ ਨਦਰੀ ਕਰਮ ਕਮਾਵਦੇ, ਨਦਰੀ ਬਾਰ ਨਾ ਕੋਏ। ਜੈਸੀ ਨਦਰ ਕਰ ਦੇਖੇ, ਸੱਚਾ ਤੈਸਾ ਕੀ ਹੋਏ। ਨਾਨਕ ਨਾਮ ਵਡਿਆਈਆ, ਕਰਮ ਪ੍ਰਾਪਤ ਹੋਏ। ਸ੍ਰੀ ਰਾਗ ਮਹੱਲਾ ਤੀਜਾ, ਗੁਰਮੁਖ ਨਾਮ ਧਿਆਈਐ, ਮਨਮੁਖ ਬੂਝ ਨ ਪਾਏ। ਗੁਰਮੁਖ ਸਦਾ ਮੁਖ ਉਜਲੇ, ਹਰ ਵਸਿਆ ਮਨ ਆਏ। ਸਹਿਜੇ ਹੀ ਸੁਖ ਪਾਈਐ, ਸਹਿਜੇ ਰਹਿ ਸਮਾਏ। ਭਾਈ ਰੇ ਦਾਸਨ ਦਾਸਾ ਹੋਏ, ਗੁਰ ਕੀ ਸੇਵਾ ਗੁਰ ਭਗਤ ਹੈ, ਵਿਰਲਾ ਪਾਏ ਕੋਈ ਰਾਓ। ਸਦਾ ਸੁਹਾਗ ਸੁਹਾਗਣੀ, ਜੈ ਚੱਲੇ ਸਤਿਗੁਰ ਪਾਏ। ਸਦਾ ਪਿਰਨੇ ਚੱਲ ਪਾਈਏ, ਨਾ ਉਹ ਮਰੇ ਨ ਜਾਏ। ਸ਼ਬਦ ਮਿਲੀ ਨਾ ਵਿਛੜੇ, ਪਿਰਕੇ ਅੰਕ ਸਮਾਏ। ਹਰ ਨਿਰਮਲ ਅਤਿ ਉਜਲਾ, ਬਿਨ ਗੁਰ ਪਾਇਆ ਨ ਜਾਏ। ਪਾਠ ਪੜੇ ਨਾ ਬੁਝਈ, ਭੇਖੀ ਪਰਮ ਪਲਾਏ। ਗੁਰਮਤੀ ਹਰ ਸਦਾ ਪਾਇਆ, ਰਸਨਾ ਹਰ ਰਸ ਸਮਾਏ। ਮਾਇਆ ਮੋਹ ਚਕਾਇਆ, ਗੁਰਮਤੀ ਸਹਿਜ ਸੁਭਾਏ। ਬਿਨ ਸ਼ਬਦੇ ਜਗ ਦੁਖੀਆ, ਫਿਰੇ ਮਨਮੁਖ ਨੂੰ ਗਈ ਖਾਏ। ਸ਼ਬਦੇ ਨਾਮ ਧਿਆਈ ਹੈ, ਸ਼ਬਦੇ ਸੱਚ ਸਮਾਏ। ਮਾਇਆ ਭੁੱਲੇ ਸਿੱਧ ਫਿਰੇ, ਸਮਾਧਨ ਲੱਗੇ ਸਬਾਏ। ਤੀਨੇ ਲੋ ਵਿਆਪਤ ਹੈ, ਅਧਕਰੇ ਲਪਟਾਏ।
ਬਿਨ ਗੁਰ ਮੁਕਤ ਨ ਪਾਈਐ ਨਾ ਦੁਬਦਾ ਮਾਇਆ ਜਾਏ। ਮਾਇਆ ਕਿਸ ਨੂੰ ਆਖੀਐ ਕਿਆ ਮਾਇਆ ਕਰਮ ਕਮਾਏ, ਦੁੱਖ ਸੁਖ ਇਹ ਜਿਉ ਬੁੱਧ ਹੈ ਹਉਮੈ ਕਰਮ ਕਮਾਏ। ਬਿਨ ਸ਼ਬਦੇ ਭਰਮ ਨ ਚੁੱਕਈ ਨਾ ਵਿੱਚੋਂ ਹਉਮੈ ਜਾਏ, ਬਿਨ ਪ੍ਰੀਤੀ ਭਗਤ ਨ ਹੋਵਈ ਬਿਨ ਸ਼ਬਦੇ ਥਾਂ ਨ ਪਾਏ। ਸ਼ਬਦੇ ਹਉਮੈ ਮਾਰੀਐ ਮਾਇਆ ਕ ਭਰਮ ਜਾਏ, ਨਾਮ ਪਦਾਰਥ ਪਾਈਐ ਗੁਰਮੁਖ ਸਹਿਜ ਸੁਭਾਏ। ਬਿਨ ਗੁਰ ਗੁਣ ਨਾ ਜਾਪਨੀ ਬਿਨ ਗੁਣ ਭਗਤ ਨ ਹੋਏ, ਭਗਤ ਵਿਸ਼ਲ ਹਰ ਮਨ ਵਸਿਆ ਸਹਿਜ ਮਿਲਿਆ ਪ੍ਰਭ ਸੋਏ। ਨਾਨਕ ਸ਼ਬਦੇ ਹਰ ਸਲਾਈਏ ਕਰਮ ਪ੍ਰਾਪਤ ਹੋਏ। ਸ੍ਰੀ ਰਾਗ ਮਹੱਲਾ ਤੀਜਾ। ਮਾਇਆ ਮੋਹ ਮੇਰੇ ਪ੍ਰਭ ਕੀਨਾ, ਆਪੇ ਭਰਮ ਭੁਲਾਏ ਮਨਮੁਖ ਕਰਮ ਕਰੇ ਨਹੀਂ ਬੂਝੈ, ਬਿਰਥਾ ਜਨਮ ਗਵਾਏ। ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੇ ਮੰਨਿਆਏ, ਮਨ ਰੇ ਨਾਮ ਜਪੋ ਸੁਖ ਹੋਏ। ਗੁਰ ਪੂਰਾ ਸੁਲਾਈ ਹੈ ਸਹਿਜ ਮਿਲੇ ਪ੍ਰਭ ਸੋਏ ਰਹਾਉ, ਪਰਮ ਗਿਆ ਪੋ ਭਾਗਿਆ ਹਰ ਚਰਨੀ ਚਿਤ ਲਾਏ। ਗੁਰਮੁਖ ਸ਼ਬਦ ਕਮਾਈਐ ਹਰ ਵਸੇ ਮੰਨਿਆਏ, ਕਰ ਮੈਲ ਸੱਚ ਸਮਾਈਐ ਜਮਕਾਲ ਨ ਸਕੇ ਖਾਏ। ਨਾਮਾ ਸ਼ੀਂਬਾ ਕਬੀਰ ਜੁਲਾਹਾ ਪੂਰੇ ਗੁਰ ਤੇ ਗਤ ਪਾਈ, ਬ੍ਰਹਮ ਕੇ ਬੇਤੇ ਸ਼ਬਦ ਪਛਾਣੇ ਹੋਮੇ ਜਾਤ ਗਵਾਈ। ਸੁਰ ਨਰ ਤਿਨ ਕੀ ਬਾਣੀ ਗਾਵੈ ਕੋਈ ਨ ਮੇਟੇ ਪਾਈ, ਦੈਤ ਪੁੱਤ ਕਰਮ ਧਰਮ ਕੇ ਸੰਯਮ ਨ ਪੜੇ ਦੂਜਾ ਭਾਉ ਨ ਜਾਣੇ। ਸਤਿਗੁਰ ਭੇਟੀਏ ਨਿਰਮਲ ਹੋਵਾ ਆਂਦੇ ਨਾਮ ਵਖਾਣੇ, ਏਕੋ ਪੜੋ ਏਕੋ ਨਾਉ ਬੁੱਝੇ ਦੂਜਾ ਅਵਰ ਨ ਜਾਣੇ। ਖਟ ਦਰਸ਼ਨ ਜੋਗੀ ਸੰਨਿਆਸੀ ਬਿਨ ਗੁਰ ਭਰਮ ਭੁਲਾਏ, ਸਤਿਗੁਰ ਸੇਵੇ ਤਾਂ ਗਤਮਿਤ ਪਾਵੇ ਹਰ ਜਿਉ ਮਨ ਵਸਾਏ। ਸੱਚੀ ਬਾਣੀ ਸਿਓ ਚਿਤ ਲਾਗੇ ਆਮਨ ਜਾਣ ਰਹਾਏ, ਪੰਡਤ ਪੜ ਪੜ ਵਾਦ ਵਖਾਨੇ ਬਿਨ ਗੁਰ ਭਰਮ ਭੁਲਾਏ। ਲੱਖ ਚੁਰਾਸੀ ਫੇਰ ਪਿਆ ਬਿਨ ਸ਼ਬਦੇ ਮੁਕਤ ਨ ਪਾਏ, ਜਾਂ ਕੋ ਜਾਂ ਨਾਉ ਚੇਤੇ ਤਾਂ ਗਤ ਪਾਏ ਸਤਿਗੁਰ ਮੇਲ ਮਿਲਾਏ। ਸਤ ਸੰਗਤ ਮੈਂ ਨਾਮ ਹਰਿ ਉਪਜੇ ਜਾਂ ਸਤਿਗੁਰ ਮਿਲੇ ਸੁਭਾਏ, ਮਨ ਧਨ ਅਰਪੀ ਆਪ ਗਵਾਈ ਚੱਲਾ ਸਤਿਗੁਰ ਪਾਏ। ਸਤਿਬਲਿਆਰੀ ਗੁਰੇ ਆਪਣੇ ਵਿੱਟੋਂ ਜੇ ਹਰ ਸੇਤੀ ਚਿਤ ਲਾਏ, ਸੋ ਬ੍ਰਾਹਮਣ ਬ੍ਰਹਮ ਜੋ ਬਿੰਦੇ ਹਰ ਸੇਤੀ ਰੰਗ ਰਾਤਾ, ਪ੍ਰਭ ਨਿਕਟ ਵਸੇ ਸਭਨਾ ਕਟੇ ਅੰਤਰ ਗੁਰਮੁਖ ਵਿਰਲੇ ਜਾਤਾ। ਨਾਨਕ ਨਾਮ ਮਿਲੇ ਵਡਿਆਈ ਗੁਰ ਕਹਿ ਸ਼ਬਦ ਪਛਾਤਾ। ਸ੍ਰੀ ਰਾਗ ਮਹੱਲਾ ਤੀਜਾ। ਸਹਿਜੇ ਨੂੰ ਸਭ ਲੋਚਦੀ ਬਿਨ ਗੁਰ ਪਾਇਆ ਨ ਜਾਏ, ਪੜ ਪੜ ਪੰਡਤ ਜੋਤ ਕੀ ਥੱਕੇ ਭੇਖੀ ਭਰਮ ਭੁਲਾਏ। ਗੁਰ ਭੇਟੀ ਸਹਿਜ ਪਾਇਆ ਆਪਣੀ ਕਿਰਪਾ ਕਰੇ ਰਜਾਏ, ਭਾਈ ਰੇ ਗੁਰ ਬਿਨ ਸਹਿਜ ਨ ਹੋਏ ਸ਼ਬਦੇ ਹੀ ਤੇ ਸਹਿਜ ਉਪਜੇ ਹਰ ਪਾਇਆ ਸੱਚ ਸੋਏ ਰਹਾਉ। ਸਹਿਜੇ ਗਾਵਿਆ ਥਾਂ ਪਵੇ ਬਿਨ ਸਹਿਜੇ ਕਥਨੀ ਬਾਦ, ਸਹਿਜੇ ਹੀ ਭਗਤ ਉਪਜੇ ਸਹਿਜ ਪਿਆਰ ਬਿਰਾਗ, ਸਹਿਜੇ ਹੀ ਤੇ ਸੁਖ ਸ਼ਾਂਤ ਹੋਏ ਬਿਨ ਸਹਿਜੇ ਜੀਵਨ ਬਾਦ, ਸਹਿਜ ਸਲਾਈਏ ਸਦਾ ਸਦਾ ਸਹਿਜ ਸਮਾਧ ਲਗਾਏ। ਸਹਿਜੇ ਹੀ ਗੁਣ ਉਚਰੇ ਭਗਤ ਕਰੇ ਲਿਵਲਾਏ, ਸ਼ਬਦੇ ਹੀ ਹਰ ਮਨ ਵਸੇ ਰਸਨਾ ਹਰ ਰਸ ਖਾਏ। ਸਹਿਜੇ ਕਾਲ ਵਡਾਰਿਆ ਸੱਚ ਸਰਨਾਈ ਪਾਏ, ਸਹਿਜੀ ਹਰ ਨਾਮ ਮਨ ਵਸਿਆ ਸੱਚੀ ਕਾਰ ਕਮਾਏ, ਸੇਵਟ ਭਾਗੀ ਜਿਨੇ ਪਾਇਆ ਸਹਿਜੇ ਰਹਿ ਸਮਾਏ। ਮਾਇਆ ਵਿੱਚ ਸਹਿਜ ਨਾ ਉਪਜੇ ਮਾਇਆ ਦੂਜੇ ਪਾਏ, ਮਨਮੁਖ ਕਰਮ ਕਮਾਵਣੇ ਹੋਮੇ ਜਲੇ ਜਲਾਏ। ਜੰਮਣ ਮਰਨ ਚੁੱਕਈ ਫਿਰ ਫਿਰ ਆਵੇ ਜਾਏ, ਤ੍ਰੈ ਗੁਣਾਂ ਵਿੱਚ ਸਹਿਜ ਨਾ ਪਾਈਐ ਤ੍ਰੈ ਗੁਣ ਭਰਮ ਭੁਲਾਏ। ਪੜੀਏ ਗੁਣੀਏ ਕਿਆ ਕਥੀਐ ਜੇ ਮੁੱਢੋਂ ਕੁੱਥਾ ਜਾਏ, ਚੌਥੇ ਪਦ ਮੈਂ ਸਹਿਜ ਹੈ ਗੁਰਮੁਖ ਪੱਲੇ ਪਾਏ। ਨਿਰਗੁਣ ਨਾਮ ਨਿਦਾਨ ਹੈ ਸਹਿਜੇ ਸੋਜੀ ਹੋਏ, ਗੁਣਵੰਤੀ ਸਲਾਇਆ ਸੱਚੇ ਸੱਚੀ ਹੋਏ। ਭੁੱਲਿਆ ਸਹਿਜ ਮਿਲਾਏ ਸੀ ਸ਼ਬਦ ਮਿਲਾਵਾ ਹੋਏ, ਬਿਨ ਸਹਿਜੇ ਸਭ ਅੰਧ ਹੈ ਮਾਇਆ ਮੋਹ ਗੁਬਾਰ, ਸਹਿਜੇ ਹੀ ਸੋਜੀ ਪਈ ਸੱਚੇ ਸ਼ਬਦ ਅਪਾਰ। ਆਪੇ ਬਖਸ਼ ਮਿਲਾਇਨ ਪੂਰੇ ਗੁਰ ਕਰਤਾਰ, ਸਹਿਜੇ ਅਦਿਸ਼ਟ ਪਛਾਣੀਐ ਨਿਰਭਉ ਜੋ ਨਿਰੰਕਾਰ, ਸਭਨਾ ਜੀਆਂ ਕਾ ਇਕ ਦਾਤਾ ਜੋਤੀ ਜੋਤ ਮਿਲਾਵਨਹਾਰ। ਪੂਰੇ ਸ਼ਬਦ ਸਲਾਈਐ ਜਿਸ ਦਾ ਅੰਤ ਨ ਪਾਰਾ ਵਾਰ,
ਗਿਆਨੀਆਂ ਕਾ ਤਨ ਨਾਮ ਹੈ, ਸਹਿਜ ਕਰੇ ਵਪਾਰ, ਅੰਧਨ ਲਾਹਰ ਨਾਮ ਲੈਣ ਅਖੁੱਟ ਭਰੇ ਭੰਡਾਰ, ਨਾਨਕ ਤੋਟ ਨ ਆਵਈ ਦੀਏ ਦੇਵਨਹਾਰ, ਸ੍ਰੀ ਰਾਗ ਮਹੱਲਾ ਤੀਜਾ, ਸਤਿਗੁਰ ਮਿਲੀਏ ਫੇਰ ਨ ਪਵੇ, ਜਨਮ ਮਰਨ ਦੁਖ ਜਾਏ, ਪੂਰੇ ਸ਼ਬਦ ਸਭ ਸੋ ਜੀ ਹੋਏ, ਹਰਨਾਮੇ ਰਹੇ ਸਮਾਏ, ਮਨ ਮੇਰੇ ਸਤਿਗੁਰ ਸਿਉ ਚਿਤ ਲਾਏ, ਨਿਰਮਲ ਨਾਮ ਸ਼ਬਦ ਨਵਤਨੋ ਆਪੇ ਵਸੇ ਮਨ ਆਏ ਰਹਾਉ, ਹਰ ਜਿਉ ਰਾਖੋ ਆਪਣੀ ਸਰਨਾਈ, ਜਿਉ ਰਾਖੇ ਤਿਉ ਰਹਿਣਾ, ਗੁਰ ਕਹਿ ਸ਼ਬਦ ਜੀਵਤ ਮਰੇ, ਗੁਰਮੁਖ ਪਵ ਜਲ ਤਰਨਾ, ਵੱਡੇ ਭਾਗ ਨਉ ਪਾਈਐ ਗੁਰਮਤਿ ਸ਼ਬਦ ਸੁਹਾਈ, ਆਪੇ ਮਨ ਵਸਿਆ ਪ੍ਰਭ ਕਰਤਾ, ਸਹਿਜੇ ਰਿਆ ਸਮਾਈ, ਇਕ ਨਾ ਮਨਮੁਖ ਸ਼ਬਦ ਨ ਭਾਵੇ, ਬੰਧਨ ਬੰਧ ਪਵਾਇਆ, ਲੱਖ ਚੁਰਾਸੀ ਫਿਰ ਫਿਰ ਆਵੇ, ਬਿਰਥਾ ਜਨਮ ਗਵਾਇਆ, ਭਗਤਾਂ ਮਨ ਆਨੰਦ ਹੈ ਸੱਚੇ ਸ਼ਬਦ ਰੰਗ ਰਾਤੇ, ਅੰਦਿਨ ਗੁਣ ਗਾਵੇ ਸਦ ਨਿਰਮਲ, ਸਹਿਜੇ ਨਾਮ ਸਮਾਤੇ, ਗੁਰਮੁਖੇ ਅੰਮ੍ਰਿਤ ਬਾਣੀ ਬੋਲੈ, ਸਭ ਆਤਮ ਰਾਮ ਪਛਾਣੀ, ਏਕੋ ਸੇਵਨ ਏਕ ਅਰਾਧ ਹੈ ਗੁਰਮੁਖ ਕਥ ਕਹਾਣੀ, ਸੱਚਾ ਸਾਹਿਬ ਸੇਵੀਐ ਗੁਰਮੁਖ ਵਸੇ ਮਨ ਆਏ, ਸਦਾ ਰੰਗ ਰਾਤੇ ਸੱਚਿਉ ਆਪਣੀ, ਕਿਰਪਾ ਕਰੇ ਮਲਾਏ, ਆਪੇ ਕਰੇ ਕਰਾਏ ਆਪੇ, ਇਕ ਨਾ ਸੁਤਿਆਂ ਦੇ ਜਗਾਏ, ਆਪੇ ਮੇਲ ਮਲਾਇੰਦਾ ਨਾਨਕ ਸ਼ਬਦ ਸਮਾਏ, ਸ੍ਰੀ ਰਾਗ ਮਹੱਲਾ ਤੀਜਾ, ਸਤਿਗੁਰ ਸੇਵੀਐ ਮਨ ਨਿਰਮਲਾ, ਪੈ ਪਵਿੱਤ ਸਰੀਰ, ਮਨ ਆਨੰਦ ਸਦਾ ਸੁਖ ਪਾਇਆ, ਪੇਟਿਆ ਗੈਰ ਗਭੀਰ, ਸੱਚੀ ਸੰਗਤ ਬੈਸਨਾ, ਸੱਚ ਨਾਮ ਮਨ ਧੀਰ, ਮਨ ਰੇ ਸਤਿਗੁਰ ਸੇਵਨ ਸੰਗ, ਸਤਿਗੁਰ ਸੇਵੀ ਹਰ ਮਨ ਵਸੇ, ਲੱਗੇ ਨ ਮਹਿਲ ਪਤੰਗ ਰਾਓ, ਸੱਚੇ ਸ਼ਬਦ ਪਤੇ ਉਪਜੇ, ਸੱਚੇ ਸੱਚਾ ਨਾਉ, ਜਿੰਨੀ ਓਮੇ ਮਾਰ ਪਛਾਣਿਆ, ਓ ਤਿੰਨ ਬਲਿਹਾਰੇ ਜਾਓ, ਮਨਮੁਖ ਸੱਚ ਨ ਜਾਣਨੀ, ਤਿੰਨ ਠੋਰ ਨ ਕਤੂ ਥਾਉ, ਸੱਚ ਖਾਣਾ ਸੱਚ ਪਹਿਨਣਾ, ਸੱਚੇ ਹੀ ਵਿੱਚ ਵਾਸ, ਸਦਾ ਸੱਚ ਸਲਾਹਣਾ, ਸੱਚੇ ਸ਼ਬਦ ਨਿਵਾਸ, ਸਭ ਆਤਮ ਰਾਮ ਪਛਾਣਿਆ, ਗੁਰਮਤੀ ਨਿਜ ਕਰ ਵਾਸ, ਸੱਚ ਵੇਖਣ ਸੱਚ ਬੋਲਣਾ, ਤਨ ਮਨ ਸੱਚਾ ਹੋਏ, ਸੱਚੀ ਸਖੀ ਉਪਦੇਸ਼ ਸੱਚ, ਸੱਚੇ ਸੱਚੀ ਸੋਏ, ਜਿੰਨੀ ਸੱਚ ਵਿਸਾਰਿਆ, ਸੇ ਦੁਖੀਏ ਚੱਲੇ ਰੋਏ, ਸਤਿਗੁਰ ਜਿਨੀ ਨਸੀ ਵਿਓ ਸੇ ਕਿਤੇ ਆਏ ਸੰਸਾਰ, ਜਮਦਰ ਬੱਧੇ ਮਾਰੀਐ ਕੂਕ ਨ ਸੁਨੇ ਪਕਾਰ, ਬਿਰਤਾ ਜਨਮ ਗਵਾਇਆ ਮਰ ਜੰਮੇ ਵਾਰੋ ਵਾਰ, ਇਹ ਜਗ ਜਲਤਾ ਦੇਖ ਕੇ ਭੱਜ ਪੈ ਸਤਿਗੁਰ ਸਰਨਾ, ਸਤਿਗੁਰ ਸੱਚ ਦੜਾਇਆ ਸਦਾ ਸੱਚ ਸੰਯਮ ਰਹਿਣਾ, ਸਤਿਗੁਰ ਸੱਚਾ ਹੈ ਬੋਇਤਾ ਸ਼ਬਦੇ ਪਵ ਜਲ ਤਰਨਾ, ਲੱਖ ਚੁਰਾਸੀ ਫਿਰਦੇ ਰਹੇ ਬਿਨ ਸਤਿਗੁਰ ਮੁਕਤ ਨਾ ਹੋਈ, ਪੜ ਪੜ ਪੰਡਿਤ ਮੋਨੀ ਥੱਕੇ ਦੂਜੇ ਭਾਏ ਪਤ ਖੋਈ, ਸਤਿਗੁਰ ਸ਼ਬਦ ਸੁਨਾਇਆ ਬਿਨ ਸੱਚੇ ਅਵਰ ਨ ਕੋਈ, ਜੋ ਸੱਚੇ ਲਾਏ ਸੋ ਸੱਚ ਲੱਗੇ, ਨਿਤ ਸੱਚੀ ਕਾਰ ਕਰਨ, ਤਿੰਨਾ ਨਿਜ ਕਰ ਵਾਸਾ ਪਾਇਆ ਸੱਚੇ ਮਹਿਲ ਰਹਨ, ਨਾਨਕ ਭਗਤ ਸੁਖੀਏ ਸਦਾ ਸੱਚੇ ਨਾਮ ਰਚਨ, ਸ੍ਰੀ ਰਾਗ ਮਹੱਲਾ ਪੰਜਵਾਂ, ਜਾਂ ਕੋ ਮੁਸ਼ਕਲ ਅਤ ਬਣੇ ਟੋਈ ਕੋਈ ਨ ਦੇ, ਲਾਗੂ ਹੋਏ ਦੁਸ਼ਮਣਾ ਸਾਕ ਵੀ ਭੱਜ ਖਲੇ, ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾਓ, ਚਿਤਿਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ, ਸਾਹਿਬ ਨ ਤਾਨਿਆ ਕਾ ਤਾਨ ਆਏ ਨ ਜਾਈ ਥਿਰ ਸਦਾ, ਗੁਰ ਸ਼ਬਦੀ ਸੱਚ ਜਾਨ ਰਹਾਓ, ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਤੀਰ, ਸਵਾਰਥ ਸਵਾਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ, ਚਿਤਿਆਵੇ ਉਸ ਪਾਰ ਬ੍ਰਹਮ ਤਾਂ ਨਿਚਲ ਹੋਵੇ ਰਾਜ, ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੇ ਰੋਗ, ਗ੍ਰਿਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ, ਗੌਣ ਕਰੇ ਚੌ ਕੁੰਟਕਾ ਕੜੀ ਨ ਬੇਸਨ ਸੋਏ, ਚਿਤਿਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ, ਕਾਮ ਕ੍ਰੋਧ ਮੋਹ ਵਸ ਕੀਆ ਕਿਰਪਨ ਲੋਭ ਪਿਆਰ, ਚਾਰੇ ਕਿਲਵੇ ਕਿਉਂ ਅਗੀਏ ਹੋਵਾ ਅਸਰ ਸ਼ਿੰਗਾਰ, ਪੋਥੀ ਗੀਤ ਕਵਿਤ ਕਿਛ
ਕਦੇ ਨਾ ਕਰਨ ਤਰਿਆ, ਚਿਤਿਆਵੇ ਉਸ ਪਾਰ ਬ੍ਰਹਮ ਤਨਿਮਕ ਸਿਮਰਤ ਤਰਿਆ, ਸ਼ਾਸਤ ਸਿਮਰਤ ਬੇਦ ਚਾਰ ਮੁਖਾਂਗਰ ਵਿਚਰੇ, ਤਪੇ ਤਪੀ ਸਰ ਜੋਗੀਆਂ ਤੀਰਥ ਗਮਨ ਕਰੇ, ਖਟ ਕਰਮਾ ਤੇ ਦੁਗਨੇ ਪੂਜਾ ਕਰਤਾ ਨਾਏ, ਰੰਗ ਨ ਲੱਗੀ ਪਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਏ, ਰਾਜ ਮਿਲਕ ਸਿਖਦਾਰੀਆਂ ਰਸ ਭੋਗਨ ਵਿਸਤਾਰ, ਬਾਗ ਸੁਹਾਵੇ ਸੋਨੇ ਚੱਲੇ ਹੁਕਮ ਅਫਾਰ, ਰੰਗ ਤਮਾਸ਼ੇ ਬਹੁ ਵਿਧੀ ਚਾਹੇ ਲੈ ਗਰੇਹਾ, ਚਿਤ ਨਾ ਆਇਓ ਪਾਰ ਬ੍ਰਹਮ ਤਾਂ ਸਰਪ ਕੀ ਜੂਨ ਗਿਆ, ਬਹੁਤ ਤਨਾਡ ਚਾਰਵਨ ਸੋਭਾ ਨਿਰਮਲ ਰੀਤ, ਮਾਤ ਪਿਤਾ ਸੁਤ ਪਾਈਆ ਸਾਜਨ ਸੰਗ ਪ੍ਰੀਤ, ਲਸਕਰ ਤਰਸ ਬੰਦ ਬੰਦ ਜਿਉ ਜਿਉ ਸਗਲੀ ਕੀਤ, ਚੀਤ ਨਾ ਉਸ ਪਾਰ ਬ੍ਰਹਮ ਤਾਂ ਖੜ ਰਸਾ ਤਲ ਦੀਤ, ਕਾਇਆ ਰੋਗ ਨ ਚਿਤਰ ਕਿਛ ਨਾ ਕਿਛ ਕਾੜਾ ਸੋਗ, ਮਿਰਤ ਨ ਆਵੀ ਚਿਤ ਤਿਸ ਐਨਸ ਭੋਗੇ ਭੋਗ, ਸਭ ਕਿਛ ਕੀ ਤੁਨ ਆਪਣਾ ਜੀਆ ਨਸੰਕ ਤਰਿਆ, ਚਿਤ ਨਾ ਉਹ ਪਾਰ ਬ੍ਰਹਮ ਜਮ ਕੰਕਰ ਵਸ ਪਰਿਆ, ਕਿਰਪਾ ਕਰੇ ਤਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰ ਸਿਓ ਰੰਗ, ਦੋਵਾਂ ਸਿਰਿਆਂ ਕਾ ਖਸਮ ਆਪ ਅਵਰ ਨ ਦੂਜਾ ਥਾਉ, ਸਤਿਗੁਰ ਤੁਠੇ ਪਾਇਆ ਨਾਨਕ ਸੱਚਾ ਨਾਉ, ਸ੍ਰੀ ਰਾਗ ਮਹਲਾ ਪੰਜਵਾਂ ਘਰ ਪੰਜਵਾਂ, ਜਾਨੋ ਨਹੀਂ ਭਾਵੇ ਕਵਨ ਬਾਤਾ ਮਨ ਖੋਜ ਮਾਰਗ ਰਹਾਓ, ਧਿਆਨ ਧਿਆਨ ਲਾਵੇ ਗਿਆਨੀ ਗਿਆਨ ਕਮਾਵੇ, ਪ੍ਰਭ ਕੇ ਨਹੀਂ ਜਾਤਾ ਭਗੌਤੀ ਰਹਿਤ ਜੁਗਤਾ, ਜੋਗੀ ਕਹਿਤ ਮੁਕਤਾ ਤਪਸੀ ਤਪੇ ਰਾਤਾ, ਮੋਨੀ ਮੋਨ ਧਾਰੀ ਸੰਨਿਆਸੀ ਬ੍ਰਹਮਚਾਰੀ, ਉਦਾਸੀ ਉਦਾਸ ਰਾਤਾ, ਭਗਤ ਨਵੇਂ ਪ੍ਰਕਾਰਾ ਪੰਡਿਤ ਵੇਦ ਪਕਾਰਾ, ਗ੍ਰਿਸਤੀ ਗ੍ਰਿਸਤ ਧਰਮਾਤਾ ਇੱਕ ਸ਼ਬਦੀ ਬਹੁ ਰੂਪ ਅਵਤੂਤਾ, ਕਾਪੜੀ ਕੋਤੇ ਜਗੂਤਾ ਇੱਕ ਤੀਰਥ ਨਾਤਾ, ਨਿਰਹਾਰ ਵਰਤੀ ਅਪਰਸਾ ਇੱਕ ਲੋਕ ਨ ਦੇਵੇ ਦਰਸਾ, ਇੱਕ ਮਨ ਹੀ ਗਿਆਤਾ ਘਾਟ ਨ ਕਿਨੀ ਕਹਾਇਆ, ਸਭ ਕਹਿਤੇ ਹੈ ਪਾਇਆ ਜਿਸ ਮੇਲੇ ਸੋ ਭਗਤਾ, ਸਗਲ ਉਗਤ ਉਪਾਵਾ ਤਿਆਗੀ ਸ਼ਰਨ ਪਾਵਾਂ, ਨਾਨਕ ਗੁਰ ਚਰਨ ਪਰਾਤਾ ਇੱਕ ਓਂਕਾਰ ਸਤਿਗੁਰ ਪ੍ਰਸਾਦ, ਸ੍ਰੀ ਰਾਗ ਮਹਲਾ ਪਹਿਲਾ ਕਰ ਤੀਜਾ, ਜੋਗੀ ਅੰਦਰ ਜੋਗੀਆ ਤੂੰ ਭੋਗੀ ਅੰਦਰ ਭੋਗੀਆ, ਤੇਰਾ ਅੰਤ ਨ ਪਾਏ ਸੁਰਗ ਮਚ ਪਿਆ ਜੀਓ, ਹੋ ਵਾਰੀ ਹੋ ਵਾਰ ਨੇ ਕੁਰਬਾਨ ਤੇਰੇ ਨਾਮ ਨੋ ਰਹਾਓ, ਤੁਧ ਸੰਸਾਰ ਉਪਾਇਆ ਸਿਰੇ ਸਿਰ ਤੰਦੇ ਲਾਇਆ, ਵੇਖੇ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜੀਓ, ਪ੍ਰਗਟ ਬਹਾਰੇ ਜਾਪਦਾ ਸਭ ਨਾਵੇਂ ਨੂੰ ਪ੍ਰਤਾਪਦਾ, ਸਤਿਗੁਰ ਬਾਜਨ ਪਾਇਓ ਸਮੋਹੀ ਮਾਇਆ ਜਾਲ ਜੀਓ, ਸਤਿਗੁਰ ਕੋ ਬਲ ਜਾਈਏ ਜਿਤ ਮਿਲ ਗਏ ਪਰਮ ਗਤ ਪਾਈਏ, ਸੁਰ ਨਰ ਮੁੰਜਣ ਲੋਜਤੇ ਸੋ ਸਤਿਗੁਰ ਦੀ ਆ ਬਜਾਏ ਜੀਓ, ਸਤ ਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਵਖਾਣੀਏ, ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀ ਆ ਬਜਾਏ ਜੀਓ।

ਕਿਆ ਨਸਾਨੀਆਂ, ਕਸਮੋ ਕੁੱਤੀ ਫਿਰੇ ਨਮਾਨੀਆਂ, ਮੇਲੇ ਵੇਸ ਕਿੰਨਾ ਕਾਮਨੀ, ਦੁਖੀ ਰਹਿਣ ਵਾਏ ਜਿਉ, ਸੁਹਾਗਣੀ ਕਿਆ ਕਰਮ ਕਮਾਇਆ, ਪੂਰਬ ਲਿਖਿਆ ਫਲ ਪਾਇਆ, ਨਦਰ ਕਰੇ ਕੇ ਆਪਣੀ ਆਪੇ ਲੈ ਮਲਾਏ ਜਿਉ, ਹੁਕਮ ਜਿਨ੍ਹਾਂ ਨੂੰ ਮਨਾਇਆ, ਤਿਨ ਅੰਤਰ ਸ਼ਬਦ ਵਸਾਇਆ, ਸਹੀਆਂ ਸੇ ਸੁਹਾਗਣੀ, ਜਿਨ ਸਹਿ ਨਾਲ ਪਿਆਰ ਜਿਉ, ਜਿਨ੍ਹਾਂ ਭਾਣੇ ਕਾਰਸ ਆਇਆ, ਤਿਨ੍ਹਾਂ ਵਿੱਚੋਂ ਪਰਮ ਚੁਕਾਇਆ, ਨਾਨਕ ਸਤਿਗੁਰ ਐਸਾ ਜਾਣੀਏ, ਜੋ ਸਭ ਸੇ ਲੈ ਮਲਾਏ ਜਿਉ, ਸਤਿਗੁਰ ਮਿਲਿਆ ਫਲ ਪਾਇਆ, ਵਿਨ ਵਿੱਚੋਂ ਐ ਕਰਨ ਚੁਕਾਇਆ, ਦੁਰਮਤ ਕਾ ਦੁੱਖ ਕੱਟਿਆ, ਪਗ ਬੈਠਾ ਮਸਤਕ ਆਏ ਜਿਉ, ਅੰਮ੍ਰਿਤ ਤੇਰੀ ਬਾਣੀਆਂ, ਤੇਰੇ ਭਗਤਾਂ ਹਿਰਦੇ ਸਮਾਣੀਆਂ, ਸੁਖ ਸੇਵਾ ਅੰਤਰ ਰੱਖੀਏ, ਆਪਣੀ ਨਦਰ ਕਰੇ ਨਿਸਤਾਰ ਜਿਉ, ਸਤਿਗੁਰ ਮਿਲਿਆ ਜਾਣੀਐ, ਜਿਤ ਮਿਲਿਆ ਨਾਮ ਵਖਾਣੀਐ, ਸਤਿਗੁਰ ਬਾਜਨ ਪਾਇਓ, ਸਭ ਥੱਕੀ ਕਰਮ ਕਮਾਏ ਜਿਉ, ਹੋਮੇ ਸਤਿਗੁਰ ਵਿੱਚੋਂ ਕਮਾਇਆ, ਜਿਨ ਭਰਮ ਪੁੱਲਾ ਮਾਰਗ ਪਾਇਆ, ਨਦਰ ਕਰੇ ਜੇ ਆਪਣੀ ਆਪੇ ਲਹਿਰ ਲਾਏ ਜਿਉ, ਤੂੰ ਸਭਨਾ ਮੈਂ ਸਮਾਇਆ, ਤਿਨ ਕਰਤੇ ਆਪ ਲਕਾਇਆ, ਨਾਨਕ ਗੁਰਮੁਖ ਪ੍ਰਗਟ ਹੋਇਆ, ਜਾਂ ਕੋ ਜੋਤੀ ਜੋਤ ਤਰੀ ਕਰਤਾਰ ਜਿਉ, ਆਪੇ ਖਸਮ ਨਵਾਜਿਆ, ਜਿਉ ਪਿੰਡ ਦੇ ਸਾਜਿਆ, ਆਪਣੇ ਸੇਵਕੀ ਪੈਜ ਰੱਖੀਆ, ਦੋਇ ਕਰ ਮਸਤਕ ਧਾਰ ਜਿਉ, ਸਭ ਸੰਯਮ ਰਹਿ ਸਿਆਣਪਾਂ, ਮੇਰਾ ਪ੍ਰਭ ਸਭ ਕਿਛ ਜਾਣਦਾ, ਪ੍ਰਗਟ ਪ੍ਰਤਾਪ ਵਰਤਾਇਓ, ਸਭ ਲੋਕ ਕਰੇ ਜੈਕਾਰ ਜਿਉ, ਮੇਰੇ ਗੁਣ ਅਵਗਨ ਨਾ ਵਿਚਾਰਿਆ, ਪ੍ਰਭ ਆਪਣਾ ਬਿਰਦ ਸਮਾਰਿਆ, ਕੰਠ ਲਾਏ ਕੇ ਰੱਖਿਅਨ, ਲੱਗੇ ਨਾ ਤੱਤੀ ਵਾਹੋ ਜਿਉ, ਮੈਂ ਮਨ ਪ੍ਰਭੂ ਤੇ ਆਇਆ, ਜੀ ਛੜਾ ਫਲ ਪਾਇਆ, ਸਾਹਾ ਪਾਤਸ਼ਾਹ ਸਿਰ ਖਸਮ ਤੂੰ, ਜਪ ਨਾਨਕ ਜੀਵੇ ਨਾਉ ਜਿਉ, ਤੁਧੇ ਆਪੇ ਆਪ ਉਪਾਇਆ, ਦੂਜਾ ਖੇਲ ਕਰ ਦਿਖਾ ਲਿਆ, ਸਭ ਸੱਚੋ ਸੱਚ ਵਰਤਦਾ, ਜਿਸ ਭਾਵੇ ਤਿਸ ਬਜਾਏ ਜਿਉ, ਗੁਰਪ੍ਰਸਾਦੀ ਪਾਇਆ, ਤਿੱਥੇ ਮਾਇਆ ਮੋਹ ਚੁਕਾਇਆ, ਕਿਰਪਾ ਕਰਕੇ ਆਪਣੀ ਆਪੇ ਲਹਿ ਸਮਾਏ ਜਿਉ, ਗੋਪੀ ਨੇ ਗੁਆਲਿਆ, ਤੁਧੇ ਆਪੇ ਗੋਏ ਉਠਾ ਲਿਆ, ਹੁਕਮੀ ਭਾਂਡੇ ਸਾਜਿਆ, ਤੂੰ ਆਪੇ ਭੰਨ ਸਵਾਰ ਜਿਉ, ਜਿਨ ਸਤਿਗੁਰ ਸਿਉ ਚਿੱਤ ਲਾਇਆ, ਤਿਨੇ ਦੂਜਾ ਭਾਉ ਚੁਕਾਇਆ, ਨਿਰਮਲ ਜੋਤ ਤਿਨ ਪ੍ਰਾਣੀਆਂ, ਵੇ ਚੱਲੇ ਜਨਮ ਸਵਾਰ ਜਿਉ, ਤੇਰੀਆਂ ਸਦਾ ਸਦਾ ਚ ਗਿਆਈਆ, ਮੈਂ ਰਾਤ ਦੇ ਵਡਿਆਈਆ, ਅਨਮੰਗਿਆ ਦਾਨ ਦੇਵਨਾ, ਕੋ ਨਾਨਕ ਸੱਚ ਸਮਾ ਜਿਉ, ਸ੍ਰੀ ਰਾਗ ਮਹਲਾ ਪੰਜਵਾਂ, ਪੈ ਪਾਏ ਮਨਾਈ ਸੋਏ ਜਿਉ, ਸਤਿਗੁਰ ਪੁਰਖ ਮਿਲਾਇਆ, ਤੇ ਜੇ ਵੜੇ ਅਵਰ ਨ ਕੋਏ ਜਿਉ ਰਾਓ, ਗੁਸਾਈ ਮਿੱਠੜਾ ਇੱਠੜਾ, ਅੰਬ ਪਵੇ ਥਾਵੋ ਮਿੱਠੜਾ, ਭੈਣ ਭਾਈ ਸਭ ਸੱਜਣਾ, ਤੁਧ ਜਿਹਾ ਨਾਹੀ ਕੋਈ ਜਿਉ, ਤੇਰੇ ਹੁਕਮੇ ਸਭ ਨੇ ਆਇਆ, ਮੈਂ ਸਤ ਕਾ ਹਲ ਜੁਆਇਆ, ਨਾ ਬੀਜਣ ਲੱਗਾ ਆਸ ਕਰ, ਹਰ ਬੋਲ ਬਖਸ਼ ਜਮਾਏ ਜਿਉ, ਹਾਂ ਗੁਰ ਮਿਲ ਇੱਕ ਪਛਾਣਦਾ, ਦੋਏ ਕਾਗਲ ਚੇਤਨ ਜਾਣਦਾ, ਹਰ ਇੱਕ ਤੇ ਕਾਰੇ ਲਾਇਨ, ਜੋ ਭਾਵੇ ਤਿਵੇਂ ਨਭਾਏ ਜਿਉ, ਤੁਸੀਂ ਭੋਗੇ ਪੁੱਛੋ ਭਾਈਓ, ਗੁਰਦੀਬਾਨ ਕਵਾਏ ਪਿਨਾਈਓ, ਹੋ ਹੋਆ ਮਾਰ ਪਿੰਡ ਦਾ, ਬਣਿਆਂਦੇ ਪੰਜ ਸਰੀਕ ਜਿਉ, ਹੋ ਆਇਆ ਸ਼ਰਾਮਿਤ ਹੰਡੀਆ, ਪੰਜ ਕਿਰਸਾਨ ਮਜੇਰੇ ਮਿੰਡਿਆ, ਕੰਨ ਕੋਈ ਕੱਢਣਾ ਹੰਗਈ, ਨਾਨਕ ਉੱਠਾਂ ਕੋ ਕਰਾਓ ਜਿਉ, ਹੋ ਵਾਰੀ ਕੁੰਮਾ ਜਾਮਦਾ, ਇੱਕ ਸਾਹ ਮਨ ਚਿੰਦੀ ਸੋ ਫਲ ਪਾਵਦਾ, ਸਭੇ ਕਾਜ ਸਵਾਰੀਅਨ ਲਈਨ ਮਨ ਕੀ ਭੁੱਖ ਜਿਉ, ਮੈਂ ਛੱਡਿਆ ਸਭੋ ਤੰਦੜਾ, ਗੁਸਾਈ ਸੇਵੀ ਸੱਚੜਾ, ਨੌ ਨਿਧ ਨਾਮ ਨਿਦਾਨ ਹਰ, ਮੈਂ ਪੱਲੇ ਬੱਧਾ ਸ਼ਿਕ ਜਿਉ, ਮੈਂ ਸੁਖੀ ਹੂੰ ਸੁਖ ਪਾਇਆ, ਗੁਰ ਅੰਤਰ ਸ਼ਬਦ ਸੰਭਾਇਆ, ਸਤਿਗੁਰ ਪੁਰਖ ਵਿਖਾਲਿਆ, ਮਸਤ ਧਰ ਕੇ ਹੱਥ ਜਿਉ, ਮੈਂ ਬੱਧੀ ਸਦ ਧਰਮਸਾਲ ਹੈ, ਗੁਰਸਿੱਖਾਂ ਲੱਦਾ ਪਾਲ ਹੈ, ਪੈਰ ਧੋਵਾਂ ਪੱਖਾ ਫੇਰਦਾ, ਦਿਸ ਨਿਵ ਨਿਵ ਲਾਗਾਂ ਪਾਏ ਜਿਉ, ਸੁਣ ਗੱਲਾਂ ਗੁਰ ਪੈ ਆਇਆ, ਨਾਮਦਾਨ ਇਸ਼ਨਾਨ ਦੜਾਇਆ, ਸਭ ਮੁਕਤ ਹੋਆ ਸੇ ਸਾਰੜਾ, ਨਾਨਕ ਸੱਚੀ ਬੇੜੀ ਚਾੜ ਜਿਉ, ਸਭ ਦ੍ਰਿਸ਼ਟ ਸੇਵੇ ਦਿਨ ਰਾਤ ਜਿਉ, ਦੇ ਕੰਨ ਸੁਨੂੰ ਅਰਦਾਸ ਜਿਉ, ਠੋਕ ਵਜਾਏ ਸਭ ਡਿੱਠੀਆਂ, ਤੁਸੀਂ ਆਪੇ ਲੈਣ ਛਡਾਏ ਜਿਉ, ਹੁਣ ਹੁਕਮ ਹੋਇਆ ਮਿਹਰਬਾਨ ਦਾ, ਪੈ ਕੋਈ ਨਾ ਕਿਸੇ ਰਜਾਮਨਾ, ਸਭ ਸਖਾਲੀ ਬੁੱਟੀਆਂ
ਯਹੋਵਾਹ ਹਲੇ ਮੀਂਹ ਰਾਜ ਜੀਓ, ਚਿਮ ਚਿਮੇ ਅੰਮ੍ਰਿਤ ਵਰਸਦਾ, ਬੁਲਾਇਆ ਬੋਲੀ ਖਸਮ ਦਾ, ਬਹੁ ਮਾਣ ਕੀਆ ਤੁਝ ਉਪਰੇ, ਤੂੰ ਆਪੇ ਪਾਏ ਥਾਏ ਜੀਓ, ਤੇਰਿਆ ਭਗਤਾਂ ਭੁੱਖ ਸਾ ਤੇਰੀਆ, ਹਰ ਲੋਚਾ ਪੂਰਨ ਮੇਰੀ ਆ, ਦਿਓ ਦਰਸ਼ ਸੁਖ ਦਾ ਧਿਆ, ਮੈਂ ਗਲ ਵਿੱਚ ਲਿਓ ਮਿਲਾਏ ਜੀਓ, ਤੂੰ ਜੇ ਵੜੇ ਅਵਰ ਨ ਪਾਲਿਆ, ਤੂੰ ਦੀਪ ਲੋ ਪਿਆ ਲਿਆ, ਤੂੰ ਥਾਂ ਥਨੰਤਰ ਰਵ ਰਿਹਾ, ਨਾਨਕ ਭਗਤਾਂ ਸੱਚ ਆਧਾਰ ਜੀਓ, ਹੋਂ ਗਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦੁਮਾਲੜਾ, ਸਭ ਹੋਈ ਛਿੰਜੀ ਕੱਟੀਆਂ, ਗਏ ਬੈਠਾ ਵੇਖੇ ਆਪ ਜੀਓ, ਬਾਦ ਵਜਨ ਟਮਕ ਪੇਰੀਆਂ, ਮੱਤ ਮਲੱਥੇ ਤੈਂਦੇ ਫੇਰੀਆਂ, ਨਹਾਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀਓ, ਸਭ ਇਕੱਠੇ ਹੋਏ ਆਏ ਆ, ਕਰਜਾ ਸਨਵਟ ਬਟਾਇਆ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ, ਤੂੰ ਵਰਨਾ ਚੇਨਾ ਬਾਰਾ, ਹਰ ਦਿਸੇ ਹਾਜ਼ਰ ਜਾਰਾ, ਸੁਣ ਸੁਣ ਤੁਝੇ ਤੇ ਆਏਂਦੇ, ਤੇਰੇ ਭਗਤ ਰਹੇ ਗੁਣਦਾਸ ਜੀਓ, ਮੈਂ ਜੁਗ ਜੁਗ ਦਏ ਸੇਵੜੀ, ਗੁਰ ਕੱਟੀ ਮੇੜੀ ਜੇਵੜੀ, ਹੋ ਬੋੜ ਛਿੰਜ ਨਾ ਨੱਚੂ, ਨਾਨਕੇ ਅਸਰ ਲੱਦਾ ਪਾਲ ਜੀਓ। ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ, ਪਹਿਰੇ ਕਰ ਪਹਿਲਾ, ਪਹਿਲੇ ਪਹਿਰੇ ਰਹਿਣ ਕੇ ਵਨ ਜਾ ਰਿਹਾ ਮਿੱਤਰਾ, ਹੁਕਮ ਪਿਆ ਗੁਰਬਾਸ, ਉਰਦ ਤਪ ਅੰਤਰ ਕਰੇ ਵਨ ਜਾ ਰਿਹਾ ਮਿੱਤਰਾ, ਖਸਮ ਸਿੱਤੀ ਅਰਦਾਸ, ਖਸਮ ਸਿੱਤੀ ਅਰਦਾਸ ਵਖਾਨੇ, ਉਰਦ ਗਿਆ ਧਿਆਨ ਲਿਵ ਲਾਗਾ, ਨਾ ਮਰ ਜਾ ਆਇਆ ਕਲ ਪੀਤਰ, ਬੌੜ ਜਾਸੀ ਨਾਂਗਾ, ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀੜੇ ਪਾਸ, ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ, ਹੁਕਮ ਪਿਆ ਗੁਰਬਾਸ, ਦੂਜੇ ਪਹਿਰੇ ਰਹਿਣ ਕੇ ਵਨ ਜਾ ਰਿਹਾ ਮਿੱਤਰਾ, ਵਿਸਰ ਗਿਆ ਧਿਆਨ, ਹੱਥੋ ਹੱਥ ਨਚਾਈਏ ਵਨ ਜਾ ਰਿਹਾ ਮਿੱਤਰਾ, ਜੋ ਜਸ਼ੋਦਾ ਕਰ ਕਾਨ, ਹੱਥੋ ਹੱਥ ਨਚਾਈਏ ਪ੍ਰਾਣੀ, ਮਾਤ ਕਹਿ ਸੁਤ ਮੇਰਾ, ਚੇਤ ਅਚੇਤ ਮੂਡ ਮਨ ਮੇਰੇ, ਅੰਤ ਨਹੀਂ ਕੁਛ ਤੇਰਾ, ਜਿਨ ਰਚ ਰਚਿਆ ਤਿਸੇ ਨ ਜਾਣੇ, ਮਨ ਪੀਤਰ ਤਰ ਗਿਆਨ, ਕਹੋ ਨਾਨਕ ਪ੍ਰਾਣੀ ਦੂਜੇ ਪੈਰੇ, ਵਿਸਰ ਗਿਆ ਧਿਆਨ, ਤੀਜੇ ਪੈਰੇ ਰਹਿਣ ਕੇ ਵਨ ਜਾ ਰਿਹਾ ਮਿੱਤਰਾ, ਤਨ ਜੋ ਬਨ ਸਿਉ ਚਿੱਤ, ਹਰ ਕਾ ਨਾਮ ਨ ਚੇਤੀ ਵਨ ਜਾ ਰਿਹਾ ਮਿੱਤਰਾ, ਬੰਦਾ ਛੁੱਟੇ ਜਿੱਤ, ਹਰ ਕਾ ਨਾਮ ਨ ਚੇਤੇ ਪ੍ਰਾਣੀ, ਵਿਕਲ ਪਿਆ ਸੰਗ ਮਾਇਆ, ਤਨ ਸਿਉ ਰੱਤਾ ਜੋ ਬਨ ਮੱਤਾ, ਐਲਾ ਜਨਮ ਗਵਾਇਆ, ਧਰਮ ਸਿੱਤੀ ਵਪਾਰ ਨ ਕੀਤੋ, ਕਰਮ ਨ ਕੀਤੋ ਮਿੱਤ, ਕਹੋ ਨਾਨਕ ਤੀਜੇ ਪੈਰੇ ਪ੍ਰਾਣੀ, ਤਨ ਜੋ ਬਨ ਸਿਉ ਚਿੱਤ, ਚੌਥੇ ਪੈਰੇ ਰਹਿਣ ਕੇ ਵਨ ਜਾ ਰਿਹਾ ਮਿੱਤਰਾ, ਲਾਵੀ ਆਇਆ ਖੇਤ, ਜਾਂ ਜਾਂ ਪਕੜ ਚਲਾਇਆ ਵਨ ਜਾ ਰਿਹਾ ਮਿੱਤਰਾ, ਕਿਸੇ ਨਾ ਮਿਲਿਆ ਭੇਤ, ਭੇਤ ਚੇਤ ਹਰ ਕਿਸੇ ਨਾ ਮਿਲਿਓ, ਜਾਂ ਜਾਂ ਪਕੜ ਚਲਾਇਆ, ਝੂਠਾ ਰਦਨ ਹੋਏ ਦਿਵਾਲੇ, ਖਿਨ ਮੈਂ ਪਿਆ ਪਰਾਇਆ, ਸਾਈ ਵਸਤ ਪ੍ਰਾਪਤ ਹੋਈ, ਜਿਸਿਓ ਲਾਇਆ ਹੇਤ, ਕਹੋ ਨਾਨਕ ਪ੍ਰਾਣੀ ਚੌਥੇ ਪੈਰੇ, ਲਾਵੀ ਲੁਣਿਆ ਖੇਤ। ਸ੍ਰੀ ਰਾਗ ਮਹੱਲਾ ਪਹਿਲਾ, ਪਹਿਲੇ ਪੈਰੇ ਰਹਿਣ ਕੇ ਵਨ ਜਾ ਰਿਹਾ ਮਿੱਤਰਾ, ਬਾਲਕ ਬੋਧੇ ਅਚੇਤ, ਖੀਰ ਪੀਏ ਖੁਲਾਈਏ ਵਨ ਜਾ ਰਿਹਾ ਮਿੱਤਰਾ, ਮਾਤ ਪਿਤਾ ਸੁਤ ਹੇਤ, ਮਾਤ ਪਿਤਾ ਸੁਤ ਨਿਹੋ ਕਨੇਰਾ, ਮਾਇਆ ਮੋਹ ਸੁਭਾਈ, ਸੰਜੋਗੀ ਆਇਆ ਕਿਰਤਕ ਮਾਇਆ, ਕਰਨੀ ਕਾਰ ਕਰਾਈ, ਰਾਮ ਨਾਮ ਬਿਨ ਮੁਕਤ ਨਾ ਹੋਈ, ਬੁੱਢੀ ਦੂਜੇ ਹੇਤ, ਕਹੋ ਨਾਨਕ ਪ੍ਰਾਣੀ ਪਹਿਲੇ ਪੈਰੇ, ਛੁੱਟੇ ਗਾਰ ਚੇਤ, ਦੂਜੇ ਪੈਰੇ ਰਹਿਣ ਕੇ ਵਨ ਜਾ ਰਿਹਾ ਮਿੱਤਰਾ, ਪਰ ਜੋ ਬਨ ਮੈਂ ਮਤ, ਐਨਸ ਕਾਮ ਵਿਆਪਿਆ ਵਨ ਜਾ ਰਿਹਾ ਮਿੱਤਰਾ, ਅੰਦਲੇ ਨਾਮ ਨ ਚਿੱਤ, ਰਾਮ ਨਾਮ ਘਟ ਅੰਤਰ ਨਾਹੀ, ਹੋਰ ਜਾਣੇ ਰਸ ਕਸ ਮੀਠੇ, ਗਿਆਨ ਧਿਆਨ ਗੁਣ ਸੰਜਮ ਨਾਹੀ, ਜਨਮ ਮਰੋਗੇ ਝੂਠੇ, ਤੀਰਥ ਵਰਤ ਸੁਚ ਸੰਜਮ ਨਾਹੀ, ਕਰਮ ਧਰਮ ਨਹੀਂ ਪੂਜਾ, ਨਾਨਕ ਪਾਏ ਭਗਤ ਨਿਸਤਾਰਾ, ਲੁਪਤਾ ਵਿਆਪੇ ਦੂਜਾ, ਤੀਜੇ ਪੈਰੇ ਰਹਿਣ ਕੇ ਵਨ ਜਾ ਰਿਹਾ ਮਿੱਤਰਾ, ਸਰਹੰਸ ਲਥੜੇ ਆਏ, ਜੋਬਨ ਘਟੇ ਜਰੂਆ ਜਿਨੇ, ਵਨ ਜਾ ਰਿਹਾ ਮਿੱਤਰਾ, ਅਵ ਘਾਟੇ ਦਿਨ ਜਾਏ, ਅੰਤਕਾਲ ਪਛਤਾਏ ਸੀ, ਅੰਦਲੇ ਜਾਂ ਜੰਪਕੜ ਚਲਾਇਆ, ਸਭ ਕੁਛ ਆਪਣਾ ਘਰ ਘਰ ਰੱਖਿਆ, ਖਿਨ ਮੈਂ ਪਿਆ ਪਰਾਇਆ, ਬੁੱਧ ਵਿਸਤਰੀ ਗਈ ਸਿਆਨਮ, ਕਰ ਅਵਗਣ ਪਛਤਾਏ, ਕਹੋ ਨਾਨਕ ਪ੍ਰਾਣੀ ਤੀਜੇ ਪੈਰੇ, ਪ੍ਰਭ ਚੇਤੇ ਲਿਵ ਲਾਏ, ਚੌਥੇ ਪੈਰੇ ਰਹਿਣ ਕੇ ਵਨ ਜਾ ਰਿਹਾ ਮਿੱਤਰਾ, ਬਿਰਧ ਪਿਆ ਤਨਖੀਨ,
ਅੱਖੀ ਅੰਧ ਨਤੀਸੇ ਬਨ ਜਾ ਰਿਹਾ ਮਿੱਤਰਾ, ਕੰਨੀ ਸੁਨੇ ਨਵੈਨ ਅੱਖੀ ਅੰਧ ਜੀਭ ਰਸ ਨਾਹੀ, ਰਹਿ ਪਕਰਾਓ ਤਾਨਾ ਗੁਣ ਅੰਤਰ ਨਾਹੀ, ਕਿਉਂ ਸੁਖ ਪਾਵੇ ਮਨ ਮੁਖ ਆਮਨ ਜਾਣਾ, ਖੜ ਪੱਕੀ ਕੁੜ ਭੱਜੇ ਬਿਨਸੇ ਆਏ ਚੱਲੇ ਕਿਆ ਮਾਨ, ਕਹੋ ਨਾਨਕ ਪ੍ਰਾਣੀ ਚੌਥੇ ਪੈਰੇ ਗੁਰਮੁਖ ਸ਼ਬਦ ਪਛਾਣ, ਉੜ ਕੇ ਆਇਆ ਤਿੰਨ ਸਾਹਿਬ ਨਜਾਰਿਆ ਮਿੱਤਰਾ, ਜਰ ਜਰਵਾਨਾ ਕੰਨ ਇੱਕ ਰੱਤੀ ਗੁਣ ਸਮਾਣਿਆ, ਬਨ ਜਾ ਰਿਹਾ ਮਿੱਤਰਾ ਅਵਗਨ ਖੜ ਸਨਬੰਨ, ਗੁਣ ਸੰਜਮ ਜਾਵੇ ਚੋਟ ਨ ਖਾਵੇ, ਨਾ ਤੇ ਜੰਮਨ ਮਰਨਾ ਕਾਲ ਜਾ ਜਮਜੋਹ ਨ ਸਾਕੇ, ਪਾਏ ਭਗਤ ਭੈ ਤਰਨਾ ਪਾਸੇ ਤੀ ਜਾਵੇ ਸਹਿਜ ਸਮਾਏ, ਸਗਲੇ ਦੁੱਖ ਮਿਟਾਵੇ ਕਹੋ ਨਾਨਕ ਪ੍ਰਾਣੀ ਗੁਰਮੁਖ ਛੂਟੇ, ਸਾਚੇ ਤੇ ਪਤ ਜਾਵੇ। ਸ੍ਰੀ ਰਾਗ ਮਹੱਲਾ ਚੌਥਾ। ਪਹਿਲੇ ਪਹਿਰੇ ਰਹਿਣ ਕੇ ਬਨ ਜਾ ਰਿਹਾ ਮਿੱਤਰਾ, ਹਰ ਪਾਇਆ ਉਧਰ ਮਜਾਰ, ਹਰ ਤਿਆਵੇ ਹਰ ਉਚਰੇ ਬਨ ਜਾ ਰਿਹਾ ਮਿੱਤਰਾ, ਹਰ ਹਰ ਨਾਮ ਸਮਾਰ, ਹਰ ਹਰ ਨਾਮ ਜਪੇ ਅਰਾਧੇ, ਵਿੱਚ ਅਗਨੀ ਹਰ ਜਪ ਜੀਵਿਆ, ਬਾਹਰ ਜਨਮ ਪਿਆ ਮੁਖ ਲਾਗਾ, ਸਰਸੇ ਪਿਤਾ ਮਾਤ ਥੀਵਿਆ, ਜਿਸ ਕੀ ਵਸਤੇ ਚਿੱਤ ਪ੍ਰਾਣੀ, ਕਰ ਹਿਰਦੇ ਗੁਰਮੁਖ ਵਿਚਾਰ, ਕਹੋ ਨਾਨਕ ਪ੍ਰਾਣੀ ਪਹਿਲੇ ਪੈਰੇ ਹਰ ਜਪੀਏ ਕਿਰਪਾ ਧਾਰ, ਦੂਜੇ ਪੈਰੇ ਰਹਿਣ ਕੇ ਬਨ ਜਾ ਰਿਹਾ ਮਿੱਤਰਾ, ਮਨ ਲਾਗਾ ਦੂਜੇ ਪਾਏ, ਮੇਰਾ ਮੇਰਾ ਕਰ ਪਾਲੀਏ ਬਨ ਜਾ ਰਿਹਾ ਮਿੱਤਰਾ, ਲੈ ਮਾਤ ਪਿਤਾ ਗੱਲ ਆਏ, ਲਾਵੇ ਮਾਤ ਪਿਤਾ ਸਦ ਗੱਲ ਸੇਤੀ, ਮਨ ਮਨ ਮਨ ਜਾਣੇ ਖੱਟ ਖਵਾਏ, ਜੋ ਦੇਵੇ ਤਿਸ ਨ ਜਾਣੇ, ਮੂੜਾ ਦਿੱਤੇ ਨੋ ਲਪਟਾਏ, ਕੋਈ ਗੁਰਮੁਖ ਹੋਵੇ ਸੋ ਕਰੇ ਵਿਚਾਰ, ਹਰ ਤਿਆਵੇ ਮਨ ਲਿਵ ਲਾਏ, ਕਹੋ ਨਾਨਕ ਦੂਜੇ ਪੈਰੇ ਪ੍ਰਾਣੀ, ਤਿਸ ਕਾਲ ਨ ਕਭੂ ਖਾਏ, ਤੀਜੇ ਪੈਰੇ ਰਹਿਣ ਕੇ ਬਨ ਜਾ ਰਿਹਾ ਮਿੱਤਰਾ, ਮਨ ਲੱਗਾ ਆਲ ਜੰਜਾਲ, ਤਨ ਚਿਤਵੇ ਤਨ ਸੰਚਵੇ ਬਨ ਜਾ ਰਿਹਾ ਮਿੱਤਰਾ, ਹਰ ਨਾਮਾ ਹਰ ਨ ਸਮਾਲ, ਹਰ ਨਾਮਾ ਹਰ ਹਰ ਕਦੇ ਨਾ ਸੰਭਾਲੇ, ਜੇ ਹੋਵੇ ਅਤ ਸਿਖਾਈ, ਇਹ ਤਨ ਸੰਪੇ ਮਾਇਆ ਝੂਠੀ, ਅੰਤ ਛੋਟ ਚਲਿਆ ਪਛਤਾਈ, ਜਿਸਨੂੰ ਕਿਰਪਾ ਕਰੇ ਗੁਰਮੇਲੇ ਸੋ ਹਰ ਹਰ ਨਾਮ ਸੰਭਾਲ, ਕਹੋ ਨਾਨਕ ਤੀਜੇ ਪਹਿਰੇ ਪ੍ਰਾਣੀ, ਜਾਏ ਮਿਲੇ ਹਰ ਨਾਲ, ਚੌਥੇ ਪੈਰੇ ਰਹਿਣ ਕੇ ਬਨ ਜਾ ਰਿਹਾ ਮਿੱਤਰਾ, ਹਰ ਚੱਲਣ ਵੇਲਾ ਆਦਿ ਕਰ ਸੇਵੋ ਪੁਰ ਸਤਿਗੁਰ, ਬਨ ਜਾ ਰਿਹਾ ਮਿੱਤਰਾ ਸਭ ਚੱਲੀ ਰਹਿਣ ਵਹਾਦੀ, ਹਰ ਸੇਵੋ ਖਿਨ ਖਿਨ ਢਿੱਲ ਮੂਲ ਨਾ ਕਰਿਓ, ਜਿੱਥੇ ਅਸਤਰ ਜੁਗ ਜੁਗ ਹੋਵੋ, ਹਰ ਸੇਤੀ ਸਦ ਮਾਨੋ ਰਲੀਆਂ, ਜਨਮ ਮਰਨ ਦੁੱਖ ਖੋਵੋ, ਗੁਰ ਸਤਿਗੁਰ ਸਵਾਮੀ ਭੇਤ ਨ ਜਾਣੋ, ਜਿਤ ਮਿਲ ਹਰ ਭਗਤ ਸੁਖਾਦੀ, ਕਹੋ ਨਾਨਕ ਪ੍ਰਾਣੀ ਚੌਥੇ ਪੈਰੇ ਸਫਲਿਓ ਰਹਿਣ ਭਗਤਾਂ ਦੀ। ਸ੍ਰੀ ਰਾਗ ਮਹੱਲਾ ਪੰਜਵਾਂ। ਪਹਿਲੇ ਪੈਰੇ ਰਹਿਣ ਕੇ ਬਨ ਜਾ ਰਿਹਾ ਮਿੱਤਰਾ, ਤਰ ਪੈਂਦਾ ਉਧਰੇ ਮਾਏ, ਦੱਸੀ ਮਾਸੀ ਮਾਨਸ ਕੀ ਆ ਬਨ ਜਾ ਰਿਹਾ ਮਿੱਤਰਾ, ਕਰ ਮੋਲਤ ਕਰਮ ਕਮਾਏ, ਮੋਲਤ ਕਰ ਦੀਨੀ ਕਰਮ ਕਮਾਨੇ, ਜੈਸਾ ਲਿਖਤ ਤੁਰ ਪਾਇਆ, ਮਾਤ ਪਿਤਾ ਭਾਈ ਸੁਧਬੰਤਾ, ਤਿਨ ਪੀਤਰ ਪ੍ਰਭੂ ਸੰਜੋਇਆ, ਕਰਮ ਸੁਕਰਮ ਕਰਾਏ ਆਪੇ, ਇਹ ਜਨਤੇ ਵਸ ਕਿਛ ਨਾਹੇ, ਕਹੋ ਨਾਨਕ ਪ੍ਰਾਣੀ ਪਹਿਲੇ ਪੈਰੇ ਤਰ ਪੈਂਦਾ ਉਧਰੇ ਮਾਏ, ਦੂਜੇ ਪੈਰੇ ਰਹਿਣ ਕੇ ਬਨ ਜਾ ਰਿਹਾ ਮਿੱਤਰਾ, ਪਰ ਜਵਾਨੀ ਲਹਿਰੀ ਦੇ ਬੁਰਾ ਭਲਾ ਨਾ ਪਛਾਣੀ, ਬਨ ਜਾ ਰਿਹਾ ਮਿੱਤਰਾ ਮਨ ਮੱਤਾ ਹਮੇਵ, ਬੁਰਾ ਭਲਾ ਨਾ ਪਛਾਣੇ ਪ੍ਰਾਣੀ, ਆਗੇ ਪੰਥ ਕਰਾਰਾ, ਪੂਰਾ ਸਤਿਗੁਰ ਕਬੂ ਨ ਸੇਵਿਆ, ਸਿਰ ਠਾਂਡੇ ਜਮ ਜਿੰਦਾਰਾ, ਧਰਮ ਰਾਏ ਜਾ ਪਕਰਸ ਬਵਰੇ, ਤਬ ਕਿਆ ਜਵਾਬ ਕਰੇ, ਕਹੋ ਨਾਨਕ ਦੂਜੇ ਪੈਰੇ ਪ੍ਰਾਣੀ, ਪਰ ਜੋ ਬਨ ਲਹਿਰੀ ਦੇ, ਤੀਜੇ ਪੈਰੇ ਰਹਿਣ ਕੇ ਬਨ ਜਾ ਰਿਹਾ ਮਿੱਤਰਾ, ਬਿਕ ਸੰਚੇ ਅੰਧ ਗਿਆਨ, ਪੁੱਤਰ ਕਲੱਤਰ ਮੋ ਲਪਟਿਆ, ਬਨ ਜਾ ਰਿਹਾ ਮਿੱਤਰਾ ਅੰਤਰ ਲਹਿਰ ਲਬਾਣ, ਅੰਤਰ ਲਹਿਰ ਲਬਾਣ ਪ੍ਰਾਣੀ, ਸੋ ਪ੍ਰਭ ਚੇਤਨਾ ਆਵੈ, ਸਾਧ ਸੰਗਤਿਓ ਸੰਗ ਨਕੀਆ, ਬਹੁ ਜੋ ਨੀ ਦੁੱਖ ਪਾਵੈ, ਸਿਰਜਨ ਹਾਰ ਵਸਾਰਿਆ ਸੁਆਮੀ, ਇੱਕ ਨਿਮਕ ਨ ਲਗੋ ਧਿਆਨ, ਕਹੋ ਨਾਨਕ ਪ੍ਰਾਣੀ ਤੀਜੇ ਪੈਰੇ ਬਿਕ ਸੰਚੇ ਅੰਧ ਗਿਆਨ, ਚੌਥੇ ਪੈਰੇ ਰਹਿਣ ਕੇ ਬਨ ਜਾ ਰਿਹਾ ਮਿੱਤਰਾ, ਦੇ ਨੇੜੇ ਆਇਆ ਸੋਏ, ਗੁਰਮੁਖ ਨਾਮ ਸੰਭਾਲ ਤੂੰ ਬਨ ਜਾ ਰਿਹਾ ਮਿੱਤਰਾ, ਤੇਰਾ ਦਰਗੇ ਬੇਲੀ ਹੋਏ, ਗੁਰਮੁਖ ਨਾਮ ਸੰਭਾਲ ਪ੍ਰਾਣੀ,
ਅੰਤ ਹੋਏ ਸਖਾਈ। ਇਹ ਮੋਹ ਮਾਇਆ ਤੇਰੇ ਸੰਗ ਨਚਾਲੇ, ਝੂਠੀ ਪ੍ਰੀਤ ਲਗਾਈ। ਸਗਲੀ ਰਹਿਣ ਗੁਦਰੀ ਅੰਧਿਆਰੀ, ਸੇਵ ਸਤਿਗੁਰ ਚਾਨਣ ਹੋਏ। ਕੋ ਨਾਨਕ ਪ੍ਰਾਣੀ ਚੌਥੇ ਪੈਰੇ, ਦੇ ਨੇੜੇ ਆਇਆ ਸੋਏ। ਲਿਖਿਆ ਆਇਆ ਗੋਬਿੰਦ ਕਾਵ ਨਜਾਰਿਆ ਮਿੱਤਰਾ, ਉਰਚਲ ਇੱਕ ਮਾਣਾ ਸਾਥ, ਇੱਕ ਰੱਤੀ ਬਿਲਮਨ ਦੇਵਨੀ ਵਨਜਾਰਿਆ ਮਿੱਤਰਾ, ਉਹਨੇ ਤਗੜੇ ਪਾਏ ਹੱਥ। ਲਿਖਿਆ ਆਇਆ ਪਕੜ ਚਲਾਇਆ, ਮਨਮੁਖ ਸਦਾ ਦੋਹੇਲੇ, ਜਿੰਨੀ ਪੂਰਬ ਸਤਿਗੁਰ ਸੇਵਿਆ, ਸੇ ਦਰਗੇ ਸਦਾ ਸਹੇਲੇ। ਕਰਮ ਧਰਤੀ ਸਰੀਰ ਜੋਗੇ ਅੰਤਰ, ਜੋ ਬੋਵੇ ਸੋ ਖਾਤ, ਕੋ ਨਾਨਕ ਭਗਤ ਸੋਏ ਦਰਬਾਰੇ, ਮਨਮੁਖ ਸਦਾ ਪਵਾਤ। ਸ੍ਰੀ ਰਾਗ ਮਹਲਾ ਚੌਥਾ, ਕਰ ਦੂਜਾ ਸ਼ੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ। ਮੁੰਦਿਆਣੀ ਪੇਯੜੀ, ਕਿਉਂ ਕਰ ਹਰ ਦਰਸ਼ਨ ਪਿੱਖੇ, ਹਰ ਹਰਿ ਆਪਣੀ ਕਿਰਪਾ ਕਰੇ। ਗੁਰਮੁਖ ਸੋਹਰੜੇ ਕੰਮ ਸਿੱਖੇ, ਸੋਹਰੜੇ ਕੰਮ ਸਿੱਖੇ ਗੁਰਮੁਖ, ਹਰ ਹਰ ਸਦਾ ਧਿਆਏ। ਸਈਆਂ ਵਿੱਚ ਫਿਰੇ ਸਹੇਲੀ, ਹਦਰਗੇ ਬਾਂਹ ਲਡਾਏ। ਲੇਖਾ ਧਰਮ ਰਾਏ ਕੀ ਬਾਕੀ, ਜਪ ਹਰ ਹਰ ਨਾਮ ਕਿਰਖੇ। ਮੋਦਿਆ ਨੀ ਪੇਯੜੀ, ਗੁਰਮੁਖ ਹਰ ਦਰਸ਼ਨ ਦਿਖੇ। ਵਿਆਹ ਹੋਆ ਮੇਰੇ ਬਾਬਲਾ, ਗੁਰਮੁਖੇ ਹਰ ਪਾਇਆ। ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਪ੍ਰਚੰਡ ਬੁਲਾਇਆ। ਬਲਿਆ ਗੁਰ ਗਿਆਨ ਅੰਧੇਰ ਬਿਨਸਿਆ, ਹਰ ਰਤਨ ਪਦਾਰਥ ਲਾਦਾ। ਹਉਮੈ ਰੋਗ ਗਿਆ ਦੁਖ ਲਾਦਾ, ਆਪੇ ਆਪ ਆਪ ਆਪੇ ਗੁਰਮਤ ਖਾਦਾ। ਅਕਾਲ ਮੂਰਤ ਵਰ ਪਾਇਆ ਬਨਾਸੀ, ਨਾ ਕਦ ਮਰੇ ਨਾ ਜਾਇਆ। ਵਿਆਹ ਹੋਆ ਮੇਰੇ ਬਾਬਲਾ, ਗੁਰਮੁਖੇ ਹਰ ਪਾਇਆ। ਹਰ ਸਤ ਸੱਤੇ ਮੇਰੇ ਬਾਬਲਾ, ਹਰ ਜਨ ਮਿਲ ਜੰਜ ਸੁਹੰਦੀ। ਪੇਵ ਕੜੇ ਹਰ ਜਪ ਸਹੇਲੀ, ਵਿੱਚ ਸੋਹਰੜੇ ਖਰੀ ਸੁਹੰਦੀ। ਸੋਹਰੜੇ ਵਿੱਚ ਖਰੀ ਸੁਹੰਦੀ, ਜਿਨ ਪੇਵ ਕੜੇ ਨਾਮ ਸੰਭਾਲਿਆ। ਸਭ ਸਫਲਿਓ ਜਨਮ ਤਿਨਾਂ ਦਾ ਗੁਰਮੁਖ, ਜਿਨਾਂ ਮਨ ਜਿਨ ਪਾਸਾ ਢਾਲਿਆ। ਹਰ ਸੰਤ ਜਨਾ ਮਿਲ ਕਾਰਜ ਸੋਇਆ, ਵਰ ਪਾਇਆ ਪੁਰਖ ਆਨੰਦੀ। ਹਰ ਸਤ ਸਤ ਮੇਰੇ ਬਾਬਲਾ, ਹਰ ਜਨ ਮਿਲ ਜੰਝ ਸੁਹੰਦੀ। ਹਰ ਪ੍ਰਭ ਮੇਰੇ ਬਾਬਲਾ, ਹਰ ਦੇਹੋ ਦਾਨ ਮੈਂ ਦਾਜੋ। ਹਰ ਕੱਪੜੋ ਹਰ ਸੋਭਾ ਦੇਵੈ, ਜਿਤ ਸਵਰੇ ਮੇਰਾ ਕਾਜੋ। ਹਰ ਹਰ ਭਗਤੀ ਕਾਜ ਸੁਹੇਲਾ, ਗੁਰ ਸਤਿਗੁਰ ਦਾਨ ਦਵਾਇਆ। ਖੰਡ ਬ੍ਰਹਾਂਡਰ ਸੋਭਾ ਹੋਈ, ਇਹ ਦਾਨ ਰਲੇ ਰਲਾਇਆ। ਹੋਰ ਮਨਮੁਖ ਦਾਜ ਰੱਖ ਦਿਖਾਲੈ, ਸੋ ਕੂੜ ਹੰਕਾਰ ਕਜ ਪਾਜੋ। ਹਰ ਪ੍ਰਭ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜੋ। ਹਰ ਰਾਮ ਰਾਮ ਮੇਰੇ ਬਾਬਲਾ, ਪਿਰ ਮਿਲ ਤਨ ਵੇਲ ਵਧੰਤੀ। ਹਰ ਜੁਗੋ ਜੁਗ ਜੁਗ ਜੁਗੋ ਜੁਗ, ਸਦਾ ਪੀੜੀ ਗੁਰੂ ਚਲੰਦੀ। ਜੁਗ ਜੁਗ ਪੀੜੀ ਚਲੇ ਸਤਿਗੁਰ ਕੀ, ਜਿਨੀ ਗੁਰਮੁਖ ਨਾਮ ਤੇ ਆਇਆ। ਹਰ ਪੁਰਖ ਨ ਕਭੀ ਬਿਨਸੇ ਜਾਵੇ, ਨਿਰਦੇ

ਮਨ ਲਾਗੇ ਦੂਜੇ ਭਾਏ, ਧੋਤੀ ਮੂਲ ਨਾ ਉਤਰੇ ਜੇ ਅਰਸਰ ਤੀਰਥ ਨਾਏ। ਮਨਮੁਖ ਕਰਮ ਕਰੇ ਅਹੰਕਾਰੀ, ਸਭ ਦੁੱਖੋ ਦੁੱਖ ਕਮਾਏ। ਨਾਨਕ ਮਹਿਲਾ ਉੱਜਲ ਤਾਂ ਥੀਏ, ਜਾਂ ਸਤਿਗੁਰ ਮੈਂ ਸਮਾਏ ਮਹੱਲਾ ਤੀਜਾ। ਮਨਮੁਖ ਲੋਕ ਸਮਝਾਈਏ, ਕਦੋਂ ਸਮਝਾਇਆ ਜਾਏ। ਮਨਮੁਖ ਰਲਾਇਆ ਨਾ ਰਲੇ, ਪਈਏ ਕਿਰਤ ਫਰਾਏ। ਲਿਵਤਾਤ ਦੋਏ ਰਾਹ ਹੈ, ਹੁਕਮੀ ਕਰ ਕਮਾਏ। ਗੁਰਮੁਖੀ ਆਪਣਾ ਮਨ ਮਾਰਿਆ, ਸ਼ਬਦ ਕਸਵੱਟੀ ਲਾਏ। ਮਨ ਹੀ ਨਾਲ ਝਗੜਾ ਮਨ ਹੀ ਨਾਲ, ਸਤ ਮਨ ਹੀ ਮਨ ਸਮਾਏ। ਮਨ ਜੋ ਇੱਛੇ ਸੋ ਲਏ, ਸੱਚੇ ਸ਼ਬਦ ਸਵਾਏ। ਅੰਮ੍ਰਿਤ ਨਾਮ ਸਦਾ ਪੁੰਚੀਏ, ਗੁਰਮੁਖ ਕਾਰ ਕਮਾਏ। ਬਿਨ ਮਨੇ ਸੋ ਹੋਈ ਲੂਜਨਾ, ਜਾਸੀ ਜਨਮ ਗਵਾਏ। ਮਨਮੁਖੀ ਮਨ ਹਠ ਹਾਰਿਆ, ਕੂੜ ਕਸੁੱਧ ਕਮਾਏ। ਗੁਰਪ੍ਰਸਾਦੀ ਮਨ ਜਿਨੇ ਹਰ ਸੇਤੀ ਲਿਵ ਲਾਏ। ਨਾਨਕ ਗੁਰਮੁਖ ਸੱਚ ਕਮਾਵੇ, ਮਨਮੁਖ ਆਵੇ ਜਾਏ। ਪੌੜੀ ਹਰ ਕੇ ਸੰਤ ਸੁਣੋ ਜਨ ਭਾਈ, ਹਰ ਸਤਿਗੁਰੀ ਇੱਕ ਸਾਖੀ। ਜੇ ਤੁਰ ਭਾਗ ਹੋਏ ਮਸਤਕ, ਤਿੰਨ ਜਨ ਲੈ ਹਿਰਦੇ ਰਾਖੀ। ਹਰੇ ਅੰਮ੍ਰਿਤ ਕਥਾ ਸ੍ਰੇਸ਼ਟ ਉੱਤਮ, ਗੁਰਬਚਨੀ ਸਹਿਜੇ ਚਾਖੀ। ਲੈ ਪਿਆ ਪ੍ਰਗਾਸ ਮਿਟਿਆ ਅੰਧਿਆਰਾ, ਜੋ ਸੂਰਜ ਰਹਿਣ ਕਰਾਖੀ। ਅਦੇਸ਼ਯ ਗੋਚਰ ਲੱਖ ਨਰੰਜਨ, ਜੋ ਦੇਖਿਆ ਗੁਰਮੁਖੀ ਆਖੀ। ਸਲੋਕ ਮਹੱਲਾ ਤੀਜਾ, ਸਤਿਗੁਰ ਸੇਵੇ ਆਪਣਾ, ਜੋ ਸਿਰ ਲੇਖੇ ਲਾਏ। ਵਿੱਚੋਂ ਆਪ ਗਵਾਏ ਕਹਿ, ਰਹਿਣ ਸੱਚ ਲਿਵ ਲਾਏ। ਸਤਿਗੁਰ ਜਿਨੀ ਨਾ ਸੇਵਿਓ, ਤਿਨ ਬਿਰਥਾ ਜਨਮ ਗਵਾਏ। ਨਾਨਕ ਜੋ ਤਿਸ ਭਾਵੇ ਸੋ ਕਰੇ, ਕਹਿਣਾ ਕਿਛੂ ਨਾ ਜਾਏ। ਮਹੱਲਾ ਤੀਜਾ, ਮਨ ਵਿਕਾਰੀ ਵਿਹੜਿਆ, ਵਿਕਾਰਾ ਕਰਮ ਕਮਾਏ। ਦੂਜੇ ਭਾਈ ਅਗਿਆਨੀ ਪੂਜਤੇ, ਦਰਗਹਿ ਮਿਲੇ ਸਜਾਏ। ਆਤਮਾ ਦਿਓ ਪੂਜੀਏ, ਬਿਨ ਸਤਿਗੁਰ ਬੂਝ ਨ ਪਾਏ। ਜਪ ਤਪ ਸੰਜਮ ਪਾਣਾ ਸਤਿਗੁਰੂ ਕਾ, ਕਰਮੀ ਪੱਲੇ ਪਾਏ। ਨਾਨਕ ਸੇਵਾ ਸੁਰਤ ਕਮਾਵਨੀ, ਜੋ ਹਰ ਭਾਵੇ ਸੋ ਥਾਂ ਪਾਏ। ਪੌੜੀ ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਸਦਾ ਸੁਖ ਹੋਵੇ ਦਿਨ ਰਾਤੀ। ਹਰ ਹਰ ਨਾਮ ਜਪੋ ਮਨ ਮੇਰੇ, ਜੇ ਸਿਮਰਤ ਸਭ ਕਿਲਵਿਖ ਪਾਪ ਲਹਤੀ। ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਦਾਲਕ ਦੁੱਖ ਭੁੱਖ ਸਭ ਲੈ ਜਾਤੀ। ਹਰ ਹਰ ਨਾਮ ਜਪੋ ਮਨ ਮੇਰੇ, ਮੁਖ ਗੁਰਮੁਖ ਪ੍ਰੀਤ ਲਗਾਤੀ। ਜਿਤ ਮੁਖ ਭਾਗ ਲਿਖਿਆ ਤੁਰ ਸਾਚੇ, ਹਰ ਤਿਤ ਮੁਖ ਨਾਮ ਜਪਾਤੀ। ਸਲੋਕ ਮਹੱਲਾ ਤੀਜਾ, ਸਤਿਗੁਰ ਜਿਨੀ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ। ਅੰਤਰ ਗਿਆਨ ਆਇਓ, ਮ੍ਰਿਤਕ ਹੈ ਸੰਸਾਰ। ਲੱਖ ਚੁਰਾਸੀ ਫੇਰ ਪਿਆ, ਮਰ ਜੰਮੇ ਹੋਏ ਖਵਾਰ। ਸਤਿਗੁਰ ਕੀ ਸੇਵਾ ਸੋ ਕਰੇ, ਜਿਸ ਨੂੰ ਆਪ ਕਰਾਏ ਸੋਏ। ਸਤਿਗੁਰ ਵਿੱਚ ਨਾਮ ਨਿਦਾਨ ਹੈ, ਕਰਮ ਪ੍ਰਾਪਤ ਹੋਏ। ਸੱਚ ਰਤੇ ਗੁਰ ਸ਼ਬਦ ਸਿਉ, ਤਿਨ ਸੱਚੀ ਸਿੱਧ ਲਿਵ ਲਾਏ। ਨਾਨਕ ਜਿਸ ਨੂੰ ਮੇਲੇ ਨਾ ਵਿਛੜੇ, ਸਹਿਜ ਸਮਾਵੇ ਹੋਏ। ਮਹੱਲਾ ਤੀਜਾ, ਸੋ ਭਗਵਤੀ ਸੋ ਭਗਵੰਤੇ ਜਾਣੇ, ਗੁਰਪ੍ਰਸਾਦੀ ਆ ਪਛਾਣੇ। ਧਾਵਤ ਰਾਖੇ ਕਤ ਕਰਿਆ ਨੇ, ਜੀਵਤ ਮਰਿਆ ਨਾਮ ਖਾਣੇ। ਐਸਾ ਭਗਵਤੀ ਉੱਤਮ ਹੋਏ, ਨਾਨਕ ਸੱਚ ਸਮਾਵੇ ਸੋਏ। ਮਹੱਲਾ ਤੀਜਾ, ਅੰਤਰ ਕਪਟ ਭਗਵਤੀ ਕਹਾਏ, ਪਖੰਡ ਪਾਰ ਬ੍ਰਹਮ ਕਦੇ ਨ ਪਾਏ। ਪਰ ਨਿੰਦਾ ਕਰੇ ਅੰਤਰ ਮਲ ਲਾਏ, ਬਾਹਰ ਮਲ ਧੋਵੇ ਮਨ ਕੀ ਝੂਠ ਨ ਜਾਏ। ਸਤ ਸੰਗਤ ਸਿਉ ਬਾਦ ਰਚਾਏ, ਅੰਧਨ ਦੁਖੀਆ ਦੂਜੇ ਭਾਏ ਰਚਾਏ। ਹਰ ਨਾਮ ਨ ਚੇਤੇ ਬਹੁ ਕਰਮ ਕਮਾਏ, ਪੂਰਵ ਲਿਖਿਆ ਸੋ ਮੇਟਣਾ ਨਾ ਜਾਏ। ਨਾਨਕ ਬਿਨ ਸਤਿਗੁਰ ਸੇਵੇ ਮੋਖ ਨ ਪਾਏ। ਪੌੜੀ ਸਤਿਗੁਰ ਜਿਨੀ ਧਿਆਇਆ, ਸੇ ਕਰਨਾ ਸਵਾਹੀ। ਸਤਿਗੁਰ ਜਿਨੀ ਧਿਆਇਆ, ਸੇ ਤ੍ਰਿਪਤ ਅਗਾਈ। ਸਤਿਗੁਰ ਜਿਨੀ ਧਿਆਇਆ, ਤਿਨ ਜਮ ਡਰ ਨਾਹੀ। ਜਿਨ ਕੋ ਹੋ ਕਰ ਪਾਲਾ, ਸਤਿਗੁਰ ਪੈਰੀ ਪਾਈ। ਦਿਨ ਇੱਥੇ ਉੱਥੇ ਮੁਖ ਉਜਲੇ, ਹਰ ਦਰਗਹਿ ਪੈਂਦੇ ਜਾਹੀ। ਸਲੋਕ ਮਹੱਲਾ ਦੂਜਾ, ਜੋ ਸਿਰ ਸਾਈ ਨਾਨਵੇਂ, ਸੋ ਸਰ ਦੀਜੇ ਡਾਰ। ਨਾਨਕ ਜਿਸ ਪਿੰਜਰ ਮੈਂ ਬਿਰਹ ਨਹੀਂ, ਸੋ ਪਿੰਜਰ ਲੈ ਜਾਰ। ਮਹੱਲਾ ਪੰਜਵਾਂ, ਬੁੱਢੋਂ ਭੁੱਲੀ ਨਾਨਕਾ, ਫਿਰ ਫਿਰ ਜਨਮ ਆਸ। ਕਸਤੂਰੀ ਕੇ ਭੋਲੜੇ, ਗੰਦੇ ਡੂੰਬ ਆਸ। ਪੌੜੀ ਸੋ ਐਸਾ ਹਰ ਨਾਮ ਤੇ ਆਈ ਹੈ, ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ। ਸੋ ਐਸਾ ਹਰ ਨਾਮ ਜਪੀਏ ਮਨ ਮੇਰੇ, ਸੋ ਅੰਤੀ ਅਵਸਰ ਲਏ ਛਡਾਏ। ਸੋ ਐਸਾ ਹਰ ਨਾਮ ਜਪੀਏ ਮਨ ਮੇਰੇ, ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ। ਜੋ ਗੁਰਮੁਖ ਨਾਮ ਜਪਿਆ ਵਡਭਾਗੀ, ਤੇ ਨਿੰਦਕ ਦੁਸ਼ਟ ਸਭ ਪੈਰੀ ਪਾਏ। ਨਾਨਕ ਨਾਮ ਹੈ ਰਾਹ ਸਭਨਾ ਤੇ, ਵੱਡਾ ਸਭ ਨਾਮ ਏ ਅੱਗੇ ਨਾਏ ਆਣ ਨਵਾਏ। ਸਲੋਕ ਮਹੱਲਾ ਤੀਜਾ, ਵੇਸ ਕਰੇ ਕਰੂਪ ਕਲਖਣੀ, ਮਨ ਖੋਟੇ ਕੁੜਿਆਰ, ਫਿਰ ਕਹਿ ਭਾਣੇ ਨਾ ਚੱਲੇ।

0: हुक्म करे गवार, गुर कह पाणी जो चले सब दुख निवारण हार, लिखिया मेट न सखिए जो तुर लिखिया करतार, मन तन सौंपे कंत को शब्दे तरे प्यार, बिन नामे किने न पाया देखो हृदय विचार, नानक सासु आलियो सुलखणी जे रावी सिरजनहार, महला तीजा माया मोह गुबार है तिसा ना दिसे ओर वार न पार, मनमुख ज्ञानी महा दुख पाइंदे डुबे हर नाम विसार, पलके उठ बो कर्म कमावे दूजे पाए प्यार, सतगुर सेवे अपना पौजल उतरे पार, नानक गुरमुख सच समावे सच नाम उतार, पौड़ी हर जल थल मैयल भरपूर दूजा नाहे कोए, हर आप बै करे न्याओ उड़ियार सब मार कुडाए, सचारा दी वडियाई हर धर्म न्याओ क्यों, सब हर की करो उस्तत जिन गरीब नाथ राख लियो, जयकार क्यों धर्मिया का पापी को दंड दियो, श्लोक महला तीजा मनमुख मैली कामनी को लखनी को नार, फिर छोड़िया करे अपना पर परखे नाल प्यार, तृष्णा करे न चुके चलदी करे पकार, नानक बिन नामे क्रूप कसोनी पर हर छोड़ी पतार, महला तीजा शब्द रती सुहागनी सतगुर के पाए प्यार, सदा रावे प्रे अपना सच्चे प्रेम प्यार, हत सवाले सुंदरी शोभावंती नार, नानक नाम सुहागनी मेली मेलन हार, पौड़ी हर तेरी सब करे उस्तत जिन फांदे काढ़िया, हर तुदनो करे सब नमस्कार जिन पापे ते राखिया, हर नमाणिया तू मान हर डाडी हूं तू डाडिया, हर हंकारी मारन वाए मनमुख मूड साध्या, हर भगतां दे वडियाई गरीब नाथिया, श्लोक महला तीजा सतगुर के पाने जो चले तिस वडियाई वड्डी होए, हर का नाम उत्तम मन वसे मेट न सके कोए, किरपा करे जसे अपनी तिस कर्म प्राप्त होए, नानक कारण करते वस है गुरमुख बूझे कोए, महला तीजा नानक हर नाम जिनी अराध्या अंध नहार लिवतार, माया बंदी खसम की तिन आगे कमावे कार, पूरे पूरा कर छोड़िया हुक्म सवार नहार, गुर प्रसादी जिन बुझिया तिन पाया मुख द्वार, मनमुख हुक्म न जाननी तिन मारे जम जंदार, गुरमुख जिनी अराध्या तिनी तारिया पहुचल संसार, सब औगण गुणी मिटाया गुर आपे बख्शन हार, पौड़ी हर की भगतां प्रतीत हर सब किछ जानदा, हर जेवड नाही कोई जान हर धर्म विचारदा, काड़ा देसा क्यों दीजे या नाही अधर्म मारदा, सच्चा साहिब सच न्याओ पापी नर हरदा, सलाहो भगतां कर जोड़ हर भगत जन तारदा, श्लोक महला तीजा अपने प्रीतम मिल रहा अंतर रखा उर तार, सलाही सो प्रभ सदा सदा गुर कह हित प्यार, नानक जिस नदर करे तिस मेल लाए साई सुहागन नार, महला तीजा गुर सेवा ते हर पाई है जा को नदर करे, मानस ते देवते पे त्याया नाम हरे, होमे मार मलायन गुर कह शब्द तरे, नानक सहज समायन हरे अपनी कृपा करे, पौड़ी हरे अपनी भगत कराए वडियाई विखालियन, अपनी आप करे प्रतीत आप सेव कालियन, हर भगतां नूं दे आनंद थिर करी बहालियन, पापियां नूं दे थिर रहन चुर चो नरक कोर चालियन, हर भगतां नूं दे प्यार कर अंग निस्तारियन, श्लोक महला पहला कुबिद डूमनी कुदय कसैन पर निंदा घट चूड़ी मुंडी क्रोध चंडाल, कारी कड्डी क्या थी ये चारे बैठियां नाल, सत संयम करनी कारा नावन नाउ जपे ही, नानक अगे उदम से जे पापा पंधन दे, महला पहला क्या हंस क्या बगला जा को नदर करे, जो तुस पावे नानका का गो हंस करे, पौड़ी कीता लोड़िए कम सुहर पै आखिए, कारज दे सवार सतगुर सच साखी है, संतां संगन दान अमृत चाखी है, पै पंजन मेरवान दास की राखी है, नानक हर गुण गाए अलख प्रभ लाखी है, श्लोक महला तीजा जियो पिंड सब तिसका सबसे दे आधार, ਨਾਨਕ ਗੁਰਮੁਖ ਸੇਵੀਏ ਸਦਾ ਸਦਾ ਦਤਾਰ, ਹਾਂ ਬਲਿਹਾਰੀ ਤਿੰਨ ਕੋ ਜਿਨ ਧਿਆਇਆ ਹਰ ਨਿਰੰਕਾਰ, ਉਹਨਾਂ ਕੇ ਮੁਖ ਸਾਧੂ ਉਜਲੇ, ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ। ਮਹੱਲਾ ਤੀਜਾ, ਸਤਿਗੁਰ ਮਿਲ ਗਏ ਉਲਟੀ ਪਈ, ਨਮਨਿਦ ਖਰਚੇ ਉਖਾਓ, 18 ਸਿੱਧੀ ਪਿੱਛੇ ਲੱਗੀਆਂ ਫਿਰਨ, ਨਿਜ ਘਰ ਵਸੇ ਨਿਜ ਥਾਏ, ਅਨਦ ਧੁਨੀ ਸ਼ਬਦ ਵੱਜਦੇ ਉਨਮਨ ਹਰ ਲਿਵ ਲਾਏ। ਨਾਨਕ ਹਰ ਭਗਤ ਤਿਨਾ ਕੇ ਮਨ ਵਸੇ, ਜਿਨ ਮਸਤਕ ਲਿਖਿਆ ਤੁਰ ਪਾਏ। ਪੌੜੀ ਹੋ ਢਾਡੀ ਹਰ ਪ੍ਰਭ ਖਸਮ ਕਾ, ਹਰ ਕੇ ਧਰੇ ਆਇਆ, ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ, ਹਰ ਪੁੱਛਿਆ ਢਾਡੀ ਸੱਦ ਕੇ ਕਿਤੇ ਅਰਥ ਤੂੰ ਆਇਆ, ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਤੇ ਆਇਆ, ਹਰ ਦਾਤੇ ਹਰ ਨਾਮ ਜਪਾਇਆ, ਨਾਨਕ ਪੈ ਨਾਇਆ। ਸ਼ੁੱਧ ਇੱਕ ਓਂਕਾਰ ਸਤਿਗੁਰ ਪ੍ਰਸ਼ਾਦ ਸ੍ਰੀ ਰਾਗ ਕਬੀਰ ਜੀ ਕਾ ਏਕ ਸੁਆਣ ਕੇ ਕਰ ਗਾਮਨਾ, ਜਨਨੀ ਜਾਨਤ ਸੁਧ ਬੜਾ ਹੋਤ ਹੈ ਇਤਨਾ ਕੋ ਜਾਣੇ, ਜੇ ਦਿਨ ਅਵਤ ਘਟਤ ਹੈ ਮੋਰ ਮੋਰ ਕਰ ਅਧਿਕ, ਲਾਡ ਹੱਥ ਪੇਖ ਤੈ ਜਮਰਾਓ ਹੱਸੇ, ਐਸਾ ਤੈ ਜਗ ਪਰਮ ਲਾਇਆ ਕੈਸੇ ਬੂਝੇ ਜਬ ਮੋਇਆ ਹੈ ਮਾਇਆ। ਰਾਹੋ ਕਹਿਤ ਕਬੀਰ ਛੋਟ ਬਿਖਿਆ ਰਸ, ਇਤ ਸੰਗਤ ਨੇਚੋ ਮਰਨਾ, ਰਮਈਆ ਜਪੋ ਪੁਰਾਣੀ ਨੰਤ ਜੀਵਨ ਬਾਣੀ, ਇਨ ਬਿਧ ਭਵ ਸਾਗਰ ਤਰਨਾ, ਜਾ ਤਿਸ ਭਾਵੇ ਤਾਂ ਲਾਗੇ ਭਾਓ, ਪਰਮ ਭਲਾਵਾਂ ਵਿੱਚੋ ਜਾਏ, ਉਪਜੇ ਸਹਿਜ ਗਿਆਨ ਮਤ ਜਾਗੇ, ਗੁਰ ਪ੍ਰਸਾਦ ਅੰਤਰ ਲਿਵ ਲਾਗੇ, ਇਤ ਸੰਗਤ ਨਹੀਂ ਮਰਨਾ, ਹੁਕਮ ਸ਼ਾਂਤ ਖਸਮੇ ਮਿਲਣਾ ਰਾਓ। ਦੂਜਾ ਸ੍ਰੀ ਰਾਗ ਤ੍ਰਿਲੋਚਨ ਕਾ, ਮਾਇਆ ਮੋਹ ਮਨ ਅਗਾਲੜਾ, ਪ੍ਰਾਣੀ ਜਰਾ ਮਰਨ ਪਉ ਵਿਸਰ ਗਿਆ, ਕੁਟੰਬ ਦੇਖ ਵਿਕਸੇ ਕਮਲਾ ਜਿਉਂ ਕਰ ਜੋਹੇ ਕਪਟਨ ਰਾ, ਦੂੜੋਂ ਆਇਓ ਜਮੇ ਤਨਾ ਤਿਨ ਆਗਲੜੀ ਮੈਂ ਰਹਿ ਨਾ ਜਾਏ, ਕੋਈ ਕੋਈ ਸਾਜਨ ਆਏ ਕਹੇ ਮਿਲ ਮੇਰੇ ਬੀਠਲਾ ਲੈ ਬਾੜੀ ਵਲਾਏ, ਮਿਲ ਮੇਰੇ ਰਮਈਆ ਮੈਂ ਲੈ ਛਡਾਏ ਰਾਓ। ਅਨੇਕਾਂ ਅਨੇਕ ਭੋਗ ਰਾਜ ਬਿਸਰੇ ਪ੍ਰਾਣੀ, ਸੰਸਾਰ ਸਾਗਰ ਪੈ ਅਮਰ ਪਿਆ, ਮਾਇਆ ਮੂਠਾ ਚੇਤ ਸਨਾਹੀ, ਅਨੇਕ ਅਨੇਕ ਭੋਗ ਰਾਜ ਬਿਸਰੇ ਪ੍ਰਾਣੀ, ਸੰਸਾਰ ਸਾਗਰ ਮੈਂ ਅਮਰ ਪਿਆ, ਮਾਇਆ ਮੁਠਾ ਚੇਤ ਸਨਾਈ, ਜਨਮ ਗਵਾਇਓ ਆਲਸੀਆ, ਬਿਖਮ ਘੋਰ ਪੰਥ ਚਾਲਨਾ ਪ੍ਰਾਣੀ, ਰੱਬ ਸਸਤਾ ਨ ਪਰਵੇਸ਼ਵਾ, ਮਾਇਆ ਮੋਹ ਤਾਂ ਬਿਸਰ ਗਿਆ ਤਾਂ ਤਜੀ ਅਲੇ ਸੰਸਾਰ, ਅੱਜ ਮੇਰੇ ਪ੍ਰਾਨ ਪ੍ਰਗਟ ਹੈ ਪਿਆ, ਪੈਖੇਲੇ ਧਰਮ ਰਾਓ, ਤੈ ਕਰ ਦਲ ਕਰਨ ਮਹਾਬਲੀ, ਤਿਨ ਅਗਲੜੇ ਮੈਂ ਰਹਿ ਨ ਜਾਏ, ਜੇ ਕੋ ਮੂੰਹ ਉਪਦੇਸ਼ ਕਰਦਾ ਤਾਵੇਂ ਤਿਨ ਰਤਲਾ ਨਰਾਇਣ, ਐ ਜੀ ਤੂੰ ਆਪੇ ਸਭ ਕੁਛ ਜਾਣਦਾ, ਬਦਲ ਤ੍ਰਿਲੋਚਨ ਰਮਈਆ। ਸ੍ਰੀ ਰਾਗ ਭਗਤ ਕਬੀਰ ਜੀ ਕਾ, ਅਚਰ ਜੇਕ ਸੁਣੋ ਰੇ ਪੰਡੀਆ, ਆਪ ਕਿਛ ਕਹਿ ਨਾ ਜਾਈ, ਸੁਰ ਨਰ ਗਣ ਗੰਧਰਾ ਮਜਿਨ ਮੋਏ, ਤ੍ਰੈਪਨ ਵੀ ਖੁੱਲੀ ਲਾਈ, ਰਾਜਾ ਰਾਮਾਨੰਦ ਕੰਗੂਰੀ ਬਾਜੇ, ਜਾਂ ਕੀ ਦਿਸ ਨਾਦ ਲਿਵ ਲਾਗੇ ਰਾਓ, ਭਾਠੀ ਗਗਨ ਸਿੰਘਿਆਰ ਚੁੰਗਿਆ, ਕਣਕ ਕਲ ਸਿੱਖ ਪਾਇਆ, ਇਸ ਮੈਂ ਤਾਰ ਚੂਏ ਅਤ ਨਿਰਮਲ, ਰਸ ਮੈਂ ਰਸਨ ਚਵਾਇਆ, ਏਕ ਸੁਭਾ ਤੇ ਅਨੂਪ ਬਣੀ ਹੈ, ਪਵਨ ਪਿਆਲਾ ਸਾਜਿਆ, ਤੀਨ ਪਵਨ ਮੈਂ ਜੋਗ ਇੱਕੋ ਜੋਗੀ, ਕਹੋ ਕਵਨ ਹੈ ਰਾਜਾ, ਐਸੇ ਗਿਆਨ ਪ੍ਰਗਟਿਆ ਪ੍ਰਖੋਤਮ, ਕਹੋ ਕਬੀਰ ਰੰਗ ਰਾਤਾ, ਔਰ ਦੁਨੀ ਸਭ ਪਰਮ ਪਲਾਨੀ, ਮਨ ਰਾਮ ਰਸਾਇਣ ਮਾਤਾ। ਸ੍ਰੀ ਰਾਗ ਬਾਣੀ ਭਗਤ ਬੈਣੀ ਜੀਓ ਕੀ, ਪਹਿਰਿਆਂ ਕੇ ਘਰ ਗਾਉਣਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਹਰੇ ਨਰ ਗਰਭ ਕੁੰਡਲ ਜਬੇ ਆਛਤ, ਉਰਦ ਧਿਆਨ ਲਿਵ ਲਾਗਾ, ਮ੍ਰਿਤਕ ਪਿੰਡ ਪਦ ਮਦ ਨਾ ਐਨਸ, ਏਕ ਗਿਆਨ ਸੁਨਾਗਾ, ਤੈ ਦਿਨ ਸੰਪਲ ਕਸਟਮਾ, ਦੁਖ ਅਬ ਚਿਤ ਅਧਿਕ ਪਸਾਰਿਆ, ਗਰਭ ਛੋੜ ਮਿੱਤਰ ਮੰਡਲ ਲਾਇਆ, ਤੋ ਨਰ ਹਰ ਮਨੋ ਵਸਾਰਿਆ, ਫਿਰ ਪਛਤਾਵੇਂਗਾ ਮੂੜਿਆ, ਤੂੰ ਕਵਨ ਕੁਮਤ ਪਰਮ ਲਾਗਾ, ਚੇਤ ਰਾਮ ਨਾਹੀ ਜੰਪੁਰ ਜਾਏਗਾ, ਜਨ ਬਿਸਰੇ ਅਨਰਾਧਾ ਰਹਾਓ, ਬਾਲ ਬਿਨੋਦ ਚਿਤ ਰਸ ਲਾਗਾ, ਖਿਨ ਖਿਨ ਮੋਏ ਬਿਆਪੇ, ਰਸ ਮਿਸ ਮੇ ਦੇ ਅੰਮ੍ਰਿਤ ਬਿਖ ਚਾਕੀ, ਤੋ ਪੰਚ ਪ੍ਰਗਾ ਪ੍ਰਗਟ ਸੰਤਾਪੇ, ਜਪ ਤਪ ਸੰਜਮ ਛੋੜ ਸੁਕਿਰਤ ਮਤ, ਰਾਮ ਨਾਮ ਨਾਰਾ ਦਿਆ, ਉਛਲਿਆ ਕਾਮ ਕਾਲ ਮਤ ਲਾਗੀ, ਤੋ ਆਣ ਸਖਤ ਗੱਲ ਬਾਧਿਆ, ਤਰਨ ਤੇਜ ਪ੍ਰਤੀਏ ਮੁਖ ਜੋਹਰ, ਸਰ ਅਵਸਰ ਨਾ ਪਛਾਣਿਆ, ਉਨਮਤ ਕਾਮ ਮਾਂ ਬਿਖ ਭੂਲੇ, ਪਾਪ ਬੁਨ ਨਾ ਪਛਾਣਿਆ, ਸੁੱਤ ਸੰਪਤ ਦੇਖ ਇਹੋ ਮਨ ਗਰਬਿਆ, ਰਾਮ ਹਿਰਦੇ ਤੇ ਖੋਇਆ, ਅਵਰ ਮਰਤ ਮਾਇਆ ਮਨ ਤੋਲੇ, ਤੋ ਭਗ ਮੁਖ ਜਨਮ ਬਗੋਇਆ, ਪੁੰਡਰ ਕੇਸ ਕੁਸਮ ਧੌਲੇ, ਸੰਪਤ ਪਤਾਲ ਕੀ ਬਾਣੀ, ਲੋਚਨ ਸਮਰਹਿ ਬੁੱਧ ਬਲ ਨਾਠੀ, ਤਾਂ ਕਾਮ ਪਵ ਸਮਦਾਨੀ, ਤਾਂ ਤੇ ਬਿਖੇ ਭਈ ਮਤ ਪਾਵਸ, ਕਾਇਆ ਕਮਲ ਕੁਮਲਾਨਾ, ਹਵਕਤ ਬਾਣ ਛੋੜ ਮਿੱਤਰ ਮੰਡਲ, ਤਉ ਪਾਛੇ ਪਿਛਤਾਨਾ, ਨਿਕੁੱਟੀ ਦੇ ਦੇਖ ਤਨ ਉਪਜੇ, ਮਾਨ ਕਰਤ ਨਹੀਂ ਬੂਝੇ, ਲਾਲਚ ਕਰੇ ਜੀਵਨ ਪਦ ਕਾਰਨ, ਲੋਚਨ ਕਛੂ ਨ ਸੁਝੇ, ਥਾਕਾ ਤੇਜ ਉੱਡਿਆ ਮਨ ਪੰਖੀ, ਕਰ ਆਗਨ ਸਿਖਾਈ, ਬਹਿਣੀ ਕਹਿ ਸੁਨੋਰੇ ਭਗਤੈ, ਮਰਨ ਮੁਕਤ ਕਿਨ ਪਾਈ, ਸ੍ਰੀ ਰਾਗ ਤੋਹੀ ਮੋਹੀ ਮੋਹੀ ਤੋਈ, ਅੰਤਰ ਕੈਸਾ ਕਣਕ ਕਟਕ ਜਲ ਤਰੰਗ ਜੈਸਾ, ਜੋ ਪੈ ਹਮਨਾ ਪਾਪ ਕਰੰਤਾ, ਇਹ ਅਨੰਤਾ ਪਤਤ ਪਾਵ ਨਾਮ ਕੈਸੇ ਹੁੰਤਾ, ਰਹੋ ਤੁਮ ਜੈ ਨਾਗ ਆਸ਼ ਅੰਤਰ ਜਾਮੀ, ਪ੍ਰਤੇ ਜਨ ਜਾਨੀ ਜਾਨਤੇ ਸੁਆਮੀ, ਸ੍ਰੀ ਅਰਾਧੇ ਮੋਕੋ ਕੁ ਵਿਚਾਰ ਦੇਹੁ, ਰਵਿਦਾਸ ਸਾਮ ਦਲ ਸਮਝਾਵੇ ਕੋ। ਰਾਗ ਮਾਜ ਚੌਪ ਦੇ ਕਰ ਪਹਿਲਾ, ਮਹੱਲਾ ਚੌਥਾ, ਇੱਕ ਓਂਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਹਿਵੰ ਗੁਰਪ੍ਰਸਾਦ। ਹਰ ਹਰ ਨਾਮ ਮੈਂ ਹਰ ਮਨ ਪਾਇਆ, ਵਡਭਾਗੀ ਹਰ ਨਾਮ ਤੇ ਆਇਆ, ਗੁਰਪੂਰੀ ਹਰ ਨਾਮ ਸਿੱਧ ਪਾਈ, ਕੋ ਵਿਰਲਾ ਗੁਰਮਤਿ ਚੱਲੇ ਜੀਓ, ਮੈਂ ਹਰ ਹਰ ਖਰਚ ਲਿਆ ਬਨ ਪੱਲੇ, ਮੇਰਾ ਪ੍ਰਣ ਸਿਖਾਈ ਸਦਾ ਨਾਲ ਚੱਲੇ, ਗੁਰਪੂਰੇ ਹਰ ਨਾਮ ਦੜਾਇਆ, ਹਰ ਨਿਚਲ ਹਰ ਤਨ ਪੱਲੇ ਜੀਓ, ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ, ਕੋਈ ਆਨ ਮਿਲਾਵੇ ਮੇਰੇ ਪ੍ਰਾਣ ਜਵਾਇਆ, ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹਿ ਵਹਿ ਚੱਲੇ ਜੀਓ, ਸਤਿਗੁਰ ਮਿੱਤਰ ਮੇਰਾ ਬਾਲ ਸਿਖਾਈ, ਹੋ ਰਹਿ ਨਾ ਸਕਾਂ ਬਿਨ ਦੇਖੇ ਮੇਰੀ ਮਾਈ, ਹਰ ਜਿਓ ਕਿਰਪਾ ਕਰੋ ਗੁਰ ਮੇਲੋ, ਜਾਂ ਨਾਨਕ ਹਰ ਤਨ ਪੱਲੇ ਜੀਓ। ਮਾਝ ਮਹੱਲਾ ਚੌਥਾ, ਮਧਸੂਦਨ ਮੇਰੇ ਮਨ ਤਨ ਪ੍ਰਾਣਾ, ਹਰ ਹੋਂ ਹਰ ਬਿਨ ਦੂਜਾ ਅਵਰ ਨਾ ਜਾਣਾ, ਕੋਈ ਸੱਜਣ ਸੰਤ ਮਿਲੇ ਵਡਭਾਗੀ, ਮੈਂ ਹਰ ਪ੍ਰਭ ਪਿਆਰਾ ਦੱਸੇ ਜੀਓ, ਹੋ ਮਨ ਤਨ ਖੋਜੀ ਪਾਲ ਭਲਾਈ, ਜੋ ਪਿਆਰਾ ਪ੍ਰੀਤ ਮਿਲੇ ਮੇਰੀ ਮਾਈ, ਮਿਲ ਸਤ ਸੰਗਤ ਖੋਜ ਦਸਾਈ, ਫਿਰ ਸੰਗਤ ਹਰ ਪ੍ਰਭ ਵਸੇ ਜੀਓ, ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ, ਅੰਬਾਰਕ ਅਧੀਨ ਕਰੋ ਪ੍ਰਿਤਪਾਲਾ, ਮੇਰਾ ਮਾਤ ਪਿਤਾ ਗੁਰ ਸਤਿਗੁਰ ਪੂਰਾ, ਗੁਰ ਜਲ ਬਿਨ ਕਮਲ ਵਗਾਸੇ ਜੀਓ, ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ, ਮੇਰੇ ਮਨ ਤਨ ਵੇਦਨ ਗੁਰ ਬਿਰੋ ਲਗਾਏ, ਹਰ ਹਰ ਦਇਆ ਕਰੋ ਗੁਰ ਮੇਲੋ, ਜਾਂ ਨਾਨਕ ਗੁਰਮਿਲ ਰਹਿਸੇ ਜੀਓ। ਮਾਝ ਮਹੱਲਾ ਚੌਥਾ, ਹਰ ਗੁਣ ਪੜੀਏ ਹਰ ਗੁਣ ਸੁਣੀਏ, ਹਰ ਹਰ ਨਾਮ ਕਥਾ ਨਿਤ ਸੁਣੀਏ, ਮਿਲ ਸਤ ਸੰਗਤ ਹਰ ਗੁਣ ਗਾਏ, ਜਗ ਪਉ ਜਲਦ ਉੱਤਰ ਤਰੀਏ ਜੀਓ, ਆਓ ਸੁਖੀ ਹਰ ਮੇਲ ਕਰੇ ਹਾ, ਮੇਰੇ ਪ੍ਰੀਤਮ ਕਾ ਮੈਂ ਦੇ ਸੁਨੇਹਾ, ਮੇਰਾ ਮਿੱਤਰ ਸਖਾ ਸੋ ਪ੍ਰੀਤਮ ਭਾਈ, ਮੈਂ ਦੱਸੇ ਹਰ ਨਰ ਹਰੀਏ ਜੀਓ, ਮੇਰੀ ਬੇਦਨ ਹਰ ਗੁਰ ਪੂਰਾ ਜਾਣੇ, ਹੋ ਰਹਿ ਨਾ ਸਕਾਂ ਬਿਨ ਨਾਮ ਵਖਾਣੇ, ਮੈਂ ਔਖਤ ਮੰਤਰ ਦੀਜੇ ਗੁਰਪੂਰੇ, ਮੈਂ ਹਰ ਹਰ ਨਾਮ ਉਦਰੀਏ ਜੀਓ, ਹਮ ਚਾਤਰਕ ਦੀਨ ਸਤਿਗੁਰ ਸਰਨਾਈ, ਹਰ ਹਰ ਨਾਮ ਬੂੰਦ ਮੁਖ ਪਾਈ, ਹਰ ਜਲ ਨਿਧ ਹਮ ਜਲ ਕੇ ਮੀਨੇ, ਜਾਂ ਨਾਨਕ ਜਲ ਬਿਨ ਮਰੀਏ ਜੀਓ। ਮਾਝ ਮਹੱਲਾ ਚੌਥਾ, ਹਰ ਜਨ ਸੰਤ ਮਿਲੋ ਮੇਰੇ ਭਾਈ, ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ, ਮੇਰੀ ਸ਼ਰਧਾ ਪੁਰਜਗ ਜੀਵਨ ਦਾਤੇ, ਮਿਲ ਹਰ ਦਰਸ਼ਨ ਮਨ ਪੀਜੇ ਜੀਓ, ਮਿਲ ਸਤਸੰਗ ਬੋਲੀ ਹਰ ਬਾਣੀ, ਹਰ ਹਰ ਕਥਾ ਮੇਰੇ ਮਨ ਪਾਣੀ, ਹਰ ਹਰਿ ਅੰਮ੍ਰਿਤ ਹਰ ਮਨ ਪਾਵੇ, ਮਿਲ ਸਤਿਗੁਰੇ ਅੰਮ੍ਰਿਤ ਪੀਜੇ ਜੀਓ, ਵਡਭਾਗੀ ਹਰ ਸੰਗਤ ਪਾਵੇ, ਭਾਗਹੀਨ ਭਰਮ ਚੋਟਾਂ ਖਾਵੇ, ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਪਰੀਜੇ ਜੀਓ, ਮੈਂ ਆਏ ਮਿਲੋ ਜਗ ਜੀਵਨ ਪਿਆਰੇ, ਹਰਾ ਨਾਮ ਦਇਆ ਮਨ ਤਾਰੇ, ਗੁਰਮਤਿ ਨਾਮ ਮਿੱਠਾ ਮਨ ਪਾਇਆ, ਜਾਂ ਨਾਨਕ ਨਾਮ ਮਨ ਪੀਜੇ ਜੀਓ। ਮਾਝ ਮਹੱਲਾ ਚੌਥਾ, ਹਰ ਗੁਰ ਗਿਆਨ ਹਰ ਅਸਾਰ ਪਾਇਆ, ਮਨ ਹਰ ਰੰਗ ਰਾਤਾ ਰਸ ਪਿਆਇਆ, ਹਰ ਹਰ ਨਾਮ ਮੁਖ ਹਰ ਹਰ ਬੋਲੀ, ਮਨ ਹਰ ਰਸ ਟੋਲ ਟੋਲ ਪਾਉਂਦਾ ਜੀਓ, ਆਵੋ ਸੰਤ ਮੈਂ ਗੱਲ ਮਿਲਾਈਏ, ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਏ, ਹਰ ਕੇ ਸੰਤ ਮਿਲੋ ਮਨ ਦੇਵਾ, ਜੋ ਗੁਰਬਾਣੀ ਮੁਖ ਚਾਹੁੰਦਾ ਜੀਓ, ਵਡਭਾਗੀ ਹਰ ਸੰਤ ਮਿਲਾਇਆ, ਗੁਰਪੂਰੇ ਹਰ ਹਸਮੁਖ ਪਾਇਆ, ਭਾਗਹੀਨ ਸਤਿਗੁਰ ਨੀ ਪਾਇਆ, ਮਨਮੁਖ ਗਰਭ ਜੋਨੀ ਨਿਤ ਪਾਉਂਦਾ ਜੀਓ, ਆਪ ਦਿਆਲ ਦਇਆ ਪ੍ਰਭ ਧਾਰੀ, ਹੋਮ ਮਲ ਹੋਮੇ ਵਿਖਿਆ ਸਭ ਨਿਵਾਰੀ, ਨਾਨਕ ਹੱਟ ਪਟਨ ਸਭ ਕਾਇਆ, ਹਰ ਲੈਂਦੇ ਗੁਰਮੁਖ ਸੋਦਾ ਜੀਓ। ਮਾਝ ਮਹੱਲਾ ਚੌਥਾ, ਹਉ ਗੁਣ ਗੋਬਿੰਦ ਹਰ ਨਾਮ ਤਿਆਈ, ਮਿਲ ਸੰਗਤ ਮਨ ਨਾਮ ਵਸਾਈ, ਹਰ ਪ੍ਰਭ ਅਗਮ ਗੋਚਰ ਸਵਾਮੀ, ਮਿਲ ਸਤਿਗੁਰ ਹਰ ਰਸ ਕੀ ਜੇ ਜੀਓ, ਤਨ ਤਨ ਹਰ ਜਨ ਜਿਨ ਪਰ ਹਰ ਪ੍ਰਭ ਜਾਤਾ, ਜਾਏ ਪੁੱਛੋ ਜਨ ਹਰ ਕੀ ਬਾਤਾ, ਪਾਮ ਮਲੋਵਾਂ ਮਲ ਮਲ ਧੋਵਾਂ, ਮਿਲ ਹਰ ਜਨ ਹਰ ਰਸ ਪੀਜੇ ਜੀਓ, ਸਤਿਗੁਰ ਦਾਤੇ ਨਾਮ ਦੜਾਇਆ, ਵਡਭਾਗੀ ਗੁਰਦਰਸ਼ਨ ਪਾਇਆ, ਅੰਮ੍ਰਿਤ ਰਸ ਸਚ ਅੰਮ੍ਰਿਤ ਬੋਲੀ, ਗੁਰਪੂਰੇ ਅੰਮ੍ਰਿਤ ਲੀਜੇ ਜੀਓ, ਹਰ ਸਤਸੰਗਤ ਸਤਪੁਰਖ ਮਿਲਾਈਐ, ਮਿਲ ਸਤਸੰਗਤ ਹਰ ਨਾਮ ਧਿਆਈਐ, ਨਾਨਕ ਹਰ ਕਥਾ ਸੁਣੀ ਮੁਖ ਬੋਲੀ, ਗੁਰਮਤਿ ਹਰ ਨਾਮ ਪੀਜੇ ਜੀਓ, ਮਾਝ ਮਹੱਲਾ ਚੌਥਾ। ਆਵੋ ਮੇਰੇ ਆਵੋ ਭੈਣੇ ਤੁਸੀਂ ਮਿਲੋ ਪਿਆਰੀਆ, ਜੋ ਮੇਰਾ ਪ੍ਰੀਤਮ ਦੱਸੇ ਤਿਸ ਕੋ ਹੋ ਵਾਰੀਆ, ਮਿਲ ਸਤਸੰਗਤ ਲੱਦਾ ਹਰ ਸੱਜਣ, ਹੋ ਸਤਿਗੁਰ ਵਿਟੋ ਕੁਮਾਈਆ ਜੀਓ, ਜੈ ਜੈ ਦੇਖਾਂ ਤੈ ਤੈ ਸੁਆਮੀ, ਤੂੰ ਘਟ ਘਟ ਰਵਿਆ ਅੰਤਰ ਜਾਮੀ, ਗੁਰਪੂਰੇ ਹਰ ਨਾਲ ਦਿਖਾਲਿਆ, ਹੋ ਸਤਿਗੁਰ ਵਿਟੋ ਸਦਵਾਰਿਆ ਜੀਓ, ਏਕੋ ਪਵਨ ਮਾਟੀ ਸਭ ਏਕਾ, ਸਭ ਏਕਾ ਜੋਤ ਸੁਭਾਈਆ, ਸਭ ਏਕਾ ਜੋਤ ਵਰਤੇ ਭਿੰਨ ਭਿੰਨ, ਨਾ ਰਲੀ ਕਿਸੇ ਦਿਰ ਲਾਈਆ, ਗੁਰਪ੍ਰਸਾਦੀ ਇੱਕ ਨਦਰੀ ਆਇਆ, ਆਓ ਸਤਿਗੁਰ ਵਿੱਚੋਂ ਬਤਾਇਆ ਜੀਓ, ਜਾਂ ਨਾਨਕ ਬੋਲੇ ਅੰਮ੍ਰਿਤ ਬਾਣੀ, ਗੁਰਸਿੱਖਾਂ ਕੀ ਮਨ ਪਿਆਰੀ ਭਾਣੀ, ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ, ਗੁਰ ਸਤਿਗੁਰ ਪਰ ਉਪਕਾਰੀ ਜੀਓ, ਸੱਤ ਚੌਪ ਦੇ ਮਹੱਲੇ ਚੌਥੇ ਕੇ, ਮਾਝ ਮਹੱਲਾ ਪੰਜਵਾਂ, ਚੌਪ ਦੇ ਕਰ ਪਹਿਲਾ। ਮੇਰਾ ਮਨ ਲੋਚੇ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ, ਤ੍ਰਿਖਾ ਨ ਉਤਰੇ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ, ਹੋ ਕੋਹਲੀ ਜੀਓ ਕੋਲ ਕਮਾਏ, ਗੁਰਦਰਸ਼ਨ ਸੰਤ ਪਿਆਰੇ ਜੀਓ ਰਹਾਓ। ਤੇਰਾ ਮੁਖ ਸੁਹਾਵਾ ਜੀਓ, ਸਹਿਜ ਤੁਨ ਬਾਣੀ, ਚਿਰ ਹੋਵਾ ਦੇਖੇ ਸਾਰਗ ਪਾਣੀ, ਧਨ ਸੁਦੇਸ ਜਹਾਂ ਤੂੰ ਵਸਿਆ, ਫਿਰ ਸੱਜਣ ਮੀਤ ਮਰਾਰੇ ਜੀਓ, ਹੋ ਕੋਹਲੀ ਹੋ ਕੋਲ ਕਮਾਏ, ਗੁਰ ਸੱਜਣ ਮੀਤ ਮਰਾਰੇ ਜੀਓ ਰਹਾਓ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰਿਯ ਤੁਧ ਭਗਵੰਤਾ, ਮੋਰਹਿ ਨਾ ਵਿਹਾਵੇ ਨੀਂਦ ਨਾ ਆਵੇ, ਬਿਨ ਦੇਖੇ ਗੁਰਦਰਬਾਰੇ ਜੀਓ, ਹੋ ਕੋਲੀ ਜੀਓ ਕੋਲ ਕਮਾਈ, ਤੇ ਸੱਚੇ ਗੁਰਦਰਬਾਰੇ ਜੀਓ ਰਾਓ। ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਨਾਸੀ ਕਰ ਮੈਂ ਪਾਇਆ, ਸੇਵ ਕਰੀ ਪਲਚ ਸਨ ਵਿਛੜਾ, ਜਾਂ ਨਾਨਕ ਦਾਸ ਤੁਮਾਰੇ ਜੀਓ, ਹੋ ਕੋਲੀ ਜੀਓ ਕੋਲ ਕਮਾਈ, ਜਾਂ ਨਾਨਕ ਦਾਸ ਤੁਮਾਰੇ ਜੀਓ ਰਾਓ। ਰਾਗ ਮਾਝ ਮੱਲਾ ਪੰਜਵਾਂ, ਸਾ ਰੁੱਤ ਸੁਹਾਵੀ ਜਿਤ ਦੁੱਧ ਸੰਭਾਲੀ, ਜੋ ਕੰਮ ਸੁਹੇਲਾ ਜੋ ਤੇਰੀ ਕਾਲੀ, ਜੋ ਰਿਦਾ ਸੁਹੇਲਾ ਜਿਤ ਰਿਦੇ ਤੂੰ ਉੱਠਾ, ਸਭਨਾ ਕੇ ਦਤਾਰਾ ਜੀਓ, ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੌਂਡੇ ਤੇਰੇ ਖੁੱਟ ਪੰਡਾਰਾ, ਜਿਸ ਤੂੰ ਦੇਹ ਤ੍ਰਿਪਤ ਅਗਾਵੇ, ਸੋਈ ਭਗਤ ਤੁਮਾਰਾ ਜੀਓ। ਸਭ ਕੋ ਆਸੇ ਤੇਰੀ ਬੈਠਾ, ਘਟ ਘਟ ਅੰਤਰ ਤੂੰ ਹੈ ਉੱਠਾ, ਸਭੇ ਸਾਂਝੀ ਵਾਲ ਸਤਾਇਨ, ਤੂੰ ਕਿਸੇ ਨ ਦਿਸੇ ਬਾਰਾ ਜੀਓ, ਤੂੰ ਆਪੇ ਗੁਰਮੁਖ ਮੁਕਤ ਕਰਾਏ, ਤੂੰ ਆਪੇ ਮਨਮੁਖ ਜਨਮ ਪਵਾਏ, ਨਾਨਕ ਦਾਸ ਰੇ ਬਲਿਹਾਰੇ, ਸਭ ਤੇਰਾ ਖੇਲ ਦਸਾਰਾ ਜੀਓ। ਮਾਝ ਮਹੱਲਾ ਪੰਜਵਾਂ, ਅਨੰਦ ਵਾਜੇ ਸਹਿਜ ਸੁਹੇਲਾ, ਸ਼ਬਦ ਆਨੰਦ ਕਰੇ ਸਦਕੇਲਾ, ਸਹਿਜ ਗੁਫਾ ਮੈਂ ਤਾੜੀ ਲਾਈ, ਆਸਨ ਉੱਚ ਸਵਾਰਿਆ ਜੀਓ, ਫਿਰ ਫਿਰ ਆਪਣੇ ਗ੍ਰਹਿ ਮੈਂ ਆਇਆ, ਜੋ ਲੜੀਂਦਾ ਸੋਈ ਪਾਇਆ, ਤ੍ਰਿਪਤੀ ਗਾਏ ਰਿਹਾ ਹੈ ਸੰਤੋ, ਗੁਰ ਅਨੁਭਵ ਪੁਰਖ ਦਿਖਾਰਿਆ ਜੀਓ। ਆਪੇ ਰਾਜਨ ਆਪੇ ਲੋਗਾ, ਆਪ ਨਿਰਬਾਣੀ ਆਪੇ ਭੋਗਾ, ਆਪੇ ਤਖਤ ਬਏ ਸੱਚ ਨਿਆਈ, ਸਭ ਚੁੱਕੀ ਕੂਕ ਪੁਕਾਰਿਆ ਜੀਓ, ਜਿਹਾ ਡਿੱਠਾ ਮੈਂ ਤੇਹੋ ਕਿਹਾ, ਤਿਸਰਾ ਸਿਆਇਆ ਤਿਨ ਭੇਤ ਲਿਆ, ਜੋਤੀ ਜੋਤ ਮਿਲੀ ਪਾਇਆ, ਜੰਨਾ ਇੱਕ ਪਸਾਰਿਆ ਜੀਓ। ਮਾਝ ਮਹੱਲਾ ਪੰਜਵਾਂ, ਜਿੱਤ ਕਰ ਪਿਰੇ ਸੁਹਾਗ ਬਣਾਇਆ, ਤਿੱਤ ਕਰ ਸਖੀਏ ਮੰਗਲ ਗਾਇਆ, ਨੰਦ ਵਿਨੋਦ ਤੇ ਕਰ ਸੋਏ, ਜੋ ਧਨ ਕੰਤ ਸੰਗਾਰੀ ਜੀਓ, ਸਾਗਣਵੰਤੀ ਸਾਬਟ ਪਾਗਣ, ਪੁੱਤਰਵੰਤੀ ਸੀਲਵੰਤ ਸੁਹਾਗਣ, ਰੂਪਵੰਤ ਜਾਂ ਸੁਗੜ ਵਿਛਕਣ, ਸੋ ਧਨ ਕੰਤ ਪਿਆਰੀ ਜੀਓ, ਚਾਰਵੰਤ ਸਾਈ ਪਰਦਾਨੇ, ਸਭ ਸਿੰਗਾਰ ਬਣੇ ਤਿਸ ਗਿਆਨੇ, ਸਾ ਕੁਲਵੰਤੀ ਸਾ ਸਬਰਾਈ, ਜੋ ਫਿਰ ਕੇ ਰੰਗ ਸਵਾਰੀ ਜੀਓ, ਮਹਿਮਾ ਤਿਸ ਕੀ ਕਹਿ ਨ ਜਾਏ, ਜੋ ਫਿਰ ਮੇਲ ਲਈ ਅੰਗ ਲਾਏ, ਫਿਰ ਸੁਹਾਗ ਅਗਮ ਗੋਚਰ, ਜਾਂ ਨਾਨਕ ਪ੍ਰੇਮ ਸਦਾਰੀ ਜੀਓ। ਮਾਝ ਮਹੱਲਾ ਪੰਜਵਾਂ, ਖੋਜਤ ਖੋਜਤ ਦਰਸ਼ਨ ਚਾਹੇ, ਪਾਤ ਪਾਤ ਬਨ ਬਨ ਵਗਾਏ, ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ, ਜਿਉ ਆਣ ਮਲਾਵੇ ਜੀਓ, ਖਟ ਸ਼ਾਸਤ ਵਿਚਰਤ ਮੁਖ ਗਿਆਨਾ, ਪੂਜਾ ਤਿਲਕ ਤੀਰਥ ਇਸ਼ਨਾਨਾ, ਨਿਵਲੇ ਕਰਮ ਆਸਨ ਚੁਰਾਸੀ, ਇਨ ਮੈਂ ਸ਼ਾਂਤ ਨ ਆਵੇ ਜੀਓ, ਅਨਕ ਪਰਖ ਕੀ ਜਪ ਤਾਪਾ, ਗਵਨ ਕੀਆ ਧਰਤੀ ਪਰਮਰਾਤਾ, ਇੱਕ ਖਿਨ ਹਿਰਦੇ ਸ਼ਾਂਤ ਨਾ ਆਵੇ, ਜੋਗੀ ਬੌੜ ਬੌੜ ਉੱਠ ਧਾਵੇ ਜੀਓ, ਕਰ ਕਿਰਪਾ ਮੋਹ ਸਾਧ ਮਿਲਾਇਆ, ਮਨ ਧਨ ਸੀਤਲ ਧੀਰਜ ਪਾਇਆ, ਪ੍ਰਭ ਅਬਨਾਸੀ ਵਸਿਆ ਘਟ ਪੀਤਰ, ਹਰ ਮੰਗਲ ਨਾਨਕ ਗਾਵੇ ਜੀਓ। ਮਾਝ ਮਹੱਲਾ ਪੰਜਵਾਂ, ਪਾਰ ਬ੍ਰਹਮ ਅਪਰਮ ਪਰ ਦੇਵਾ, ਅਗਮ ਗੋਚਰ ਲਾਖਿਆ ਭੇਵਾ ਦੀਨ ਦਿਆਲ ਗੋਪਾਲ ਗੋਬਿੰਦਾ ਹਤਿਆਵੋ ਗੁਰਮੁਖ ਗਾਤੀ ਜੀਓ। ਗੁਰਮੁਖ ਮਧਸੂਦਨ ਨਿਸਤਾਰੇ ਗੁਰਮੁਖ ਸੰਗੀ ਕ੍ਰਿਸ਼ਨ ਮਰਾਰੇ ਦਿਆਲ ਦਮੋਦਰ ਗੁਰਮੁਖ ਪਾਈਐ ਹੋਰ ਤੇ ਕਿਤੇ ਨ ਪਾਤੀ ਜੀਓ। ਨਿਰਾਰੀ ਕੇਸਵ ਨਿਰਵੈਰਾ ਕੋਟ ਜਨਾ ਜਾ ਕੇ ਪੂਜੇ ਪਹਿਰਾ ਗੁਰਮੁਖ ਹਿਰਦੇ ਜਾ ਕੇ ਹਰ ਹਰ ਸੋਈ ਭਗਤਿਆ ਕਾਤੀ ਜੀਓ। ਅਮੋਘ ਦਰਸ਼ਨ ਬੇਅੰਤਿਆ ਪਾਰਾ ਵੱਡ ਸਮਰੱਥਾ ਸਦਾ ਦਤਾਰਾ ਗੁਰਮੁਖ ਨਾਮ ਜਪੀਏ ਤੇ ਤਰੀਏ ਕਤ ਨਾਨਕ ਵਿਰਲੀ ਜਾਤੀ ਜੀਓ। ਮਾਝ ਮਹੱਲਾ ਪੰਜਵਾਂ ਕਿਹਾ ਕਰਨਾ ਦਿੱਤਾ ਲੈਣਾ ਗਰੀਬਾਂ ਅਨਾਥਾਂ ਤੇਰਾ ਮਾਣਾ ਸਭ ਕੁਝ ਤੂੰ ਹੈ ਤੂੰ ਹੈ ਗੁਰਮੁਖ ਗਵਾਹਾ ਭਾਣੇ ਭਰਮ ਪੋ ਜੋਨੀ ਸਭ ਕਿਸ ਤਿਸੇ ਰਜਾਈ ਜੀਓ। ਨਾ ਕੋ ਮੂਰਖ ਨਾ ਕੋ ਸਿਆਣਾ ਵਰਤੇ ਸਭ ਕੁਛ ਤੇਰਾ ਭਾਣਾ ਅਗਮੇ ਅਗੋਚਰ ਬੇਅੰਤੀ ਅਥਾਹ ਤੇਰੀ ਕੀਮਤ ਕਹਿ ਨ ਜਾਈ ਜੀਓ। ਖਾਕ ਸੰਤਨ ਕੀ ਦੇਹੋ ਪਿਆਰੇ ਆਏ ਪਿਆਰ ਤੇਰੇ ਦੁਆਰੇ ਦਰਸ਼ਨ ਭੇਖਤ ਮਾਨੇ ਅਗਾਵੇ ਨਾਨਕ ਮਿਲਣ ਸਭਾਈ ਜੀਓ। ਮਾਝ ਮਹੱਲਾ ਪੰਜਵਾਂ ਦੁੱਖ ਤਦੇ ਨਾ ਵਿਸਰ ਜਾਵੇ ਭੁੱਖ ਵਿਆਪੇ ਬਹੁ ਬਿਦਤਾਵੇ ਸਿਮਰਤ ਨਾਮ ਸਦਾ ਸੁਹੇਲਾ ਜਿਸ ਦੇਵੇ ਦੀਨ ਦਿਆਲਾ ਜੀਓ। ਸਤਿਗੁਰ ਮੇਰਾ ਵਟ ਸਮਰੱਥਾ ਜੀ ਸੰਭਾਲੀ ਤਾਂ ਸਭ ਦੁੱਖ ਲੱਥਾ ਚਿੰਤਾ ਰੋਗ ਗਈ ਹੋ ਪੀੜਾ ਆਪ ਘਰੇ ਪ੍ਰਿਤ ਪਾਲਾ ਜੀਓ। ਬਾਰਗ ਵਾਗੀ ਹੋ ਸਭ ਕੁਛ ਮੰਗਾ ਦੇਂਦੇ ਤੋਟ ਨਹੀਂ ਪ੍ਰਵਰੰਗਾ ਪੈਰੀ ਪੈ ਪੈ ਬਹੁਤ ਮਨਾਈ ਦੀਨ ਦਿਆਲ ਗੋਪਾਲਾ ਜੀਓ। ਹੋਂ ਬਲਿਆਰੀ ਸਤਿਗੁਰ ਪੂਰੇ ਜਿਨ ਬੰਧਨ ਕਾਟੇ ਸਗਲੇ ਮੇਰੇ ਹਿਰਦੇ ਨਾਮ ਦੇ ਨਿਰਮਲ ਕੀ ਹੈ ਨਾਨਕ ਰੰਗ ਰਸਾਲਾ ਜੀਓ। ਮਾਝ ਮਹੱਲਾ ਪੰਜਵਾਂ ਲਾਲ ਗੋਪਾਲ ਦਿਆਲ ਰੰਗੀਲੇ ਗੈਰ ਗਬੀਰ ਬੇਅੰਤ ਗੋਵਿੰਦੇ ਉਚਹਿਤਾ ਬੇਅੰਤ ਸੁਆਮੀ ਸਿਮਰ ਸਿਮਰ ਹੋ ਜੀਵਾਂ ਜੀਓ। ਦੁੱਖ ਭੰਜਨ ਨਦਾਨ ਅਮੋਲੇ ਨਿਰਭਉ ਨਿਰਵੈਰ ਅਥਾ ਤੋਲੇ ਅਕਾਲ ਮੂਰਤਿ ਅਜੂਨੀ ਸੰਭੋ ਮਨ ਸਿਮਰਤ ਠੰਡਾ ਥੀਵਾਂ ਜੀਓ। ਸਦਾ ਸੰਗੀ ਰੰਗ ਗੋਪਾਲਾ ਊਚ ਨੀਚ ਕਰੇ ਪ੍ਰਿਤ ਪਾਲਾ ਨਾਮ ਰਸੈਨ ਮਨ ਤ੍ਰਿਪਤਾਇਨ ਗੁਰਮੁਖੇ ਅੰਮ੍ਰਿਤ ਪੀਵਾਂ ਜੀਓ। ਦੁੱਖ ਸੁੱਖ ਪਿਆਰੇ ਤੁਧ ਤਿਆਈ ਏਸ ਮੁਤ ਗੁਰੂ ਤੇ ਪਾਈ ਨਾਨਕੀ ਤਰ ਤੂੰ ਹੈ ਠਾਕਰ ਹਰ ਰੰਗ ਪਾਰ ਪ੍ਰੀਵਾ ਜੀਓ। ਮਾਝ ਮਹੱਲਾ ਪੰਜਵਾਂ ਧੰਨ ਸਵੇਲਾ ਜਿੱਤ ਮੈਂ ਸਤਿਗੁਰ ਮਿਲਿਆ ਸਫਲ ਦਰਸ਼ਨ ਨੇਤਰ ਭੇਖਤ ਤਰਿਆ ਧੰਨ ਮੂਰਤਿ ਸੇ ਪਲਕੜੀਆਂ ਧੰਨ ਸੋਇ ਸੰਜੋਗਾ ਜੀਓ। ਉਦਮ ਕਰਤ ਮਨ ਨਿਰਮਲ ਹੋਵਾ ਅਮਾਰਗ ਚਲਤ ਪਰਮ ਸਗਲ ਖੋਇਆ ਨਾਮ ਨਿਦਾਨ ਸਤਿਗੁਰੂ ਸੁਨਾਇਆ ਮਿਟ ਗਏ ਸਗਲੇ ਰੋਗਾ ਜੀਓ। ਅੰਤਰ ਬਾਰ ਤੇਰੀ ਬਾਣੀ ਤੁਧ ਆਪ ਕਥੀ ਤੇ ਆਪ ਵਖਾਣੀ ਗੁਰ ਕਹਿਆ ਸਭ ਏਕੋ ਏਕੋ ਅਵਰ ਨ ਕੋਈ ਹੋਏਗਾ ਜੀਓ। ਅੰਮ੍ਰਿਤ ਰਸ ਹਰ ਗੁਰ ਤੇ ਪੀਆ ਹਰ ਪਹਿਨਣ ਨਾ ਭੋਜਨ ਤੀਆ ਨਾਮ ਰੰਗ ਨਾਮ ਚੋਜ ਤਮਾਚੇ ਨੌ ਨਾਨਕ ਕੀਨੇ ਭੋਗਾ ਜੀਓ। ਮਾਝ ਮਹੱਲਾ ਪੰਜਵਾਂ ਸਗਲ ਸੰਤਨ ਪੈ ਵਸਤਿਕ ਮੰਗੂ ਕਰੋ ਬਨੰਤੀ ਮਨ ਤਿਆਗੋ ਵਾਰ ਵਾਰ ਜਾਈ ਲਖਵਰੀਆ ਦਿਓ ਸੰਤਨ ਕੀ ਧੂਰਾ ਜੀਓ। ਤੁਮ ਦਾਤੇ ਤੂੰ ਪੁਰਖ ਵਿਦਾਤੇ ਤੁਮ ਸਮਰੱਥ ਸਦਾ ਸੁਖਦਾਤੇ ਸਭ ਕੋ ਤੁਮ ਹੀ ਤੇ ਵਰਸਾਵੇ ਅਵਸਰ ਕਰੋ ਹਮਾਰਾ ਪੂਰਾ ਜੀਓ। ਦਰਸ਼ਨ ਤੇਰੇ ਪਵਨ ਪਨੀਤਾ ਆਤਮ ਗੜ ਬਿਖਮ ਤੇ ਨਹੀਂ ਜੀਤਾ ਤੁਮ ਦਾਤੇ ਤੂੰ ਪੁਰਖ ਵਿਦਾਤੇ ਤੁਝੇ ਵਡੇ ਅਵਰ ਨਾ ਸੂਰਾ ਜੀਓ। ਰਹਿਣ ਸੰਤਨ ਕੀ ਮੇਰੇ ਮੁਖ ਲਾਗੀ ਦੁਰਮਤ ਬਿਨਸੀ ਕੁਬੇ ਤੋਂ ਭਾਗੀ ਸੱਚ ਕਰ ਬੈਸ ਰਹੇ ਗੁਣ ਗਾਏ ਨਾਨਕ ਬਿਨਸੇ ਕੂਰਾ ਜੀਓ। ਮਾਝ ਮਹੱਲਾ ਪੰਜਵਾਂ ਬਿਸਰ ਨਾਈ ਏ ਵਡਦਾਤੇ ਕਰ ਕਿਰਪਾ ਭਗਤਨ ਸੰਗਰਾਤੇ ਦਿਨਸ ਰਹਿਣ ਦਿਓ ਤੁਧ ਤਿਆਈ ਇਹੋ ਦਾਨ ਮੋਹ ਕਰਨਾ ਜੀਓ। ਮਾਟੀ ਅੰਧੀ ਸੁਰਤ ਸਮਾਈ ਸਭ ਕੁਛ ਦੀਆ ਭਲੀਆ ਜਾਈ ਅੰਧ ਬਿਨੋਦ ਚੋਜ ਤਮਾਚੇ ਤੁਧ ਪਾਵੇ ਸੋ ਹੋਣਾ ਜੀਓ। ਜਿਸਦਾ ਦਿੱਤਾ ਸਭ ਕੁਛ ਲੈਣਾ ਛੱਤੀ ਅੰਮ੍ਰਿਤ ਭੋਜਨ ਖਾਣਾ ਛਿਜ ਸੁਖਾਲੀ ਸੀਤਲ ਪਵਨਾ ਸਹਿਜ ਕੈਦ ਰੰਗ ਕਰਨਾ ਜੀਓ। ਸਾਬਤ ਦੀਜੇ ਜਿਤ ਵਿਸਰੇ ਨਾਹੀ ਸਾਮਤ ਦੀਜੇ ਜਿਤ ਤੁਧ ਤਿਆਈ ਸਾਸ ਸਾਸ ਤੇਰੇ ਗੁਣ ਗਾਵਾਂ ਓਟ ਨਾਨਕ ਗੁਰ ਚਰਨਾ ਜੀਓ। ਮਾਝ ਮਹੱਲਾ ਪੰਜਵਾਂ ਸਿਫਤ ਸਲਾਨ ਤੇਰਾ ਹੁਕਮ ਰਜਾਈ ਸੋ ਗਿਆਨ ਧਿਆਨ ਜੋ ਤੁਧ ਪਾਈ ਸੋਈ ਜਪ ਜੋ ਪ੍ਰਭ ਜੀਓ ਪਾਵੇ ਭਾਣੇ ਪੂਰਾ ਗਿਆਨੀ ਜੀਓ। ਅੰਮ੍ਰਿਤ ਨਾਮ ਤੇਰਾ ਸੋਈ ਗਾਵੇ ਸੋ ਸਾਹਿਬ ਤੇਰੇ ਮਨ ਭਾਵੈ ਤੂੰ ਸੰਤਨ ਕਾ ਸੰਤ ਤੁਮਾਰੇ ਸੰਤ ਸਾਹਿਬ ਮਨ ਮਾਨਾ ਜੀਓ। ਤੂੰ ਸੰਤਨ ਕੀ ਕਰੇ ਪ੍ਰਿਤ ਪਾਲਾ ਸੰਤ ਖੇਲੇ ਤੁਮ ਸੰਗ ਗੋਪਾਲਾ अपने संत तुद खरे प्यारे, तो संतन के प्राणा जियो, उन संतन के मेरा मन करबाने, जिन तू जाता जो तुद मन पाने, तिनके संग सदा सुख पाया, हर रस नानक तृप्त अगाना जियो। माझ महला पंजवा, तू जल निध मीन तुम्हारे, तेरा नाम भूनम चातर तिखारे, तुमरी आस प्यासा तुमरी, तुमी संग मन लीना जियो, जो बार्ग पी खीर अगावे, जो निर्धन तन देख सुख पावे, त्रिखावंत जल पीवत ठंडा, त्यों हर संग ए मन पीना जियो, इन दियारे दीपक परगासा, परता चितवत पूरन आसा, मिल प्रीतम ज्यो होते आनंदा, त्यों हर रंग मन रंगीना जियो, संतन मोको हर मार्ग पाया, साध कृपाल हर संग गाया, हर हमरा हमार के दासे, नानक शब्द गुर सच्चा दीना जियो। माझ महला पंजवा, अमृत नाम सदा निर्मलिया, सुखदाई दुख बिडारनिया, अवर साथ चके सगले देखे, मन हर रस सबते मीठा जियो, जो जो पीवे सो तृप्तावे, अमरो वे सो नाम रस पावे, नाम निदांत से प्राप्त, ये शब्द गुरु मन उठा जियो, जिन हर रस पाया तृप्त अगाना, जिन हर शाद पाया सो नाय डलाना, तिसे प्राप्त हर हर नामा, जिस मस्त उपाकिठा जियो, हर एक से हाथ आया बरसाने बहु तेरे, तिस लाग मुक्त पाए कनेरे, नाम निदान गुरमुख पाइये, को नानक विरली डिठा जियो। माझ महला पंजवा, निद सिद रिद हर हर हर मेरे, जन्म पदार्थ गैर गभीरे, लाख कोट खुशिया रंग रावे, जोगर लागा पाई जियो, दर्शन भेगत पे पनीता, सगले उधारे पाई मीता, अगम अगोचर स्वामी अपना, गुर कृपा ते सच त्याई जियो, जाको खोजे सर्व उपाय, वडपागी दर्शन को विरला पाए, ऊंचे अपार गोचर थाना, उमैर गुरु दिखाई जियो, गैर गबीर अमृत नाम तेरा, मुक्त पिया जस हृदय बसेरा, गुर बंधन तिनके सगले काटे, जन नानक सहज समाई जियो। माझ महला पंजवा, प्रभ कृपा ते हर हर त्यावो, प्रभु दया ते मंगल गावो, उठत बैठत सोवत जागत, हर त्याये सगल अवरदा जियो, नाम औकत मोको साधु दिया, किलवे काटे निर्मल थिया, अंध पिया निकसी सा पीरा, सगल बिना से दृता जियो, जिसका अंग करे मेरा प्यारा, सो मुक्ता सागर संसारा, सत करे जन गुरु पछाता, सो काहे को डरता जियो, जब ते साधु संगत पाए, गुर पेट धो गई बलाए, सा सा से हर गावे नानक, सतगुर ढाक लिया मेरा पड़ता जियो। माझ महला पंजवा, उत्पोत सेवक संग्राता, चले सेवक सुखदाता,
1: ठाकुर जी का आहर जियो। कार से प्रभु शिव लाया, पुकुम साहिब का सेवक मन पाया, सोई कमावे जो साहिब पावे, सेवक अंतर बाहर माहर जियो। तू दान ठाकुर सबिर जाने, ठाकुर के सेवक हर अंग माने, जो किस ठाकुर का सो सेवक, सेवक ठाकुर ही संग जाहर जियो। अपने ठाकुर जो पहराया, बावर न लेखा पुछ बलाया, ते सेवक नानक कुरबानी, सो गहर गंभीरा गौहर जियो। माझ महला पंजवा, सब कुछ कर मैं बाहर नाही, बाहर टोले सो परम पुलाही, गुर प्रसादी जनी अंतर पाया, सो अंतर बाहर सोहेला जियो। चिम चिम मरसै अमृत तारा, मन पीवै सुन शब्द बिचारा, आनंद विनोद करे दिन राती, सदा सदा हर केला जियो। जन्म जन्म का विछड़िया मिलिया, सार कृपा ते सूखा हरिया, सुमत पाए नाम ते आए, गुरमुख होए मेला जियो। जल तरंग ज्यों जल है समाया, त्यों ज्योति संग ज्योत में लाया, कौ नानक परम कटे कबाड़ा, बौड़ न होइए जौला जियो। माझ महला पंजवा, तिस कुरबाणी जिन तू सुनिया, ਤਿਸ ਬਲਿਹਾਰੀ ਜਿਨ ਰਸਨਾ ਭਣਿਆ ਵਾਰ ਵਾਰ ਜਾਈ ਤਿਸ ਵਿਟੋ ਜੋ ਮੰਤਨ ਤੋਂ ਦਿਆ ਰਾਧੇ ਜੀਓ ਤਿਸ ਚਰਨ ਪਖਾਲੀ ਜੋ ਤੇਰੇ ਮਾਰਗ ਚੱਲੈ ਨੈ ਨਿਹਾਲੀ ਤਿਸ ਪੁਰਖ ਦਿਆਲੈ ਮੰਦੇ ਮੰਤ ਸੇ ਆਪਣੇ ਸਾਜਨ ਜਿਨ ਗੁਰਮਿਲ ਸੋ ਪ੍ਰਭਲਾਦੇ ਜੀਓ ਸੇ ਵਡਭਾਗੀ ਜਿਨ ਤੁਮ ਜਾਣੇ ਸਭ ਕੈ ਮਧਿਆ ਲਿਪ ਨਿਰਬਾਣੈ ਸਾਧ ਕੈ ਸੰਗੁਨ ਭੌਜਲ ਤਰਿਆ ਸਗਲ ਦੂਤੀ ਉਨ ਲਾਦੇ ਜੀਓ ਤਿਨ ਕੀ ਸ਼ਰਨ ਭਰਿਆ ਮਨ ਮੇਰਾ ਮਾਨ ਤਾਣ ਤਜ ਮੋਹ ਅੰਧੀਰਾ ਨਾਮ ਦਾਨ ਦੀ ਜੈ ਨਾਨਕੋ ਤਿਸ ਪਰ ਵਿਅਗਮ ਅਗਾ ਦੇ ਜੀਓ ਮਾਜ ਮਹਲਾ ਪੰਜਵਾਂ ਤੂੰ ਪੇਡ ਸ਼ਾਖ ਤੇਰੀ ਫੂਲੀ ਤੂੰ ਸੂਖਮ ਹੋਆ ਸਥੂਲੀ ਤੂੰ ਜਲ ਨਿਧ ਤੂੰ ਫੈਨ ਬੁੱਧ ਬੁਧਾ ਤੁਝ ਬਿਨ ਅਵਰ ਨਾ ਪਾਲੀ ਅਜੀਓ ਤੂੰ ਸੂਤ ਮਣੀਏ ਪੀ ਤੂੰ ਹੈ ਤੂੰ ਗੰਠੀ ਮੇਰ ਸਿਰ ਤੂੰ ਹੈ ਆਦਿ ਮੱਧ ਅੰਤ ਪ੍ਰਭ ਸੋਈ ਅਵਰ ਨ ਕੋਈ ਦਿਖਾਲੀ ਅਜੀਓ ਤੂੰ ਨਿਰਗੁਣ ਸਰਗੁਣ ਸੁਖਦਾਤਾ ਤੂੰ ਨਿਰਬਾਨ ਰਸੀਆ ਰੰਗਰਾਤਾ ਆਪਣੇ ਕਰਤਵ ਆਪੇ ਜਾਣੈ ਆਪੇ ਤੁਧ ਸੰਭਾਲੀ ਅਜੀਓ ਤੂੰ ਠਾਕੁਰ ਸੇਵਕ ਫੁਨ ਆਪੇ ਤੂੰ ਗੁਪਤ ਪ੍ਰਗਟ ਪ੍ਰਭ ਆਪੇ ਨਾਨਕ ਦਾ ਸਦਾ ਗੁਣ ਗਾਵੈ ਇੱਕ ਭੂਰੀ ਨਦਰ ਨਿਹਾਲੀਐ ਜੀਓ ਮਾਜ ਮਹਲਾ ਪੰਜਵਾਂ ਸਫਲ ਸੁਬਾਣੀ ਜਿਤ ਨਾਮ ਵਖਾਣੀ ਗੁਰਪ੍ਰਸਾਦ ਕਿਨ ਵਿਰਲੈ ਜਾਣੀ ਧਨ ਸੁਵੇਲਾ ਜਿਤ ਹਰ ਗਾਵਤ ਸੁਣਨਾ ਆਏ ਤੇ ਪਰਵਾਨਾ ਜੀਓ ਸੇ ਨਿੱਤਰ ਪਰਵਾਨ ਜਿਨੀ ਦਰਸ਼ਨ ਭੇਖਾ ਸੇ ਕਰ ਭਲੇ ਜਿਨੀ ਹਰ ਜਸ ਲੇਖਾ ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ ਹਉਂ ਬਲ ਤਿੰਨ ਸੰਗ ਪਛਾਣਾ ਜੀਓ ਸੁਣ ਸਾਜਨ ਮੇਰੇ ਮੀਤ ਪਿਆਰੇ ਸਾਧ ਸੰਗ ਕਿਨ ਮਾਹੇ ਉਧਾਰੇ ਕਿਲਵੇ ਕੱਟ ਹੋਆ ਮਨ ਨਿਰਮਲ ਮਿਟ ਗਏ ਆਵਣ ਜਾਣਾ ਜੀਓ ਦੋਇ ਕਰ ਜੋੜਕ ਬਿਨੋ ਕਰੀ ਜੈ ਕਰ ਕਿਰਪਾ ਡੁੱਬਦਾ ਪੱਥਰ ਲੀਜੈ ਨਾਨਕ ਪ੍ਰਭੇ ਕਿਰਪਾਲਾ ਪ੍ਰਭ ਨਾਨਕ ਮਨ ਭਾਣਾ ਜੀਓ ਮਾਜ ਮਹਲਾ ਪੰਜਵਾਂ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ ਸੁਖ ਭਇਆ ਦੁੱਖ ਦੂਰ ਪੁਰਾਨਾ ਸੰਤਰ ਸਨ ਹਰ ਨਾਮ ਵਖਾਨਾ ਜਲ ਤਲ ਨੀਲ ਭਰੇ ਸਰਸੋ ਭਰ ਬਿਰਤਾ ਕੋਈ ਨਾ ਜਾਏ ਜੀਓ ਦਇਆ ਧਾਰੀ ਤਿਨ ਸਿਰਜਣ ਹਾਰੇ ਜੀ ਜੰਤ ਸਗਲੇ ਪ੍ਰਤਪਾਰੇ ਮਿਹਰਵਾਨ ਕਿਰਪਾਲ ਦਇਆਲਾ ਸਗਲੇ ਤ੍ਰਿਪਤੀ ਅਗਾਏ ਜੀਓ ਵਣ ਤ੍ਰਿਣ ਤ੍ਰਿਭਵਨ ਕੀਤੁਨ ਹਰਿਆ ਕਰਨ ਹਾਰ ਖਿਨ ਭੀਤਰ ਕਰਿਆ ਗੁਰਮੁਖ ਨਾਨਕ ਤਿਸੈ ਅਰਾਧੇ ਮਨ ਕੀ ਆਸ ਪੁਜਾਏ ਜੀਓ ਮਾਂਜ ਮਹਲਾ ਪੰਜਵਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਵ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਪਉ ਕਿਹਾ ਕੜ ਜੀਓ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਝ ਬਿਨ ਦੂਜਾ ਅਵਰ ਨਾ ਕੋਈ ਸਭ ਤੇਰਾ ਖੇਲ ਅਖਾੜਾ ਜੀਓ ਜੀ ਜੰਤ ਸਭ ਤੋਂ ਦਿਉ ਪਾਏ ਜਿੱਤ ਜਿੱਤ ਭਾਣਾ ਤਿੱਤ ਤਿੱਤ ਲਾਏ ਸਭ ਕੁਛ ਤੇਰਾ ਕੀਤਾ ਹੋਵੇ ਨਾ ਹੀ ਕਿਸੇ ਅਸਾੜਾ ਜੀਓ ਨਾਮ ਧਿਆਏ ਮਹਾ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸੀਤਲ ਆਇਆ ਗੁਰਪੂਰੈ ਵੱਜੀ ਵਧਾਈ ਨਾਨਕ ਜਿਤਾ ਬਿਖਾੜਾ ਜੀਓ ਮਾਜ ਮਹਲਾ ਪੰਜਵਾਂ ਜੀ ਪ੍ਰਾਣ ਪ੍ਰਮਨ ਆਧਾਰ ਭਗਤ ਜਿਵੇਂ ਗੁਣ ਗਾਏ ਅਪਾਰ ਗੁਣ ਨਿਧਾਨ ਅੰਮ੍ਰਿਤ ਹਰ ਨਾਮਾ ਹਰ ਧਿਆਏ ਧਿਆਏ ਸੁਖ ਪਾਇਆ ਜੀਓ ਮਨਸ਼ਾ ਧਾਰ ਜੋ ਘਰਤੇ ਆਵੇ ਸਾਧ ਸੰਗ ਜਨ ਮਰਨ ਮਟਾਵੇ ਆਸ ਮਨੋਰਥ ਪੂਰਨ ਹੋਵੇ ਭੇਟਤ ਗੁਰ ਦਰਸਾਇਆ ਜੀਓ ਅਗਮ ਅਗੋਚਰ ਕਿਸਮਿਤ ਨਹੀਂ ਜਾਨੀ ਸਾਧਕ ਸਿੱਧ ਧਿਆਵੇਂ ਗਿਆਨੀ ਖੁਦੀ ਮਿੱਟੀ ਚੂਕਾ ਫੂਲਾਵਾ ਗੁਰਮਨ ਹੀ ਮੈਂ ਪ੍ਰਗਟਾਇਆ ਜੀਓ ਆਨੰਦ ਮੰਗਲ ਕਰਿਆਣ ਨਿਧਾਨਾ ਸੁਖ ਸਹਿਜ ਹਰ ਨਾਮ ਵਖਾਨਾ ਹੋਏ ਕਿਰਪਾਲ ਸਵਾਮੀ ਆਪਣਾ ਨਾਉ ਨਾਨਕ ਘਰ ਮੈਂ ਆਇਆ ਜੀਉ ਮਾਂ ਮਹਿਲਾ ਪੰਜਵਾਂ ਸੁਣਤਨ ਜੀਵਾਂ ਸੋਏ ਤੁਮਾਰੀ ਤੂੰ ਪ੍ਰੀਤਮ ਠਾਕੁਰ ਅਤਿ ਭਾਰੀ ਤੁਮਰੇ ਕਰਤਬ ਤੁਮਹੀ ਜਾਣੋ ਤੁਮਰੀ ਉਟ ਗੋਪਾਲਾ ਜੀਉ ਗੁਣ ਗਾਵਤ ਮਨ ਹਰਿਆ ਹੋਵੈ ਕਥਾ ਸੁਣਤ ਮਲ ਸਗਲੀ ਖੋਵੈ ਭੇਟ ਸੰਗ ਸਾਧ ਸੰਤਨ ਕੈ ਸਦਾ ਜਪਾਉਂਦਾ ਆਲਾ ਜੀਉ ਪ੍ਰਭ ਆਪਣਾ ਸਾਹ ਸਾ ਸੰਭਾਰੋ ਇਹ ਮਤ ਗੁਰ ਪ੍ਰਸਾਦ ਮਨ ਧਾਰੋ ਤੁਮਰੀ ਕਿਰਪਾ ਤੇ ਹੋਏ ਪ੍ਰਗਾਸ ਸਰਬ ਮਾਇਆ ਪ੍ਰਤਪਾਲਾ ਜੀਉ ਸਤ ਸਤ ਸਤ ਪ੍ਰਭ ਸੋਈ ਸਦਾ ਸਦਾ ਸਦਿਆ ਪੇ ਹੋਈ ਚਲਤ ਮਾਰੇ ਪ੍ਰਗਟ ਪਿਆਰੇ ਦਿਖ ਨਾਨਕ ਭਏ ਨਿਹਾਲਾ ਜੀਉ ਮਾਂਜ ਮਹਿਲਾ ਪੰਜਵਾਂ ਹੁਕਮੀ ਵਰਸਣ ਲਾਗੇ ਮੇਹਾਂ ਸਾਜਨ ਸੰਤ ਮੇਰਾ ਨਾਮ ਜਪੇ ਹਾਂ ਸੀਤਲ ਸ਼ਾਂਤ ਸਹਿਜ ਸੁਖ ਪਾਇਆ ਠੰਡ ਪਾਈ ਪ੍ਰਭ ਵਾਪੇ ਜੀਉ ਸਭ ਕੁਛ ਬਹੁਤੋ ਬਹੁਤ ਉਪਾਇਆ ਕਰ ਕਿਰਪਾ ਪ੍ਰਭ ਸਗਲ ਰਜਾਇਆ ਦਾਤ ਕਰੋ ਮੇਰੇ ਦਾਤਾਰਾ ਜੀ ਜਨ ਸਭ ਧਰਾਪੇ ਜੀਉ ਸੱਚਾ ਸਾਹਿਬ ਸੱਚੀ ਨਾਈ ਗੁਰਪ੍ਰਸਾਦ ਸਦਾ ਧਿਆਈ ਜਨਮ ਮਰਨ ਪੈ ਕਾਠੀ ਮੋਹਾ ਬਿਨਸੇ ਸੋਗ ਸੰਤਾਪੇ ਜੀਉ ਸਾ ਸਾ ਸਨਾਨਕ ਸਾ ਲਾਹੇ ਸਿਮਰਤ ਨਾਮ ਕਾਟੇ ਸਫਾਹੇ ਪੂਰਨ ਆਸ ਕਰੀ ਕਿਨ ਭੀਤਰ ਹਰ ਹਰ ਹਰ ਗੁਣ ਜਾਪੇ ਜੀਉ ਮਾਜ ਮਹਿਲਾ ਪੰਜਵਾਂ ਆਓ ਸਾਜਨ ਸੰਤ ਮੀਤ ਪਿਆਰੇ ਮਿਲ ਗਾਵੈ ਗੁਣ ਅਗਮੈ ਪਾਰੇ ਗੁਣ ਗਾਵਤ ਸੁਣ ਸਭੇ ਹੀ ਮੁਕਤੇ ਸੋ ਧਿਆਈਐ ਜਿਨ ਹਮ ਕੀਏ ਜੀਉ ਜਨਮ ਜਨਮ ਕੇ ਕਿਲ ਵਿਖ ਜਾਵੈ ਮਨ ਚਿੰਦੇ ਸੇ ਹੀ ਫਲ ਪਾਵੈ ਸਿਮਰ ਸਾਹਿਬ ਸੋ ਸਚ ਸੁਆਮੀ ਰਿਜ਼ਕ ਸਭ ਕੋ ਦੀਏ ਜੀਉ ਨਾਮ ਜਪਤ ਸਰਬ ਸੁਖ ਪਾਈਐ ਭਉਸਾ ਬਿਨਸੈ ਹਰ ਹਰ ਧਿਆਈਐ ਜਿਨਸੇ ਵਿਆਸੋ ਪਾਰ ਗਰਾਮੀ ਕਾਰਜ ਸਗਲੇ ਥੀਏ ਜੀਉ ਆਏ ਪਇਆ ਤੇਰੀ ਸਰਨਾਈ ਜਿਉ ਪਾਵੈ ਤਿਉ ਲੈ ਮਿਲਾਈ ਕਰ ਕਿਰਪਾ ਪ੍ਰਭ ਭਗਤੀ ਲਾਵੋ ਸਚ ਨਾਨਕ ਅੰਮ੍ਰਿਤ ਪੀਏ ਜੀਉ ਮਾਂਜ ਮਹਿਲਾ ਪੰਜਵਾਂ ਭਾਈ ਕਿਰਪਾਲ ਗੋਬਿੰਦ ਗੁਸਾਈ ਮੇਘ ਵਰਸੈ ਸਭਨੀ ਥਾਈ ਦੀਨ ਦਿਆਲ ਸਦਾ ਕਿਰਪਾਲਾ ਠਾਂਡ ਪਾਈ ਪ੍ਰਭ ਆਪੇ ਜੀਉ ਭਾਈ ਕਿਰਪਾਲ ਗੋਬਿੰਦ ਗੁਸਾਈ ਮੇਘ ਵਰਸੈ ਸਭਨੀ ਥਾਈ ਦੀਨ ਦਿਆਲ ਸਦਾ ਕਿਰਪਾਲਾ ਠਾਂਡ ਪਾਈ ਕਰਤਾਰੇ ਜੀਉ ਆਪਣੇ ਜੀ ਜੰਤ ਪ੍ਰਤਪਾਰੇ ਜਿਉ ਬਾਰਕ ਮਾਤਾ ਸੰਹਾਰੇ ਦੁਖ ਭੰਜਨ ਸੁਖ ਸਾਗਰ ਸਵਾਮੀ ਦੇ ਸਗਲਿਆ ਹਾਰੇ ਜੀਉ ਜਲ ਤਲ ਪੂਰ ਰਿਹਾ ਮਿਹਰਬਾਨਾ ਸਦਬਲ ਹਾਰ ਜਾਈਏ ਕੁਰਬਾਨਾ ਰਹਿਣ ਦਿਨ ਤੇ ਸਦਾ ਧਿਆਈ ਜੇਕਰ ਮੈਂ ਸਗਲੇ ਉਧਾਰੇ ਜੀਉ ਰਾਖ ਲਈਏ ਸਗਲੇ ਪ੍ਰਭ ਆਪੇ ਉਤਰ ਗਏ ਸਭ ਸੋਖ ਸੰਤਾਪੇ ਨਾਮ ਜਪਤ ਮਨ ਤਨ ਹਰਿਆਵਲ ਪ੍ਰਭ ਨਾਨਕ ਨਦਰ ਨਿਹਾਰੇ ਜੀਉ ਮਾਜ ਮਹਿਲਾ ਪੰਜਵਾਂ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਲ ਸੋਇਨ ਚੌਬਾਰੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸੇਈ ਨਗਰ ਉਜਾੜੀ ਜੀਉ ਹਰ ਰੁਖੀ ਰੋਟੀ ਖਾਏ ਸੰਭਾਲੇ ਹਰ ਅੰਤਰ ਬਾਹਰ ਨਦਰ ਨਿਹਾਲੇ ਖਾਏ ਖਾਏ ਕਰੇ ਬਦ ਫੈਲੀ ਜਾਣ ਵਿਸ਼ੂ ਕੀ ਵਾੜੀ ਜੀਉ ਸੰਤਾਂ ਸੇਤੀ ਰੰਗ ਨ ਲਾਏ ਸਾਕਤ ਸੰਗ ਵੇ ਕਰਮ ਕਮਾਏ ਦੁਲੱਭ ਦੇ ਖੋਈ ਅਗਿਆਨੀ ਜੜ ਆਪਣੀ ਆਪ ਉਪਾੜੀ ਜੀਉ ਤੇਰੀ ਸ਼ਰਨ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰੂ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੈ ਰਾਖੋ ਸ਼ਰਮਿਆ ਸਾੜੀ ਜੀਉ ਮਾਜ ਮਹਿਲਾ ਪੰਜਵਾਂ ਚਰਨ ਠਾਕੁਰ ਕੇ ਹਿਰਦੈ ਸਮਾਣੇ ਕਲ ਕਲੇ ਸਭ ਦੂਰ ਭਿਆਣੇ ਸ਼ਾਂਤ ਸੁਖ ਸਹਿਜ ਤਨ ਪੁਜੀ ਸਾਧੂ ਸੰਗ ਨਵਾਸਾ ਜੀਉ ਲਾਗੀ ਪ੍ਰੀਤ ਨ ਤੂਟੈ ਮੂੜੇ ਅੰਤਰ ਬਾਹਰ ਆ ਭਰਪੂਰੇ ਸਿਮਰ ਸਿਮਰ ਗੁਣ ਗਾਵਾਂ ਸਿਮਰ ਸਿਮਰ ਸਿਮਰ ਗੁਣ ਗਾਵਾਂ ਕਾਟੀ ਜਮਕੀ ਫਾਸਾ ਜੀਉ ਅੰਮ੍ਰਿਤ ਵਰਖੈ ਅਨਹਦ ਬਾਣੀ ਮਨ ਤਨ ਅੰਤਰ ਸ਼ਾਂਤ ਸਮਾਣੀ ਤ੍ਰਿਪਤਿ ਅਗਾਹੇ ਰਹੇ ਜਨ ਤੇਰੇ ਸਤਿਗੁਰ ਗਿਆ ਦਿਲਾਸਾ ਜੀਉ ਜਿਸਕਾ ਸਤਿ ਸਥੇ ਫਲ ਪਾਇਆ ਕਰ ਕਿਰਪਾ ਪ੍ਰਭ ਸੰਗ ਮਿਲਾਇਆ ਆਵਣ ਜਾਣ ਰਹੇ ਵਡਭਾਗੀ ਨਾਨਕ ਪੂਰਨ ਆਸਾ ਜੀਉ ਮਾਜ ਮਹਿਲਾ ਪੰਜਵਾਂ ਮੀਂਹ ਪਇਆ ਪਰਮੇਸ਼ੁਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਗਇਆ ਕਲੇਸ਼ ਪਇਆ ਸੁਖ ਸਾਚਾ ਹਰ ਹਰ ਨਾਮ ਸੰਭਾਲੀ ਜੀਉ जिसके सेत नहीं प्रत पारे पार ब्रह्म प्रभय रखवारे। सुनी बिनंती ठाकुर मेरा पूर्ण होई काली जीव। सर्व जिया को देवनहारा गुर प्रसादी नदर निहारा। जल थल मैयल सब त्रिपताणे साधु चरण पखाली जीव। मन की इच्छ पुजावन हारा सदा सदा जाई बलहारा। नानक दान किया दुख भंजन रते रंग रसाली जीव। माज महला पंजवा। मन तन तेरा तन पी तेरा तू ठाकुर स्वामी प्रभ मेरा। जियो पिण सब रास तुम्हारी तेरा जोर गोपाला जियो। सदा सदा तू है सुखदाई निव निव लागा तेरी पाई। काल कमावा जे तुरभावा जा तू दे दयाला जियो। प्रभ तुम ते लैणा तू मेरा गहना। जो तू देह सोई सुख सहना। जिथे रखें बैकुंठ तहाई जिथे रखें बैकुंठ तथाई। तू सबना के प्रतपाला जीव। सिमर सिमर नानक सुख पाया आठ पह तेरे गुण गाया। सगल मनोरथ पूर्ण होए कदे न होए दुखाला जीव। माज महला पंजवा। पार ब्रह्म पर मेघ बठाया जल थल महियल दंदिस वरताया। शांत भई बुझी सब तृष्णा आनंद भया सब ठाई जीव। सुखदाता दुख भंजन हारा आपे बख्श करे जी सारा। अपने कीते नो अपरत पाले पै पैरी तिसै मनाई जीव। जा की शरण पया गत पाईऐ सास सास हर नाम ते आईऐ। तिस बिन होर न दूजा ठाकुर सब तिसै किया जाई जीव। तेरा मान तान प्रभ तेरा तू सच्चा साहेब गुणी गहेरा। नानक दास कहे बेनंती आठ पह तो त्याई जियो। मांज महला पंजवा। सबे सुख पाए प्रभ तुठे गुर पूरे के चरण मन उठे। सहज समाध लगी लवे अंतर सोरा सोई जाने जियो। अगम अगोचर साहेब मेरा कट कट अंतर वरत नेरा। सदा अलिपत जिया का दाता को विरलाया पछाणे जियो। प्रभ मिलने की ए निशानी मन इको सच्चा हुक्म पछाणी। सहज संतोख सदा तृपता से आनंद खसम कै भाणे जियो। हथी दित्ती प्रभ दे बनहार जन्म मरण रोग सब नवारे। नानक दास किए प्रभ अपने हर कीर्तन रंग माणे जियो। मांज महला पंजवा। कीनी दया गोपाल गुसाई गुर के चरण वसे मन माही। अंगीकार किया तिन करतै दुखा डेरा ढाया जियो। मन तन वसया सच्चा सोई बिखड़ा थान न दिसै कोई। दूत दुश्मन सब सज्जन होए को स्वामी आया जियो। जो किश करे सो आपे आपै बुद्ध सयाणप किशु न जापै। अपने संतां नू आप सहाई प्रभरम भुलावा लाया जियो। चरण कमल जन काया धारो आठ पहर राम नाम वपारो। सहज आनंद गावै गुण गोविंद प्रभ नानक सर्ब समाया जियो। मांज महला पंजवा। सो सच मंदर जित सच त्याई सो हृदय सुहेला जित हर गुण गाईऐ। सतरत सुहावी जित वसै हर जन सच्चे नाम विटो कुरबानो जियो। सच वडाई कीम न पाई कुदरत कर्म ना कहना जाई। त्याय त्याय जीवै जन तेरे सच शब्द मन मानो जियो। सच सलाण वड भागी पाईऐ गुरप्रसादी हर गुण गाईऐ। रंग रते तेरे तुद भावै सच नाम निसाणो जियो। सच्चे अंत न जाणै कोई थान थन अंतर सच्चा सोई। नानक सच त्याईऐ सदही अंतर जामी जाणो जियो। मांज महला पंजवा। रैन सुहावड़ी दिन सुहेला जप अमृत नाम संत संग मेला। घड़ी मूरत सिमृत पल वंजै जीवन सफल तथाई जियो। समृत नाम दोख सब लाथे अंतर बाहर हर पल साथे। पैपो भरम खोया गुरपूरै देखा सबनी जाई जियो। प्रभ समृत बड़ी ऊंची अपार नौनद नाम भरे भंडारा। ਆਦਿ ਅੰਤ ਮੱਧ ਪ੍ਰਭ ਸੋਈ, ਦੂਜਾ ਲਵੈ ਨ ਲਾਈ ਜੀਉ, ਕਰ ਕਿਰਪਾ ਮੇਰੇ ਦੀਨ ਦਿਆਲਾ, ਜਾਚਕ ਜਾਚੈ ਸਾਧ ਰਵਾਲਾ, ਦੇਹ ਦਾਨ ਨਾਨਕ ਜਨ ਮੰਗੈ, ਸਦਾ ਸਦਾ ਹਰ ਧਿਆਈ ਜੀਉ, ਮਾਂਜ ਮਹਲਾ ਪੰਜਵਾਂ। ਇੱਥੇ ਤੂੰ ਹੈ ਆਗੈ ਆਪੇ ਜੀ, ਜੰਤਰ ਸਭ ਤੇਰੇ ਥਾਪੇ, ਤੁਰਬਨੇ ਵਰ ਨ ਕੋਈ ਕਰਤੇ, ਮੈਂ ਤਰੇ ਓੜ ਤੁਮਾਰੀ ਜੀਉ, ਰਸਨਾ ਜਪ ਜਪ ਜੀਵੈ ਸੁਆਮੀ। ਪਾਰ ਬ੍ਰਹਮ ਪ੍ਰਭ ਅੰਤਰ ਜਾਮੀ, ਜਿਨ ਸੇ ਵਿਅਤ ਨਹੀਂ ਸੁਖ ਪਾਇਆ, ਸੋ ਜਨਮ ਨ ਜੂਵੈ ਹਾਰੀ ਜੀਉ। ਨਾਮ ਅਵਖਰ ਜਨ ਜਨ ਤੇਰਾ ਪਾਇਆ, ਜਨਮ ਜਨਮ ਕਾ ਰੋਗ ਗਵਾਇਆ, ਹਰ ਕੀਰਤਨ ਗਾਵੋ ਦਿਨ ਰਾਤੀ, ਸਫਲ ਇਹਾ ਹੈ ਕਾਰੀ ਜੀਉ, ਦ੍ਰਿਸ਼ਟ ਧਾਰ ਆਪਣਾ ਦਾਸ ਵਾਰਿਆ, ਕਟਕਟ ਯੰਤਰ ਪਾਰ ਬ੍ਰਹਮ ਨਮਸਕਾਰਿਆ, ਇਕਸ ਬਿਨ ਹੋਰ ਦੂਜਾ ਨਾਹੀ, ਬਾਬਾ ਨਾਨਕ ਏ ਮਤ ਸਾਰੀ ਜੀਉ, ਮਾਂਜ ਮਹਲਾ ਪੰਜਵਾਂ, ਮੰਤਨ ਲੱਤਾ ਰਾਮ ਪਿਆਰੇ, ਸਰਬਸ ਦੀਜੈ ਆਪਣਾ ਵਾਰੇ, ਆਠ ਪਹਿਰ ਗੋਬਿੰਦ ਗੁਣ ਗਾਈਏ, ਬਿਸਤਰ ਨ ਕੋਈ ਸਾਸਾ ਜੀਉ। ਸੋਈ ਸਾਜਨ ਮੀਤ ਪਿਆਰਾ, ਰਾਮ ਨਾਮ ਸਾਧ ਸੰਗ ਵਿਚਾਰਾ, ਸਾਧੂ ਸੰਗ ਧਰੀ ਜੈ ਸਾਗਰ, ਕਟੀਐ ਜਮ ਕੀ ਫਾਸਾ ਜੀਉ, ਚਾਰ ਪਦਾਰਥ ਹਰ ਕੀ ਸੇਵਾ, ਪਾਰ ਜਾਤ ਜਪ ਅਲਖ ਅਪੇਵਾ, ਕਾਮ ਕ੍ਰੋਧ ਕਿਲਵੇ ਗੁਰ ਕਟ, ਪੂਰਨ ਹੋਈ ਆਸਾ ਜੀਉ। ਪੂਰਨ ਭਾਗ ਪਏ ਜਿਸ ਪ੍ਰਾਣੀ, ਸਾਧ ਸੰਗ ਮਿਲੇ ਸਾਰੰਗ ਪਾਣੀ, ਨਾਨਕ ਨਾਮ ਵਸਿਆ ਜਿਸ ਅੰਤਰ, ਪਰਵਾਨ ਗ੍ਰਸਤ ਉਦਾਸਾ ਜੀਉ। ਮਾਂਜ ਮਹਲਾ ਪੰਜਵਾਂ, ਸਿਮਰਤ ਨਾਮ ਹਿਰਦੈ ਸੁਖ ਪਾਇਆ, ਕਰ ਕਿਰਪਾ ਭਗਤੀ ਪ੍ਰਗਟਾਇਆ, ਸੰਤ ਸੰਗ ਮਿਲ ਹਰ ਹਰ ਜਪਿਆ, ਬਿਨਸੇ ਆਲਸ ਰੋਗਾ ਜੀਉ, ਜਾਂਕੇ ਗ੍ਰਹਿ ਨਵ ਨਿਧਰ ਭਾਈ, ਤਿਸ ਮਿਲਿਆ ਜਿਸ ਪੁਰਬ ਕਮਾਈ, ਗਿਆਨ ਧਿਆਨ ਪੂਰਨ ਪਰਮੇਸ਼ਰ, ਪ੍ਰਭ ਸਭਨਾ ਗੱਲਾਂ ਜੋਗਾ ਜੀਉ। ਖਿਨ ਮੈਂ ਥਾ ਪਿਓ ਥਾ ਪਣਹਾਰਾ, ਆਪੇ ਕੰਤੀ ਆਪ ਸਾਰਾ, ਲੀਪ ਨਹੀਂ ਜਗ ਜੀਵਨ ਦਾਤੇ, ਦਰਸ਼ਨ ਡਿੱਠੇ ਲੈਣ ਮੈਂ ਜੋਗਾ ਜੀਉ, ਅੰਚਲ ਲਾਇ ਸਭ ਸ੍ਰਿਸ਼ਟ ਤਰਾਈ, ਆਪਣਾ ਨਾਉਂ ਆਪ ਜਪਾਈ, ਗੁਰਬੋਹਿਤ ਪਾਇਆ ਕਿਰਪਾ ਤੇ, ਨਾਨਕ ਧੁਰ ਸੰਜੋਗਾ ਜੀਉ। ਮਾਂਜ ਮਹਲਾ ਪੰਜਵਾਂ, ਸੋਈ ਕਰਨਾ ਜੇ ਆਪ ਕਰਾਏ, ਜਿੱਥੈ ਰੱਖੈ ਸਾ ਭਲੀ ਜਾਏ, ਸੋਈ ਸਿਆਣਾ ਸੋ ਪਤਵੰਤਾ, ਹੁਕਮ ਲੱਗੈ ਜਿਸ ਮੀਠਾ ਜੀਉ, ਸਭ ਪਰੋਈ ਇਕਤ ਧਾਗੈ, ਜਿਸ ਲਾਏ ਲਏ ਸੋ ਚਰਣੀ ਲਾਗੈ, ਊਨ ਕੰਵਰ ਜਿਸ ਹੋਏ ਪ੍ਰਗਾਸ਼, ਤਿਨ ਸਰਬਿੰਦ ਰੰਜਨ ਡੀਠਾ ਜੀਉ, ਤੇਰੀ ਮਹਿਮਾ ਤੂੰ ਹੈ ਜਾਣੈ, ਆਪਣਾ ਆਪ ਤੂੰ ਆਪ ਪਛਾਣੈ, ਹਉ ਬਲਿਹਾਰੀ ਸੰਤਨ ਤੇਰੇ, ਜਿਨ ਕਾਮ ਕ੍ਰੋਧ ਲੋ ਪੀਠਾ ਜੀਉ, ਤੂੰ ਨਿਰਵੈਰ ਸੰਤ ਤੇਰੇ ਨਿਰਮਲ, ਜਿਨ ਦੇ ਕੇ ਸਭ ਉਤਰੈ ਕਲਮਲ, ਨਾਨਕ ਨਾਮ ਧਿਆਏ ਧਿਆਏ ਜੀਵੈ, ਬਿਨਸਿਆ ਭਰਮਪੁਰ ਧੀਠਾ ਜੀਉ। ਮਾਂਜ ਮਹਿਲਾ ਪੰਜਵਾਂ, ਝੂਠਾ ਮੰਗਣ ਜੇ ਕੋਈ ਮੰਗੈ, ਤਿਸ ਕੋ ਮਰਤੇ ਘੜੀ ਨਾ ਲਾਗੈ, ਪਰ ਬ੍ਰਹਮ ਜੋ ਸਦੀ ਸੇਵੇ, ਜੋ ਗੁਰਮਿਲ ਸੋ ਗੁਰਮਿਲ ਨਿਸ਼ਚਲ ਕਹਿਣਾ, ਪ੍ਰੇਮ ਭਗਤ ਜਿਸ ਕੈ ਮਨ ਲਾਗੀ, ਗੁਣ ਗਾਵੈ ਅਨਦਿਨਤ ਜਾਗੀ, ਬਾਂ ਪਕੜ ਤਿਸ ਸਵਾਮੀ ਮੇਲੈ, ਜਿਸ ਕੈ ਮਸਤਕ ਲੈਣਾ, ਚਰਨ ਕਮਲ ਭਗਤਾ ਮਨ ਬੁੱਠੇ, ਵਿਣ ਪਰਮੇਸ਼ਰ ਸਗਲੇ ਮੁੱਠੇ, ਸੰਤ ਜਨਾ ਕੀ ਧੂੜ ਨਿਤ ਬੰਛੈ, ਨਾਮ ਸੱਚੇ ਕਾ ਗਹਿਣਾ, ਉਠਤ ਬੈਠਤ ਹਰ ਹਰ ਗਾਈਐ, ਜਿਸ ਸਿਮਰਤ ਵਰ ਨਹੀਂ ਚਲ ਪਾਈਐ, ਨਾਨਕ ਕੋ ਪ੍ਰਭੁ ਹੋਏ ਦਇਆਲ, ਤੇਰਾ ਕੀਤਾ ਸਹਿਣਾ, ਰਾਗ ਮਾਂਜ ਅਸ਼ਟਪਦੀਆਂ, ਰਾਗ ਮਾਂਜ ਮਹਲਾ ਪਹਿਲਾ, ਘਰ ਪਹਿਲਾ ਅਸ਼ਟਪਦੀਆਂ। ਇੱਕ ਓਅੰਕਾਰ ਸਤ ਗੁਰ ਪ੍ਰਸਾਦ, ਸ਼ਬਦ ਰੰਗਾਏ ਹੁਕਮ ਸਬਾਏ, ਸੱਚੀ ਦਰਗਾਹ ਮਹਿਲ ਬੁਲਾਏ, ਸੱਚੇ ਦੀਨ ਦਿਆਲ ਮੇਰੇ ਸਾਹਿਬਾ, ਸੱਚੇ ਮਨਪਤੀ ਆਵਣਿਆ, ਹਾਂ ਵਾਰੀ ਜੀਓ ਵਾਰੀ ਸ਼ਬਦ ਸੁਹਾਵਣਿਆ, ਅੰਮ੍ਰਿਤ ਨਾਮ ਸਦਾ ਸੁਖਦਤ, ਗੁਰਮਤੀ ਮਨ ਵਸਾਵਣਿਆ, ਰਹਾਉ ਨਾ ਕੋ ਮੇਰਾ ਹਉ ਕਿਸਕੇਰਾ, ਸਾਚਾ ਠਾਕੁਰ ਤਿਰ ਭਵਣ ਮੇਰਾ, ਹਉ ਮੈਂ ਕਰ ਕਰ ਜਾਏ ਘਨੇਰੀ, ਕਰ ਅਵਗੁਣ ਪਛਤਾਵਣਿਆ, ਹੁਕਮ ਪਛਾਣੈ ਸੋ ਹਰ ਗੁਣ ਵਖਾਣੈ, ਗੁਰ ਕੈ ਸ਼ਬਦ ਨਾਮ ਨਿਸਾਣੈ, ਸਭਨਾ ਕਦਰ ਲੇਖਾ ਸੱਚੈ, ਛੂਟਸ ਨਾਮ ਸੁਹਾਵਣਿਆ, ਮਨਮੁਖ ਭੂਲਾ ਠੌਰ ਨ ਪਾਏ, ਜਮਦਰ ਬੱਧਾ ਝੂਟਾਂ ਖਾਏ, ਬਿਨਾ ਮੈਂ ਕੋ ਸੰਗ ਨ ਸਾਥੀ, ਮੁਕਤੇ ਨਾਮ ਤੇ ਹਾਵਣਿਆ, ਸਾਕਤ ਕੂੜੇ ਸੱਚ ਨ ਭਾਵੈ, ਦੁਬਿਧਾ ਬੰਧ ਆਵੈ ਜਾਵੈ, ਲਿਖਿਆ ਲੇਖ ਨਾ ਮਿਟੈ ਕੋਈ, ਗੁਰਮੁਖ ਮੁਕਤ ਕਰਾਂ ਬਣਿਆ। ਪਈ ਅੜੈ ਪਿਰ ਜਾਤੋ ਨਾਹੀ, ਝੂਠ ਬਿਸ਼ੁੰਨੀ ਰੋਵੈ ਤਾਹੀ। ਅਵਗੁਣ ਮੁੱਠੀ ਮਹਿਲ ਨਾ ਪਾਏ, ਅਵਗੁਣ ਗੁਣ ਬਖਸ਼ਾਂ ਬਣਿਆ। ਪਈ ਅੜੈ ਜਿਨ ਜਾਤਾ ਪਿਆਰਾ, ਗੁਰਮੁਖ ਬੂਜੈ ਤਤ ਵਿਚਾਰਾ। ਅਮਨ ਜਾਣ ਠਾਕਰ ਹਾਏ, ਸੱਚੇ ਨਾਮ ਸਮਾ ਬਣਿਆ। ਗੁਰਮੁਖ ਬੂਜੈ ਕਤ ਕਹਾਵੈ, ਸੱਚੋ ਠਾਕੁਰ ਸਾਚੋ ਭਾਵੈ। ਨਾਨਕ ਸੱਚ ਕਹਿ ਬੇਨਤੀ, ਸੱਚ ਮਿਲੇ ਗੁਣ ਗਾਵਣਿਆ। ਮਾਂਜ ਮਹਲਾ ਤੀਜਾ, ਘਰ ਪਹਿਲਾ। ਕਰਮ ਹੋਵੈ ਸਤਿਗੁਰੂ ਮਿਲਾਏ, ਸੇਵਾ ਸੁਰਤ ਸ਼ਬਦ ਚਿਤ ਲਾਏ। ਹਉ ਮੈਂ ਮਾਰ ਸਦਾ ਸੁਖ ਪਾਇਆ, ਮਾਇਆ ਮੋਹ ਚੁਕਾ ਬਣਿਆ। ਹਉ ਵਾਰੀ ਜੀਉ ਵਾਰੀ, ਸਤਿਗੁਰ ਕੈ ਬਲਹਾਰਣਿਆ। ਗੁਰਮਤੀ ਪ੍ਰਗਾਸ਼ ਹੋਆ, ਜੀ ਅੰਦਿਨ ਹਰ ਗੁਣ ਗਾਵਣਿਆ। ਰਹਾਉ ਤਨ ਮਨ ਖੋਜੇ ਤਾਨਾਉ ਪਾਏ, ਧਾਵਤ ਵਖੈ ਠਾਕ ਰਹਾਏ। ਗੁਰ ਕੀ ਬਾਣੀ ਅਨ ਦਿਨ ਗਾਵੈ, ਸਹਿਜੇ ਭਗਤ ਕਰਾਵਣਿਆ। ਇਸ ਕਾਇਆ ਅੰਦਰ ਵਸਤਿਆ ਸੰਕਾ, ਗੁਰਮੁਖ ਸੱਚ ਮਿਲੈ ਤਾਂ ਵੇਖਾਂ। ਨੌ ਦਰਵਾਜੇ ਦਸਵੇਂ ਮੁਕਤਾ, ਅਨਹਦ ਸ਼ਬਦ ਵਜਾ ਬਣਿਆ। ਸੱਚਾ ਸਾਹਿਬ ਸੱਚੀ ਨਾਈ, ਗੁਰਪ੍ਰਸਾਦੀ ਮਨ ਵਸਾਈ। ਅਨ ਦਿਨ ਸਦਾ ਰਹਿ ਰੰਗ ਰਾਤਾ, ਦਰ ਸੱਚੇ ਸੋਜੀ ਭਾਵਣਿਆ। ਪਾਪ ਪੁੰਨ ਕੀ ਸਾਰ ਨਾ ਜਾਣੀ, ਦੂਜੇ ਲਾਗੀ ਭਰਮ ਭੁਲਾਣੀ। ਅਗਿਆਨੀ ਅੰਧਾ ਮਗ ਨਾ ਜਾਣੈ, ਫਿਰ ਭਰਿਆਵਣ ਜਾਵਣਿਆ। ਗੁਰ ਸੇਵਾ ਤੇ ਸਦਾ ਸੁਖ ਪਾਇਆ, ਹਉ ਮੈਂ ਮੇਰਾ ਠਾਕਰ ਹਾਇਆ। ਗੁਰ ਸਾਖੀ ਮਿਟਿਆ ਅੰਧਿਆਰਾ, ਬੱਜਰ ਕਪਾਟ ਖੁਲਾਵਣਿਆ। ਹਉ ਮੈਂ ਮਾਤ ਮਨ ਵਸਾਇਆ, ਗੁਰਚਰਨੀ ਸਦਾ ਚਿਤ ਲਾਇਆ। ਗੁਰ ਕਿਰਪਾ ਤੇ ਮੰਤਨ ਨਿਰਮਲ, ਨਿਰਮਲ ਨਾਮ ਤੇ ਆਵਣਿਆ। ਜੀਵਨ ਮਰਨਾ ਸਭ ਤੋਂ ਦੇ ਤਾਈ, ਜਿਸ ਬਖਸ਼ੇ ਤਿਸ ਦੇ ਵੜਿਆਈ। ਨਾਨਕ ਨਾਮ ਧਿਆਏ ਸਦਾ ਤੂੰ, ਜੰਮਣ ਮਰਨ ਸਵਾਰਣਿਆ। ਮਾਂਜ ਮਹਲਾ ਤੀਜਾ, ਮੇਰ ਪਰਮ ਨਿਰਮਲ ਅਗਮ ਅਪਾਰਾ, ਬਿਨ ਤਕੜੀ ਤੋਂ ਲੈ ਸੰਸਾਰਾ। ਗੁਰਮੁਖ ਹੋਵੈ ਸੋਈ, ਬੂਜੈ ਗੁਣ ਕਹਿ ਗੁਣੀ ਸੁਮਾ ਬਣਿਆ। ਹਉ ਵਾਰੀ ਜੀਉ ਵਾਰੀ, ਹਰਿ ਕਾ ਨਾਮ ਮਨ ਵਸਾਵਣਿਆ। ਸੋ ਸੱਚ ਲਾਗੇ ਸੇ ਅੰਦਨ ਜਾਗੇ, ਦਰ ਸੱਚੈ ਸੋਭਾ ਪਾ ਮੁਨਿਆ। ਰਹਾਉ ਆਪ ਸੁਣੇ ਤੈ ਆਪੇ, ਵੇਖੈ ਜਿਸਨੂੰ ਨਦਰ ਕਰੇ। ਸੋਈ ਜਨ ਲੇਖੈ ਆਪੇ, ਲਾਏ ਲਏ ਸੋ ਲਾਗੈ, ਗੁਰਮੁਖ ਸੱਚ ਕਮਾ ਬਣਿਆ। ਜੇ ਸਾ ਭੁਲਾਏ ਸੋ ਕਿੱਥੇ ਹੱਥ ਪਾਏ, ਪੂਰਬ ਲਿਖਿਆ ਸਮੇਟਣਾ ਨਾ ਜਾਏ। ਜਿਨ ਸਤਿਗੁਰ ਮਿਲਿਆ ਸੀ ਬੜ ਭਾਗੀ, ਪੂਰੇ ਕਰਮ ਮਿਲਾ ਬਣਿਆ। ਪਈ ਅੜੈ ਤਨ ਅੰਦਨ ਸੁੱਤੀ, ਕੰਤ ਬਸਾਰੀ ਅਵਗੁਣ ਮੁੱਤੀ। ਅੰਦਨ ਸਦਾ ਫਿਰੈ ਬਿਲ ਲਾਂਦੀ, ਬਿਨ ਫਿਰ ਨੀਂਦ ਨ ਪਾ ਬਣਿਆ। ਪਈ ਅੜੈ ਸੁਖਦਾਤਾ ਜਾਤਾ, ਹਮੇ ਮਰ ਗੁਰ ਸ਼ਬਦ ਪਛਾਤਾ ਸੀ। ਸੁਹਾਵੀ ਸਦਾ ਫਿਰ ਰਾਵੇ, ਸੱਚ ਸ਼ਿੰਗਾਰ ਬਣਾ ਬਣਿਆ। ਲੱਖ ਚੌਰਾਸੀ ਜੀ ਉਪਾਏ, ਜਿਸਨੂੰ ਨਦਰ ਕਰੇ ਤਿਸ ਗੁਰੂ ਮਿਲਾਏ। ਕਿਲਵੇ ਕਾਠ ਸਦਾ ਜਨ ਨਿਰਮਲ, ਦਰ ਸੱਚੇ ਨਾਮ ਸੁਹਾਵਣਿਆ। ਲੇਖਾ ਮੰਗੈ ਤਾਂ ਕਿਨ ਦੀਐ, ਸੁਖ ਨਹੀਂ ਪੁਨ ਦੂਵੈ ਤੀਐ। ਆਪੇ ਬਖਸ਼ ਲਏ ਪ੍ਰਭ ਸਾਚਾ, ਆਪੇ ਬਖਸ਼ ਮਿਲਾਵਣਿਆ। ਆਪ ਕਰੀ ਤੈਂ ਆਪ ਕਰਾਏ, ਪੂਰੇ ਗੁਰ ਕੈ ਸ਼ਬਦ ਮਿਲਾਏ। ਨਾਨਕ ਨਾਮ ਮਿਲੇ ਵਡਿਆਈ, ਆਪੇ ਮੇਲ ਮਿਲਾਵਣਿਆ। ਮਾਂਜ ਮਹਲਾ ਤੀਜਾ, ਇੱਕੋ ਆਪ ਫਿਰੈ ਪ੍ਰਸੰਨਾ, ਗੁਰਮੁਖ ਵੇਖਾਂ ਤਾਈ ਮਨ ਭਿੰਨਾ। ਤ੍ਰਿਸ਼ਨਾ ਤਜ ਸਹਿ ਸੁਖ ਪਾਇਆ, ਇੱਕੋ ਮਨ ਵਸਾਵਣਿਆ। ਹਉ ਵਾਰੀ ਜੀਉ ਵਾਰੀ, ਇੱਕ ਸਮੁਚਿਤ ਲਾਵਣਿਆ। ਗੁਰਮਤੀ ਮਨ ਇਕਤ ਘਰ ਆਇਆ, ਸੱਚੇ ਰੰਗ ਰੰਗਾਵਣਿਆ। ਰਹਾਉ ਇਹ ਜਗ ਭੁੱਲਾ ਤੈਂ ਆਪ ਭੁਲਾਇਆ, ਇੱਕ ਵਿਸਾਰ ਦੂਜੇ ਲੁਭਾਇਆ। ਆਨੰਦ ਸਦਾ ਫਿਰੈ ਪਰਮ ਭੁੱਲਾ, ਬਿਨਾਂ ਮੈਂ ਦੁੱਖ ਪਾਵਣਿਆ। ਜੋ ਰੰਗ ਰਾਤੇ ਕਰਮ ਵਿਧਾਤੇ, ਗੁਰਸੇਵਾ ਤੇ ਜੁਗ ਚਾਰੇ ਜਾਤੇ। ਜਿਸਨੂੰ ਆਪ ਦੇ ਵਡਿਆਈ, ਹਰਿ ਕੈ ਨਾਮ ਸਮਾਵਣਿਆ। ਮਾਇਆ ਮੋਹਰ ਚੇਤੈ ਨਾਹੀ, ਜੰਪੁਰ ਬੱਧਾ ਦੁੱਖ ਸਹਾਹੀ। ਅੰਨਾ ਬੋਲਾ ਕਿਛ ਨਦਰ ਨ ਆਵੈ, ਮਨਮੁਖ ਭਾਵ ਪਚਾਵਣਿਆ। ਇੱਕ ਰੰਗ ਰਾਤੇ ਜੋਤ ਦੇ ਆਪ ਲਿਵ ਲਾਏ, ਪਾਏ ਭਗਤ ਤੇਰੇ ਮਨ ਪਾਏ। ਸਤਿਗੁਰ ਸੇਵਨ ਸਦਾ ਸੁਖਦਾਤਾ, ਸਭ ਇੱਛਾ ਪਜਾ ਬਣਿਆ। ਹਰ ਜੀਉ ਤੇਰੀ ਸਦਾ ਸਰਨਾਈ, ਆਪੇ ਬਖਸ਼ੇ ਦੇ ਵਡਿਆਈ। ਜਮ ਕਾਲ ਤਿਸ ਨੇੜ ਨ ਆਵੈ, ਜੋ ਹਰ ਹਰ ਨਾਮ ਤੇ ਆਵਣਿਆ। ਅਨ ਦਿਨ ਰਾਤੇ ਜੋ ਹਰ ਪਾਏ, ਮੇਰੇ ਪ੍ਰਭ ਸਾਚੇ ਮੇਲ ਮਿਲਾਏ। ਸਦਾ ਸਦਾ ਸੱਚੇ ਤੇਰੀ ਸਰਨਾਈ, ਤੂੰ ਆਪੇ ਸੱਚ ਬਜਾ ਬਣਿਆ। ਜਿਨ ਸੱਚ ਜਾਤਾ ਸੀ ਸੱਚ ਸਮਾਣੇ, ਹਰ ਗੁਣ ਗਾਵੈ ਸੱਚ ਵਖਾਣੇ। ਨਾਨਕ ਨਾਮ ਰਤੇ ਬੈਰਾਗੀ, ਨਿਜ ਕਰ ਤਾੜੀ ਲਾਵਣਿਆ। ਮਾਂਜ ਮਹਲਾ ਤੀਜਾ, ਸ਼ਬਦ ਮਰੈ ਸੋ ਮੂਆ ਜਾਪੈ, ਕਾਲ ਨਾ ਚੰਪੈ ਦੁੱਖ ਨਾ ਸੰਤਾਪੈ। ਜੋਤੀ ਵਿੱਚ ਮਰ ਜੋ ਸਮਾਣੀ ਸੁਣ ਮਨ ਸੱਚ ਸਮਾ ਬਣਿਆ ਹਉ ਵਾਰੀ ਜੀਓ ਵਾਰੀ ਹਰ ਕਹਿ ਨਾਏ ਸੋਭਾ ਪਾਵਣਿਆ ਸਤਿਗੁਰ ਸੇਵ ਸਦਾ ਸਤਿਗੁਰ ਸੇਵ ਸੱਚ ਤਲਾਇਆ ਗੁਰਮਤੀ ਸਹਿਜ ਸਮਾ ਬਣਿਆ ਰਹਾਉ ਕਾਇਆ ਕੱਚੀ ਕੱਚਾ ਚੀਰ ਹੰਢਾਏ ਦੂਜੇ ਲਾਗੀ ਮਹਿਲ ਨਾ ਪਾਏ ਅਨ ਦਿਨ ਜਲ ਦੀ ਫਿਰੈ ਦਿਨ ਰਾਤੀ ਬਿਨ ਫਿਰ ਬਹੁਤ ਦੁਖ ਪਾਵਣਿਆ ਦੇਹੀ ਜਾਤ ਨਾ ਆਗੈ ਜਾਏ ਜਿੱਥੇ ਲੇਖਾ ਮੰਗੀਏ ਤਿੱਥੇ ਛੁੱਟੇ ਸੱਚ ਕਮਾਏ ਸਤਿਗੁਰ ਸੇਵਨ ਸੇਤਰ

ਪਾਏ, ਧੰਦੇ ਲਾਏ, ਲੱਖ ਚੁਰਾਸੀ ਰਿਜ਼ਕ ਆਪੇ ਅਪੜਾਏ। ਨਾਨਕ ਨਾਮ ਧਿਆਏ ਸਚ ਰਾਤੀ, ਜੁਤਿ ਸੁਭਾਵੈ ਸੋ ਕਰ ਕਰਾਵਣਿਆ, ਮਾਝ ਮਹਿਲਾ ਤੀਜਾ ਅੰਦਰ ਹੀਰਾ ਲਾਲ ਬਣਾਇਆ, ਗੁਰ ਕੈ ਸ਼ਬਦ ਪਰਖ ਪਰਖਾਇਆ। ਜਿਨ ਸੱਚ ਪੱਲੈ ਸੱਚ ਵਖਾਣੈ, ਸੱਚ ਕਸਵੱਟੀ ਲਾਮਣਿਆ, ਹਉ ਵਾਰੀ ਜੀਉ ਵਾਰੀ, ਗੁਰ ਕੀ ਬਾਣੀ ਮਨ ਵਸਾਵਣਿਆ, ਜਨ ਮਾਹਿ ਨਿਰੰਜਨ ਪਾਇਆ, ਜੋਤੀ ਜੋਤ ਮਿਲਾਵਣਿਆ ਰਹਾਉ। ਇਸ ਕਾਇਆ ਅੰਦਰ ਬਹੁਤ ਪਸਾਰਾ, ਨਾਮ ਨਿਰੰਜਨਿਆ ਤਗ ਮੈਂ ਪਾਰਾ, ਗੁਰਮੁਖ ਹੋਵੈ ਸੋਈ ਪਾਏ, ਆਪੇ ਬਖਸ਼ ਮਿਲਾਵਣਿਆ, ਮੀਰਾ ਠਾਕੁਰ ਸੱਚ ਦ੍ਰਿੜਾਏ, ਗੁਰਪ੍ਰਸਾਦੀ ਸੱਚ ਚਿਤ ਲਾਏ, ਸੱਚੋ ਸੱਚ ਵਰਤੈ ਸਭਨੀ ਥਾਈ, ਸੱਚੇ ਸੱਚ ਸਮਾਵਣਿਆ। ਵੇ ਪਰਵਾ ਸੱਚ ਮੇਰਾ ਪਿਆਰਾ, ਕਿਲਵਿਕ ਅਵਗੁਣ ਕਾਠਣ ਹਾਰਾ, ਪ੍ਰੇਮ ਪ੍ਰੀਤ ਸਦਾ ਧਿਆਈਐ ਪੈ ਭਾਏ, ਭਗਤ ਦ੍ਰਿੜਾਵਣਿਆ ਤੇ ਭਗਤ ਸੱਚੀ ਜੇ ਸੱਚੇ ਭਾਵੈ, ਆਪੇ ਦੇ ਨਾ ਪਛੋਤਾਵੈ। ਸਭ ਨਦੀਆਂ ਕਾ ਏਕੋ ਦਾਤਾ, ਸ਼ਬਦੇ ਮਾਰ ਜੀ ਵਾਵਣਿਆ, ਹਰ ਤੁਧ ਬਾਜੋ ਮੈਂ ਕੋਈ ਨਾਹੀ, ਤੁਧੈ ਸੇਵੀ ਤੈ ਤੁਰ ਸਾ ਲਾਹੀ। ਆਪੇ ਮੇਲ ਹੈ ਪ੍ਰਭ ਸਾਚੇ ਪੂਰੈ, ਕਰਮ ਤੂੰ ਪਾਵਣਿਆ, ਮੈਂ ਹੋਰ ਨ ਕੋਈ ਤੁਧੈ ਜਿਹਾ, ਤੇਰੀ ਨਦਰੀ ਸੀ ਜਿਸ ਦੇਹਾ, ਅੰਧ ਅਨੁਸਾਰ ਸੰਭਾਲ ਹਰ ਰਾਖੈ, ਗੁਰਮੁਖ ਸਹਿਜ ਸਮਾਵਣਿਆ, ਤੁਰਜੇ ਵਡ ਮੈਂ ਹੋਰ ਨ ਕੋਈ, ਤੁਧ ਆਪੇ ਸਿਰਜੀ ਆਪੇ ਅਗੋਈ, ਤੂੰ ਆਪੇ ਹੀ ਘੜ ਭੰਨ ਸਵਾਰੈ, ਨਾਨਕ ਨਾਮ ਸੁਹਾਵਣਿਆ, ਮਾਝ ਮਹਿਲਾ ਤੀਜਾ, ਸਭ ਕਟ ਆਪੇ ਭੋਗਣ ਹਾਰਾ, ਅਲਖ ਵਰਤੈ ਅਗਮ ਅਪਾਰ। ਗੁਰ ਕੈ ਸ਼ਬਦ ਮੇਰਾ ਹਰ ਪ੍ਰਭ ਧਿਆਈਐ ਸਹਿਜੇ ਸੱਚ ਸਮਾਵਣਿਆ, ਹਉ ਵਾਰੀ ਜੀਉ ਵਾਰੀ, ਗੁਰ ਸ਼ਬਦ ਮਨ ਵਸਾਵਣਿਆ। ਸ਼ਬਦ ਸੂਝੈ ਤਾਂ ਮਨ ਸਿਉ ਲੂਜੈ, ਮਨਸਾ ਮਾਰ ਸਮਾਵਣਿਆ ਰਹਾਉ। ਪੰਚ ਦੂਤ ਮੋਹੈ ਸੰਸਾਰਾ, ਮਨਮੁਖ ਅੰਧੇ ਸੁਧ ਨ ਸਾਰਾ, ਗੁਰਮੁਖ ਹੋਵੈ ਸੋ ਆਪਣਾ ਘਰ ਰੱਖੈ, ਪੰਚ ਦੂਤ ਸ਼ਬਦ ਪਚਾਵਣਿਆ। ਇੱਕ ਗੁਰਮੁਖ ਸਦਾ ਸੱਚੈ ਰੰਗ ਰਾਤੇ, ਸਹਿਜੇ ਪ੍ਰਭ ਸੇਵੈ ਅੰਦਨ ਮਾਤੇ, ਮਿਲ ਪ੍ਰੀਤਮ ਸੱਚੇ ਗੁਣ ਗਾਵੈ, ਹਰ ਦਰ ਸੋਭਾ ਪਾਵਣਿਆ। ਏਕ ਮੈਂ ਏਕੈ ਆਪਿਓ ਪਾਇਆ, ਦੁਬਿਧਾ ਦੂਜਾ ਤ੍ਰਿਬਿਧ ਮਾਇਆ, ਚੌਥੀ ਪੌੜੀ ਗੁਰਮੁਖੀ ਉੱਚੀ, ਸੱਚੋ ਸੱਚ ਕਮਾ ਬਣਿਆ। ਸਭ ਹੈ ਸੱਚਾ ਜੇ ਸੱਚੇ ਭਾਵੈ, ਜਿਨ ਸੱਚ ਜਾਤਾ ਸੋ ਸਹਿਜ ਸਮਾਵੈ, ਗੁਰਮੁਖ ਕਰਣੀ ਸੱਚੇ ਸੇਵੈ, ਸਾਚੇ ਜਾਏ ਸਮਾ ਬਣਿਆ। ਸੱਚੇ ਬਾਜੋਂ ਕੋ ਅਵਰ ਨ ਦੂਆ, ਦੂਜੇ ਲਾਗ ਜਗ ਖੱਪ ਖੱਪ ਮੂਆ, ਗੁਰਮੁਖ ਹੋਵੈ ਸੋ ਏਕੋ ਜਾਣੈ, ਏਕੋ ਸੇਵ ਸੁਖ ਪਾਵਣਿਆ। ਜੀ ਜਨ ਸਭ ਸ਼ਰਨ ਤੁਮਾਰੀ, ਆਪੇ ਧਰ ਦੇ ਕਹਿ ਕੱਚੀ ਪੱਕੀ ਸਾਰੀ, ਅੰਦਨ ਆਪੇ ਕਾਰ ਕਰਾਏ, ਆਪੇ ਮੇਲ ਮਿਲਾ ਬਣਿਆ, ਤੂੰ ਆਪੇ ਮੇਲੈ ਵੇਖੈ ਹਦੂਰ, ਤੂੰ ਸਭ ਮੈਂ ਆਪ ਰਿਆ ਭਰਪੂਰ, ਨਾਨਕ ਆਪੇ ਆਪ ਵਰਤੈ, ਗੁਰਮੁਖ ਸੋ ਜੀ ਪਾਵਣਿਆ। ਮਾਝ ਮਹਿਲਾ ਤੀਜਾ, ਅੰਮ੍ਰਿਤ ਬਾਣੀ ਗੁਰ ਕੀ ਮਿੱਠੀ, ਗੁਰਮੁਖ ਵਿਰ ਲੈ ਕਿਨੈ ਚੱਕੜੀ ਠੀ, ਅੰਤਰ ਪ੍ਰਗਾਸ ਮਹਾਰਸ ਪੀ ਵੈਦਰ, ਸੱਚੇ ਸ਼ਬਦ ਵਜਾ ਮਣਿਆ, ਹਉ ਵਾਰੀ ਜੀਉ ਵਾਰੀ, ਗੁਰ ਚਰਣੀ ਚਿਤ ਲਾ ਮਣਿਆ। ਸਤਿਗੁਰ ਹੈ ਅੰਮ੍ਰਿਤਸਰ ਸੱਚ, ਮਨ ਨਾਵੈ ਮੈਲ ਚੁਕਾਵਣਿਆ ਰਹਾਉ। ਤੇਰਾ ਸੱਚੇ ਕਿਨੇ ਅੰਤ ਨਾ ਪਾਇਆ, ਗੁਰਪ੍ਰਸਾਦ ਕਿਨੇ ਵਿਰਲੈ ਚਿਤ ਲਾਇਆ, ਤੁਧ ਸਾਲਾ ਨਾ ਰੱਜਾਂ ਕਭੂ, ਸੱਚੇ ਨਾਵੈ ਕੀ ਭੁਖ ਲਾਵਣਿਆ। ਏਕੋ ਵੇਖਾਂ ਅਵਰ ਨ ਬੀਆ, ਗੁਰਪ੍ਰਸਾਦੀ ਅੰਮ੍ਰਿਤ ਪੀਆ, ਗੁਰ ਕੈ ਸ਼ਬਦ ਤਿਖਾ ਨਿਵਾਰੀ, ਸਹਿਜੇ ਸੂਖ ਸਮਾਵਣਿਆ। ਰਤਨ ਪਦਾਰਥ ਪੱਲਰ ਤਿਆਗੈ, ਮਨਮੁਖ ਹੁੰਦਾ ਦੂਜੇ ਭਾਇ ਲਾਗੈ, ਜੋ ਬੀਜੈ ਸੋਈ ਫਲ ਪਾਏ, ਸੁਪਨੈ ਸੁਖ ਨ ਪਾਵਣਿਆ। ਆਪਣੀ ਕਿਰਪਾ ਕਰੇ ਸੋਈ ਜਨ ਪਾਏ, ਗੁਰ ਕਾ ਸ਼ਬਦ ਮਨ ਵਸਾਏ, ਅਨਦਨ ਸਦਾ ਰਹਿ ਪੈ ਅੰਦਰ ਪੈ ਮਾਰ, ਭਰਮ ਚੁਕਾਵਣਿਆ। ਭਰਮ ਚੁਕਾਇਆ ਸਦਾ ਸੁਖ ਪਾਇਆ, ਗੁਰਪ੍ਰਸਾਦ ਭਰਮ ਪਦ ਪਾਇਆ, ਅੰਤਰ ਨਿਰਮਲ ਨਿਰਮਲ ਬਾਣੀ, ਹਰ ਗੁਣ ਸਹਿਜੇ ਗਾਵਣਿਆ। ਸਿਮਰਤ ਸ਼ਾਸਤਰ ਵੇਦ ਵਖਾਣੈ, ਭਰਮੇ ਭੂਲਾ ਤਤ ਨਾ ਜਾਣੈ, ਬਿਨ ਸਤਿਗੁਰ ਸੇਵੇ ਸੁਖ ਨਾ ਪਾਏ, ਦੁੱਖੋ ਦੁੱਖ ਕਮਾਵਣਿਆ। ਆਪ ਕਰੇ ਕਿਸੇ ਆਖੈ ਕੋਈ, ਆਖਣ ਜਾਈਏ ਜੇ ਭੂਲਾ ਹੋਈ, ਨਾਨਕ ਆਪੇ ਕਰੀ ਕਰਾਏ, ਨਾਮੇ ਨਾਮ ਸਮਾਵਣਿਆ। ਮਾਝ ਮਹਿਲਾ ਤੀਜਾ, ਆਪੇ ਰੰਗੇ ਸਹਿਜ ਸੁਭਾਏ, ਗੁਰ ਕੈ ਸ਼ਬਦਾ ਰੰਗ ਚੜਾਏ, ਮਨ ਤਨ ਰਤਾ ਰਸਨਾ ਰੰਗ ਚਲੂਲੀ, ਪੈ ਭਾਏ ਰੰਗ ਚੜਾਵਣਿਆ। ਹਉ ਵਾਰੀ ਜੀਉ ਵਾਰੀ, ਨਿਰਭਉ ਮਨ ਵਸਾਵਣਿਆ, ਗੁਰ ਕਿਰਪਾ ਤੇ ਨਿਰਭਉ ਧਿਆਇਆ, ਬਿਭਉ ਜੁਲ ਸ਼ਬਦ ਤਰਾਵਣਿਆ ਰਹਾਉ। ਮਨ ਮੁਕ ਮੁਗਧ ਕਰੈ ਚਤੁਰਾਈ,

ਥਾਂ ਨਾ ਪਾਈ ਜੇ ਹਾਇਆ ਤੇ ਹਾਜਾ ਸੀ ਕਰਿਆ ਭੁਗਣ ਪਛਤਾਵਣਿਆ ਮਨਮੁਖਨ ਦੇ ਕਿਛੂ ਨ ਸੂਝੈ ਮਰਨ ਲਿਖਾਏ ਆਏ ਨੀ ਬੂਝੈ ਮਨਮੁਖ ਕਰਮ ਕਰੇ ਨਹੀਂ ਪਾਏ ਬਿਨ ਨਾਮੈ ਜਨਮ ਗਵਾ ਬਣਿਆ ਸੱਚ ਕਰਨੀ ਸ਼ਬਦ ਹੈ ਸਾਰ ਪੂਰੈ ਗੁਰ ਪਾਈਐ ਮੋਖ ਦਵਾਰ ਅੰਦਨ ਬਾਣੀ ਸ਼ਬਦ ਸੁਣਾਏ ਸੱਚ ਰਾਤੇ ਰੰਗ ਰੰਗਾਂ ਬਣਿਆ ਰਸਨਾ ਹਰਸ ਰਾਤੀ ਰੰਗ ਲਾਏ ਮੰਤਨ ਮੋਇਆ ਸਹਿਜ ਸੁਭਾਏ ਸਹਿਜੇ ਪ੍ਰੀਤਮ ਪਿਆਰਾ ਪਾਇਆ ਸਹਿਜੇ ਸਹਿਜ ਮਲਾ ਬਣਿਆ ਜਿਸ ਅੰਦਰ ਰੰਗ ਸੋਈ ਗੁਣ ਗਾਵੈ ਗੁਰ ਕੈ ਸ਼ਬਦ ਸਹਿਜੇ ਸੁਖ ਸਮਾਵੈ ਹਾਂ ਬਲਿਹਾਰੀ ਸਰਤਨ ਬਿਟੋਂ ਗੁਰਸੇਵਾ ਚਿਤ ਲਾਮਣਿਆ ਸੱਚੋ ਸੱਚਾ ਸੱਚ ਪਤੀਜੈ ਗੁਰ ਪ੍ਰਸਾਦੀ ਅੰਦਰ ਭੀਜੈ ਬੈਸੁ ਥਾਨ ਹਰ ਗੁਣ ਗਾਵੈ ਆਪੇ ਕਰ ਸਤ ਮਨਾ ਬਣਿਆ ਜਿਸਨੂੰ ਨਦਰ ਕਰੇ ਸੋ ਪਾਏ ਗੁਰਪ੍ਰਸਾਦੀ ਹੋਮੈ ਜਾਏ ਨਾਨਕ ਨਾਮ ਬਸੈ ਮਨ ਅੰਤਰ ਦਰ ਸੱਚੈ ਸੋਭਾ ਪਾਵਣਿਆ ਮਾਂਜ ਮਹਲਾ ਤੀਜਾ ਸਤਿਗੁਰ ਸੇਵਿਆ ਵੱਡੀ ਵਡਿਆਈ ਹਰ ਜੀ ਅਚਿੰਤ ਵਸੈ ਮਨ ਆਈ ਹਰ ਜੀ ਸਫਲਿਓ ਬਿਰਖ ਹੈ ਅੰਮ੍ਰਿਤ ਜਿਨ ਪੀਤਾ ਤਿਸ ਤਿਖਾ ਲਹਾਵਣਿਆ ਹਉ ਵਾਰੀ ਜੀਉ ਵਾਰੀ ਸੱਚ ਸੰਗਤ ਮੇਲ ਮਿਲਾ ਬਣਿਆ ਹਰ ਸਤ ਸੰਗਤ ਆਪੇ ਮਿਲੈ ਗੁਰ ਸ਼ਬਦੀ ਹਰ ਗੁਣ ਗਾਵਣਿਆ ਰਹਾਓ ਸਤਿਗੁਰ ਸੇਵੀ ਸ਼ਬਦ ਸੁਹਾਇਆ ਜਿਨ ਹਰ ਕਾ ਨਾਮ ਮਨ ਵਸਾਇਆ ਹਰ ਨਿਰਮਲ ਹਉਮੈ ਮੈਲ ਗਵਾਏ ਦਰ ਸੱਚੈ ਸੋਭਾ ਪਾਵਣਿਆ ਬਿਨ ਗੁਰ ਨਾਮ ਨ ਪਾਇਆ ਜਾਏ ਸਿੱਧ ਸਾਧਕ ਰਹੇ ਬਿਲ ਲਾਏ ਬਿਨ ਗੁਰ ਸੇਵੇ ਸੁਖ ਨ ਹੋਵੇ ਪੂਰੇ ਭਾ ਗੁਰ ਪਾਵਣਿਆ ਏ ਮਨ ਆਰਸੀ ਕੋਈ ਗੁਰਮੁਖ ਵੇਖੈ ਮੋਰ ਚਰਨ ਲਾਗੈ ਜਾਂ ਹਉਮੈ ਸੁਖ ਹੈ ਅਨਹਤ ਬਾਣੀ ਨਿਰਮਲ ਸ਼ਬਦ ਵਜਾਏ ਗੁਰ ਸ਼ਬਦੀ ਸੱਚ ਸਮਾ ਬਣਿਆ ਬਿਨ ਸਤਿਗੁਰ ਕਿਹ ਨਾ ਦੇਖਿਆ ਜਾਏ ਗੁਰ ਕਿਰਪਾ ਕਰ ਆਪਦਤਾ ਦਿਖਾਏ ਆਪੇ ਆਪੇ ਆਪ ਮਿਲ ਰਹੇ ਸਹਿਜੇ ਸਹਿਜ ਸਮਾ ਬਣਿਆ ਗੁਰਮੁਖ ਹੋਵੈ ਸੋ ਇੱਕ ਸੁਨ ਬਿਲਾਏ ਦੂਜਾ ਭਰਮ ਗੁਰ ਸ਼ਬਦ ਜਲਾਏ ਕਾਇਆ ਅੰਦਰ ਵਣਜ ਕਰੇ ਵਾਪਰ ਨਾਮ ਨਿਧਾਨ ਸੱਚ ਪਾ ਬਣਿਆ ਗੁਰਮੁਖ ਕਰਨੀ ਹਰ ਕੀਰਤ ਸਾਰ ਗੁਰਮੁਖ ਪਾਏ ਮੋਖ ਦਵਾਰ ਅੰਦਰ ਰੰਗ ਰਤਾ ਗੁਣ ਗਾਵੇ ਅੰਦਰ ਮਹਿਲ ਬਲਾ ਬਣਿਆ ਸਤਿਗੁਰ ਦਾਤਾ ਮਿਲੈ ਮਿਲਾਇਆ ਪੂਰੇ ਭਾਗਵਨ ਸ਼ਬਦ ਵਸਾਇਆ ਨਾਨਕ ਨਾਮ ਮਿਲੇ ਵਡਿਆਈ ਹਰ ਸੱਚੇ ਕੇ ਗੁਣ ਗਾ ਬਣਿਆ ਮਾਂਜ ਮਹਿਲਾ ਤੀਜਾ ਆ ਬੰਝਾਏ ਤਾਂ ਸਭ ਕੁਛ ਪਾਏ ਗੁਰ ਸ਼ਬਦੀ ਸੱਚੀ ਲਿਵ ਲਾਏ ਸੱਚ ਬਣ ਜੈ ਸੱਚ ਸੰਗਰੈ ਸੱਚ ਵਪਾਰ ਗਰਾ ਬਣਿਆ ਹਉ ਵਾਰੀ ਜੀਉ ਵਾਰੀ ਹਰ ਗੁਣ ਅੰਦਨ ਗਾ ਬਣਿਆ ਹਉ ਤੇਰਾ ਤੂੰ ਠਾਕੁਰ ਮੇਰਾ ਸੱਚ ਵਡਿਆਈ ਦੇ ਬਣਿਆ ਰਹਾਓ ਵੇਲਾ ਵਕਤ ਸਭ ਸੁਹਾਇਆ ਜਿਸ ਸੱਚਾ ਮੇਰੇ ਮਨ ਪਾਇਆ ਸੱਚੀ ਸੇਵੈਂ ਸੱਚ ਵਡਿਆਈ ਗੁਰ ਕਿਰਪਾ ਤੇ ਸੱਚ ਪਾਵਣਿਆ ਭਾਉ ਭੋਜਨ ਸਤਿਗੁਰ ਤੁਠੈ ਪਾਏ ਅੰਮ੍ਰਿਤ ਚੂਕੈ ਮਨ ਵਸਾਏ ਸੱਚ ਸੰਤੋਖ ਸਹਿਜ ਸੁਖ ਬਾਣੀ ਪੂਰੇ ਗੁਰ ਤੇ ਪਾਵਣਿਆ ਸਤਿਗੁਰੂ ਨਾ ਸੇਵੈ ਮੂਰਖ ਅੰਧ ਗਵਾਰਾ ਫਿਰ ਉਹ ਕਿੱਥੋਂ ਪਾਇਨ ਮੋਖ ਦੁਆਰਾ ਮਰ ਮਰ ਜੰਮੈ ਫਿਰ ਫਿਰ ਆਵੈ ਜਮਦਰ ਚੋਟਾਂ ਖਾ ਬਣਿਆ ਸ਼ਬਦ ਹੈ ਸਾਧ ਜਾਣੇ ਤਾਇਆ ਪਛਾਣੈ ਨਿਰਮਲ ਬਾਣੀ ਸ਼ਬਦ ਵਖਾਣੈ ਸੱਚੇ ਸੇਵ ਸਦਾ ਸੁਖ ਪਾਇਨ ਨੌ ਨਿਧ ਨਾਮ ਮਨ ਵਸਾਵਣਿਆ ਸੋ ਥਾਨ ਸੁਹਾਇਆ ਜੋ ਹਰ ਮਨ ਪਾਇਆ ਸਤਸੰਗਤ ਬਹਿ ਹਰ ਗੁਣ ਗਾਇਆ ਆਂਦਨ ਹਰਸਾ ਲਾਹੈ ਸਾਚਾ ਨਿਰਮਲ ਨਾਦ ਵਜਾਵਣਿਆ ਮਨਮੁਖ ਖੋਟੀ ਰਾਸ ਖੋਟਾ ਵਾ ਸਾਰਾ ਕੂੜ ਕਮਾਵਣ ਦੁੱਖ ਲਾਗੈ ਭਾਰਾ ਭਰਮੇ ਭੂਲੇ ਫਿਰਨ ਦਿਨ ਰਾਤੀ ਮਰ ਜਨਮੈ ਜਨਮ ਗਵਾਵਣਿਆ ਸੱਚਾ ਸਾਹਿਬ ਮੈਂ ਅਤ ਪਿਆਰਾ ਪੂਰੇ ਗੁਰ ਕੈ ਸ਼ਬਦ ਆਧਾਰਾ ਨਾਨਕ ਨਾਮ ਮਿਲੈ ਵਡਿਆਈ ਦੁੱਖ ਸੁੱਖ ਸਮਕਰ ਜਾਣਿਆ ਮਾਂਜ ਮਹਲਾ ਤੀਜਾ ਤੇਰੀਆਂ ਖਾਣੀ ਤੇਰੀਆਂ ਬਾਣੀ ਬਿਨਾਂ ਮੈਂ ਸਭ ਭਰਮ ਭੁਲਾਣੀ ਗੁਰਸੇਵਾ ਤੇ ਹਰ ਨਾਮ ਪਾਇਆ ਬਿਨ ਸਤਿਗੁਰ ਕੋਈ ਨਾ ਪਾਵਣਿਆ ਹਾਂ ਵਾਰੀ ਜੀਓ ਵਾਰੀ ਹਰ ਸੇਤੀ ਚਿਤ ਲਾਵਣਿਆ ਹਰ ਸੱਚਾ ਗੁਰ ਭਗਤੀ ਪਾਈਐ ਸਹਿਜੇ ਮਨ ਵਸਾਵਣਿਆ ਰਹਾਓ ਸਤਿਗੁਰ ਸੇਵੇ ਤਾਂ ਸਭ ਕੁਛ ਪਾਏ ਜਿਹੀ ਮਨਸ਼ਾ ਕਰ ਲਾਗੈ ਤੇ ਹਾ ਫਲ ਪਾਏ ਸਤਿਗੁਰ ਦਾਤਾ ਸਭਨਾ ਵੱਥੂ ਕਾ ਪੂਰੇ ਭਾਗ ਮਿਲਾ ਬਣਿਆ ਇਹ ਮਨ ਮੈਲਾ ਇੱਕ ਨਾ ਧਿਆਏ ਅੰਤਰ ਮੈੜ ਲਗੀ ਬਾਧੂ ਜੈ ਪਾਏ ਤੱਟ ਤੀਰਤ ਦਸ਼ੰਤਰ ਭਵੈ ਹੰਕਾਰੀ ਹੋਰ ਵਧੀਰੈ ਹੋਮੈ ਮਲ ਲਾ ਬਣਿਆ
ਸਤਿਗੁਰ ਸੇਵੇ ਤਾਂ ਮਲ ਜਾਏ, ਜੀਵਿਤ ਮਰੇ ਹਰਿ ਸਿਉ ਚਿਤ ਲਾਏ, ਹਰ ਨਿਰਮਲ ਸਚ ਮੈਲ ਨ ਲਾਗੈ, ਸਚ ਲਾਗੈ ਮੈਲ ਗਵਾ ਬਣਿਆ। ਵਾਹਿਗੁਰੂ ਹੈ ਅੰਧ ਗੁਬਾਰਾ, ਅਗਿਆਨੀ ਅੰਧਾ ਅੰਧ ਅੰਧਾਰਾ। ਬਿਸ਼ਟਾ ਕੇ ਕੀੜੇ ਬਿਸ਼ਟਾ ਕਮਾਵੇ, ਫਿਰ ਬਿਸ਼ਟਾ ਮਾਹੀ ਪਚਾ ਬਣਿਆ। ਮੁਕਤੇ ਸੇਵੇ ਮੁਕਤਾ ਹੋਵੇ, ਹਉਮੈ ਮਮਤਾ ਸ਼ਬਦੇ ਖੋਵੈ। ਅੰਨ ਦਿਨ ਹਰ ਜੀਉ ਸੱਚਾ ਸੇਵੀ, ਪੂਰੇ ਭਾਗ ਗੁਰ ਪਾਵਣਿਆ। ਆਪੇ ਬਖਸ਼ੇ ਮੇਲ ਮਿਲਾਏ, ਪੂਰੇ ਗੁਰ ਤੇ ਨਾਮ ਨਿੰਦ ਪਾਏ, ਸੱਚੇ ਨਾਮ ਸਦਾ ਮਨ ਸੱਚਾ, ਸਚ ਸੇਵੇ ਦੁੱਖ ਗਵਾ ਬਣਿਆ। ਸਦਾ ਹਜ਼ੂਰ ਦੂਰ ਨਾ ਜਾਣੋ, ਗੁਰ ਸ਼ਬਦੀ ਹਰਿ ਅੰਤਰ ਪਛਾਣੋ। ਨਾਨਕ ਨਾਮ ਮਿਲੇ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਮਾਂਝ ਮਹਿਲਾ ਤੀਜਾ। ਇੱਥੇ ਸਾਚੀ ਸੋ ਅੱਗੇ ਸਾਚੇ, ਮਨ ਸੱਚਾ ਸੱਚੇ ਸ਼ਬਦ ਰਾਚੇ, ਸੱਚਾ ਸੀਵੇ ਸੱਚ ਕਮਾਵੇ, ਸੱਚੋ ਸੱਚ ਕਮਾਵਣਿਆ। ਹਉ ਵਾਰੀ ਜੀਓ ਵਾਰੀ, ਸੱਚਾ ਨਾਮ ਮਨ ਵਸਾਵਣਿਆ, ਸੱਚੇ ਸੀਵੇ ਸੱਚ ਸਮਾਵੇ, ਸੱਚੇ ਕੇ ਗੁਣ ਗਾਵਣਿਆ ਰਹਾਓ। ਪੰਡਿਤ ਪੜੇ ਸਾਧ ਨਾ ਪਾਵੇ, ਦੂਜੇ ਭਾਏ ਮਾਇਆ ਮਨ ਭਰਮਾਵੇ, ਮਾਇਆ ਮੁਝ ਸਭ ਸੁਧ ਗਵਾਈ, ਕਰੇ ਗੁਣ ਪਛਤਾਵਣਿਆ। ਸਤਿਗੁਰ ਮਿਲੇ ਤਾਂ ਤਤ ਪਾਈ, ਹਰਿ ਕਾ ਨਾਮ ਮਨ ਵਸਾਈ। ਸ਼ਬਦ ਮਰੇ ਮਨ ਮਾਰੇ, ਆਪਣਾ ਮੁਕਤੀ ਕਾ ਦਰ ਪਾਵਣਿਆ। ਕਿਲਵੇ ਕਟੈ ਕ੍ਰੋਧ ਨਿਵਾਰੀ, ਗੁਰ ਕਾ ਸ਼ਬਦ ਰੱਖੇ ਉਰ ਧਾਰੀ, ਸੱਚ ਰਤੀ ਸਦਾ ਬੈਰਾਗੀ, ਹੋਮੈ ਮਾਰ ਮਿਲਾਵਣਿਆ। ਅੰਤਰ ਰਤਨ ਮਿਲੇ ਮਿਲਾਇਆ, ਤ੍ਰੇ ਬਿਧ ਮਨਸਾ ਤ੍ਰੇ ਬਿਧ ਮਾਇਆ। ਪੜ ਪੜ ਪੰਡਿਤ ਮੋਨੀ ਥੱਕੇ, ਚੌਥੇ ਪਦ ਕੀ ਸਾਰ ਨਾ ਪਾਵਣਿਆ। ਆਪੇ ਰੰਗੇ ਰੰਗ ਚੜਾਏ, ਸੇਜਨ ਰਾਤੇ ਗੁਰ ਸ਼ਬਦ ਰੰਗਾਏ, ਹਰ ਰੰਗ ਚੜਿਆ ਆ ਤੇ ਅਪਾਰ, ਹਰ ਰਸ ਰਸ ਗੁਣ ਗਾਵਣਿਆ। ਗੁਰਮੁਖ ਰਿਦ ਸਿਧ ਸੱਚ ਸੰਜਮ ਸੋਈ, ਗੁਰਮੁਖ ਗਿਆਨ ਨਾਮ ਮੁਕਤ ਹੋਈ, ਗੁਰਮੁਖ ਕਾਰ ਸੱਚ ਕਮਾਵੈ, ਸੱਚੇ ਸੱਚ ਸਮਾਵਣਿਆ। ਗੁਰਮੁਖ ਥਾਪੇ ਥਾਪਿਓ ਥਾਪੇ, ਗੁਰਮੁਖ ਜਾਤ ਪਾਤ ਸਭ ਆਪੇ, ਨਾਨਕ ਗੁਰਮੁਖ ਨਾਮ ਧਿਆਏ, ਨਾਮੇ ਨਾਮ ਸਮਾਵਣਿਆ। ਮਾਂਝ ਮਹਲਾ ਤੀਜਾ। ਉਤਪਤ ਪਰਲੋ ਸ਼ਬਦੇ ਹੋਵੈ, ਸ਼ਬਦੇ ਹੀ ਫਿਰ ਉਪਤ ਹੋਵੇ, ਗੁਰਮੁਖ ਵਰਤੈ ਸਭ ਆਪੇ ਸੱਚਾ, ਗੁਰਮੁਖ ਉਪਾਏ ਸਮਾ ਬਣਿਆ। ਹਉ ਵਾਰੀ ਜੀਉ ਵਾਰੀ, ਗੁਰਪੂਰਾ ਮਨ ਵਸਾਵਣਿਆ। ਗੁਰ ਤੇ ਸ਼ਾਂਤ ਭਗਤ ਕਰੇ ਦਿਨ ਰਾਤੀ, ਗੁਣ ਕਹਿ ਗੁਣੀ ਸਮਾ ਬਣਿਆ ਰਹਾਉ। ਗੁਰਮੁਖ ਧਰਤੀ ਗੁਰਮੁਖ ਪਾਣੀ, ਗੁਰਮੁਖ ਪਵਨ ਬਸੰਤਰ ਖਿਲੈ ਵਡਾਣੀ, ਸੋ ਨਿਗੁਰਾ ਜੋ ਮਰਮਰ ਜੰਮੈ, ਨਿਗੁਰੇ ਆਵਣ ਜਾਵਣਿਆ। ਤਿਨ ਕਰਤੈ ਖੇਲ ਰਚਾਇਆ, ਕਾਇਆ ਸਰੀਰੈ ਵਿੱਚ ਸਭ ਕੁਝ ਪਾਇਆ, ਸ਼ਬਦ ਭੇਦ ਕੋਈ ਮਹਿਲ ਪਾਏ, ਮਹਿਲੇ ਮਹਿਲ ਬੁਲਾਵਣਿਆ। ਸੱਚਾ ਸ਼ਾਹ ਸੱਚੇ ਬਣ ਜਾ ਰੇ, ਸੱਚ ਵਣਜੈ ਗੁਰ ਹੀਤ ਅਪਾਰੇ, ਸੱਚ ਵਿਹਜੈ ਸੱਚ ਕਮਾਵੈ, ਸੱਚੋ ਸੱਚ ਕਮਾਵਣਿਆ। ਬਿਨ ਰਾਸ਼ੀ ਕੋ ਵੱਤ ਕਿਉ ਪਾਏ, ਮਨਮੁਖ ਭੂਲੇ ਲੋਕ ਸਭਾਏ, ਬਿਨ ਰਾਸ਼ੀ ਸਭ ਖਾਲੀ ਚੱਲੇ, ਖਾਲੀ ਜਾਇ ਦੁਖ ਪਾਵਣਿਆ। ਇੱਕ ਸੱਚ ਬਣਨ ਜੈ ਗੁਰ ਸ਼ਬਦ ਪਿਆਰੇ, ਆਪ ਤਰੈ ਸਗਲੇ ਕੁਲ ਤਾਰੇ, ਆਏ ਸੇ ਪ੍ਰਵਾਨ ਹੋਏ, ਮਿਲ ਪ੍ਰੀਤਮ ਸੁਖ ਪਾਵਣਿਆ। ਅੰਤਰ ਵਸਤ ਮੂੜਾ ਬਾਹਰ ਭਾਲੇ, ਮਨਮੁਖ ਅੰਦੇ ਫਿਰੈ ਬਿਤਾਲੇ, ਜਿੱਥੇ ਵੱਤ ਹੋਵੇ ਤਿੱਥੋਂ ਕੋਈ ਨਾ ਪਾਵੇ, ਮਨਮੁਖ ਭਰਮ ਭੁਲਾਵਣਿਆ। ਆਪੇ ਦੇਵੈ ਸ਼ਬਦ ਬੁਲਾਏ, ਮਹਿਲੀ ਮਹਿਲ ਸਹਿ ਸੁਪਾਏ, ਨਾਨਕ ਨਾਮ ਮਿਲੇ ਵਡਿਆਈ, ਆਪੇ ਸੁਣ ਸੁਣ ਧਿਆ ਬਣਿਆ। ਮਾਂਝ ਮਹਲਾ ਤੀਜਾ। ਸਤਿਗੁਰ ਸਾਚੀ ਸਿੱਖ ਸੁਣਾਈ, ਹਰ ਚੇਤੋ ਅੰਤ ਹੋਏ ਸਿਖਾਈ, ਹਰ ਅਗਮ ਅਗੋਚਰ ਨਾਥ ਅਜੂਨੀ, ਸਤਿਗੁਰ ਕੈ ਪਾਏ ਪਾਵਣਿਆ। ਹੋ ਵਾਰੀ ਜੀਉ ਵਾਰੀ, ਆਪ ਨਵਾਰਣਿਆ। ਆਪ ਗਵਾਏ ਤਾਂ ਹਰ ਪਾਏ, ਹਰਿ ਸਿਉ ਸਹਿਜ ਸਮਾਵਣਿਆ ਰਹਾਓ। ਪੂਰਬ ਲਿਖਿਆ ਸੋ ਕਰਮ ਕਮਾਇਆ, ਸਤਿਗੁਰ ਸੇਵ ਸਦਾ ਸੁਖ ਪਾਇਆ, ਬਿਨ ਭਾਗਾਂ ਗੁਰ ਪਾਈਐ ਨਾਹੀ ਸ਼ਬਦ ਹੈ ਮੇਲ ਮਿਲਾਵਣਿਆ। ਗੁਰਮੁਖ ਲਿਪਤਰ ਹੈ ਸੰਸਾਰੀ, ਗੁਰ ਕੈ ਤਕੀਐ ਨਾਮੇ ਆਧਾਰੀ, ਗੁਰਮੁਖ ਜੋਰ ਕਰੇ ਕਿਆ ਤਿਸ ਨੂੰ, ਆਪੇ ਖਬ ਦੁਖ ਪਾਵਣਿਆ। ਮਨਮੁਖ ਕੰਧੇ ਸ਼ੁੱਧ ਨ ਕਾਈ, ਆਤਮ ਘਾਤੀ ਹੈ ਜਗਤ ਕਸਾਈ, ਨਿੰਦਾ ਕਰ ਕਰ ਵਾ ਭਾਰ ਉਠਾਵੇ, ਬਿਨ ਮਜ਼ੂਰੀ ਭਾਰ ਪਹੁੰਚਾ ਬਣਿਆ। ਇਹ ਜਗਵਾੜੀ ਮੇਰਾ ਪ੍ਰਮਾਲੀ, ਸਦਾ ਸੰਭਾਲੇ ਕੋ ਨਾਹੀ ਖਾਲੀ, ਜੇ ਹੀ ਵਾਸਨਾ ਪਾਏ ਤੇ ਹੀ ਵਰਤੈ, ਵਾਸੂ ਵਾਸ ਜਨਾ ਬਣਿਆ। ਮਨਮੁਖ ਰੋਗੀ ਹੈ ਸੰਸਾਰ, ਸੁਖਦਾਤਾ ਵਿਸਰਿਆ ਗਮ ਅਪਾਰ, ਦੁਖੀਏ ਨਿਤ ਫਿਰੈ ਬਿਰਲਾਂਦੇ, ਬਿਨ ਗੁਰ ਸ਼ਾਂਤ ਨਾ ਪਾਵਣਿਆ।
ਜਿਨ ਕੀਤੇ ਸੋਈ ਬਿਦ ਜਾਣੈ ਆਪ ਕਰੇ ਤਾਂ ਹੁਕਮ ਪਛਾਣੈ ਜਿਹਾ ਅੰਦਰ ਪਾਏ ਤਿਹਾ ਵਰਤੈ ਆਪੇ ਬਾਹਰ ਪਾਵਣਿਆ ਤਿਸ ਬਾਝੋਂ ਸੱਚੇ ਮੈਂ ਹੋਰ ਨ ਕੋਈ ਜਿਸ ਲਾਏ ਲਏ ਸੋ ਨਿਰਮਲ ਹੋਈ ਨਾਨਕ ਨਾਮ ਵਸੈ ਘਟ ਅੰਤਰ ਜਿਸ ਦੇਵੈ ਸੋ ਪਾਵਣਿਆ ਮਾਂਜ ਮਹਲਾ ਤੀਜਾ ਅੰਮ੍ਰਿਤ ਨਾਮ ਮਨ ਵਸਾਏ ਹਉਮੈ ਮੀਰਾ ਸਭ ਦੁੱਖ ਗਵਾਏ ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤ ਅੰਮ੍ਰਿਤ ਪਾਵਣਿਆ ਹਉ ਵਾਰੀ ਜੀਉ ਵਾਰੀ ਅੰਮ੍ਰਿਤ ਬਾਣੀ ਮਨ ਵਸਾਵਣਿਆ ਅੰਮ੍ਰਿਤ ਬਾਣੀ ਮਨ ਵਸਾਏ ਅੰਮ੍ਰਿਤ ਨਾਮ ਤਿਆ ਬਣਿਆ ਰਹਾਉ ਅੰਮ੍ਰਿਤ ਬੋਲੈ ਸਦਾ ਮੁਖ ਵੈਣੀ ਅੰਮ੍ਰਿਤ ਵੇਖੈ ਪਰਖੈ ਸਦਾ ਨੈਣੀ ਅੰਮ੍ਰਿਤ ਕਥਾ ਕਹਿ ਸਦਾ ਦਿਨ ਰਾਤੀ ਅਵਰਾਂ ਆਖ ਸੁਣਾ ਬਣਿਆ ਅੰਮ੍ਰਿਤ ਰੰਗ ਰਤਾ ਲਿਵ ਲਾਏ ਅੰਮ੍ਰਿਤ ਗੁਰ ਪ੍ਰਸਾਦੀ ਪਾਏ ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ ਮਨ ਤਨ ਅੰਮ੍ਰਿਤ ਬਿਆ ਬਣਿਆ ਸੋ ਕਿਛ ਕਰੈ ਜੋ ਚਿੱਤ ਨਾ ਹੋਈ ਤਿਸ ਦਾ ਹੁਕਮ ਮੇਟ ਨਾ ਸਕੈ ਕੋਈ ਹੁਕਮੈ ਵਰਤੈ ਅੰਮ੍ਰਿਤ ਬਾਣੀ ਹੁਕਮੇ ਅੰਮ੍ਰਿਤ ਪਿਆ ਬਣਿਆ ਅਜਬ ਕੰਮ ਕਰਤੀ ਹਰ ਕੇਰੇ ਇਹ ਮਨ ਭੁੱਲਾ ਜਾਂਦਾ ਫੇਰੇ ਅੰਮ੍ਰਿਤ ਬਾਣੀ ਸਿਉਂ ਚਿਤ ਲਾਏ ਅੰਮ੍ਰਿਤ ਸ਼ਬਦ ਵਜਾ ਬਣਿਆ ਖੋਟੇ ਖਰੇ ਤੁਧ ਆਪਿ ਉਪਾਏ ਤੁਧ ਆਪੇ ਪਰਖੇ ਲੋਕ ਸਬਾਏ ਖਰੇ ਪਰਖ ਖਜਾਨੇ ਪਾਏ ਹੈ ਖੋਟੇ ਭਰਮ ਭੁਲਾ ਬਣਿਆ ਕਿਉਂ ਕਰ ਵੇਖਾਂ ਕਿਉਂ ਸਾਹ ਲਾਹੀ ਗੁਰਪ੍ਰਸਾਦੀ ਸ਼ਬਦ ਸਲਾਹੀ ਤੇਰੇ ਭਾਣੇ ਵਿੱਚ ਅੰਮ੍ਰਿਤ ਵਸੈ ਤੂੰ ਭਾਣੇ ਅੰਮ੍ਰਿਤ ਪੀਆ ਬਣਿਆ ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ ਸਤਿਗੁਰ ਸੇਵੇ ਹਿਰਦੈ ਸਮਾਣੀ ਨਾਨਕ ਅੰਮ੍ਰਿਤ ਨਾਮ ਸਦਾ ਸੁਖਦਾਤਾ ਪੀ ਅੰਮ੍ਰਿਤ ਸਭ ਭੁੱਖ ਲੈ ਜਾ ਬਣਿਆ ਮਾਂਜ ਮਹਲਾ ਤੀਜਾ ਅੰਮ੍ਰਿਤ ਵਰਤੈ ਸਹਿ ਸੁਭਾਏ ਗੁਰਮੁਖ ਵਿਰਲਾ ਕੋਈ ਜਨ ਪਾਏ ਅੰਮ੍ਰਿਤ ਪੀ ਸਦਾ ਤ੍ਰਿਪਤਾਸੇ ਕਰ ਕਿਰਪਾ ਤ੍ਰਿਸ਼ਨਾ ਬੁਝਾ ਬਣਿਆ ਹਉ ਵਾਰੀ ਜੀਉ ਵਾਰੀ ਗੁਰਮੁਖ ਅੰਮ੍ਰਿਤ ਪੀਆ ਬਣਿਆ ਰਸਨਾ ਰਸ ਚਾਖ ਸਦਾ ਹਰਣਗਾਤੀ ਸਹਿਜੇ ਹਰ ਗੁਣ ਗਾ ਬਣਿਆ ਰਹਾਉ ਗੁਰਪ੍ਰਸਾਦੀ ਸਹਿਜ ਕੁਪਾਏ ਦੁਬਧਾ ਮਾਰੇ ਕਿਸਨ ਲਿਵ ਲਾਏ ਨਦਰ ਕਰੇ ਤਾਂ ਹਰ ਗੁਣ ਗਾਵੇ ਨਦਰੀ ਸੱਚ ਸਮਾ ਬਣਿਆ ਸਭਨਾ ਉੱਪਰ ਨਦਰ ਪ੍ਰਭ ਤੇਰੀ ਕਿਸੈ ਥੋੜੀ ਕਿਸੇ ਹੈ ਕਣੇਰੀ ਤੁਝ ਤੇ ਬਾਹਰ ਕਿਛ ਨਾ ਹੋਵੇ ਗੁਰਮੁਖ ਸੋ ਜੀ ਫਾ ਬਣਿਆ ਗੁਰਮੁਖ ਤੱਤ ਹੈ ਵਿਚਾਰਾ ਅੰਮ੍ਰਿਤ ਭਰੇ ਤੇਰੇ ਭੰਡਾਰਾ ਬਿਨ ਸਤਿਗੁਰ ਸੇਵੇ ਕੋਈ ਨਾ ਪਾਵੇ ਬਿਲਕੁਲ ਗੁਰ ਕਿਰਪਾ ਤੇ ਪਾ ਬਣਿਆ ਸਤਿਗੁਰ ਸੇਵੈ ਸੋ ਜਨ ਸੋ ਹੈ ਅੰਮ੍ਰਿਤ ਨਾ ਮੰਤਰ ਮਨ ਮੋਹੈ ਅੰਮ੍ਰਿਤ ਮੰਤਰ ਬਾਣੀ ਰਤਾ ਅੰਮ੍ਰਿਤ ਸਹਿ ਸੁਨਾ ਬਣਿਆ ਮਨ ਮਖ ਭੂਲਾ ਦੂਜੈ ਭਾਇ ਖੁਆਏ ਨਾਮ ਨਾ ਲਿਵੈ ਮਰੈ ਬਿਖਾਏ ਅੰਦਨ ਸਦਾ ਬਿਸ਼ਟਾ ਮੈਂ ਵਾਸਾ ਬਿਨ ਸੇਵਾ ਜਨਮ ਗਵਾ ਬਣਿਆ ਅੰਮ੍ਰਿਤ ਪੀਵੈ ਜਿਸਨੂੰ ਆਪ ਪਿਆਏ ਗੁਰਪ੍ਰਸਾਦਨੀ ਸਹਿਜ ਲਿਵ ਲਾਏ ਪੂਰਨ ਪੂਰ ਰਿਆ ਸਭ ਆਪੇ ਗੁਰਮਤਿ ਨਦਨੀ ਆ ਬਣਿਆ ਆਪੇ ਆਪ ਨਿਰੰਜਨ ਸੋਈ ਜਿਨ ਸਿਰ ਜੀ ਤਿਨ ਆਪੇ ਗੋਈ ਨਾਨਕ ਨਾਮ ਸੰਭਾਲ ਸਦਾ ਤੂੰ ਸਹਿਜੇ ਸੱਚ ਸਮਾ ਬਣਿਆ ਮਾਂਜ ਮਹਲ ਤੀਜਾ ਸੇ ਸਤ ਲਾਗੇ ਜੋ ਤੁਧ ਭਾਏ ਸਦਾ ਸਹਿ ਸੇਵੈ ਸਹਿਜ ਸੁਭਾਏ ਸੱਚੇ ਸ਼ਬਦ ਸੱਚਾ ਸਲਾਹੀ ਸੱਚੇ ਮੇਲ ਮਿਲਾ ਬਣਿਆ ਹਉ ਵਾਰੀ ਜੀਉ ਵਾਰੀ ਸੱਚ ਸਲਾਹਣਿਆ ਸੱਚ ਧਿਆਨ ਸੇ ਸਜ ਰਤੇ ਸੱਚੇ ਸੱਚ ਸਮਾ ਬਣਿਆ ਰਹਾਉ ਜਹਾਂ ਦੇਖਾਂ ਸਹਿ ਸਭਨੀ ਤਾਈ ਗੁਰਪ੍ਰਸਾਦੀ ਮਨ ਵਸਾਈ ਤਨ ਸੱਚਾ ਰਸਨਾ ਸਚ ਰਾਤੀ ਸੱਚ ਸੁਣੇ ਆਖ ਵਸਾਵਣਿਆ ਮਨਸਾ ਮਾਰ ਸੱਚ ਸਮਾਣੀ ਇਨ ਮਨ ਡੀਠੀ ਸਭ ਆਵਣ ਜਾਣੀ ਸਤਿਗੁਰ ਸੇਵੇ ਸਦਾ ਮਨੇ ਚਲਨੇ ਕਰ ਵਾਸਾ ਪਾਵਣਿਆ ਗੁਰ ਕੈ ਸ਼ਬਦ ਹਿਰਦੈ ਦਿਖਾਇਆ ਮਾਇਆ ਮੋਹ ਸ਼ਬਦ ਜਲਾਇਆ ਸੱਚੋ ਸੱਚਾ ਵੇਖ ਸਲਾਹੀ ਗੁਰ ਸ਼ਬਦੀ ਸੱਚ ਪਾਵਣਿਆ ਜੋ ਸੱਚ ਰਾਤੇ ਤਿਨ ਸੱਚੀ ਲਿਵ ਲਾਗੀ ਹਰ ਨਾਮ ਸੰਭਾਲੈ ਸੀ ਬਡਭਾਗੀ ਸੱਚੇ ਸ਼ਬਦ ਆ ਮਿਲਾਏ ਸਾਸੰਗਤ ਸਚਗੁਣ ਗਾਵਣਿਆ ਲੇਖਾ ਪੜ੍ਹੀਐ ਜੇ ਲੇਖੇ ਵਿੱਚ ਹੋਵੇ ਉਹ ਗਮ ਅਗੋਚਰ ਸ਼ਬਦ ਸ਼ੁੱਧ ਹੋਵੇ ਅੰਦਨ ਸੱਚ ਸ਼ਬਦ ਸਾਲਾਹੀ ਹੋਰ ਕੋਈ ਨਾ ਕੀਮਤ ਪਾਵਣਿਆ ਪੜ ਪੜ ਥਾਕੇ ਸ਼ਾਂਤ ਨਾ ਆਈ ਪੜ ਪੜ ਥਾਕੇ ਸ਼ਾਂਤ ਨਾ ਆਈ ਤ੍ਰਿਸ਼ਨਾ ਜਾਲੀ ਸ਼ੁੱਧ ਨਾ ਕਾਈ ਬਿਕ ਵਿਹਾਜੈ ਬਿਕ ਮੋਹ ਪਿਆਸੇ ਕੂੜ ਬੋਲ ਬੋਲ ਬਿਖਾ ਬਣਿਆ ਗੁਰਪ੍ਰਸਾਦੀ ਇੱਕੋ ਜਾਣਾ ਦੂਜਾ ਮਾਰਮਨ ਸੱਚ ਸਮਾਣਾ ਨਾਨਕ ਇੱਕੋ ਨਾਮਰਤੈ ਮਨ ਅੰਤਰ ਗੁਰਪ੍ਰਸਾਦੀ ਪਾਵਣਿਆ ਮਾਂਜ ਮਹਲਾ ਤੀਜਾ ਵਰਨ ਰੂਪ ਵਰਤੈ ਸਭ ਤੇਰੇ ਮਰਮਰ ਜੰਮੈ ਫਿਰ ਪਵੈ ਕਣੇਰੇ ਤੂੰ ਇੱਕੋ ਨਿਚਲ ਅਗਮਿਆ ਪਾਰਾ ਗੁਰਮਤੀ ਬੂਝ ਬਜਾ ਬਣਿਆ ਹਾਂ ਵਾਰੀ ਜੀਉ ਵਾਰੀ ਰਾਮ ਨਾਮ ਮਨ ਵਸਾ ਬਣਿਆ ਤਿਸ ਰੂਪ ਨਾ ਦੇਖਿਆ ਵਰਨ ਕੋਈ ਗੁਰਮਤੀ ਆ ਬਜਾ ਬਣਿਆ ਰਹਾਉ
ਸਭ ਏਕਾ ਜੋਤਿ ਜਾਣੈ ਜੇ ਕੋਈ, ਸਤਿਗੁਰ ਸਿਵੇਂ ਪ੍ਰਗਟ ਹੋਈ, ਗੁਪਤ ਪ੍ਰਗਟ ਵਰਤੈ ਸਭ ਥਾਈ, ਜੋਤੀ ਜੋਤ ਮਿਲਾ ਬਣਿਆ, ਤ੍ਰਿਸ਼ਨਾ ਅਗਰ ਜਲੈ ਸੰਸਾਰਾ, ਲੋਭ ਅਭਿਮਾਨ ਬਹੁਤ ਹੰਕਾਰਾ, ਮਰ ਮਰ ਜਨਮੈ ਪਤ ਗਵਾਏ, ਆਪਣੀ ਬਿਰਥਾ ਜਨਮ ਗਵਾ ਬਣਿਆ, ਗੁਰ ਕਾ ਸ਼ਬਦ ਕੋ ਵਿਰਲਾ ਬੂਝੈ, ਆਪ ਮਾਰੇ ਤੰਤਰ ਭਵਨ ਸੂਝੈ, ਫਿਰ ਵੀ ਮਰੈ ਨਾ ਮਰਨਾ ਹੋਵੇ, ਸਹਿਜੇ ਸੱਚ ਸੁਭਾਅ ਬਣਿਆ, ਮਾਇਆ ਮੈਂ ਫਿਰ ਚਿੱਤ ਨਾ ਲਾਏ, ਗੁਰ ਕੈ ਸ਼ਬਦ ਸਦ ਰਹੇ ਸਮਾਏ, ਸੱਚ ਸਲਾਹੀ ਸਭ ਘਟ ਯੰਤਰ, ਸੱਚੋ ਸੱਚ ਸੁਹਾ ਬਣਿਆ, ਸੱਚ ਸਲਾਹੀ ਸਦਾ ਹਜ਼ੂਰੀ, ਗੁਰ ਕੈ ਸ਼ਬਦ ਰਿਆ ਭਰਪੂਰੀ, ਗੁਰ ਪ੍ਰਸਾਦੀ ਨਦਰੀ ਆਵੈ, ਸੱਚੇ ਹੀ ਸੁਖ ਪਾਵਣਿਆ, ਸੱਚ ਮਾਨੰਦ ਰਿਆ ਸਮਾਏ, ਸਦਾ ਸਚ ਨਹੀਂ ਚਲੇ ਆਵੈ ਨਾ ਜਾਈ, ਸੱਚੇ ਲਾਗੇ ਸੁਮਨ ਨਿਰਮਲ, ਗੁਰਮਤੀ ਸੱਚ ਸਮਾ ਬਣਿਆ, ਸੱਚ ਸਲਾਹੀ ਔਰ ਨ ਕੋਈ, ਜਿਸ ਸੇਵਿਆ ਸਦਾ ਸੁਖ ਹੋਈ, ਨਾਨਕ ਨਾਮਰਤੀ ਵਿਚਾਰੀ, ਸੱਚੋ ਸੱਚ ਕਮਾ ਬਣਿਆ, ਮਾਂਝ ਮਹਲਾ ਤੀਜਾ, ਨਿਰਬਲ ਸ਼ਬਦ ਨਿਰਮਲ ਹੈ ਬਾਣੀ, ਨਿਰਮਲ ਜੋ ਸਭ ਮਾਹੇ ਸਮਾਣੀ, ਨਿਰਮਲ ਬਾਣੀ ਹਰ ਸਾਲਾਹੀ, ਜਪ ਹਰ ਨਿਰਮਲ ਮੈਲ ਗਵਾ ਬਣਿਆ, ਹਉ ਵਾਰੀ ਜੀਓ ਵਾਰੀ, ਸੁਖਦਾਤਾ ਮਨ ਵਸਾ ਬਣਿਆ, ਹਰ ਨਿਰਮਲ ਗੁਰ ਸ਼ਬਦ ਸਲਾਹੀ, ਸ਼ਬਦੋ ਸੁਣ ਤਿਸਾ ਮਿਟਾ ਬਣਿਆ, ਰਹਾਉ ਨਿਰਮਲ ਨਾ ਵਸਿਆ ਮਨ ਆਏ, ਮਨ ਤਾਂ ਨਿਰਮਲ ਮਾਇਆ ਮੋਹ ਗਵਾਏ, ਨਿਰਮਲ ਗੁਣ ਗਾਵੈ ਨਿਰ ਸਾਚੇ ਕੇ, ਨਿਰਮਲ ਨਾਦ ਵਜਾ ਬਣਿਆ, ਨਿਰਮਲ ਅੰਮ੍ਰਿਤ ਗੁਰ ਤੇ ਪਾਇਆ, ਵਿੱਚੋਂ ਆਪ ਮੂਆ ਤਿੱਥੇ ਬੋ ਨਾ ਮਾਇਆ, ਨਿਰਮਲ ਗਿਆਨ ਧਿਆਨ ਅਤਿ ਨਿਰਮਲ, ਨਿਰਮਲ ਬਾਣੀ ਮਨ ਵਸਾ ਬਣਿਆ, ਜੋ ਨਿਰਮਲ ਸੇਵੇ ਸੋ ਨਿਰਮਲ ਹੋਵੇ, ਹਉਮੈ ਮੈਲ ਗੁਰ ਸ਼ਬਦੇ ਧੂਵੈ, ਨਿਰਮਲ ਵਾਜੈ ਨਿਹੱਤਨ ਬਾਣੀ, ਦਰ ਸੱਚੈ ਸੋਭਾ ਪਾਵਣਿਆ, ਨਿਰਮਲ ਤੇ ਸਭ ਨਿਰਮਲ ਹੋਵੇ, ਨਿਰਮਲ ਮਨੁਆ ਹਰ ਸ਼ਬਦ ਪਰੋਵੈ, ਨਿਰਮਲ ਨਾਮ ਲੱਗੇ ਬੜਭਾਗੀ, ਨਿਰਮਲ ਨਾਮ ਸੋਹਾ ਬਣਿਆ, ਸੋ ਨਿਰਮਲ ਜੋ ਸ਼ਬਦੇ ਸੋ ਹੈ, ਨਿਰਮਲ ਨਾਮ ਮੰਤਨ ਮੋਹੈ, ਸੱਚ ਨਾਮ ਮਲ ਕਦੇ ਨਾ ਲੱਗੈ, ਮੁਕੂਜਲ ਸੱਚ ਕਰਾਵਣਿਆ, ਮਨ ਮੈਲਾ ਹੈ ਦੂਜੇ ਪਾਏ, ਮੈਲਾ ਚੌਂਕਾ ਮੈਲੈ ਥਾਏ, ਮੈਲਾ ਖਾਏ ਫਿਰ ਮੈਲ ਵਧਾਏ, ਮਨਮੁਖ ਮੈਲ ਦੁੱਖ ਪਾਵਣਿਆ, ਮੈਲੇ ਨਿਰਮਲ ਸਭ ਹੁਕਮ ਸੁਭਾਏ, ਸੇ ਨਿਰਮਲ ਹਰ ਸਾਚੇ ਭਾਏ, ਨਾਨਕ ਨਾਮ ਵਸੈ ਮਨ ਅੰਤਰ, ਗੁਰਮੁਖ ਮੈਲ ਚੁਕਾਵਣਿਆ, ਮਾਂਝ ਮਹਲਾ ਤੀਜਾ, ਗੋਬਿੰਦ ਉਜਲ ਉਜਲ ਹੰਸਾ, ਮਨ ਬਾਣੀ ਨਿਰਮਲ ਮੇਰੀ ਮਨਸ਼ਾ, ਮਨ ਉਜਲ ਸਦਾ ਮੁਕਸੋ ਹੈ, ਅਤ ਉਜਲ ਨਾਮ ਤੇ ਆਮਣਿਆ, ਹਉ ਵਾਰੀ ਜੀਓ ਵਾਰੀ, ਗੋਬਿੰਦ ਗੁਣ ਗਾ ਬਣਿਆ, ਗੋਬਿੰਦ ਗੋਬਿੰਦ ਕਹਿ ਨਰਾਤੀ, ਗੋਬਿੰਦ ਗੁਰ ਸ਼ਬਦ ਸੁਣਾ ਬਣਿਆ, ਰਹਾਓ ਗੋਬਿੰਦ ਗਾਵੈ ਸਹਿਜ ਸੁਭਾਏ, ਗੁਰ ਕੈ ਪੈ ਉਜਲ ਹੋਮੈ ਮਲ ਜਾਏ, ਸਦਾ ਆਨੰਦ ਰਹੇ ਭਗਤ ਕਰਹਿ ਦਿਨ ਰਾਤੀ, ਸੁਣ ਗੋਬਿੰਦ ਗੁਣ ਗਾ ਬਣਿਆ, ਮਨੁਆ ਨਾਚੈ ਭਗਤ ਦ੍ਰਿੜਾਏ, ਗੁਰ ਕੈ ਸ਼ਬਦ ਮਨੈ ਮਨ ਮਿਲਾਏ, ਸੱਚਾ ਤਾਲ ਪੂਰੇ ਮਾਇਆ ਮੋਹ ਚੁਕਾਏ, ਸ਼ਬਦੇ ਨਿਰਤ ਕਰਾ ਬਣਿਆ, ਉੱਚੇ ਕੂਕੇ ਤਨੈ ਪਛਾੜੇ, ਮਾਇਆ ਮੋਹ ਜੋਇਆ ਜਮਕਾਲੇ, ਮਾਇਆ ਮੋਹ ਇਸ ਮਨ ਨਚਾਏ, ਅੰਤਰ ਕਪਟ ਦੁੱਖ ਪਾਵਣਿਆ, ਗੁਰਮੁਖ ਭਗਤ ਆਪ ਕਰਾਏ, ਮੰਤਰ ਦਾਤਾ ਸਹਿ ਸੁਭਾਏ, ਬਾਣੀ ਵੱਜੈ ਸ਼ਬਦ ਵਜਾਏ, ਗੁਰਮੁਖ ਭਗਤ ਥਾਏ ਪਾਵਣਿਆ, ਬਹੁ ਤਾਲ ਪੂਰੇ ਵਾਜੇ ਵਜਾਏ, ਨਾ ਕੋ ਸੁਣੇ ਨਾ ਮਨ ਵਸਾਏ, ਮਾਇਆ ਕਾਰਨ ਪਿੜ ਬੰਧ ਨਾਚੈ, ਦੂਜੇ ਭਜ ਦੋ ਪਾਵਣਿਆ, ਜਿਸ ਅੰਤਰ ਪ੍ਰੀਤ ਲੱਗੈ ਸੋ ਮੁਕਤਾ, ਇੰਦਰੀ ਵਸੈ ਸੰਜਮ ਜੁਗਤਾ, ਗੁਰ ਕੈ ਸ਼ਬਦ ਸਦਾ ਹਰ ਧਿਆਈ, ਇਹ ਭਗਤ ਹਰ ਪਾਵਣਿਆ, ਗੁਰਮੁਖ ਭਗਤ ਜੁਗ ਚਾਰੇ ਹੋਈ, ਹੋਰਤ ਭਗਤ ਨਾ ਪਾਏ ਕੋਈ, ਨਾਨਕ ਨਾਮ ਗੁਰ ਭਗਤੀ ਪਾਈਐ, ਗੁਰ ਚਰਨੀ ਚਿਤ ਲਾਵਣਿਆ, ਮਾਂਝ ਮਹਲਾ ਤੀਜਾ, ਸੱਚਾ ਸੇਵੀ ਸੱਚ ਸਲਾਹੀ, ਸੱਚੈ ਨ ਦੁਖ ਕਭੀ ਨਾਹੀ, ਸੁਖਦਾਤਾ ਸੇਵਨ ਸੁਖ ਪਾਇਨ, ਗੁਰਮਤਿ ਮਨ ਵਸਾਵਣਿਆ, ਹਉ ਵਾਰੀ ਜੀਓ ਵਾਰੀ, ਸੁਖ ਸਹਿਜ ਸਮਾਧ ਲਗਾਵਣਿਆ, ਜੋ ਹਰਿ ਸੇਵੈ ਸੀ ਸਦਾ ਸੋਹੈ, ਸੋਭਾ ਸੁਰ ਸੁਹਾਵਣਿਆ, ਰਹਾਉ ਸਭ ਕੋ ਤੇਰਾ ਭਗਤ ਕਹਾਏ, ਸਹੀ ਭਗਤ ਤੇਰੇ ਮਨ ਭਾਏ, ਸੱਚ ਬਾਣੀ ਤੁਦੈ ਸਲਾਹ ਹਨ, ਰੰਗ ਰਾਤੇ ਭਗਤ ਕਰਾਵਣਿਆ, ਸਭ ਕੋ ਸੱਚੇ ਹਰਿ ਜੀਉ ਤੇਰਾ, ਸਭ ਕੋ ਸੱਚੇ ਹਰਿ ਜੀਉ ਤੇਰਾ, ਗੁਰਮੁਖ ਮਿਲਿਆ ਤਾਂ ਚੂਕੈ ਫੇਰਾ, ਜਾਂ ਤੁਦ ਭਾਵੈ ਤਾਂ ਨਾ ਹੀ ਰਚਾਵੈ, ਤੂੰ ਆਪੇ ਨਾਉ ਜਪਾ ਬਣਿਆ, ਗੁਰਮਤੀ ਹਰ ਮਨ ਵਸਾਇਆ, ਹਰਕ ਸੋਗ ਸਮੋਹ ਗਵਾਇਆ, ਇੱਕ ਸਿਉ ਲਿਵ ਲਾਗੀ ਸਦ ਹੀ, ਹਰ ਨਾ ਮਨ ਵਸਾ ਬਣਿਆ, ਭਗਤ ਰੰਗ ਰਾਤੀ ਸਰਤ ਰਚਾਏ, ਨਾਉ ਨਿਧ ਨਾਮ ਵਸਿਆ ਮਨ ਆਈ, ਪੂਰੇ ਭਾਗ ਸਤਿਗੁਰ ਪਾਇਆ, ਸ਼ਬਦੇ ਮੇਲ ਮਿਲਾ ਬਣਿਆ,
ਤੂੰ ਦਇਆਲ ਸਦਾ ਸੁਖ ਦਾਤਾ, ਤੂੰ ਆਪੇ ਮਿਲਣੈ ਗੁਰਮੁਖ ਜਾਤਾ, ਤੂੰ ਆਪੇ ਦੀਵੈ ਨਾਮ ਵਡਾਈ, ਨਾਮ ਰਤੇ ਸੁਖ ਪਾਵਣਿਆ, ਸਦਾ ਸਦਾ ਸਾਚੀ ਤੁਲਸਾ ਲਾਹੀ, ਗੁਰਮੁਖ ਜਾਤਾ ਦੂਜਾ ਕੋ ਨਾਹੀ, ਇੱਕ ਸਿਮਨ ਰਹਿ ਸਮਾਈ, ਮਨ ਮੰਨਿਆ ਮਨੈ ਮਿਲਾ ਬਣਿਆ, ਗੁਰਮੁਖ ਹੋਵੈ ਸੋਸਾ ਲਾਹੀ, ਸਾਚੀ ਠਾਕੁਰ ਵੀ ਪਰਵਾਹੀ, ਨਾਨਕ ਨਾਮ ਵਸੈ ਮਨ ਅੰਤਰ, ਗੁਰ ਸ਼ਬਦੀ ਹਰ ਮੇਲਾ ਬਣਿਆ, ਮਾਝ ਮਹਲਾ ਤੀਜਾ ਤੇਰੇ ਭਗਤ ਸੋਹੈ ਸਾਚੇ ਦਰਬਾਰੀ, ਗੁਰ ਕੈ ਸ਼ਬਦ ਨਾਮ ਸਵਾਰੀ, ਸਦਾ ਆਨੰਦ ਰਹੇ ਦਿਨ ਰਾਤੀ, ਗੁਣ ਕੈ ਗੁਣੀ ਸਮਾਵਣਿਆ, ਹਉ ਵਾਰੀ ਜੀਉ ਵਾਰੀ, ਨਾਮ ਸੁਣ ਮਨ ਵਸਾ ਬਣਿਆ, ਹਰ ਜੀਉ ਸੱਚਾ ਉੱਚੋ ਉੱਚਾ, ਹਉ ਮੈਂ ਮਾਰ ਮਿਲਾ ਬਣਿਆ ਰਹਾਉ, ਹਰ ਜੀਉ ਸਾਚਾ ਸਾਚੀ ਨਾਈ, ਗੁਰਪ੍ਰਸਾਦੀ ਕਿਸੈ ਮਿਲਾਈ, ਗੁਰ ਸ਼ਬਦ ਮਿਲੈ ਸੇ ਵਿਛੜੈ ਨਾਹੀ, ਸਹਿਜੇ ਸੱਚ ਸਮਾ ਬਣਿਆ, ਤੋਈ ਤੇ ਬਾਹਰ ਕਛੂ ਨ ਹੋਏ, ਤੂੰ ਕਰ ਕਰ ਵੇਖੈ ਜਾਣੈ ਸੋਏ, ਆਪੇ ਕਰੇ ਕਰਾਏ ਕਰਤਾ, ਗੁਰਮਤ ਆਪ ਮਿਲਾ ਬਣਿਆ, ਕਾਮਣ ਗੁਣਵੰਤੀ ਹਰ ਪਾਏ, ਭੈ ਪਾਏ ਸ਼ਿੰਗਾਰ ਬਣਾਏ, ਸਤਿਗੁਰ ਸੇਵ ਸਦਾ ਸੁਹਾਗਣ, ਸੱਚ ਉਪਦੇਸ਼ ਸਮਾ ਬਣਿਆ, ਸ਼ਬਦ ਵਿਸਾਰ ਨ ਤਿੰਨਾ ਠੌਰ ਨਾ ਠਾਉ, ਭਰਮ ਭੂਲੇ ਜੋ ਸੁਣੈ ਕਰ ਕਾਉ, ਹਲਤ ਪਲਤ ਨੀ ਦੁਵੇਂ ਗਵਾਏ, ਦੁਖੇ ਦੁਖ ਵਿਹਾ ਬਣਿਆ, ਲਿਖਦਿਆਂ ਲਿਖਦਿਆਂ ਕਾਗਦ ਮਸ ਖੋਈ, ਦੂਜੇ ਪਾਏ ਦੁਖ ਪਾਏ ਨਾ ਕੋਈ, ਕੂੜ ਲਿਖੈ ਤੇ ਕੂੜ ਕਮਾਵੈ, ਜਲ ਜਾਵੈ ਕੂੜ ਚਿਤ ਲਾਵਣਿਆ, ਗੁਰਮੁਖ ਸੱਚੋ ਸੱਚ ਲਿਖੈ ਵਿਚਾਰ, ਸੇਜਨ ਸੱਚੇ ਪਾਵੈ ਮੋਕ ਦਵਾਰ, ਸੱਚ ਕਾਗਦ ਕਲਮ ਸਵਾਣੀ, ਸੱਚ ਲਿਖ ਸੱਚ ਸਮਾਵਣਿਆ, ਮੇਰਾ ਪ੍ਰਭ ਅੰਤਰ ਬੈਠਾ ਵੇਖੈ, ਗੁਰਪ੍ਰਸਾਦੀ ਮਿਲੈ ਸੋਈ ਜਨ ਲਿਖੈ, ਨਾਨਕ ਨਾਮ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣਿਆ, ਮਾਝ ਮਹਲਾ ਤੀਜਾ, ਆਤਮ ਰਾਮ ਪ੍ਰਗਾਸ਼, ਗੁਰ ਤੇ ਹੋਵੈ ਹਉਮੈ ਮੈਲ ਲਾਗੀ, ਗੁਰ ਸ਼ਬਦੀ ਖੂਵੈ ਮਨ ਨਿਰਮਲਿਆ, ਦਿਨ ਭਗਤੀ ਰਾਤਾ ਭਗਤ ਕਰੇ ਹਰ ਪਾਵਣਿਆ, ਹਉ ਵਾਰੀ ਜੀਉ ਵਾਰੀ, ਆਪ ਭਗਤ ਕਰਨ ਅਵਰਾਂ ਭਗਤ ਕਰਾਵਣਿਆ, ਤਿਨਾ ਭਗਤ ਜਿਨਾ ਕੋ ਸਦ ਨਮਸਕਾਰ ਕੀਜੈ, ਜੋ ਵੰਦਨ ਹਰ ਗੁਣ ਗਾਵਣਿਆ ਰਹਾਓ, ਆਪੇ ਕਰਤਾ ਕਰਨ ਕਰਾਏ, ਜਿਤ ਭਾਵੈ ਤਿਤ ਕਾਰੈ ਲਾਏ, ਪੂਰੇ ਭਾਗੁਰ ਸੇਵਾ ਹੋਵੈ, ਗੁਰ ਸੇਵਾ ਤੇ ਸੁਖ ਪਾਵਣਿਆ, ਮਰ ਮਰ ਜੀਵੈ ਤਾਂ ਕੁਛ ਪਾਏ, ਗੁਰਪ੍ਰਸਾਦੀ ਮਨ ਵਸਾਏ, ਸਦਾ ਮੁਕਤ ਹਰ ਮਨ ਵਸਾਏ, ਸਹਿਜੇ ਸਹਿਜ ਸਮਾ ਬਣਿਆ, ਬਹੁ ਕਰਮ ਕਮਾਵੈ ਮੁਕਤ ਨ ਪਾਏ, ਦੇਸ਼ੰਤਰ ਭਵੈ ਦੂਜੇ ਭਾਏ ਖਵਾਏ, ਬਿਰਥਾ ਜਨਮ ਗਵਾਇਆ ਕਪਟੀ, ਬਿਨ ਸ਼ਬਦੈ ਦੁਖ ਪਾਵਣਿਆ, ਧਾਵਤ ਰੱਖੈ ਠਾਕਰ ਹਾਏ, ਗੁਰਪ੍ਰਸਾਦੀ ਪਰਮ ਪਦ ਪਾਏ, ਸਤਿਗੁਰ ਆਪੇ ਮੇਲ ਮਿਲਾਏ, ਮਿਲ ਪ੍ਰੀਤਮ ਸੁਖ ਪਾਵਣਿਆ, ਇੱਕ ਕੂੜ ਲਾਗੇ ਕੂੜੇ ਫਲ ਪਾਏ, ਦੂਜੇ ਭਾਏ ਬਿਰਥਾ ਜਨਮ ਗਵਾਏ, ਆਪ ਡੁੱਬੇ ਸਗਲੇ ਕੁਲ ਡੋਬੇ, ਕੂੜ ਬੋਲ ਵੇਖਾ ਬਣਿਆ, ਇਸ ਤਨ ਮਹਿ ਮਨ ਕੋ ਗੁਰਮੁਖ ਦੇਖੈ, ਭਾਈ ਭਗਤ ਜਾਂ ਹਉਮੈ ਸੁਖ, ਸਿੱਧ ਸਾਧਕ ਮੋਨ ਧਾਰੀ ਰਹੇ ਲਿਵਲਾਈ, ਤਿੰਨ ਪੀ ਤਨ ਮੈਂ ਮਨ ਨਾ ਦਿਖਾਵਣਿਆ, ਆਪ ਕਰਾਏ ਕਰਤਾ ਸੋਈ, ਹੋਰ ਕੇ ਕਰੇ ਕੀਤੇ ਕਿਆ ਹੋਈ, ਨਾਨਕ ਜਿਸ ਨਾਮ ਦੇਵੈ ਸੋ ਲਿਵੈ, ਨਾਮੋ ਮਨ ਵਸਾਮਣਿਆ, ਮਾਝ ਮਹਲਾ ਤੀਜਾ, ਇਸ ਗੁਫਾ ਮੈਂ ਅਖੁੱਟ ਭੰਡਾਰਾ, ਤੇ ਸੁਬਿਵਸਥੈ ਲੱਖ ਅਪਾਰਾ, ਆਪੇ ਗੁਪਤ ਪ੍ਰਗਟ ਹੈ ਆਪੇ, ਗੁਰ ਸ਼ਬਦੀ ਆਪ ਬੁਝਾਵਣਿਆ, ਹਉ ਵਾਰੀ ਜੀਉ ਵਾਰੀ, ਅੰਮ੍ਰਿਤ ਨਾਮ ਮਨ ਵਸਾਮਣਿਆ, ਅੰਮ੍ਰਿਤ ਨਾਮ ਮਹਾਰਸ ਮਿੱਠਾ, ਗੁਰਮਤੀ ਅੰਮ੍ਰਿਤ ਪਿਆ ਬਣਿਆ ਰਹਾਓ, ਹਉ ਮੈਂ ਮਾਰ ਬਜਰ ਕਪਾਟ ਖੁਲਾਇਆ, ਨਾਮ ਬੋਲੇ ਗੁਰਪ੍ਰਸਾਦੀ ਪਾਇਆ, ਬਿਨ ਸ਼ਬਦੈ ਨਾਮ ਨ ਪਾਏ ਕੋਈ, ਗੁਰ ਕਿਰਪਾ ਮਨ ਵਸਾਵਣਿਆ, ਗੁਰ ਗਿਆਨ ਅੰਜਨ ਸੱਚ ਨੇਤਰੀ ਪਾਇਆ, ਅੰਤਰ ਚਾਨਣ ਗਿਆਨ ਅੰਧੇਰ ਗਵਾਇਆ, ਜੋਤੀ ਜੋਤ ਮਿਲੀ ਮਨ ਮਾਨਿਆ, ਅੰਦਰਤ ਸੱਚਾ ਸੋਭਾ ਪਾਵਣਿਆ, ਸਰੀਰੋਂ ਭਾਲਣ ਕੋ ਬਾਹਰ ਜਾਏ, ਨਾਮ ਨ ਲਹਿ ਬਹੁਤ ਵਿਗਾਰ ਦੁਖ ਪਾਏ, ਮਨ ਮੁਖਨ ਦੇ ਸੂਝੈ ਨਾਹੀ, ਫਿਰ ਘਿਰਿਆਏ ਗੁਰਮੁਖ ਪਤ ਪਾਵਣਿਆ, ਗੁਰਪ੍ਰਸਾਦੀ ਸੱਚਾ ਹਰ ਪਾਏ, ਮਨ ਤਨ ਵੇਖੈ ਹਉ ਮੈਂ ਮਲ ਜਾਏ, ਬੈ ਸੁਥਾਨ ਸਦ ਹਰ ਗੁਣ ਗਾਵੈ, ਸੱਚੇ ਸ਼ਬਦ ਸਮਾ ਬਣਿਆ, ਨੌ ਦਰ ਠਾਕੇ ਧਾਵਤ ਰਹਾਏ, ਦਸਵੈ ਨਿਜ ਗੁਰ ਵਾਸਾ ਪਾਏ, ਉਥੇ ਅਨਹਦ ਸ਼ਬਦ ਵਜੈ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾ ਬਣਿਆ, ਬਿਨ ਸ਼ਬਦ ਅੰਤਰਿਆ ਨੇਰਾ, ਨਾ ਵਸਲ ਹੈ ਨਾ ਚੂਕੈ ਫੇਰਾ, ਸਤਿਗੁਰ ਹੱਥ ਕੁੰਜੀ ਹੋਰਤ ਦਰ ਖੁੱਲੈ ਨਾਹੀ, ਗੁਰਪੂਰੇ ਭਾਗ ਮਿਲਾ ਬਣਿਆ,
ਗੁਪਤ ਪ੍ਰਗਟ ਤੂੰ ਸਭਨੀ ਥਾਈ, ਗੁਰ ਪ੍ਰਸਾਦੀ ਮਿਲ ਸੋਝੀ ਪਾਈ, ਨਾਨਕ ਨਾਮ ਸਲਾਹ ਸਦਾ ਤੂੰ ਗੁਰਮੁਖ ਮਨ ਵਸਾਵਣਿਆ, ਮਾਝ ਮਹਲਾ ਤੀਜਾ। ਗੁਰਮੁਖ ਮਿਲੇ ਮਿਲਾਏ ਆਪੇ, ਕਾਲ ਨ ਜੂਹੈ ਦੁਖ ਨ ਸੰਤਾਪੇ, ਹਉਮੈ ਮਰ ਬੰਧਨ ਸਮ ਤੋੜੇ, ਗੁਰਮੁਖ ਸ਼ਬਦ ਸੁਹਾਵਣਿਆ, ਹਉ ਵਾਰੀ ਜੀਓ ਵਾਰੀ, ਹਰਿ ਹਰਿ ਨਾਮ ਸੁਹਾਵਣਿਆ। ਗੁਰਮੁਖ ਗਾਵੈ ਗੁਰਮੁਖ ਨਾਚੈ, ਹਰ ਸੇਤੀ ਚਿਤ ਲਾਵਣਿਆ, ਰਹਾਉ ਗੁਰਮੁਖ ਜੀਵੈ ਮਰੈ ਪਰਵਾਨ, ਅਰਜਾ ਨਸੀਜੈ ਸ਼ਬਦ ਪਛਾਣ, ਗੁਰਮੁਖ ਮਰੈ ਨਾ ਕਾਲ ਨਾ ਖਾਏ, ਗੁਰਮੁਖ ਸੱਚ ਸਮਾਵਣਿਆ। ਗੁਰਮੁਖ ਹਰ ਦਰ ਸ਼ੋਭਾ ਪਾਏ, ਗੁਰਮੁਖ ਵਿੱਚੋਂ ਆਪ ਗਵਾਏ, ਆਪ ਤਰੈ ਸਗਲੀ ਕੁਲ ਤਾਰੇ, ਗੁਰਮੁਖ ਚਰਨ ਸਵਾਰਣਿਆ, ਗੁਰਮੁਖ ਦੁੱਖ ਕਦੀ ਨ ਲੱਗੈ ਸਰੀਰ, ਗੁਰਮੁਖ ਹਉਮੈ ਚੁੱਕੈ ਪੀਰ, ਗੁਰਮੁਖ ਮੰਦਰ ਮਰ ਭ੍ਰਮੈ ਨ ਲਾਗੈ, ਗੁਰਮੁਖ ਸਹਿਜ ਸਮਾਵਣਿਆ। ਗੁਰਮੁਖ ਨਾਮ ਮਿਲੈ ਵਡਿਆਈ, ਗੁਰਮੁਖ ਗੁਣ ਗਾਵੈ ਸੋਭਾ ਪਾਈ, ਸਦਾ ਆਨੰਦ ਰਹੈ ਦਿਨ ਰਾਤੀ, ਗੁਰਮੁਖ ਸ਼ਬਦ ਕਰਾਵਣਿਆ, ਗੁਰਮੁਖ ਅੰਦਿਨ ਸ਼ਬਦੀ ਰਾਤਾ, ਗੁਰਮੁਖ ਜੁਗਚਾਰੀ ਹੈ ਜਾਤਾ, ਗੁਰਮੁਖ ਜਮ ਗਾਵੈ ਸਦਾ ਨਿਰਮਲ ਸ਼ਬਦੀ ਭਗਤ ਕਰਾਵਣਿਆ। ਬਾਜ ਗੁਰੂ ਹੈ ਆਂਦੀ ਅੰਧਾਰਾ, ਜਮ ਕਾਲ ਗਰੱਠੇ ਕਰੇ ਪੁਕਾਰਾ, ਆਂਦੇ ਰੋਗੀ ਬਿਸ਼ਟਾ ਕੇ ਕੀੜੇ, ਬਿਸ਼ਟਾ ਮੈਂ ਦੁਖ ਪਾਵਣਿਆ, ਗੁਰਮੁਖ ਆਪੇ ਕਰੇ ਕਰਾਏ, ਗੁਰਮੁਖ ਹਿਰਦੈ ਬੁੱਠਾ ਪਾਏ, ਨਾਨਕ ਨਾਮ ਮਿਲੇ ਵਡਿਆਈ, ਪੂਰੇ ਗੁਰ ਤੇ ਪਾਵਣਿਆ, ਮਾਝ ਮਹਲਾ ਤੀਜਾ। ਇੱਕ ਜੋਤ ਜੋਤ ਹੈ ਸਰੀਰਾ, ਸ਼ਬਦ ਦਿਖਾਏ ਸਤਿਗੁਰ ਪੂਰਾ, ਆਪੇ ਫਰਕੀ ਤੁਨ ਘਟੇ ਅੰਤਰ, ਆਪੇ ਬਣਤ ਬਣਾ ਬਣਿਆ, ਹਉ ਵਾਰੀ ਜੀਓ ਵਾਰੀ, ਹਰ ਸੱਚੇ ਕੇ ਗੁਣ ਗਾਵਣਿਆ, ਵਾਜਗੁਰੂ ਕੋ ਸਹਿਜ ਨ ਪਾਏ, ਗੁਰਮੁਖ ਸਹਿਜ ਸਮਾਵਣਿਆ, ਰਹਾਉ ਤੂੰ ਆਪੇ ਸੋਹੈ ਆਪੇ ਜਗ ਮੋਹੈ, ਤੂੰ ਆਪੇ ਨਦਰੀ ਜਗਤ ਪਰੋਵੈ, ਤੂੰ ਆਪੇ ਦੁੱਖ ਸੁਖ ਦੇਵੈ ਕਰਤੇ, ਗੁਰਮੁਖ ਹਿਰਦੇ ਖਾਵਣਿਆ, ਆਪੇ ਕਰਤਾ ਕਰੇ ਕਰਾਏ, ਆਪੇ ਸ਼ਬਦ ਗੁਰਮਨ ਵਸਾਏ, ਸ਼ਬਦੇ ਉਪਜਾਏ ਅੰਮ੍ਰਿਤ ਬਾਣੀ, ਗੁਰਮੁਖ ਆਗ ਸੁਨਾਵਣਿਆ, ਆਪੇ ਕਰਤਾ ਆਪੇ ਭੁਗਤਾ, ਬੰਧਨ ਤੋੜੇ ਸਦਾ ਹੈ ਮੁਕਤਾ, ਸਦਾ ਮੁਕਤ ਆਪੇ ਹੈ ਸੱਚਾ, ਆਪੇ ਅਲੱਗ ਲਖਾਵਣਿਆ, ਆਪੇ ਮਾਇਆ ਆਪੇ ਛਾਇਆ, ਆਪੇ ਮੂੰਹ ਸਭ ਜਗਤ ਉਪਾਇਆ, ਆਪੇ ਗੁਣਦਾਤਾ ਗੁਣ ਗਾਵੈ, ਆਪੇ ਆਗ ਸੁਨਾਵਣਿਆ, ਆਪੇ ਕਰੇ ਕਰਾਏ, ਆਪੇ ਆਪੇ ਥਾਪੇ ਥਾਪ ਥਾਪੇ, ਤੂੰ ਤੇ ਬਾਹਰ ਕਛੁ ਨਾ ਹੋਵੇ, ਤੂੰ ਆਪੇ ਕਾਰੈ ਲਾਵਣਿਆ, ਆਪੇ ਮਾਰੇ ਆਪ ਜਿਵਾਏ, ਆਪੇ ਮੇਲੇ ਮੇਲ ਮਿਲਾਏ, ਸੇਵਾਤੀ ਸਦਾ ਸੁਖ ਪਾਇਆ, ਗੁਰਮੁਖ ਸਹਿਜ ਸਮਾਵਣਿਆ, ਆਪੇ ਉੱਚਾ ਉੱਚੋ ਹੋਈ, ਆਪ ਵਿਖਾਲੇ ਸੁਵਿਖੇ ਕੋਈ, ਨਾਨਕ ਨਾਮ ਵਸੈ ਘਟੇ ਅੰਤਰ, ਆਪੇ ਵੇਖ ਵਿਖਾਲਣਿਆ, ਮਾਝ ਮਹਲਾ ਤੀਜਾ। ਮੇਰਾ ਪਰ ਭਰਪੂਰ ਰਿਹਾ ਸਭ ਥਾਈ, ਗੁਰਪ੍ਰਸਾਦੀ ਘਰੇ ਮੈਂ ਪਾਈ, ਸਦਾ ਸ੍ਰੀ ਮੀ ਇੱਕ ਮਨ ਧਿਆਈ, ਗੁਰਮੁਖ ਸੱਚ ਸਮਾਵਣਿਆ, ਹਉ ਵਾਰੀ ਜੀਓ ਵਾਰੀ, ਜਗ ਜੀਵਨ ਮਨ ਵਸਾਵਣਿਆ, ਹਰ ਜਗ ਜੀਵਨ ਨਿਰਭਉ ਦਾਤਾ, ਗੁਰਮਤਿ ਸਹਿਜ ਸਮਾਵਣਿਆ, ਰਹਾਉ ਘਰ ਮੈਂ ਧਰਤੀ ਧੌਲ ਪਤਾਲਾ, ਘਰ ਹੀ ਮੈਂ ਪ੍ਰੀਤਮ ਸਦਾ ਹੈ ਬੱਲਾ, ਸਦਾ ਆਨੰਦ ਹੈ ਸੁਖਦਾਤਾ, ਗੁਰਮਤਿ ਸਹਿਜ ਸਮਾਵਣਿਆ, ਕਾਇਆ ਅੰਦਰ ਹੋਮੈ ਮੇਰਾ, ਜੰਮਣ ਮਰਨ ਚੁੱਕੈ ਫੇਰਾ, ਗੁਰਮੁਖ ਹੋਵੈ ਹੋਮੈ ਮਾਰੇ, ਸੱਚੋ ਸੱਚ ਧਿਆ ਬਣਿਆ, ਕਾਇਆ ਅੰਦਰ ਪਾਪਨ ਦੁਏ ਭਾਈ, ਦੂਹੀ ਮਿਲ ਕੇ ਸ੍ਰਿਸ਼ਟ ਉਪਾਈ, ਦੋਵੇਂ ਮਾਰ ਜਾਏ ਘਰ ਆਵੈ, ਗੁਰਮੁਖ ਸਹਿਜ ਸਮਾਵਣਿਆ, ਕਰ ਹੀ ਮਾਹੇ ਦੂਜੇ ਭਾਏ ਹਨੇਰਾ, ਚਾਨਣ ਹੋਵੈ ਛੋਡੈ ਹੋਮੈ ਮੀਰਾ, ਪ੍ਰਗਟ ਹੈ ਸੁਖਦਾਤਾ, ਪ੍ਰਗਟ ਸ਼ਬਦ ਹੈ ਸੁਖਦਾਤਾ, ਆਂਦੇ ਨਾਮ ਧਿਆਵਣਿਆ, ਅੰਤਰ ਜੋਤ ਪ੍ਰਗਟ ਪਾ ਸਾਰਾ, ਗੁਰਸਾ ਕੀ ਮਿਟਿਆ ਅੰਧਿਆਰਾ, ਕਮਲ ਵਿਗਾ ਸਦਾ ਸੁਖ ਪਾਇਆ, ਜੋਤੀ ਜੋਤ ਮਿਲਾ ਬਣਿਆ, ਅੰਦਰ ਮਹਿਲ ਰਤਨੀ ਭਰੀ ਭੰਡਾਰਾ, ਗੁਰਮੁਖ ਪਾਏ ਨਾਮ ਅਪਾਰਾ, ਗੁਰਮੁਖ ਬਣਜੇ ਸਦਾ ਵਪਾਰੀ, ਲਾਹਾ ਨਾਮ ਸਦ ਪਾਵਣਿਆ, ਆਪੇ ਵਤ ਰਾਖੈ ਆਪੇ ਦੇ, ਗੁਰਮੁਖ ਬਣ ਕੇ ਕੇ, ਨਾਨਕ ਜਿਸ ਨਦਰ ਕਰੇ ਸੋ ਪਾਏ, ਕਰ ਕਿਰਪਾ ਮਨ ਵਸਾਵਣਿਆ, ਮਾਝ ਮਹਲਾ ਤੀਜਾ, ਹਰ ਆਪੇ ਮੇਲੇ ਸੇਵ ਕਰਾਏ, ਗੁਰ ਕੈ ਸ਼ਬਦ ਭਾਉ ਦੂਜਾ ਜਾਏ, ਹਰ ਨਿਰਮਲ ਸਦਾ ਗੁਣਦਾਤਾ, ਹਰ ਗੁਣਮੈ ਆਪ ਸਮਾਵਣਿਆ, ਹਉ ਵਾਰੀ ਜੀਉ ਵਾਰੀ, ਸੱਚ ਸੱਚਾ ਹਿਰਦੈ ਵਸਾਵਣਿਆ, ਸੱਚਾ ਨਾਮ ਹੈ ਸੁਖਦਾਤਾ, ਗੁਰ ਸ਼ਬਦੀ ਮਨ ਵਸਾਵਣਿਆ, ਰਹਾਉ ਆਪੇ ਗੁਰਦਾਤਾ ਕਰਮ ਵਿਧਾਤਾ, ਸੇਵਕ ਸੇਵੈ ਗੁਰਮੁਖ ਹਰਦਾਤਾ, ਅੰਮ੍ਰਿਤ ਨਾਮ ਸਦਾ ਜਿਨ ਸੁਹੈ, ਗੁਰਮਤਿ ਹਰਸ ਪਾਵਣਿਆ, ਇਸ ਗੁਫਾ ਮੈਂ ਇੱਕ ਥਾਨ ਸੁਹਾਇਆ, ਪੂਰੇ ਗੁਰ ਹੋਮੈ ਭਰਮ ਚੁਕਾਇਆ, ਅਨ ਦਿਨ ਨਾਮ ਸਲਾਹਨ ਰੰਗ ਰਾਤੇ, ਗੁਰ ਕਿਰਪਾ ਤੇ ਪਾਵਣਿਆ, ਗੁਰ ਕੈ ਸ਼ਬਦੇ ਗੁਫਾ ਵਿਚਾਰੇ, ਨਾਮ ਨਿਰੰਜਨ ਅੰਤਰ ਵਸੈ ਮੋਰਾਰੇ, ਹਰ ਗੁਣ ਗਾਵੈ ਸ਼ਬਦ ਸੁਹਾਏ, ਮਿਲ ਪ੍ਰੀਤਮ ਸੁਖ ਪਾਵਣਿਆ, ਜਮ ਜਗਾਤੀ ਦੂਜੇ ਭਾ ਕਰ ਲਾਏ, ਨਾਮ ਭੁੱਲੇ ਦੇ ਸਜਾਏ, ਘੜੀ ਮੋਹਤ ਕਾਲੀ ਖਾਲੇ, ਵੈਰਤੀਆਂ ਮਾਸਾ ਤੂਲ ਕਢਾਵਣਿਆ, ਪਈ ਜੜੈ ਪਿਰ ਚੀਤੈ ਨਾਹੀ, ਦੂਜੇ ਮੁੱਠੀ ਰੋਵੈ ਤਾਹੀ, ਖਰੀ ਕੁਆਲੇ ਕੁਰੂਪ ਕੁ ਲੱਖਣੀ, ਸੁਪਨੇ ਪਿਰਣੀ ਪਾਵਣਿਆ,
ਪਈ ਅੜੇ ਪਰ ਮਨ ਵਸਾਇਆ, ਪੂਰੇ ਗੁਰ ਹਦੂਰ ਦਿਖਾਇਆ, ਕਾਮਣ ਪਿਰ ਰਾਖਿਆ ਕੰਠ ਲਾਈ, ਸ਼ਬਦੇ ਪਿਰ ਰਾਵੈ ਸੀ ਸੁਹਾਵਣਿਆ, ਕਾਮਣ ਪਿਰ ਰਾਖਿਆ ਕੰਠ ਲਾਈ, ਸ਼ਬਦ ਹੈ ਪਿਰ ਰਾਵੈ ਸੀ ਸੁਹਾਵਣਿਆ, ਆਪੇ ਦੀਵੈ ਸਦ ਬੁਲਾਏ, ਆਪਣਾ ਨਾਉ ਮਨ ਵਸਾਏ, ਨਾਨਕ ਨਾਮ ਮਿਲੇ ਵਡਿਆਈ, ਅੰਦਨ ਸਦਾ ਗੁਣ ਗਾਵਣਿਆ, ਮਾਂਝ ਮਹੱਲਾ ਤੀਜਾ, ਉਤਮ ਜਨਮ ਸੁਥਾਨ ਹੈ ਵਾਸਾ, ਸਤਿਗੁਰ ਸੇਵੈ ਘਰ ਮਾਹੀ ਉਦਾਸਾ, ਹਰ ਰੰਗ ਰਹੇ ਸਦਾ ਰੰਗ ਰਾਤੇ, ਹਰ ਰਸ ਮੰਤਰ ਤਾਵਣਿਆ, ਹਉ ਵਾਰੀ ਜੀਉ ਵਾਰੀ ਪਾੜ ਬੁੱਝ ਮਨ ਵਸਾਵਣਿਆ, ਗੁਰਮੁਖ ਪੜੈ ਹਰ ਨਾਮ ਸਲਾਵੈ, ਦਰ ਸੱਚੇ ਸੁਭਾ ਪਾਵਣਿਆ, ਰਹਾਉ ਲੱਖ ਭਿਉ ਰਿਆ ਸਮਾਇਉ, ਪਾਏ ਨ ਕੀਤੀ ਪਾਇਆ ਜਾਏ, ਕਿਰਪਾ ਕਰੇ ਤਾਂ ਸਤਿਗੁਰੂ ਭੇਟੈ ਨਦਰੀ ਮੇਲ ਮਿਲਾਵਣਿਆ, ਦੂਜੈ ਭਾਏ ਪੜੈ ਨੀ ਬੂਝੈ, ਤ੍ਰਿਬਦ ਮਾਇਆ ਕਾਰਨ ਲੂਝੈ, ਤ੍ਰਿਬਦ ਬੰਧਨ ਟੂਟੈ ਗੁਰਸ਼ਬਦੀ, ਗੁਰਸ਼ਬਦੀ ਮੁਕਤ ਕਰਾਵਣਿਆ, ਮਨ ਚੰਚਲ ਵਾਸਨਾ ਆਵੈ, ਦੁਬਧਾ ਲਾਗੈ ਦੰਦ ਸਤਾਵੈ, ਬੇਕਾ ਕੀੜਾ ਬਿਖ ਮੈਂ ਰਾਤਾ ਬਿਖੀ ਮਾਹੀ ਪਚਾ ਬਣਿਆ, ਹਾਂ ਹਾਂ ਕਰੇ ਤਾਂ ਆਪ ਜਣਾ ਬਹੁ ਕਰਮ ਕਰਿਆ ਕਿ ਥਾਂ ਨਾ ਪਾਏ, ਤੂੰ ਇੱਥੇ ਬਾਹਰ ਕੁਛ ਨਾ ਹੋਵੇ, ਬਖਸ਼ੇ ਸ਼ਬਦ ਕਰਾ ਬਣਿਆ, ਉਪਜੈ ਪਚੈ ਹਰ ਬੂਜੈ ਨਾਹੀ, ਅੰਦਨ ਦੂਜੈ ਭਾਈ ਫਿਰਾਹੀ, ਮਨਮੁਖ ਜਨਮ ਗਿਆ ਹੈ ਬਿਰਥਾ, ਅੰਤ ਗਿਆ ਪਛਤਾ ਬਣਿਆ, ਪਿਰ ਪਿਰ ਦੇ ਸ਼ਿੰਗਾਰ ਬਣਾਏ, ਮਨਮੁਖ ਹੰਧ ਜੈਸੇ ਐਸੇ ਕਰਮ ਕਮਾਏ, ਹਾਲਤ ਨ ਸੋਭਾ ਪਲਤ ਨ ਢੋਈ, ਬਿਰਥਾ ਜਨਮ ਗਵਾ ਬਣਿਆ, ਹਰ ਕਾ ਨਾਮ ਕਿਨੇ ਵਿਰਲਿਆ ਜਾਤਾ, ਪੂਰੇ ਗੁਰ ਕੈ ਸ਼ਬਦ ਪਛਾਤਾ, ਅੰਦਨ ਭਗਤ ਕਰੇ ਦਿਨ ਰਾਤੀ ਸਹਿਜ ਹੀ ਸੁਖ ਪਾਵਣਿਆ, ਸਭ ਮੈਂ ਵਰਤੈ ਏਕੋ ਸੋਈ, ਗੁਰਮੁਖ ਵਿਰਲਾ ਬੂਝੈ ਕੋਈ, ਨਾਨਕ ਨਾਮ ਵਰਤੇ ਜਨ ਸੋ ਹੈ, ਕਾਰੂ ਕਿਰਪਾਇਆ ਮਹਿਲਾ ਬਣਿਆ, ਮਾਝ ਮਹੱਲਾ ਤੀਜਾ, ਮਨਮੁਖ ਪੜ੍ਹੈ ਪੰਡਿਤ ਕਹਾਵੈ, ਦੂਜੇ ਭਾਈ ਮਹਾਂ ਦੁਖ ਪਾਵੈ, ਵਿਖਿਆ ਮਤੇ ਕੇ ਸੂਜੈ ਨਾਹੀ, ਫਿਰ ਫਿਰ ਜੂਨੀ ਆਵਣਿਆ, ਹਉ ਵਾਰੀ ਜੀਉ ਵਾਰੀ ਹਉ ਮੈਂ ਮਾਰ ਮਿਲਾਵਣਿਆ, ਗੁਰ ਸੇਵਾ ਤੇ ਹਰ ਮਨ ਵਸਿਆ, ਹਰ ਰਸ ਸਹਿਜ ਪਿਆਵਣਿਆ, ਰਹਾਉ ਵੇਦ ਪੜੈ ਹਰ ਜਸ ਨਹੀਂ ਪਾਇਆ, ਵੇਦ ਪੜੈ ਹਰ ਰਸ ਨਹੀਂ ਆਇਆ, ਵਾਦ ਬਖਾਣੈ ਮੋਹੇ ਮਾਇਆ, ਗਿਆਨ ਮਤੀ ਸਦਾ ਅੰਧਿਆਰਾ, ਗੁਰਮੁਖ ਵਿਦ ਗਾ ਬਣਿਆ, ਕਥੋ ਕਥੀਏ ਸ਼ਬਦ ਸੁਹਾਵੈ, ਗੁਰਮਤੀ ਮਨ ਸੱਚੋ ਭਾਵੈ, ਸੱਚੋ ਸੱਚ ਰਵੈ ਦਿਨ ਰਾਤੀ, ਮਨ ਸੱਚ ਰੰਗਾ ਬਣਿਆ, ਜੋ ਸੱਚ ਰਾਤੇ ਦਿਨ ਸੱਚੋ ਭਾਵੈ, ਆਪੇ ਦੀ ਨ ਪਛੋ ਤਾਵੈ, ਗੁਰ ਕੈ ਸ਼ਬਦ ਸਦਾ ਸੱਚ ਜਾਤਾ, ਮਿਲ ਸੱਚੇ ਸੁਖ ਪਾਵਣਿਆ, ਕੂੜ ਕੁਸੱਤ ਤਿੰਨਾ ਮੈਲ ਨ ਲਾਗੈ, ਗੁਰਪ੍ਰਸਾਦੀ ਅੰਦਨ ਜਾਗੈ, ਨਿਰਮਲ ਨਾਮ ਵਸੈ ਘਟ ਭੀਤਰ, ਜੋਤੀ ਜੋਤ ਮਲਾ ਬਣਿਆ, ਤ੍ਰੈਗੁਣ ਪੜੈ ਤਤ ਨ ਜਾਣੈ, ਮੂਲੋਂ ਭੁੱਲੇ ਸ਼ਬਦ ਨ ਪਛਾਣੈ, ਮਾਇਆ ਮੋਹ ਵਿਆਪੇ ਕਿ ਸੂਝੈ ਨਾਹੀ, ਗੁਰਸ਼ਬਦੀ ਹਰ ਪਾਵਣਿਆ, ਵੇਦ ਪੁਕਾਰੇ ਤ੍ਰਿਬਦ ਮਾਇਆ, ਮਨਮੁਖ ਨ ਬੂਝੈ ਦੂਜੈ ਭਾਇਆ, ਤ੍ਰੈਗੁਣ ਪੜੈ ਇਕ ਨ ਜਾਣੈ, ਬਿਨ ਬੂਝੇ ਦੁਖ ਪਾਵਣਿਆ, ਜਾਂ ਤਿਸ ਭਾਵੈ ਆ ਮਿਲਾਏ, ਗੁਰਸ਼ਬਦੀ ਸੈਸਾ ਦੁਖ ਚੁਕਾਈ, ਨਾਨਕ ਨਾਵੈ ਕੀ ਸੱਚੀ ਵਡਿਆਈ, ਨਾਮੋ ਮਨਸੁਖ ਪਾਵਣਿਆ, ਮਾਂਝ ਮਹੱਲਾ ਤੀਜਾ, ਨਿਰਗੁਣ ਸਰਗੁਣ ਆਪੇ ਸੋਈ, ਤਤ ਪਛਾਣੈ ਸੋ ਪੰਡਿਤ ਹੋਈ, ਆਪ ਤਰੈ ਸਗਲੇ ਕੁਲ ਰਾਖੈ, ਜੇ ਸੋਝਾ ਨਿਰਬਲ ਨਾਮ ਧਿਆਵਣਿਆ, ਆਪ ਤਰੈ ਸਗਲੇ ਕੁਲ ਤਾਰੈ ਹਰ ਨਾਮ ਮਨ ਵਸਾਵਣਿਆ, ਹਉ ਵਾਰੀ ਜੀਉ ਵਾਰੀ ਹਰ ਰਸ ਚੱਕ ਸਰ ਪਾਵਣਿਆ, ਹਰ ਰਸ ਚੱਕ ਸੇ ਜਨ ਨਿਰਮਲ ਨਿਰਮਲ ਨਾਮ ਧਿਆਵਣਿਆ, ਰਹਾਉ ਸੁਨਹਿ ਕਰਮੀ ਜੋ ਸ਼ਬਦ ਵਿਚਾਰੇ, ਅੰਤਰ ਤਤ ਗਿਆਨ ਹਉ ਮੈਂ ਮਾਰੇ, ਨਾਮ ਪਦਾਰਥ ਨਾਉ ਨਿਧ ਪਾਏ, ਤ੍ਰੈਗੁਣ ਮੀਟ ਸਮਾਵਣਿਆ, ਹਉ ਮੈਂ ਕਰਨੇ ਕਰਮੀ ਨਾ ਹੋਵੈ, ਗੁਰਪ੍ਰਸਾਦੀ ਹਉ ਮੈਂ ਕੋਵੈ, ਅੰਤਰ ਵਿਵੇਕ ਆਪ ਵਿਚਾਰੇ, ਗੁਰਸ਼ਬਦੀ ਗੁਣ ਗਾਵਣਿਆ, ਹਰ ਸਰ ਸਾਗਰ ਨਿਰਮਲ ਸੋਈ, ਸੰਤ ਜਗਨੰਦ ਗੁਰਮੁਖ ਇਸ਼ਨਾਨ ਕਰੈ ਸਦਾ ਦਿਨ ਰਾਤੀ, ਹਾਂ ਮੈਂ ਮੈਲ ਚੁਕਾ ਬਣਿਆ, ਨਿਰਮਲ ਹੰਸਾ ਪ੍ਰੇਮ ਪਿਆਰੂ, ਹਰ ਸਰ ਵਸੈ ਹਉ ਮੈਂ ਮਾਰੂ, ਐਨ ਸਪ੍ਰੀਤ ਸ਼ਬਦ ਸੱਚ ਹੈ ਹਰ ਸਰ ਵਾਸਾ ਪਾਵਣਿਆ, ਮਨਮੁਖ ਸਦਾ ਬਗ ਮੈਲਾ, ਹਉ ਮੈਂ ਮਲਾ ਇਸ਼ਨਾਨ ਕਰੇ ਪਰ ਮੈਲ ਨਾ ਜਾਈ, ਜੀਵਤ ਮਰੈ ਗੁਰ ਸ਼ਬਦ ਵਿਚਾਰੇ, ਹਉ ਮੈਂ ਮੈਲ ਚੁਕਾ ਬਣਿਆ, ਰਤਨ ਪਦਾਰਥ ਕਰਤੇ ਪਾਇਆ, ਪੂਰੇ ਸਤਿਗੁਰ ਸ਼ਬਦ ਸੁਣਾਇਆ, ਗੁਰਪ੍ਰਸਾਦ ਮਿਟਿਆ ਅੰਧਿਆਰਾ, ਘਟ ਚਾਨਣਿਆ ਪਛਾਣਿਆ, ਆਪ ਪਾਏ ਆਪੇ ਵੇਖਿਆ, ਗੁਰਮੁਖ ਸੇਵੈ ਸੋ ਜਨ ਲਿਖੈ, ਸਤਿਗੁਰ ਸੇਵੈ ਸੋ ਜਨ ਲਿਖੈ, ਨਾਨਕ ਨਾਮ ਵਸੈ ਘਟਿਅੰਤਰ, ਗੁਰ ਕਿਰਪਾ ਤੇ ਪਾਵਣਿਆ, ਮਾਂਝ ਮਹੱਲਾ ਤੀਜਾ, ਮਾਇਆ ਮੋਹ ਜਗ ਸੁਭਾਇਆ, ਤ੍ਰੈਗੁਣ ਦਿਸੈ ਮੋਹੇ ਮਾਇਆ, ਗੁਰਪ੍ਰਸਾਦ ਦੀ ਵਿਰਲਾ ਬੂਝੈ, ਚੌਥੇ ਪਦਲੇ ਬੁਲਾਵਣਿਆ, ਹਉ ਵਾਰੀ ਜੀਉ ਵਾਰੀ ਮਾਇਆ ਮੋਹ ਸ਼ਬਦ ਜਲਾਵਣਿਆ, ਮਾਇਆ ਮੋਹ
देवी देवा सब मूल है माया, सिमर शास्त्र जिन्हें उपाया, काम क्रोध पसरिया संसारी आए, जाए दुख पावणिया, तिस विच ज्ञान रतनिक पाया, गुर प्रसादी मन बसाया, जस संजम सच कमावे, गुरपुरै नाम त्योमणिया, पेई अड़ै तन भरम पलानी, दूजा लागी फिर पछताणी, हलत पलत दुवें गवाई, सुपने सुख न पावणिया, पेई अड़ै तन कंत संभाले, गुर प्रसादी वीखण नाले, पिरकै सज रहै रंग राती, शब सिंगार बना बणिया, सफल जन्म जिन सतगुर पाया, दूजा भौगर शब्द जलाया, एको रब रहा घट अंतर में, सत्संग सरगुण गावणिया, सतगुरना सेवे सोका हे आया, त्रिक जीवन बिरता जन्म गवाया, मन मुख नाम चेतन आवै, बिना मैं दुख पावणिया, जिन सेठ साजी सोई जाणे, आपे मिले शब्द पछाणे, नानक ना मिले तन जन को, जिन तुर मस्तक लेख लिखावणिया, माझ महला चौथा, अद पुरख परंपर आपी, आपे थापे थापे थापे, सब मैं वरतै एको सोई, गुरमुख शोभा पावणिया, हौ वारी जीव वारी, निरंकारी नाम ध्यावणिया, तिस रूप नरेख्या घट घट देखिया, गुरमुख लख लखावणिया, रहाउ तूं दयाल, कृपाल प्रभ सोई, तुर बिन दूजा अवर न कोई, गुर प्रसाद करे नाम देवै, नामे नाम समावणिया, तूं आपे सच्चा सरजनहार, भगती भरे तेरे भंडारा, गुरमुख नाम मिलै मन भीजै, सहज समाधि लगावणिया, दिन गुण गावां प्रभ तेरे, तुसा लाहीं प्रीतम मेरे, तुर बिन अवर न कोई, जाचा गुर प्रसादी तूं पावणिया, आगामिया गोचर मेहत नहीं पाई, अपनी कृपा करे तू लै मिलाई, पूरे गुरु के शब्द ध्याई, शब्द सेव सुख पावणिया, रसना गुणवंती गुण गावै, नाम सलाहे सचो भावै, गुरमुख सदा रह रंग राती, मिल पिस्ते सच्चे सोभा पावणिया, मर्म कर्म करे हंकारी, जुए जनसा बाजी हारी, यंत्र लू महा गुब्बारा, फिर फिर आवण जावणिया, आपे करता दे वड्याई, जिन को आवलिख तुर पाई, नानक ना मिले पपंजन, गुर शब्दी सुख पावणिया, मांझ महला पंजवा कर पहला, यंत्र अलख न जाई लिखिया, नाम रतन लै गुजा रखिया, आगामिया गोचर सब गुर ते ऊचा, गुर कै शब्द लिखावणिया, हौ वारी जियो वारी, कल मैं नाम सुनावणिया, संत प्यारे सचे धारे, वडभागी दर्शन पावणिया, रहाओ साधक सिद्ध जिसै को फिर दे, ब्रह्मेंद्र त्यायन हिरदे, कोट तेरी तक हो जाए ना को, गुरमिल हृदय गावणिया, आठ पैर तुर जापी पमना, धरती सेवक पायक चरना, खाणी बाणी सर्ब निवासी, सबना के मन भावणिया, साचा साहिब गुरमुख जापै, पूरे गुर कै शब्द संजापै, जिन पिया सही तरबतासे, सच्चे सच गावणिया, तस्कर सहजा सोई सुहिला, आनंद विनोद करे सरकीला, सो तनवंता सो बड़शाह, जो गुरचरणी मन लावणिया, पहलों दे तैं रिजिक समाह, पिछों दे तैं जंत उपाह, तुरजे वरदाता अवरना स्वामी, लवैन कोई लावणिया, जिस तू तुठा सो तुर त्याए, साधना का मंत्र कमाए, आप तरह सगली कुल तारे, तिदरगह ठाक न पावणिया, तू वड्डा तू ऊचो ऊचा, तू बेअंत तू ऊचो ऊचा, हौ कुरबाणी तेरे वन्या, नानक दद सावणिया, माझ महला पंजवा, कौन सो मुक्ता कौन सो जुगता, कौन सो ज्ञानी कौन सो बक्ता, कौन सो गृही कौन उदासी, कौन सो कीमत पाए जीव, किन बिद वादा किन बिद छूटा, किन बिद आवण जामण टूटा, कौन कर्म कौन ने कर्मा, कौन सो कह कहाए जीव, कौन सो सुखिया कौन सो दुखिया, कौन सो सनमुख कौन विमुखिया, किन बिद मिलिया किन बिद बिछराए, यह बिद कौन प्रगटाए जियो, कौन सो अखर जे धावत रहता, कौन उपदेश जि दुख सुख समसहता, कौन सो चाल पार ब्रह्म त्याए, किन बिद कीर्तन गाए जियो, गुरमुख मुक्ता गुरमुख जुगता, गुरमुख ज्ञानी गुरमुख मुक्ता, धन गिरही उदासी गुरमुख, गुरमुख कीमत पाए जियो, हमे बंधा गुरमुख छूटा, गुरमुख आवण जावण टूटा, गुरमुख कर्म गुरमुख ने कर्मा, गुरमुख करे सुभाए जियो, गुरमुख सुखिया मनमुख दुखिया, गुरमुख सनमुख मनमुख विमुखिया, गुरमुख मिलिया मनमुख बिछरे, गुरमुख बिद प्रगटाए जियो, गुरमुख अखर जे धावत रहता, गुरमुख दे दुख सुख समसहता, गुरमुख जाल पार बन त्याए, गुरमुख कीर्तन गाए जियो, सगली बणत बनाई आपे आपे करे कराए, थापे इक ते होयो अनंता नानक, इक समाहे समाए जियो, माझ महला पंजवा, प्रभ मनासी तां क्या काड़ा, हर भगवंता ताजन करा सुखाला, जी प्राण मान सुख दाता, तू करें सोई सुख पावणिया, हौ वारी जियो वारी, गुरमुख मन तन पावणिया, तू मेरा परबत तू मेरा उला, तुम संगल वैना लावणिया, रहाओ तेरा कीता
जिस लागै मीठा, घटघट पार ब्रह्म तंजन डीठा, थान थनंतर तू है इको एक वरतावणिया, सगल मनोर दिवनहारा, भगति पाए परे भंडारा, दया धार राखी, तुर सही पूरे कर्म समावणिया, आंध कूप ते खंडा चाड़े कर कृपा दा, नदर निहाले गुण गावै, पूर्णा वनासी कैसन तूट न आवणिया, इथै उथै तू है रखवाला, मत गर मैं तुम ही पाला, माया गन पूहै तन कौ रंगर दे गुण गावणिया, क्या गुण तेरे आख संभाली, मन तन अंतर नदर निहाले, तुम्बै अमीर साज मर स्वामी, तुर बिनिया वर न जानणिया, जिसको तू प्रपै सहाई, ते तत्ती वावना लगै काई, तू साहिब तू साचा साहिब दास तेरा, तू साहिब शरण सुखदाता, सत्संग जब प्रगटावणिया, तू ऊचे था या पार मूला, तू साचा साहिब दास रगूला, तू मीरा साची ठकराई, नानक बलबल जावणिया, बाज महला पंजवा घर दूजा, नित नित दई संभालीऐ, मूल न मनो विसारीऐ, रहाउ संतां संगत पाईऐ, जित जमकै पंथ न जाईऐ, तोसा हर का नाम लै, तेरे कोले न लागै गाल जीउ, जो सिमरन दे साईऐ, नरक न सेई पाईऐ, तत्ती वाउ न लगई, जिन मन उठा आई जीउ, सेई सुंदर सोहणे, साध संग जिन बहणे, हर तन जनी संजया, सही गंभीर अपार जीव, हरियामे रसायण जीवीऐ, मोह डिठै जन कै जीवीऐ, कारज सब सवार लै, नित पूजो गुर के पाम जीउ, जो हर कीता अपना, तने गुसाई जापना, सो सूरा प्रधान, सो मस्तक जिसदै भाग जीउ, मन मंदे प्रभ अवगाहियां, रस भोगण पातशाहियां, मंदा मूड़ना उपजियो, तरी सच्चे कारै लाग जीउ, करता मन वसाया, जन्मे का फल पाया, मन पावंदा कंत हर तेरा थिर हुआ, सुहाग जीव, अटल पदार्थ पाया, पै भंजन की शरण आया, लाई अंचल नानक तारियन, जिता जन्मया पार जीव, एको ओंकार सत गुर प्रसाद, मांझ महला पंजवा कर तीजा, हर जप जपे मन धीरे रहाओ, सिमर सिमर गुरदेव, मिट गए पै दूरे, शरण आवै पार ब्रह्म, कीता फिर काहे झूरे, चरण सेव संसार हे, सगत मनोरथ पूरे, घट घट एक वरतदा, जल थल मैल पूरे, पाप बिना संसेव्या, पवित्र संतन की धूरे, सब छुड़ाई खसम आप, हर जपई ठरूरे, करतै किए तपाप सो, दुष्ट मोए होए मूरे, नानक रता सच नाय हर वेखै, सदा हजूरे, बारह महा मांझ महला पंजवा घर चौथा, एक ओंकार सत गुर प्रसाद, किरत कर्म के बिछड़े कर कृपा मेलो राम, चार कुंट दह देश प्रमे थकाए प्रभ की शाम, तेन दुदति बाहरी कितना आवै काम, जल बिन शाह कमलावती उपजै नाही दाम, हर नाना मिलिया साजन कत पाइय विश्राम, जित कर हर कंत न प्रगटई भट नगर से ग्राम, सर्व शिंगार तबोल रासन दे ही सब खाम, प्रभ स्वामी कंत विहूणिया, मीत सज्जन सब जाम, नानकी बेनंतिया कर कृपा दीजै नाम, हर मिलो स्वामी संग प्रभु जिसका नेचल धाम, चीत गोविंद यारा दिया होवै आनंद कणा, संत जना मिल पाईऐ रसना नाम पणा, जिन पाया प्रभु अपना आए ते सहगणा, एक बिन जीवना बिरथा जन्म जना, जल तन मयर पूरिया रव्या बेच बना, सो प्रभु चेतना आवई कितड़ा दुख गणा, जिनी राव्या सो प्रभु तिन्ना भाग मना, हर दर्शन कौ मन लोचदा, नानक प्यास मना चित मलाई सो प्रभु तिसके पाए लगा, वैसाक तीरन क्यों वंडिया जिन्ना प्रेम बिशो हो, हर साजन पुरख विसार कै लगी माया तो हो, पुत्रक लत्र न संगत न हर विनाशी ओ हो, पलच पलच सगली मोई झूठे धंदै मोह, एक सार के नाम बिन अगै लिया खो हो, दई विसार बगीचना प्रभ ने अवर न कोय, प्रीतम चरणी जो लगे तिनकी निर्मल सोय, नानकी प्रभ बेनती पर मिलो प्राप्त होए, वैसाख सुहावा तां लगै जां संत पेट हर सोय,
ਹਰ ਜੇਠ ਜੜਨ ਦਾ ਲੋੜੀਐ ਜਿਸ ਅੱਗੇ ਸਭ ਨਿਵੰਨਾ ਹਰ ਸੱਜਣ ਦਮਨ ਲੱਗਿਆ ਕਿਸੈ ਨਦੀ ਬੰਨ ਮਾਣਕ ਮੋਤੀ ਨਾਮ ਪ੍ਰਭ ਉਨ ਲੱਗੇ ਨਾਹੀ ਸੰਨ ਰੰਗ ਸਭੇ ਨਾਰਾਇਣੇ ਜੀਤੀ ਮਨ ਭਵਨ ਜੋ ਹਰ ਲੋੜੇ ਸੋ ਕਰੇ ਜੋ ਹਰ ਲੋੜੈ ਸੋ ਕਰੇ ਸੋਈ ਜੀ ਕਰਨ ਮਾਣਕ ਮੋਤੀ ਨਾਮ ਪ੍ਰਭ ਉਨ ਲੱਗੇ ਨਾਹੀ ਸੰਨ ਰੰਗ ਸਭੇ ਨਾਰਾਇਣ ਹੈ ਜੀਤੀ ਮਨ ਭਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਈਆਂ ਧੰਨ ਆਪਣ ਲਈ ਜੇ ਮਿਲੈ ਵਿਛੜ ਕਿਉਂ ਰਵੰਨ ਸਾਧੂ ਸੰਗ ਪ੍ਰਾਪਤੀ ਨਾਨਕ ਰੰਗ ਮਾੜਨ ਹਰ ਜੀ ਟਰੰਗੀਲਾ ਤਿਸ ਧਣੀ ਜਿਸਕੇ ਭਾਗ ਮਥਨ ਆਸਾੜ ਤਪਨ ਦਾ ਤਿਸ ਲੱਗੈ ਹਰ ਨਾ ਨ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਮਨ ਸੰਧੀ ਆਸ ਦੁਈ ਭਾਈ ਬਗੁੱਚੀ ਆ ਗਰ ਪਈ ਸੁ ਜਮ ਕੀ ਫਾਸ ਜਿਹਾ ਬੀਜਾ ਸੋਲਣਾ ਹੈ ਮੱਥੇ ਜੋ ਲਿਖਿਆ ਸੂ ਰਹਿਣ ਵਿਹਾਣੀ ਪਛਤਾਣੀ ਉੜ ਚੱਲੀ ਗਈ ਨਿਰਾਸ ਜਿਨ ਕੋ ਸਾਧੂ ਭੇਟੀਏ ਸੋ ਦਰਗਾਹ ਹੋਏ ਕਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਰੇ ਬਿਨ ਦੂਜਾ ਕੋ ਨਹੀਂ ਨਾਨਕੀ ਅਰਦਾਸ ਆਸਾਠ ਸੁਹੰਦਾ ਤਿਸ ਲੱਗੇ ਜਿਨ ਮਨ ਹਰ ਚਰਨ ਪਿਆਸ ਸਾਵਣ ਸਰਸੀ ਕਾਵਣੀ ਚਰਨ ਕਮਲ ਸਿਉਂ ਪਿਆਰ ਮੰਤਰ ਤਾ ਸੱਚ ਰੰਗ ਕੋ ਨਾਮ ਆਧਾਰ ਬਿਖਿਆ ਰੰਗ ਕੁੜਾਵਿਆ ਦਸਨ ਸਭੇ ਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਭੀਵਣ ਹਾਰ ਵੰਟਨ ਪ੍ਰਸੰਗ ਬਾਉਲਿਆ ਸਮਰਤ ਪੁਰਖ ਅਪਾਰ ਹਰ ਮਿਲਣ ਨੂੰ ਮਨ ਲੋਚਦਾ ਕਰਮ ਲਾਵਣ ਹਾਰ ਜਿੰਨੀ ਸਖੀਏ ਪ੍ਰਪਾਇਆ ਹੋਂ ਤਨ ਕੈ ਸਤ ਬਲਿਹਾਰ ਨਾਨਕ ਕਰ ਜੀ ਮਾਇਆ ਕਰ ਸ਼ਬਦ ਸਵਾਰਨ ਹਾਰ ਸਾਵਣ ਤਨ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਭਾਦੋਏ ਭਰਮ ਪੁਲਾਣੀਆਂ ਦੂਜੇ ਲੱਗਾ ਹੇ ਲਕਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ ਜਿਤ ਦਿਨ ਦੇ ਬਿਨਸ ਸੀ ਤਿਤ ਵੇਲਾ ਕੈਸਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਣੀ ਭੇਤ ਛੱਡ ਖੜੋਤੀ ਖਿਨੈ ਮਾਹੇ ਜਿਨਸਿਓ ਲੱਗਾ ਹੇਤ ਹੱਥ ਮਰੂੜੈ ਤਨ ਕੱਪੀ ਸਿਆਹੋ ਹੋ ਅਸੇਤ ਜਿਹਾ ਬੀਜੈ ਸੋਲਣਾ ਕਰਮਾ ਸੰਧਲਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਭਾਦੋਏ ਨਰਕ ਨ ਪਾਈਐ ਗੁਰ ਰੱਖਣ ਵਾਲਾ ਹੇਤ ਅਸਨ ਪ੍ਰੇਮਿਆ ਮਾਹੜਾ ਕਿਉਂ ਮਿਲੀਐ ਹਰ ਜਾਏ ਮੰਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾ ਵੈ ਮਾਏ ਸੰਸਹਾਈ ਪ੍ਰੇਮ ਕੇ ਹੁਣ ਤਿਨ ਕਿਆ ਲਾਗਾ ਪਾਏ ਵਹਿਣ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਹੀਂ ਜਾਏ ਜਿਨੀ ਚੱਕਿਆ ਪ੍ਰੇਮ ਰਸੇ ਤ੍ਰਿਪਤ ਰਹੇ ਅਗਾਏ ਆਪ ਤਿਆਗ ਬਿਨਤੀ ਕਰਾਂ ਲਿਹੋ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਤੇ ਨਾ ਜਾਏ ਪ੍ਰਭਣ ਦੂਜਾ ਕੋ ਨਹੀਂ ਨਾਨਕ ਕਰ ਸਰਣਾਏ ਅਸੂੰ ਸੁਖੀ ਵਸੰਦੀਆਂ ਜਿਨ੍ਹਾਂ ਮੈਂ ਹਰ ਰਾਏ ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਵਿਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ ਖਿਨ ਮੈਂ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸ ਤੈਂ ਰੋਵੈ ਰੋਜ ਕੀਤਾ ਕੁਛ ਨਾ ਹੋਵਈ ਲਿਖਿਆ ਧੁਰ ਸੰਜੋਗ ਵਡਭਾਗੀ ਮੇਰਾ ਪ੍ਰਭ ਲੈ ਤਾਂ ਉਤਰੈ ਸਭ ਬਯੋਗ ਨਾਨਕ ਪ੍ਰਭ ਰਾਖ ਲਈ ਮੇਰੀ ਸਾਹਿਬ ਬੰਦੀ ਮੋਚ ਕਤਕ ਹੋਵੈ ਸਾਰ ਸੰਗ ਬਿਨਸੈ ਸਭੇ ਸੋਚ ਮੰਗਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲਣੀਆਂ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹਿ ਲੜੀਆਂ ਸਾਜਨਾ ਤੇ ਬਾਹਰੀ ਸੇ ਰਹਿਣ ਕੇ ਲੜੀਆਂ ਤਿਨ ਦੁੱਖ ਨਕ ਮੂੰਹ ਉਤਰੈ ਸੀ ਜਮ ਕੇ ਵਸ ਪੜੀਆਂ ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆਂ ਰਤਨ ਜੇ ਵੇਰ ਲਾਲ ਹਰ ਕੰਠਤ ਨਾ ਜੜੀਆਂ ਨਾਨਕ ਮਾਂਚਾ ਧੂੜ ਤਿਨ ਪ੍ਰਭ ਸ਼ਰਣੀ ਦਰ ਪੜੀਆਂ ਹਾਂ ਮੰਗਰ ਪ੍ਰਭ ਆਰਾਧਨਾ ਬਾਉੜ ਨਾ ਜਨਮੜੀਆਂ ਪੋਖ ਤੁਖਾਰ ਨ ਆਪਈ ਕੰਠ ਮਿਲਿਆ ਹਰ ਨਾ ਮਨ ਬੀਧਿਆ ਚਰਨਾਰ ਬਿਨ ਦਰਸ਼ਨ ਲਗੜਾ ਸਾਹੂੜ ਗੋਬਿੰਦ ਗੋਪਾਲ ਰਾਏ ਸਿਵਾ ਸਵਾਮੀ ਲਾਹ ਵਿਖਿਆ ਪੋ ਨਾ ਸਕਈ ਮਿਲ ਸਾਧੂ ਗੁਣਗਾਹ ਜਹਾਂ ਤੇ ਉਪਜੀ ਤਾਂ ਮਿਲੀ ਸੱਚੀ ਪ੍ਰੀ ਸਮਾਹ ਕਰ ਗਏ ਲੀਨੀ ਪਾਰ ਬ੍ਰਹਮ ਬਹੁੜ ਨ ਵਿਛੜੀਆਂ ਬਾਰ ਜਾਮ ਲਕਬੇਰੀਆ ਹਰ ਸੱਜਣ ਮੈਂ ਗਾਹ ਸ਼ਰਮ ਪਈ ਨਾਰਾਇਣ ਨਾਨਕ ਦਰਪਈਆ ਭੋਗ ਸੁਹੰਦਾ ਸਰਬ ਸੁਖ ਸੇ ਬਖਸ਼ਵੇ ਪਰਵਾਹ ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰੇ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ
ਸਭਨਾ ਨੋ ਕਰ ਦਾਨ, ਜਨਮ ਕਰਮ ਮਲਿ ਉਤਰੈ ਮਨ ਤੇ ਜਾਏ ਗੁਮਾਨ। ਕਾਮ ਕ੍ਰੋਧ ਨ ਮੋਹੀਐ ਬਿਨਸੈ ਲੋਭ ਸੁਆਨ, ਸੱਚੇ ਮਾਰਗ ਚੱਲਦਿਆਂ ਉਸਤਰ ਕਰੇ ਜਹਾਨ। ਅਠਸਰ ਤੀਰ ਸਗਲ ਪੁੰਨ ਜੀ ਦਇਆ ਪ੍ਰਵਾਨ, ਜਿਸਨ ਦਿਵੇ ਦਇਆ ਕਰ ਸੋਈ ਪੁਰਖ ਸਜਾਨ, ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ। ਮਾਂਗ ਸੁੱਚੇ ਸੇ ਕਾਢੀ ਜਨ ਪੂਰਾ ਗੁਰ ਮਿਹਰਬਾਨ। ਫਲ ਗੁਣ ਆਨੰਦ ਉਪਾਰਜਣ ਹਰ ਸੱਜਣ ਪ੍ਰਗਟੇ ਆਏ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਈ, ਸੇ ਸੁਹਾਵੀ ਸਰਵ ਸੁਖਣ ਦੁੱਖਾਂ ਨਾਹੀਂ ਜਾਏ। ਇਸ ਪੁਨੀ ਬੜ ਭਾਗਣੀ ਵਰ ਪਾਇਆ ਹਰ ਰਾਏ, ਮਿਲ ਸਈਆਂ ਮੰਗਲ ਗਾਵਹੀ ਗੀਤ ਗੋਬਿੰਦਿਆ ਲਾਏ। ਹਰ ਜਿਹਾ ਅਵਰ ਨਾ ਦਿਸਈ ਕੋਈ ਦੂਜਾ ਲਵੈ ਨਾ ਲਾਏ, ਹਲ ਤਪਲ ਸਵਾਰੇ ਉਹਨੇ ਝਿਲ ਦਿੱਤੀਆਂ ਜਾਏ। ਸੰਸਾਰ ਸਾਗਰ ਤੇ ਰੱਖੀਆਂ ਨੂੰ ਬਹੁੜ ਨਾ ਜਨਮੈ ਧਾਰੇ, ਜੀ ਵਾਏ ਕਹਿੰਦੇ ਗੁਣ ਤਰੇ ਨਾਨਕ ਕਿਰਨੇ ਪਾਏ, ਫਲ ਗੁਣ ਨਿਸਾ ਲਾਈਏ ਜਿਸ ਨੂੰ ਤਿਲ ਨਾ ਤਮਾਏ। ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ, ਹਰ ਗੁਰ ਪੂਰਾ ਅਰਾਧਿਆ ਦਰਗਾਹ ਸੱਚ ਖਰੇ, ਸਰਬ ਸੁਖਾਂ ਨਿਧ ਚਰਨ ਹਰ ਭੌਜਲ ਬਿਖਮ ਤਰੇ, ਪ੍ਰੇਮ ਭਗਤਨ ਪਾਈਆ ਬਿਖਿਆ ਨਾ ਹੀ ਜਰੇ, ਕੂੜ ਗਏ ਦੁਬਿਧਾ ਨਸੀ ਪੂਰਨ ਸੱਚ ਪਰੇ, ਪਾਰ ਬ੍ਰਹਮ ਪ੍ਰਭ ਸੇਮ ਦੇ ਮਨ ਅੰਦਰ ਏਕ ਤਰੇ, ਮਾਹ ਦਿਵਸ ਮੂਹਰਤ ਭਲੇ ਜਿਸ ਕੋ ਨਦਰ ਕਰੇ।

ਮਾਂਝ ਮਹਲਾ ਪੰਜਵਾਂ ਦਿਨ ਰੈਣ ਇੱਕ ਓਅੰਕਾਰ ਸਤਿ ਗੁਰ ਪ੍ਰਸਾਦ ਸੇਵੀ ਸਤਿਗੁਰ ਆਪਣਾ ਹਰ ਸਿਮਰੀ ਦਿਨ ਸਭ ਰਹਿਣ ਆਪ ਤਿਆਗ ਸਰਣੀ ਪਵਾਂ ਮੁੱਖ ਬੋਲੀ ਮਿੱਠੜੇ ਵੈਣ ਜਨਮ ਜਨਮ ਕਾ ਵਿਛੜਿਆ ਹਰ ਮੇਲੋ ਸੱਜਣ ਸੈਣ ਜੋ ਜੀ ਹਰ ਤੇ ਵਿਛੜੇ ਸੇ ਸੁੱਖ ਨਾ ਵਸਣ ਭੈਣ ਹਰ ਪਿਰ ਬਿਨ ਚੈਨ ਪਾਈਐ ਕੋਈ ਡਿੱਠੇ ਸਭ ਗੈਣ ਆਪ ਘੁਮਾਣਿਆ ਵਿਛੜੀ ਦੂਸ਼ਣ ਕਾਹੂ ਦੇਣ ਕਰ ਕਿਰਪਾ ਪਰ ਰਾਖ ਲਿਓ ਨਾ ਹੀ ਕਰਨ ਕਰੇਣ ਹਰ ਤੁਦਮਣ ਖਾਕੂਰਨਾ ਕਹੀਏ ਕਿੱਥੇ ਵੈਣ ਨਾਨਕੀ ਬੇਨੰਤੀ ਆਰ ਤੁਰਜਨ ਦੀ ਖਾਨੈਣ ਜੀ ਕੀ ਬਿਰਥਾ ਸੋ ਸੁਣਾਇ ਹਰ ਸਿਮਰਤ ਪੁਰਖ ਅਪਾਰ ਮਰਨ ਜੀਵਨ ਆਰਾਧਨ ਸਭਨਾ ਕਾ ਆਧਾਰ ਸਸਰੇ ਪਈਏ ਕੰਤਗੀ ਵੱਡਾ ਤਿਸ ਪਰਿਵਾਰ ਉੱਚਾ ਅਗੰਮ ਅਗਾਧ ਬੋਧ ਕਿਛ ਅੰਤ ਨਾ ਪਾਰਾਵਾਰ ਸੇਵਾ ਸਤਿ ਭਾਵ ਸੀ ਸੰਤਾਂ ਕੀ ਹੁਸ਼ਾਰ ਦੀਨਾ ਨਾ ਦਿਆਲ ਦੇ ਪਤੇ ਧਾਰਨਿਆਰ ਅੱਜ ਗਾਦੀ ਰੱਖਦਾ ਸੱਚ ਨਾਮ ਕਰਤਾਰ ਕੀਮਤ ਕੋਈ ਨਾ ਜਾਣੇ ਕੋਈ ਨਾ ਹੀ ਧੋਲਣ ਹਾਰ ਮੰਤ ਨੰਤਰ ਵਸ ਰਹੇ ਨਾਨਕ ਨੂੰ ਸ਼ੁਮਾਰ ਦੇ ਨੈਣ ਜੇ ਪ੍ਰਭ ਕੁਸੀਮ ਦੇ ਤਿਨ ਕਹਿ ਸਤ ਬਲਿਹਾਰ ਸੰਤ ਆਰਾਧਨ ਸਦ ਸਦਾ ਸਭਨਾ ਕਾ ਬਖਸ਼ਿੰਦ ਜੀਉ ਪਿੰਡ ਜਿੰਦ ਸਾਜਿਆ ਕਰ ਕਿਰਪਾ ਦਿੱਤੀ ਜਿੰਦ ਗੁਰਸ਼ਬਦੀਆਂ ਰਾਧੀਐ ਜਪਿਓ ਨਿਰਮਲ ਮੰਤ ਕੀਮਤ ਕਹਿਣ ਨਾ ਜਾਈਐ ਪਰਮੇਸ਼ਰ ਬੇਅੰਤ ਜਿਸ ਮਨ ਵਸੇ ਨਾਰਾਇਣ ਸੋ ਕਹੀਐ ਭਗਵੰਤ ਜੀ ਕੀ ਲੋਚਾ ਪੂਰੀ ਹੈ ਮਿਲੇ ਸੁਆਮੀ ਕੰਤ ਨਾਨਕ ਜੀਵੈ ਜਪ ਹਰੀ ਦੁੱਖ ਸਭਹੀ ਹੰਤ ਨਰਾਇਣ ਜਿਤ ਨਾ ਬਿਸਰੈ ਸੁ ਹਰਿਆ ਹੋਵੈ ਜੰਤ ਸਰਬ ਕਲਾ ਭਰਪੂਰਨੋ ਮੰਝ ਨਮਾਣੀ ਥਾਉ ਆਰ ਉੱਠ ਗਈ ਮਨ ਅੰਦਰੇ ਜਪ ਜਪ ਜੀਵਾਂ ਨਾਉ ਕਰ ਕਰ ਪ੍ਰਭ ਆਪਣੀ ਜਨ ਧੂੜੀ ਸੰਗ ਸਮਾਓ ਜੇ ਤੂੰ ਰੱਖੇ ਤੇ ਔਰਾਂ ਤੇਰਾ ਦਿੱਤਾ ਪੈਨੋ ਖਾਓ ਉਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਓ ਦੂਜੀ ਜੈ ਨਾ ਸੁੱਜਈ ਕਿੱਥੇ ਕੂਕਣ ਜਾਓ ਅਗਿਆਨ ਬਿਨਾ ਸੰਤਮ ਹਰਨ ਉੱਚੇ ਕਮੀਆਂ ਮਾਓ ਮਨ ਵਿਛੜਿਆ ਹਰ ਮੇਲੀਐ ਨਾਨਕੇ ਸੁਆਓ ਸਰਬ ਕਲਿਆਣਾ ਤਿਤ ਦਿਨ ਹਰ ਪਰਸੀ ਗੁਰ ਕੇ ਪਾਉ ਵਾਰ ਮਾਂਝ ਕੀ ਤਥਾ ਸਲੋਕ ਮਹਲਾ ਪਹਿਲਾ ਮਲਕ ਮੁਰੀਦ ਤਥਾ ਚੰਦਰੜਾ ਸੋਇਆ ਕੀ ਧੁਨੀ ਗਾਵਣੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਸਲੋਕ ਮਹਲਾ ਪਹਿਲਾ ਗੁਰਦਾਤਾ ਗੁਰ ਹਿਵੇਂ ਘਰ ਗੁਰਦੀਪਕ ਤੇ ਲੋਏ ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਏ ਮਹਲਾ ਪਹਿਲਾ ਪਹਿਲਾ ਪਿਆਰ ਲੱਗਾ ਥਣ ਦੁੱਧ ਦੂਜੇ ਮਾਏ ਬਾਪ ਕੀ ਸੁੱਧ ਤੀਜੇ ਭਈਆ ਭਾਬੀ ਬੇਬ ਚੌਥੇ ਪਿਆਰੋ ਪੰਨੀ ਖੇਡ ਪੰਜਵੇਂ ਖਾਣ ਪੀਣ ਕੀ ਧਾਤ ਛੇਵੇਂ ਕਾਮ ਨਾ ਪੁੱਛਿਆ ਜਾਤ ਸੱਤਵੇਂ ਸੰਜ ਕੀਆ ਕਰਵਾਸ ਅੱਠਵੇਂ ਕ੍ਰੋਧ ਹੋਆ ਤਨ ਨਾਸ਼ ਨਾਵੇਂ ਧੌਲੇ ਉੱਬੇ ਸਾ ਦਸਵੇਂ ਦੱਦਾ ਹੋਆ ਸਵਾ ਗਏ ਸਗੀਤ ਪੁਕਾਰੀ ਧਾ ਉੱਡਿਆ ਹੰਸ ਦਸਾਏ ਰਾ

ਨੰਮੇ ਕਾ ਸੇ ਜਾ ਸੁਣੀ, ਮੂੜ ਨ ਜਾਣੇ ਆਪ ਬਲ, ਢੰਡੋਲਮ ਢੂੰਡਮ ਡਿੱਠ ਮੈਂ। ਨਾਨਕ ਜਗ ਧੂਵੇਂ ਕਾ ਧੌਲਰ। ਪੌੜੀ ਤੂੰ ਕਰਤਾ ਪੁਰਖ ਅਗਮ ਹੈ, ਆਪ ਸ੍ਰਿਸ਼ਟੀ ਉਪਾਤੀ, ਰੰਗ ਭਰੰਗ ਉਪਾਰ ਜਿਨਾ ਬਹੁ ਬਹੁ ਵਿਧ ਭਾਂਤੀ। ਤੂੰ ਜਾਣਿਆ ਜਿੰਨੇ ਉਪਾਈ ਆ ਸਭ ਖੇਲ ਤਮਾਤੀ, ਇਹ ਕਿਹਾ ਮੈਂ ਕਿ ਜਾਹੇ ਉੱਠ ਬਿਨਾ ਮੈਂ ਮਰ ਜਾਤੀ। ਗੁਰਮੁਖ ਰੰਗ ਚਲੂਲਿਆ ਰੰਗ ਹਰ ਰੰਗ ਰਾਤੀ, ਸੋ ਸੇਵੋ ਸਤ ਨਿਰੰਜਨ ਵਰ ਪੁਰਖ ਵਧਾਤੀ। ਤੂੰ ਆਪੇ ਆਪ ਸੁਜਾਨ ਹੈ ਵੜ ਪੁਰਖ ਵਡਾਤੀ, ਜੋ ਮਨ ਚਿੱਤ ਤੁਦ ਧਿਆਏ ਦੇ ਮੇਰੇ ਸੱਚਿਆ। ਹਾਂ ਬਲ ਬਲ ਹਾਂ ਤਿੰਨ ਜਾਤੀ। ਸਲੋਕ ਮਹਲਾ ਪਹਿਲਾ। ਜੀਉ ਪਾਏ ਤਨ ਸਾਜਿਆ, ਰੱਖਿਆ ਬਣਤ ਬਣਾਏ, ਅੱਖੀ ਦੇਖੈ ਜੀਵਾ ਬੋਲੈ, ਕੰਨੀ ਸੁਰਤ ਸਮਾਏ, ਪੈਰੀਂ ਚੱਲੈ ਹੱਥੀ ਕਰਨਾ ਦਿੱਤਾ ਪਹਿਨੈ ਖਾਏ, ਜਿਨ ਰਚ ਰਚਿਆ ਤਿਸੇ ਨਾ ਜਾਣੈ, ਅੰਧਾ ਅੰਧ ਕਮਾਏ। ਜਾਂ ਭੱਜੈ ਤਾਂ ਠੀਕਰ ਹੋਵੈ, ਕਾੜਤ ਘੜੀ ਨਾ ਜਾਏ, ਨਾਨਕ ਗੁਰ ਬਿਨ ਨਾਹੇ ਪਤ, ਪਤ ਬਿਨ ਪਾਰ ਨਾ ਪਾਏ। ਮਹਲਾ ਦੂਜਾ। ਦੇਂਦੇ ਥਾਵੋਂ ਦਿੱਤਾ ਚੰਗਾ, ਮਨਮੁਖ ਐਸਾ ਜਾਣੀਐ, ਸੁਰਤ ਮਤ ਚਤਰਾਈ ਤਾਂ ਕੀ ਕਿਆ ਕਰਿਆ ਵਖਾਣੀ ਐ, ਅੰਤਰ ਬਹਿ ਕੇ ਕਰਮ ਕਮਾਵੈ, ਸੋਚਾਂ ਕੁੰਡੀ ਜਾਣੀਐ, ਜੋ ਧਰਮ ਕਮਾਵੈ ਤਿਸ ਧਰਮ ਨਾਉ ਹੋਵੈ, ਪਾਪ ਕਮਾਣਾ ਪਾਪੀ ਜਾਣੀਐ, ਤੂੰ ਆਪੇ ਖੇਲ ਕਰੈ ਸਭ ਕਰ ਤੇਖਿਆ, ਦੂਜਾ ਅੱਕ ਵਖਾਣੀਐ, ਜਿਚਰ ਤੇਰੀ ਜੋਤ, ਤਿਚਰ ਜੋਤੀ ਵਿੱਚ ਤੂੰ ਬੋਲੈ, ਵਿਣ ਜੋਤੀ ਕੋਈ ਕਿਛ ਕਰਿਓ ਦਿਖਾ ਸਿਆਣੀਐ। ਨਾਨਕ ਗੁਰਮੁਖ ਨਦਰੀ ਆਇਆ, ਹਰ ਇੱਕੋ ਸੁਗੜ ਸਜਾਣੀਐ। ਪੌੜੀ ਤੁਦੇ ਆਪੇ ਜਗਤ ਉਪਾਏ ਕੈ, ਤੁਦੇ ਆਪੇ ਧੰਦੇ ਲਾਇਆ, ਮੋਠ ਗੋਲੀ ਪਾਏ ਕੈ, ਤੁਦੇ ਆਪੋ ਜਗਤ ਖੁਆਇਆ, ਤਿਸ਼ਨਾ ਅੰਦਰ ਅਗ ਨਹਿਨਾ ਤਿਪਤੈ ਭੁੱਖਾ ਧਿਆਇਆ। ਸਹਿਸਾ ਏ ਸੰਸਾਰ ਹੈ ਮਰ ਜੰਮੇ ਆਇਆ ਜਾਇਆ, ਬਿਨ ਸਤਿਗੁਰ ਮੂਹ ਨਾ ਟੁੱਟਈ, ਸਭ ਥੱਕੇ ਕਰਮ ਕਮਾਇਆ, ਗੁਰਮਤੀ ਨਾਮ ਧਿਆਈ ਹੈ, ਸੁਖ ਰੱਜਾਂ ਜਦ ਨੂੰ ਪਾਇਆ, ਕੋਲੇ ਉਧਾਰੇ ਆਪਣਾ ਧਨ ਜਿਣੇ ਦੀ ਮਾਇਆ, ਸ਼ੋਭਾ ਸੁਰ ਸੁਹਾਵਣੀ ਜਿਨ ਹਰਸੇ ਤੇ ਚਿਤ ਲਾਇਆ। ਸਲੋਕ ਮਹਲਾ ਦੂਜਾ। ਅੱਖੀ ਬਾਜੋਂ ਵੇਖਣਾ, ਵਿਣ ਕੰਨਾਂ ਸੁਣਨਾ, ਪੈਰਾਂ ਬਾਜੋਂ ਚੱਲਣਾ, ਵਿਣ ਹੱਥਾਂ ਕਰਨਾ, ਜੀਭੇ ਬਾਜੋਂ ਬੋਲਣਾ, ਜੀਵਤ ਮਰਨ ਨਾਨਕ ਹੁਕਮ ਪਛਾਣ ਕਰਤਾ ਖਸਬੇ ਮਿਲਣਾ। ਮਹਲਾ ਦੂਜਾ। ਦਿਸੈ ਸੁਣੀਏ ਜਾਣੀਏ, ਸਾਵ ਨਾ ਪਾਇਆ ਜਾਏ, ਰੁਲਾ ਟੁੰਡਾ ਅੰਦੁਲਾ, ਕਿਉਂ ਗਲ ਲੱਗੈ ਧਾਏ, ਭੈ ਕੇ ਚਰਨ ਕਰ ਭਾਵੁਕੇ, ਲੋਇਨ ਸੁਰਤ ਕਰੇ, ਨਾਨਕ ਕਹਿ ਸਿਆਣੀਏ। ਇਵੇਂ ਕੰਤ ਮਿਲਾਵਾ ਹੋਏ। ਪੌੜੀ ਸਦਾ ਸਦਾ ਤੂੰ ਇਹ ਕਹਿ, ਤੁਰ ਦੂਜਾ ਖੇਲ ਰਚਾਇਆ, ਹਉ ਮੈਂ ਗੁਰਬੇ ਪਾਏ ਕਹਿ, ਲੋ ਬੰਤਰ ਜਨਤਾ ਪਾਇਆ, ਜਿਉਂ ਭਵੇ ਤੋਂ ਰੱਖ ਤੂੰ ਸਭ ਕਰੇ ਤੇਰਾ ਕਰਾਇਆ, ਇੱਕ ਨਾ ਬਖਸ਼ੇ ਮੇਲ ਲੈ, ਗੁਰਮਤੀ ਤੂੰ ਦਹਿ ਲਾਇਆ, ਇੱਕ ਖੜੇ ਕਰੈ ਤੇਰੀ ਚਾਕਰੀ, ਵਿਣ ਨਾ ਮੈਂ ਹੋਰ ਨਾ ਪਾਇਆ, ਹੋਰ ਕਾਰ ਵਿਕਾਰ ਹੈ, ਇੱਕ ਸੱਚੀ ਕਰ ਲਾਇਆ, ਪੁੱਤ ਕਲੱਤ ਕੁਟੰਬ ਹੈ, ਇੱਕ ਅੜਿਪਤ ਰਹੇ ਤੁਰ ਪਾਇਆ, ਉਹ ਅੰਦਰੋਂ ਬਾਹਰੋਂ ਨਿਰਮਲੇ, ਸੱਚੇ ਨਾਏ ਸਮਾਇਆ। ਸਲੋਕ ਮਹਲਾ ਪਹਿਲਾ। ਸੋਇਨੇ ਕਹਿ ਪਰਬਤ ਗੁਫਾ ਕਰੀ, ਕਹਿ ਪਾਣੀ ਪਿਆਲ, ਕਹਿ ਵਿੱਚ ਧਰਤੀ ਕਹਿ ਆਕਾਸ਼ੀ, ਉਰ ਦਰਾਂ ਸੁਰਭਾਰ, ਪੁਰਕਰ ਕਾਇਆ ਕੱਪੜ ਪੈਰਾਂ, ਧੋਵਾਂ ਸੱਦਾ ਕਾਰ, ਬੱਗਾ ਰੱਤਾ ਪੀੜਾ ਕਾਲਾ, ਬੇਦਾਂ ਕਰੀ ਪੁਕਾਰ, ਹੋਏ ਕੁਜੀਲ ਨਾ ਹਮਲ ਧਾਰੀ, ਦੁਰਮਤ ਮਤ ਵਿਕਾਰ, ਨਾ ਹੋ ਨਾ ਮੈਂ ਨਾ ਹੋ ਵਾ, ਨਾਨਕ ਸ਼ਬਦ ਵਿਚਾਰ। ਮਹਲਾ ਪਹਿਲਾ। ਵਸਤਰ ਪਖਾਲ ਪਖਾਲੇ ਕਾਇਆ, ਆਪੇ ਸੰਜਮ ਹੋਵੈ, ਅੰਤਰ ਮੈਲ ਲੱਗੀ ਨਹੀਂ ਜਾਣੈ, ਬਾਹਰੋਂ ਮਲ ਮਲ ਧੋਵੈ, ਅੰਧਾ ਭੂਲ ਪਿਆ ਜਮਜਾਲੇ, ਵਸਤ ਪਰਾਈ ਆਪਣੀ ਕਰ ਜਾਣੈ, ਹਉਮੈ ਬਿਦੋ ਘਾਲੇ, ਨਾਨਕ ਗੁਰਮੁਖ ਹਉਮੈ ਟੁੱਟੈ, ਤਾਂ ਹਰ ਹਰ ਨਾਮ ਧਿਆਵੈ, ਨਾਮ ਜਪੀ ਨਾਮ ਮਾਰਾ ਦੇ ਨਾਮ ਸੁਖ ਸਮਾਵੈ, ਪੌੜੀ ਕਾਇਆ ਸੰਯੋਗ ਮੀਲ ਮਿਲਾਇਆ, ਤਿਨਹੀ ਕੀ ਅਭਿਯੋਗ ਜਿਨਿ ਉਪਾਇਆ, ਮੂਰਖ ਭੋਗੇ ਭੋਗ ਦੁੱਖ ਸਬਾਇਆ, ਸੁਖੋਂ ਉਠੇ ਰੋਗ ਪਾਪ ਕਮਾਇਆ, ਹਰ ਕੋ ਸੁਖ ਅਭਿਯੋਗ ਪਾਇ ਖਪਾਇਆ, ਮੂਰਖ ਗਣਤ ਗਣਾਏ ਝਗੜਾ ਪਾਇਆ, ਸਤਿਗੁਰ ਹੱਥ ਨਬੇੜ ਝਗੜ ਚੁਕਾਇਆ, ਕਰਤਾ ਕਰੇ ਸੋ ਹੁਕਮ ਚਲਾ ਚਲਾਇਆ। ਸਲੋਕ ਮਹਲਾ ਪਹਿਲਾ। ਕੂੜ ਬੋਲ ਮਰਦਾਰ ਖਾਏ, ਅਵਰੀ ਨੂੰ ਸਮਝਾਵਣ ਜਾਏ, ਮੁੱਠਾ ਮੁਹਾਏ ਸੱਥ ਹੈ, ਨਾਨਕ ਕੈਸਾ ਗੂਜਾ ਪੈ। ਮਹਲਾ ਚੌਥਾ। ਜਿਸ ਦੇ ਅੰਦਰ ਸੱਚ ਹੈ ਸੋ ਸੱਚ

0: ਨਾਮ ਮੁੱਖ ਸੱਚ ਅਲਾਏ, ਉਹ ਹਰ ਮਾਰਗ ਆਪ ਚੱਲਦਾ, ਹੋਰਨਾਂ ਨੂੰ ਹਰ ਮਾਰਗ ਪਾਏ। ਜੇ ਅੱਗੇ ਤੀਰਥ ਹੋਏ ਤਾਂ ਮਲ ਹੈ, ਛੱਪੜ ਨਾਤਾ ਸੱਗ ਵੀ ਮਲ ਲਾਏ। ਤੀਰਥ ਪੂਰਾ ਸਤਿਗੁਰੂ, ਜੋ ਅੰਦਨ ਹਰ ਹਰ ਨਾਮ ਤੇ ਆਏ, ਉਹ ਆਪ ਛੋਟਾ ਕੁਟਾਮ ਸਿਉਂਦੇ, ਹਰ ਹਰ ਨਾਮ ਸਤਿ ਚੜਾਏ। ਜਨਾਨ ਤਿਸ ਬਿਹਾਰ ਨੇ, ਜੋ ਆਪ ਜਪੈ ਵਰਾਂ ਨਾਮ ਜਪਾਏ ਪੌੜੀ। ਇੱਕ ਕੰਧ ਮੂਲ ਚੁਣ ਖਾਹੇ ਵਣ ਖੰਡ ਵਾਸਾ, ਇੱਕ ਭਗਵਾਂ ਵੇਸ ਕਰ ਫਿਰੈ ਜੋਗੀ ਸੰਨਿਆਸਾ। ਅੰਦਰ ਤ੍ਰਿਸ਼ਨਾ ਬਹੁਤ, ਸਾਧਨ ਭੋਜਨ ਕੀ ਆਸਾ, ਬਿਰਥਾ ਜਨਮ ਗਵਾਏ ਨਾ ਗ੍ਰਹੀ ਨਾ ਉਦਾਸਾ। ਜਮ ਕਾਲ ਸਰਨ ਉਤਰੈ ਤ੍ਰਿਬਧ ਮਨਸਾ, ਗੁਰਮਤੀ ਕਾਲ ਨਾ ਆਵੈ ਨੀੜੈ ਜਾਂ ਹੋਵੇ ਦਾਸਨ ਦਾਸਾ। ਸੱਚਾ ਸ਼ਬਦ ਮਨ ਘਰ ਹੀ ਮਾਹੇ ਉਦਾਸਾ, ਨਾਨਕ ਸਤਿਗੁਰ ਸੇਵ ਨੇ ਆਪਣਾ ਸੇ ਆਸਾ ਤੇ ਨਿਰਾਸਾ। ਸਲੋਕ ਮਹਲਾ ਪਹਿਲਾ। ਜੇ ਰਤ ਲੱਗੈ ਕੱਪੜੈ ਜਾਮਾ ਹੋਏ ਪਲੀਤ, ਜੋ ਰਤ ਪੀਵੈ ਮਾਨਸਾ ਤਿਨ ਕਿਉ ਨਿਰਮਲ ਚੀਤ। ਨਾਨਕ ਨਾਉ ਖੁਦਾਏ ਕਾ ਦਿਲ ਹੱਛੈ ਮੁਖ ਲੇਹੋ, ਅਵਰ ਦਵਾਜੇ ਦੁਨੀ ਕੇ ਝੂਠੇ ਅਮੜ ਕਰੇ। ਮਹਲਾ ਪਹਿਲਾ। ਜਾ ਹੋ ਨਾ ਹੀ ਤਿਆ ਕਹਿ ਆਖਾਂ ਕਿਆ ਨਹੀਂ ਕਿਆ ਹੋਵਾਂ, ਕੀਤਾ ਕਰਨਾ ਕਹਿਆ ਕਥਨਾ ਭਰਿਆ ਭਰ ਭਰ ਧੁਵਾਂ, ਆਪਣ ਬੁੱਝਾਂ ਲੋਕ ਬੁਝਾਈ ਐਸਾ ਆਗੂ ਹੋਵਾਂ। ਨਾਨਕ ਕੰਧਾ ਹੋਏ ਕਾ ਦਸੀ ਰਾਹ ਹੈ, ਸਭ ਸਮੁਹਾਈ ਸੱਤ ਹੈ, ਅੱਗੇ ਗਏ ਮੁਹਿੰਮ ਪਾਸੂ ਐਸੋ ਆਗੂ ਜਾਪੈ ਪੌੜੀ। ਮਹਾਰਤੀ ਸਭ ਤੂੰ ਘੜੀ ਮੂਰਤ ਵਿਚਾਰਾ, ਤੂੰ ਗਣਤੈ ਕਿਨੇ ਨ ਪਾਇਓ ਸੱਚੇ ਲਖ ਪਾਰਾ। ਪੜਿਆ ਮੂਰਖ ਆਖੀਏ ਜਿਸ ਲਭ ਲੋਭ ਹੰਕਾਰ, ਨਾਉ ਪੜੀਏ ਨਾਉ ਬੁੱਝੀਏ ਗੁਰਮਤੀ ਵਿਚਾਰਾ। ਗੁਰਮਤੀ ਨਾਮ ਧਨ ਖੱਟਿਆ ਭਗਤੀ ਭਰੇ ਭੰਡਾਰਾ, ਨਿਰਮਲ ਨਾਮ ਮੰਨਿਆ ਅੰਦਰ ਸੱਚਾ ਸਚਿਆਰਾ। ਜਿਸਦਾ ਜੀਉ ਪੁਰਾਣ ਹੈ ਅੰਤਰ ਜੋਤ ਪਾਰਾ, ਸੱਚਾ ਸ਼ਾਹ ਇੱਕ ਤੂੰ ਹੋਰ ਜਗਤ ਮਣਜਾਰਾ। ਸਲੋਕ ਮਹਲਾ ਪਹਿਲਾ। ਮਿਹਰ ਮਸੀਤ ਸਿਦਕ ਮੁਸੱਲਾ, ਹੱਕ ਹਲਾਲ ਕੁਰਾਨ, ਸ਼ਰਮ ਸੁਨਤ ਸੀਲ ਰੋਜਾ, ਹੋ ਮੁਸਲਮਾਨ। ਕਰਨੀ ਕਾਬਾ ਸੱਚ ਪੀਰ, ਕਲਮਾ ਕਰਮ ਨਵਾਜ, ਤਸਬੀ ਸਤਿ ਸੁਭਾਵ ਸੀ, ਨਾਨਕ ਰੱਖੈ ਲਾਜ। ਮਹਲਾ ਪਹਿਲਾ। ਹੱਕ ਪਰਾਇਆ ਨਾਨਕਾ, ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਪਰੇ, ਜਾਂ ਮੁਰਦਾਰ ਨਾ ਖਾਏ। ਗੱਲੀ ਭਿਸਤ ਨਾ ਜਾਈਏ, ਛੁੱਟੈ ਸੱਚ ਕਮਾਏ, ਮਾਰਨ ਪਾਏ ਹਰਾਮ ਮੈਂ ਹੋਏ ਹਲਾਲ ਨਾ ਜਾਏ। ਨਾਨਕ ਗੱਲੀ ਕੂੜੀ ਕੂੜੋ ਪੱਲੇ ਪਾਏ। ਮਹਲਾ ਪਹਿਲਾ। ਪੰਜ ਨਵਾਜਾਂ ਵਕਤ ਪੰਜ, ਪੰਜਾਂ ਪੰਜੇ ਨਾਉ, ਪਹਿਲਾਂ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਯਤ ਰਾਸ ਮਨ, ਪੰਜਵੀਂ ਸਿਫ ਸੁਣਾਏ। ਕਰਨੀ ਕਲਮਾ ਆ ਕੇ ਤਾਂ ਮੁਸਲਮਾਨ ਸਦਾਏ, ਨਾਨਕ ਜਿੱਥੇ ਕੂੜਿਆਰ ਕੂੜੇ ਕੂੜੀ ਪਾਏ ਪੌੜੀ। ਇੱਕ ਰਤਨ ਪਦਾਰਥ ਵਣਜ ਦੇ ਇੱਕ ਕੱਚੇ ਦੇ ਵਾਪਾਰ, ਸਤਿਗੁਰ ਤੁੱਠੈ ਪਾਈਐਨ ਅੰਦਰ ਰਤਨ ਭੰਡਾਰਾ, ਵਿਣ ਗੁਰ ਕਿਨੇ ਨਾ ਲੱਦਿਆ ਅੰਧੇ ਭੌਂਕ ਮੋਏ ਕੁੜਿਆਰਾ। ਮਨਮੁਖ ਦੂਜੇ ਪੱਛ ਮੋਏ ਨਾ ਬੂਝੈ ਵਿਚਾਰਾ, ਇੱਕ ਸਬਾਜਨ ਦੂਜਾ ਕੋ ਨਹੀਂ ਕਿ ਸੱਗੈ ਕਰੈ ਪੁਕਾਰਾ। ਇੱਕ ਨਿਰਧਨ ਸਦਾ ਭੌਂਕ ਦੇ, ਇੱਕ ਨਾ ਭਰੇ ਤੁਜਾਰ, ਵਿਣ ਨਾਵੇਂ ਹੋਰ ਧਨ ਨਾਹੀ, ਹੋਰ ਵਿਖਿਆ ਸਭ ਸ਼ਾਰ, ਨਾਨਕ ਆਪ ਕਰਾਏ ਕਰੇ ਆਪ ਹੁਕਮ ਸਵਾਰਨ ਹਾਰਾ। ਸਲੋਕ ਮਹਲਾ ਪਹਿਲਾ। ਮੁਸਲਮਾਨ ਕਹਾਵਣ ਮੁਸ਼ਕਲ, ਜਾਂ ਹੋਏ ਤਾਂ ਮੁਸਲਮਾਨ ਕਹਾਵੇ, ਅਵਲ ਔਲ ਦੀਨ ਕਰ ਮਿੱਠਾ, ਮਸਕਲ ਮਾਨਾ ਮਾਲ ਮੁਸਾਵੇ। ਹੋਏ ਮੁਸਲਮ ਦੀਨ ਮਹਾਣੇ, ਮਰਨ ਜੀਵਨ ਕਾ ਭਰਮ ਚੁਕਾਵੇ, ਰੱਬ ਕੀ ਰਜ਼ਾਈ ਮੰਨੇ ਸਿਰ ਉੱਪਰ, ਕਰਤਾ ਮੰਨੇ ਆਪ ਗਵਾਵੇ। ਤੋ ਨਾਨਕ ਸਰਬ ਜੀਆਂ ਮਿਹਰਮਤ ਹੋਏ ਤਾਂ ਮੁਸਲਮਾਨ ਕਹਾਵੇ। ਮਹਲਾ ਚੌਥਾ। ਪਰ ਹਰ ਕਾਮ ਕ੍ਰੋਧ ਝੂਠ ਨਿੰਦਾ, ਤਜ ਮਾਇਆ ਹੰਕਾਰ ਚੁਕਾਵੇ, ਤਜ ਕਾਮ ਕਾਮਣੀ ਮੋਤ ਜੈ, ਤਾਂਜਨ ਮਹਿੰਦਰ ਰੰਜਨ ਪਾਵੇ। ਤਜ ਮਾਨ ਅਭਿਮਾਨ ਪ੍ਰੀਤ ਸੁਤ ਦਾਰਾ, ਤਜ ਪਿਆਸ ਆਸ ਰਾਮ ਲਿਵਲਾਵੇ, ਨਾਨਕ ਸਾਚਾ ਮਨ ਵਸੈ ਸਾਚ ਸ਼ਬਦ ਹਰ ਨਾਮ ਸਮਾਵੇ ਪੌੜੀ। ਰਾਜੇ ਰਈਅਤ ਸਿੱਕਦਾਰ ਕੋਈ ਨਾ ਰਹਿਸੀਓ ਹਟ ਪੱਟਣ ਬਾਜ਼ਾਰ ਹੁਕਮੀ ਟੈਸੀਓ ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ ਦਰ ਪਰੇ ਭੰਡਾਰੀ ਤੇ ਖਣੇ ਤਾਜੀ ਰਾਤ ਤੁਖਾਰ ਹਾਥੀ ਪਾਖਰੇ ਬਾਗ ਮਿਲੇ ਕਰ ਬਰ ਕਿੱਥੇ ਸੀ ਆਪਣੇ ਤੰਬੂ ਪਲੰਗ ਨਿਵਾਰ ਸਰਾਏ ਚੇ ਲਾਲਤੀ ਨਾਨਕ ਸੱਚ ਦਾਤਾਰ ਸਨਾਖਤ ਕੁਦਰਤੀ ਸਲੋਕ ਮਹਲਾ ਪਹਿਲਾ ਨਦੀਆਂ ਹੋਵੇ ਤੇਣਵਾ ਸੁਮ ਹੋਵੇ ਦੁੱਧ ਕੀਓ ਸਗਲੀ ਧਰਤੀ ਸ਼ੱਕਰ ਹੋਵੇ ਖੁਸ਼ੀ ਕਰੇ ਨਿਤ ਜੀਓ ਪਰਬਤ ਸੋਨਾ ਰੂਪਾ ਹੋਵੇ ਹੀਰੇ ਲਾਲ ਜੜਾਓ ਪੀ ਤੂੰ ਹੈ ਸਲਾਹਣਾ ਆਖਣ ਹੈ ਨਾ ਚਾਓ ਮਹਲਾ ਪਹਿਲਾ ਭਾਰ ਅਠਾਰਾਂ ਮੇਵਾ ਹੋਵੇ ਗਰੜਾ ਹੋਈ ਸਵਾਓ ਚੰਦ ਸੂਰਜ ਫਿਰਦੇ ਰੱਖੀਆਂ ਨਿਚਲ ਹੋਵੇ ਭਾਓ ਪੀ ਤੂੰ ਹੈ ਸਾਲਾਹਣਾ ਆਖਣ ਲੈ ਨਾ ਚਾਓ ਮਹਲਾ ਪਹਿਲਾ ਜੀ ਦੇ ਹੈ ਦੁੱਖ ਲਾਈਏ ਪਾਪ ਗਰਾਂ ਦੇ ਰਾਹ ਰੱਤ ਪੀਣੇ ਰਾਜੇ ਸਿਰ ਉੱਪਰ ਕਿਵੇਂ ਜਾਪੇ ਭਾਓ ਪੀ ਤੂੰ ਹੈ ਸਾਲਾਹਣਾ ਆਖਣ ਲੈ ਨਾ ਚਾਓ ਮਹਲਾ ਪਹਿਲਾ ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਵਾਓ ਸੁਰਗਿਆ ਦੀਆਂ ਮੋਹਣੀਆਂ ਇਸਤਰੀਆਂ ਹੋਵੋ ਨਾਨਕ ਸਭੋ ਜਾਓ ਪੀ ਤੂੰ ਹੈ ਸਾਲਾਹਣਾ ਆਖਣ ਲੈ ਨਾ ਚਾਓ ਪੌੜੀ ਬਦ ਫੈਲੀ ਗੈਬਾਨਾ ਖਸਮ ਨਾ ਜਾਣਹੀ ਸੋ ਕਈਏ ਦੀਵਾਨਾ ਆਪਣਾ ਪਛਾਣੀ ਕਲਾ ਬਰੀ ਸੰਸਾਰ ਵਾਦੇ ਖੱਪੀਐ ਵਿਣਾਵੇਂ ਬੇਕਾਰ ਭਰਮੈਂ ਭਚੀਐ ਰਾਹ ਦੁਮੈਂ ਕ ਜਾਣੇ ਸੋਈ ਸਿਜ ਸੀ ਕੁਫਰ ਗੋ ਕੁਫਰਾਣੇ ਪਿਆਂ ਦਜ ਸੀ ਸਭ ਦੁਨੀਆਂ ਸੁਭਾਨ ਸੱਚ ਸਮਾਈਐ ਸਿਜਿਆ ਦਾਦੀ ਮਾਨ ਆਪ ਗਵਾਈਐ ਸਲੋਕ ਮਹਲਾ ਪਹਿਲਾ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨ ਜੀਵੈ ਕੋਏ ਜੇ ਜੀਵੈ ਪਤ ਲਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ ਰਾਜ ਰੰਗ ਮਾਲ ਰੰਗ ਰੰਗ ਰੱਤਾ ਨੱਚੈ ਨੰਗ ਨਾਨਕ ਠੱਗਿਆ ਮੁੱਠਾ ਜਾਏ ਵਿਣ ਨਾਵੇਂ ਪਤ ਗਿਆ ਗਵਾਈ ਮਹਲਾ ਪਹਿਲਾ ਕਿਆ ਖਾਧੈ ਕਿਆ ਪੈਂਦੈ ਹੋਏ ਜਾਂ ਮਨ ਨਾਹੀਂ ਸੱਚਾ ਸੋਏ ਕਿਆ ਮੇਵਾ ਕਿਆ ਘਿਓ ਗੁੜ ਮਿੱਠਾ ਕਿਆ ਮੈਦਾ ਕਿਆ ਮਾਸ ਕਿਆ ਕੱਪੜ ਕਿਆ ਸੇਜ ਸੁਖਾਲੀ ਕੀ ਜੈ ਭੋਗ ਬਿਰਾਸ ਕਿਆ ਲਸ਼ਕਰ ਕਰਨੀ ਵਿਖਵਾਸੀ ਆਵੇ ਮਹਿਲੀ ਵਾਸ ਨਾਨਕ ਸੱਚੇ ਨਾਮ ਵਿਣ ਸਭੇ ਢੋਲ ਵਿਨਾਸ਼ ਪੌੜੀ ਜਾਤੀ ਦੈ ਕਿਆ ਹੱਥ ਸੱਚ ਪਰਖੀਐ ਮੋਹਰਾ ਹੋਵੇ ਹੱਥ ਮਰੀਐ ਚਖੀਐ ਸੱਚੇ ਕੀ ਸਰਕਾਰ ਜੁਗ ਜੁਗ ਜਾਣੀਐ ਹੁਕਮ ਨੇ ਸਰਦਾਰ ਦਰਦੀ ਬਾਣੀਐ ਫੁਰਮਾਨੀ ਹੈ ਕਾਰ ਖਸਮ ਪਠਾਇਆ ਤੱਬਲ ਬਾਜ ਵਿਚਾਰ ਸ਼ਬਦ ਸੁਣਾਇਆ ਇੱਕ ਹੋਏ ਅਸਵਾਰ ਇੱਕ ਨਾ ਸਾਖਤੀ ਇੱਕ ਨੀ ਬੱਦੇ ਭਾਰ ਇੱਕ ਨਾ ਤਾਕਤੀ ਸਲੋਕ ਮਹਲਾ ਪਹਿਲਾ ਜਾਂ ਪੱਕਾ ਤਾਂ ਕੱਟਿਆ ਰਹੀ ਸੋ ਪੱਲਰਵਾੜ ਸਣ ਕੀ ਸਾਰਾ ਚਿੱਥਿਆ ਕਣ ਲਿਆ ਤਨ ਝਾੜ ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬੈਠ ਜੋ ਦਰ ਰਹੇ ਸੋ ਬਰੇ ਨਾਨਕ ਅਜ ਵੱਡੇ ਟ ਮਹਲਾ ਪਹਿਲਾ ਵੇਖ ਜੇ ਮਿੱਠਾ ਕੱਟਿਆ ਕੱਟ ਕੁੱਟ ਬਦਾ ਪਾਏ ਖੁੰਡਾਂ ਅੰਦਰ ਰੱਖ ਕੇ ਦੇਣ ਸੋ ਮਲ ਸਜਾਏ ਰਸ ਕਸ ਟਟਰ ਪਾਈਐ ਤਪੈ ਤੈ ਬਿਲ ਲਾਏ ਭੀ ਸੋ ਫੋਗ ਸੰਭਾਲੀਐ ਦਿੱਚੈ ਅੱਗ ਜਲਾਏ ਨਾਨਕ ਮਿੱਠਾ ਪੱਤਰੀਐ ਵੇਖੋ ਲੋਕਾ ਆਏ ਪੌੜੀ ਇੱਕ ਨਾ ਮਰਨ ਨਾ ਚਿੱਤ ਆਸ ਘਨੇਰਿਆ ਮਰ ਮਰ ਜੰਮੈ ਨਿਤ ਕਿਸੈ ਨਾ ਘੇਰਿਆ ਆਪਣੇ ਮਨ ਚਿੱਤ ਕਹਿਣ ਚੰਗੇਰਿਆ ਜਮ ਰਾਜੈ ਨਿਤ ਨਿਤ ਮਨ ਮੁਖੀਰਿਆ ਮਨ ਮੁਖ ਲੂਣ ਹਰਾਮ ਕਿਆ ਨਾ ਜਾਣਿਆ ਬਦੇ ਕਰਨ ਸਲਾਮ ਖਸਮ ਨਾ ਪਾਣਿਆ ਸੱਚ ਮਿਲੇ ਮੁਖ ਨਾਮ ਸਾਹਿਬ ਭਾਵਸੀ ਕਰ ਸੰਤੰਗ ਸਲਾਮ ਲਿਖਿਆ ਭਾਵਸੀ ਸਲੋਕ ਮਹਲਾ ਪਹਿਲਾ ਮੱਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸ਼ ਪੱਥਰ ਪਾਲਾ ਕਿਆ ਕਰੇ ਖੁਸਰੇ ਕਿਆ ਘਰ ਵਾਸ ਕੁੱਤੇ ਚੰਦਨ ਲਾਈਐ ਪੀਸੋ ਕੁੱਤੀ ਧਾਤ ਬੋਲਾ ਜੇ ਸਮਝਾਈਐ ਪੜੀਐ ਸਿਮਰਥ ਪਾਠ ਅੰਧਾ ਚਾਨਣ ਰੱਖੀਐ ਦੀਵੇ ਬਲੈ ਪਚਾਸ ਚੌਣੇ ਸੋਨਾ ਪਾਈਐ ਚੁਣ ਚੁਣ ਖਾਵੇ ਘਾਸ, ਲੋਹਾ ਮਾਰਨ ਪਾਈਐ ਟਹਿ ਨਾ ਹੋਏ ਕਪਾਸ। ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ਼। ਮਹਲਾ ਪਹਿਲਾ। ਕਹਾਂ ਕੰਚਨ ਟੁੱਟੈ ਸਾਰੇ ਅਗਨੀ ਗੰਢ ਪਾਏ ਲੋਹਾਰ, ਗੋਰੀ ਸੇਤੀ ਟੁੱਟੈ ਪਤਾਰ, ਪੁੱਤੀ ਗੰਢ ਪਵੈ ਸੰਸਾਰ। ਰਾਜਾ ਮੰਗੈ ਦਿੱਤੈ ਗੰਢ ਪਾਏ, ਭੁੱਖਿਆਂ ਗੰਢ ਪਵੈ ਜਾਂ ਖਾਏ, ਕਾਲਾ ਗੰਢ ਨਦੀਆਂ ਮੀ ਝੋਲ, ਗੰਢ ਪ੍ਰੀਤੀ ਮਿੱਠੇ ਬੋਲ। ਬੇਦਾਂ ਗੰਢ ਬੋਲੇ ਸੱਚ ਕੋਏ, ਮੋਇਆਂ ਗੰਢ ਨੇ ਕੀ ਸਤ ਹੋਏ, ਏਤ ਗੰਢ ਵਰਤੈ ਸੰਸਾਰ, ਮੂਰਖ ਗੰਢ ਪਵੈ ਮੋਹ ਮਾਰ। ਨਾਨਕ ਆਖੈ ਇਹ ਵਿਚਾਰ, ਸਿਫਤੀ ਗੰਢ ਪਵੈ ਦਰਬਾਰ। ਪੌੜੀ। ਆਪੇ ਕੁਦਰਤ ਸਾਜ ਕਹਿ ਆਪੇ ਕਰੀ ਵਿਚਾਰ, ਇੱਕ ਖੋਟੇ ਇੱਕ ਖਰੇ ਆਪੇ ਪ੍ਰਕਟਹਾਰ, ਖਰੇ ਖਜ਼ਾਨੇ ਪਾਈਐ ਖੋਟੇ ਸੱਟੀਐ ਬਾਰ ਵਾਰ। ਖੋਟੇ ਸੱਚੀ ਦਰਗਾਹ ਸੁੱਟੀਐ ਕਿ ਸਾਗੈ ਕਰੇ ਪੁਕਾਰ, ਸਤਿਗੁਰ ਪਿੱਛੇ ਭੱਜ ਪਵੈ ਇਹ ਕਰਨੀ ਸਾਰ। ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਨ ਹਾਰ, ਸੱਚੀ ਦਰਗਾਹ ਮੰਨੀਐਨ ਗੁਰ ਕੈ ਪ੍ਰੇਮ ਪਿਆਰ। ਗਣਤ ਤਿਨਾ ਦੀ ਕੋ ਕਿਆ ਕਰੇ ਜਵਾਬ ਬਖਸ਼ੇ ਕਰਤਾਰ। ਸਲੋਕ ਮਹਲਾ ਪਹਿਲਾ। ਹਮ ਜ਼ੇਰ ਜ਼ਿਮੀ ਦੁਨੀਆ ਪੀਰਾ ਮਸਾਇ ਕਰਾਇਆ, ਮੇਰਬਦ ਬਾਦਸ਼ਾਹ ਅਫਜ਼ੂ ਖੁਦਾਏ, ਏਕ ਤੂੰ ਹੀ ਏਕ ਤੂੰ ਹੀ। ਮਹਲਾ ਪਹਿਲਾ। ਨ ਦੇਵ ਦਾਨਵਾ ਨਰਾ ਨ ਸਿੱਧ ਸਾਧਕਾ ਤਰਾ, ਅਸਤ ਏਕ ਦਿਗਰ ਕੋਈ, ਏਕ ਤੂੰ ਹੀ ਏਕ ਤੂੰ ਹੀ। ਮਹਲਾ ਪਹਿਲਾ। ਨਾ ਦਾਦੇ ਦੇਹੰਦ ਆਦਮੀ, ਨਾ ਸਪਤ ਜੇਰ ਜ਼ਿਮੀ, ਅਸਤ ਏਕ ਦਿਗਰ ਕੋਈ, ਏਕ ਤੂੰ ਹੀ ਏਕ ਤੂੰ ਹੀ। ਮਹਲਾ ਪਹਿਲਾ। ਨਾ ਸੂਰ ਸੱਸ ਮੰਡਲੋ, ਨਾ ਸਪਤ ਦੀਪ ਨਾ ਜਲੋ, ਅੰਨ ਪਾਉਣ ਥਿਰ ਨਾ ਕੋਈ, ਏਕ ਤੂੰ ਹੀ ਏਕ ਤੂੰ ਹੀ। ਮਹਲਾ ਪਹਿਲਾ। ਨਾ ਰਿਜ਼ਕ ਦਸਤ ਆਕਸੇ, ਹਮਾਰਾ ਏਕ ਆਸ ਵਸੇ, ਅਸਤ ਏਕ ਦਿਗਰ ਕੋਈ, ਏਕ ਤੂੰ ਹੀ ਏਕ ਤੂੰ ਹੀ। ਮਹਲਾ ਪਹਿਲਾ। ਪਰੰਦੇ ਨਾ ਗਿਰਾ ਜ਼ਰ, ਦਰਖਤ ਆਬ ਆਸ ਕਰ, ਦੇਹੰਦ ਸੂਈ, ਏਕ ਤੂੰ ਹੀ ਏਕ ਤੂੰ ਹੀ। ਮਹਲਾ ਪਹਿਲਾ। ਨਾਨਕ ਲਲਾਰ ਲਿਖਿਆ ਸੋਈ, ਮੇਟ ਨਾ ਸਕੈ ਕੋਈ, ਕਲਾ ਧਰੈ ਹਿਰੈ ਸੋਈ, ਏਕ ਤੂੰ ਹੀ ਏਕ ਤੂੰ ਹੀ। ਪੌੜੀ। ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ, ਗੁਰਮਤੀਆਂ ਗਵਾਈ ਸੱਚ ਪਛਾਣਿਆ, ਸੱਚ ਤੇਰਾ ਦਰਬਾਰ ਸ਼ਬਦ ਨਿਸਾਣਿਆ, ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ, ਮਨਮੁਖ ਸਦਾ ਕੁੜਿਆਰ ਭਰਮ ਭੁਲਾਣਿਆ, ਵਿਸ਼ਟਾ ਅੰਦਰ ਵਾਸ ਸਾਧਨਾ ਜਾਣਿਆ, ਵਿਣ ਨਾ ਮੈਂ ਦੁੱਖ ਪਾਏ ਆਵਣ ਜਾਣਿਆ, ਨਾਨਕ ਪਾਰਖੇ ਆਪ ਜਿਨ ਖੋਟਾ ਖਰਾ ਪਛਾਣਿਆ। ਸਲੋਕ ਮਹਲਾ ਪਹਿਲਾ। ਸ਼ੀਹਾਂ ਬਾਜਾਂ ਚਰਗਾਂ ਕੁਈਆਂ, ਇਹਨਾਂ ਖਵਾਲੇ ਘਾਹ ਖਾਣ ਤਿੰਨਾ ਮਾਸ ਖਵਾਲੇ, ਇਹ ਚਲਾਏ ਰਾ ਨਦੀਆਂ ਵਿੱਚ ਟਿੱਬੇ ਦਿਖਾਲੇ, ਥਲੀ ਕਰੇ ਅਸਗਾ ਕੀੜਾ ਥਾਪ ਦੇ ਪਾਤਸ਼ਾਹੀ, ਲਸ਼ਕਰ ਕਰੇ ਸਵਾਹ ਜੇਤੇ ਜੀ ਜੀਵੇਂ ਲੈ ਸਾਹ, ਜੀਵਾਲੇ ਤਾਂ ਕੀ ਅਸਾਹ। ਨਾਨਕ ਜਿਉਂ ਜਿਉਂ ਸੱਚੇ ਭਾਵੈ ਤਿਉਂ ਤਿਉਂ ਦੇ ਗਰਾਹ। ਮਹਲਾ ਪਹਿਲਾ। ਇੱਕ ਮਾਸਾਹਾਰੀ ਇੱਕ ਤ੍ਰਿਣ ਖਾਹੇ, ਇੱਕ ਨਾ ਛੱਤੀ ਅੰਮ੍ਰਿਤ ਪਾਹੇ, ਇੱਕ ਮਿੱਟੀਆਂ ਮੈਂ ਮਿੱਟੀਆਂ ਖਾਹੇ, ਇੱਕ ਪੌਣ ਸ਼ੁਮਾਰੀ ਪੌਣ ਸ਼ੁਮਾਰ, ਇੱਕ ਨਿਰੰਕਾਰੀ ਨਾਮ ਆਧਾਰ, ਜੀਵੈ ਦਾਤਾ ਮਰੇ ਨ ਕਾਏ, ਨਾਨਕ ਮੁੱਠੇ ਜਾਹੇ ਨਾ ਮਨਸੋਏ। ਪੌੜੀ। ਪੂਰੇ ਗੁਰ ਕੀ ਕਾਰ ਕਰਮ ਕਮਾਈ ਹੈ, ਗੁਰਮਤੀ ਆਪ ਗਵਾਏ ਨਾਮ ਧਿਆਈ ਹੈ, ਦੂਜੀ ਕਾਰ ਅਲੱਗ ਜਨਮ ਗਵਾਈ ਹੈ, ਵਿਣਨਾ ਮੈਂ ਸਭ ਵਿਸ਼ ਪਹਿਜੈ ਖਾਈ ਹੈ, ਸੱਚਾ ਸ਼ਬਦ ਸਲਾਹ ਸੱਚ ਸਮਾਈ ਹੈ, ਵਿਣ ਸਤਿਗੁਰ ਸੇਵੇ ਨਾਹੀਂ ਸੁੱਖ ਨਿਵਾਸ ਫਿਰ ਫਿਰਾਈ ਹੈ, ਦੁਨੀਆਂ ਖੋਟੀ ਰਾਸ ਕੂੜ ਕਮਾਈ ਹੈ, ਨਾਨਕ ਸੱਚ ਕਰਾ ਸਲਾਹ ਪਾਸਿਓਂ ਜਾਈਐ। ਸਲੋਕ ਮਹਲਾ ਪਹਿਲਾ। ਤੁਦ ਪਾਵੈ ਤਾਂ ਵਾਵੈ ਗਾਵੈ, ਤੁਦ ਪਾਵੈ ਜਲ ਨਾਵੈ, ਜਾਂ ਤੁਦ ਭਾਵੈ ਤਾਂ ਕਰ ਹੈ ਵਿਭੂਤਾ, ਸਿੰਘੀ ਨਾਦ ਵਜਾਵੈ, ਜਾਂ ਤੁਦ ਭਾਵੈ ਤਾਂ ਪੜੈ ਕਤੇਬਾਂ, ਮੁੱਲਾਂ ਸ਼ੇਕ ਕਹਾਵੈ, ਜਾਂ ਤੁਦ ਭਾਵੈ ਤਾਂ ਹੋਵੈ ਰਾਜੀ, ਰਸ ਕਸ ਬਹੁਤ ਕਮਾਵੈ, ਜਾਂ ਤੁਦ ਭਾਵੈ ਤੇਗ ਵਗਾਵੈ, ਸਿਰ ਮੁੰਡੀ ਕੱਟ ਜਾਵੈ, ਜਾਂ ਤੁਰ ਭਾਵੈ ਜਾਹੇ ਦਿਸ਼ੰਤਰ ਸੁਣ ਗੱਲਾਂ ਕਰ ਆਵੈ ਜਾਂ ਤੁਰ ਭਾਵੈ ਨਾਇ ਰਚਾਵੈ ਤੁਰ ਭਾਣੈ ਤੂੰ ਭਾਵੈ ਨਾਨਕ ਏ ਕਹਿ ਬੇਨੰਤੀ ਹੋਰ ਸਗਲੇ ਕੂੜ ਕਮਾਵੈ ਮਹਲਾ ਪਹਿਲਾ ਜਾਂ ਤੂੰ ਵੱਡਾ ਸਭ ਵਡਿਆਈਆਂ ਚੰਗਾ ਚੰਗਾ ਹੋਈ ਜਾਂ ਤੂੰ ਸੱਚਾ ਤਾਂ ਸਭ ਕੁਛ ਸੱਚਾ ਕੂੜਾ ਕੋਈ ਨਾ ਕੋਈ ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਧਾਤ ਹੁਕਮ ਸਾਜ ਹੁਕਮਾਂ ਚ ਰੱਖੇ ਨਾਨਕ ਸੱਚਾ ਆ ਪੌੜੀ ਸਤਿਗੁਰ ਸਾਹਿਬ ਨੇ ਸੰਗ ਭਰਮ ਚੁਕਾਈ ਹੈ ਸਤਿਗੁਰ ਆਖਿਆ ਕਾਰ ਸੋ ਕਾਰ ਕਮਾਈ ਹੈ ਸਤਿਗੁਰ ਹੋਏ ਦਿਆਲ ਤਾਂ ਨਾਮ ਧਿਆਈ ਹੈ ਲਾਹ ਭਗਤ ਸੋ ਸਾਰ ਗੁਰਮੁਖ ਪਾਈ ਹੈ ਮਨਮ ਕੂੜ ਗੁਬਾਰ ਕੂੜ ਕਮਾਈ ਹੈ ਸੱਚੇ ਦਹਿ ਜਾਏ ਸੱਚ ਚੁਮਾਈ ਹੈ ਸੱਚੇ ਅੰਦਰ ਮਹਿਲ ਸੱਚ ਬੁਲਾਈ ਹੈ ਨਾਨਕ ਸੱਚ ਦਾ ਕੁੜਿਆਰ ਨਾਨਕ ਸੱਚ ਸਦਾ ਸਚਿਆਰ ਸੱਚ ਸਮਾਈ ਹੈ ਸਲੋਕ ਮਹਲਾ ਪਹਿਲਾ ਕਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡਰਿਆ ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ ਹਉ ਪਾਲ ਵਿਕੁੰਨੀ ਹੋਈ ਅੰਧੇਰੈ ਰਾਹ ਨਾ ਕੋਈ ਵਿੱਚ ਹਉਮੈ ਕਰ ਦੁੱਖ ਰੋਈ ਕਹੋ ਨਾਨਕ ਕਿਨ ਬਿਧਗਤ ਹੋਈ ਮਹਲਾ ਤੀਜਾ ਕਲ ਕੀਰਤ ਪ੍ਰਗਟ ਚਾਨਣ ਸੰਸਾਰ ਗੁਰਮੁਖ ਕੋਈ ਉਤਰੈ ਪਾਰ ਜਿਸ ਨੂੰ ਨਦਰ ਕਰੇ ਤਿਸ ਦੇਵੈ ਨਾਨਕ ਗੁਰਮੁਖ ਰਤਨ ਸੂ ਲੇਵੈ ਪੌੜੀ ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ ਕਰਤਾ ਆਪ ਅਭੁੱਲ ਹੈ ਨਾ ਭੁੱਲੈ ਕਿਸੇ ਦਾ ਭੁਲਾਇਆ ਭਗਤ ਆਪੇ ਮੇਲਿਆਂ ਜਿੰਨੀ ਸੱਚੋ ਸੱਚ ਕਮਾਇਆ ਸੰਸਾਰੀ ਆਪ ਖੁਆਇਨ ਜਿੰਨੀ ਕੂੜ ਬੋਲ ਬੋਲ ਵਿਖਾਇਆ ਚੱਲਣ ਸਾਰ ਨਾ ਜਾਣਨੀ ਕਾਮ ਕ੍ਰੋਧ ਵਿਸ਼ ਵਧਾਇਆ ਭਗਤ ਕਰਨ ਹਰ ਚਾਕਰੀ ਜਿਨੀ ਅੰਦਰ ਨਾਮ ਧਿਆਇਆ ਦਸਨ ਦਸ ਹੋਏ ਕਹਿ ਜਿਨੀ ਵਿੱਚੋਂ ਆਪ ਗਵਾਇਆ ਉਹਨਾਂ ਖਸਮੈ ਕਹਿ ਧਰਮ ਖੁਜਲੇ ਸੱਚਾ ਸ਼ਬਦ ਸੁਹਾਇਆ ਸਲੋਕ ਮਹਲਾ ਪਹਿਲਾ ਸਾਬਾਹੀ ਸਲਾ ਜਿਨੀ ਧਿਆਇਆ ਇੱਕ ਮਨ ਸਈ ਪੂਰੇ ਸ਼ਾਹ ਵਕਤ ਹੈ ਉੱਪਰ ਲੜ ਮੋਏ ਦੂਜੈ ਬਹੁ ਤੇਰਾ ਮਨ ਕੀਆਂ ਮੱਤੀ ਖਿੰਡੀਆਂ ਬਹੁਤ ਪਏ ਅਸਗਾ ਗੋਤੇ ਖਾਹ ਨਾ ਨਿਕਲੈ ਤੀਜਾ ਮੁਈ ਗਿਰਾਹ ਭੁੱਖ ਤਿਖਾ ਦੋਏ ਭੌਂਕੀਆਂ ਖਾਧਾ ਹੋਏ ਸਵਾਹ ਭੀ ਖਾਣੇ ਸਿਉਂ ਦੋਸਤੀ ਚੌਥੇ ਆਈ ਊਂਗ ਅੱਖੀ ਮੀਟ ਪਵਾਰ ਗਿਆ ਭੀ ਉਟਰਚਨ ਵਾਦ ਸਹਿ ਵਰਿਆਂ ਕੀਪੜ ਬੱਧੀ ਸਭੇ ਵੇਲਾ ਵਕਤ ਸਭ ਜੇ ਅੱਠੀ ਪਉ ਹੋਏ ਨਾਨਕ ਸਾਹਿਬ ਮਨ ਵਸੈ ਸੱਚਾ ਨਾਵਣ ਹੋਏ ਮਹਲਾ ਦੂਜਾ ਸਹੀ ਪੂਰੇ ਸ਼ਾਹ ਜਿਨੀ ਪੂਰਾ ਪਾਇਆ ਯਾ ਠੀਵੇਂ ਪਰਵਾਹ ਰਹਿਣ ਕੱਤੇ ਰੰਗ ਦਰਸ਼ਨ ਰੂਪ ਅਥਾ ਵਿਰਲੇ ਪਾਈਐ ਕਰਮ ਪੂਰੈ ਪੂਰਾ ਗੁਰੂ ਪੂਰਾ ਜਾਂ ਕਾਬੂਲ ਨਾਨਕ ਪੂਰਾ ਜੇ ਕਰੈ ਘਟੈ ਨਾਹੀ ਤੋੜੀ
1: ਪੌੜੀ ਜਾਂ ਤੂੰ ਤਾਂ ਕਿਹਾ ਹੋਰ ਮੈਂ ਸੱਚ ਸੁਣਾਈਏ ਮੁੰਡੇ ਤੰਦੇ ਚੋਰ ਮੈਂ ਨਾ ਪਾਈਏ ਇੰਨੇ ਚਿੱਤ ਕਠੋਰ ਸੇਵ ਗਵਾਈਏ ਜਿੱਤ ਕੱਟ ਸੱਚ ਨਾ ਪਾਏ ਸੋ ਭੰਨ ਕੜਾਈਏ ਕਿਉਂ ਕਰ ਪੂਰੇ ਵੱਟ ਤੋਲ ਤੁਲਾਈਏ ਕੋਈ ਨਾ ਆਖੇ ਘੱਟ ਹੋਮੇ ਜਾਈਏ ਲਈਨ ਖਰੇ ਪਰਖ ਦਰ ਵੇ ਨਾਈਏ ਸੌਦਾ ਇੱਕ ਤਹੱਟ ਪੂਰੇ ਗੁਰ ਪਾਈਏ ਸਲੋਕ ਮਹਲਾ ਦੂਜਾ ਅੱਠੀ ਪੈਰੀ ਅੱਠ ਖੰਡ ਨਾਵਾਂ ਖੰਡ ਸਰੀਰ ਤਿਸ ਵਿੱਚ ਨੌ ਨਿਦ ਨਾਮ ਇੱਕ ਭਾਲੇ ਗੁਣੀ ਗਹੀਰ ਕਰਮ ਬੰਤੀ ਸਲਾਹਿਆ ਨਾਨਕ ਗੁਰ ਪੀਰ ਚੌਥੇ ਪੈਰ ਸਵਾ ਕੇ ਸੁਰਤਿਆਂ ਉਪਦੇ ਚਾਓ ਤਿਨਾਂ ਦਰਿਆਵਾਂ ਸਿਓਂ ਦੋਸਤੀ ਮਨਮੁਖ ਸੱਚਾ ਨਾਉ ਉੱਥੇ ਅੰਮ੍ਰਿਤ ਵੰਡੀਏ ਕਰਮੀ ਹੋਏ ਪਸਾਓ ਕਾਂਚਲ ਕਾਇਆ ਕਸੀਏ ਬੰਨੀ ਚੜੇ ਚੜਾਓ ਜੇ ਹੋਵੇ ਨਦਰ ਸਰਾਫ ਕੀ ਬੋੜ ਨਾ ਪਾਈ ਤਾਓ ਸੱਤੀ ਪੈਰੀ ਸੱਤ ਭੱਲਾ ਬਹੀਏ ਪੜੇ ਪਾਸ ਉੱਥੇ ਪਾਪ ਪੁੰਨ ਵਿਚਾਰੀਏ ਕੂੜੇ ਕੱਟੇ ਰਾਸ ਉੱਥੇ ਖੋਟੇ ਸਹੀਏ ਖਰੇ ਕੀਚੇ ਸਵਾਸ ਬੋਲਣ ਫਾਦਰ ਨਾਨਕਾ ਦੁੱਖ ਸੁੱਖ ਖਸਮੇ ਪਾਸ ਮਹਲਾ ਦੂਜਾ ਪੌਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ ਦਿਨ ਸਰਾਤ ਦੁਇ ਦਾਇ ਦਾਇਆ ਖੇਲੇ ਸਗਲ ਜਾਗਤ ਚੰਗੀਆਂ ਜਾਂ ਬੁਰਿਆਈਆਂ ਵਾਚੇ ਧਰਮ ਹਜ਼ੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਘਾਲ ਨਾਨਕ ਤੇ ਮੁੱਖ ਉਜਲੇ ਹੋਰ ਕੇਤੀ ਛੁੱਟੀ ਨਾਲ ਪੌੜੀ ਸੱਚਾ ਭੋਜਨ ਭਾਵ ਸਤਿਗੁਰ ਦੱਸਿਆ ਸੱਚੇ ਹੀ ਪਤਿਆਏ ਸੱਚ ਬਿਕਸਿਆ ਸੱਚੇ ਕੋਟ ਗਰਾਏ ਨਿਜ ਘਰ ਵਸਿਆ ਸਤਿਗੁਰ ਤੁੱਠੇ ਨਾਉ ਪ੍ਰੇਮ ਰਹਿਸਿਆ ਸੱਚੇ ਦੇ ਦੀਵਾਨ ਕੂੜ ਨਾ ਜਾਣੀਏ ਝੂਠੋ ਝੂਠ ਬਖਾਣ ਸੋ ਮਹਿਲ ਖੁਆਈਏ ਸੋ ਮਹਿਲ ਖੁਆਈਏ ਸੱਚੇ ਸ਼ਬਦ ਨਿਸ਼ਾਨ ਠਾਕ ਨਾ ਪਾਈਏ ਸੱਚ ਸੁਣ ਬੁੱਝ ਬਖਾਣ ਮਹਿਲ ਬੁਲਾਈਏ ਸਲੋਕ ਮਹੱਲਾ ਪਹਿਲਾ ਪਹਿਲਾ ਅਗਰ ਹਿਵੇ ਕਰ ਵਾਧਾ ਭੋਜਨ ਸਾਰ ਕਰਾਈ ਸਗਲੇ ਦੁੱਖ ਪਾਣੀ ਕਰ ਪੀਵਾਂ ਧਰਤੀ ਹਾਕ ਚਲਾਈ ਤਰ ਤਰਾਜੀ ਅੰਬਰ ਤੋਲੀ ਪਿੱਛੇ ਟੰਕ ਚੜਾਈ ਇਹ ਵੜ ਵੱਧਾ ਮਾਵਾ ਨਾ ਹੀ ਸਭਸੇ ਨੱਥ ਚਲਾਈ ਇਤਾ ਤਾਣ ਹੋਵੇ ਮਨ ਅੰਦਰ ਕਰੀ ਵੀ ਆਹ ਕਰਾਈ ਜੇ ਵੜ ਸਾਹਿਬ ਤੇ ਵੜ ਦਾਤੀ ਦੇ ਦੇ ਕਰੇ ਰਜ਼ਾਈ ਨਾਨਕ ਨਦਰ ਕਰੇ ਜੈਸ ਉੱਪਰ ਸੱਚ ਨਾਮ ਵਡਿਆਈ ਮਹਲਾ ਦੂਜਾ ਆਖਣ ਆਖ ਨਾ ਰੱਜੀਆਂ ਸੁਣ ਨਾ ਰੱਜੇ ਕੰਨ ਅੱਖੀ ਦੇਖ ਨਾ ਰੱਜੀਆਂ ਗੁਣ ਗਾਹ ਕੇ ਕਵਨ ਭੁੱਖਿਆਂ ਭੁੱਖ ਨਾ ਉਤਰੇ ਗੱਲੀ ਭੁੱਖ ਨਾ ਜਾਏ ਭੁੱਖਿਆਂ ਭੁੱਖ ਨਾ ਉਤਰੇ ਗੱਲੀ ਭੁੱਖ ਨਾ ਜਾਏ ਨਾਨਕ ਭੁੱਖਾ ਤਾਂ ਰੱਜੇ ਜਾਂ ਗੁਣ ਕਹਿ ਕਹਿ ਗੁਣੀ ਸਮਾਏ ਪੌੜੀ ਬਿਨ ਸੱਚੇ ਸਭ ਕੂੜ ਕੂੜ ਕਮਾਈਏ ਬਿਨ ਸੱਚੇ ਕੂੜ ਆਰ ਬੰਨ ਚਲਾਈਏ ਬਿਨ ਸੱਚੇ ਤਨ ਸ਼ਾਰ ਸ਼ਾਰ ਰਲਾਈਏ ਬਿਨ ਸੱਚੇ ਸਭ ਭੁੱਖ ਜੇ ਪੈਂਜੇ ਖਾਈਏ ਬਿਨ ਸੱਚੇ ਦਰਬਾਰ ਕੂੜ ਨਾ ਪਾਈਏ ਕੂੜੇ ਲਾਲ ਜੇ ਲੱਗ ਮਹਿਲ ਖੁਆਈਏ ਸਭ ਜਗ ਠੱਗਿਓ ਠੱਗ ਆਈਏ ਜਾਈਏ ਤਨ ਮੈਂ ਤ੍ਰਿਸ਼ਨਾ ਅੱਗ ਸ਼ਬਦ ਬੁਝਾਈਏ ਸਲੋਕ ਮਹੱਲਾ ਪਹਿਲਾ ਨਾਨਕ ਗੁਰ ਸੰਤੋਖ ਰੱਖ ਧਰਮ ਫੁੱਲ ਫਲ ਗਿਆਨ ਰਸ ਰਸਿਆ ਹਰਿਆ ਸਦਾ ਪੱਕੇ ਕਰਮ ਧਿਆਨ ਪੱਤ ਕੇ ਸਾਦਾ ਖਾਦਾ ਰਹੇ ਲਾਨਦਾਨਾ ਕੇ ਸਰਦਾਨ ਮਹੱਲਾ ਪਹਿਲਾ ਸੋਇਨੇ ਕਾ ਬਿਰਖ ਪੱਤ ਪਰਵਾਲਾ ਫੁੱਲ ਜਵੇਹਰ ਲਾਲ ਤਿਤ ਫਲ ਰਤਨ ਲੱਗੇ ਮੁੱਖ ਭਾਗਤ ਹਿਰਦੇ ਰਿਦੇ ਨਿਹਾਲ ਨਾਨਕ ਕਰਮ ਹੋਵੇ ਮੁੱਖ ਮੁਸਤਕ ਲਿਖਿਆ ਹੋਵੇ ਲੇਖ ਅੱਠ ਸਾ ਤੀਰਥ ਗੁਰ ਕੀ ਚਰਣੀ ਪੂਜੇ ਸਦਾ ਵਿਸੇਖ ਹੰਸ ਹੇਤ ਲੋਪ ਕੂਪ ਚਾਰੇ ਨਦੀਆਂ ਅੱਗ ਪੱਬੇ ਦਜੇ ਨਾਨਕਾ ਤਰੀਏ ਕਰਮੀ ਲੱਗ ਪੌੜੀ ਜੀਵਤ ਅਮਰ ਮਾਰ ਨਾ ਪਛੋਂ ਤਾਈਏ ਝੂਠਾ ਇਹ ਸੰਸਾਰ ਕਿਨ ਸਮਝਾਈਏ ਸੱਚ ਨਾ ਧਰੇ ਪਿਆਰ ਧੰਦੇ ਤਾਜੇ ਕਾਲ ਬੁਰਾਖੇ ਕਾਲ ਸਿਰ ਦੁਨਿਆਈਏ ਹੁਕਮੀ ਸਿਰ ਜੰਦਾਰ ਮਾਰੇ ਦਾਈਏ ਆਪੇ ਦੇ ਪਿਆਰ ਮਨ ਵਸਾਈਏ ਮਹਿਤ ਨਾ ਚਸਾ ਬਲੰਬ ਭਰੀਏ ਪਾਈਏ ਗੁਰਪ੍ਰਸਾਦੀ ਬੁੱਝ ਸੱਚ ਸਮਾਈਏ ਸਲੋਕ ਮਹੱਲਾ ਪਹਿਲਾ ਤੁਮੀ ਤੁਮਾ ਬਿਸ ਅੱਕ ਤਤੂਰਾ ਨੈਮ ਫਲ ਮਨ ਬੁੱਖ ਵਸੇ ਤਿਸ ਜਿਸ ਤੋਂ ਚੇਤਨ ਆਵੇ ਨਾਨਕਈਏ ਕੈਸ ਹੰਡਨ ਕਰਮਾ ਬਾਹਰੇ ਮਹੱਲਾ ਪਹਿਲਾ ਮਤ ਪੰਖੇਰੂ ਕਿਰਤ ਸਾਥ ਕਬ ਉੱਤਮ ਕਬ ਨੀਚ ਕਬ ਚੰਦਨ ਕਬ ਅੱਕ ਡਾਲ ਕਬ ਉੱਚੀ ਪ੍ਰੀਤ ਨਾਨਕ ਹੁਕਮ ਚਲਾਈਏ ਸਾਹਿਬ ਲੱਗੀ ਰੀਤ ਪੌੜੀ ਕਿਤੇ ਕਹੇ ਬਿਖਾਣ ਕਹਿ ਕਹਿ ਜਾਵਣਾ ਵੇਦ ਕਹੇ ਬਖਿਆਣ ਅੰਤ ਨਾ ਪਾਵਣਾ ਪੜੀਏ ਨਾ ਹੀ ਭੇਦ ਬੁਝੀਏ ਪਾਵਣਾ ਖਟ ਦਰਸ਼ਨ ਕੇ ਪੇ ਕਿਤੇ ਸੱਚ ਸਮਾਵਣਾ ਸੱਚਾ ਪੁਰਖ ਲੱਖ ਸ਼ਬਦ ਸੁਹਾਵਣਾ ਮੰਨੇ ਨਾਉ ਬਸੰਖ ਦਰਗਹਿ ਪਾਵਣਾ ਖਲ ਕੋ ਆਦੇਸ਼ ਢਾਡੀ ਗਾਵਣਾ ਨਾਨਕ

ਮਹਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਟ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵਟ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਰਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿਨੇ ਨ ਪਾਈਆ ਕਰਮ ਮਿਲੈ ਨਾਹੀ ਠਾਕਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤੁਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣੇ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੇ ਭੂਖ ਉਤ ਭੁੱਖ ਖਾਏ ਚਲੀਏ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਓ ਸਾਚੇ ਨਾਮ ਕੀ ਦਿਲ ਵਡਿਆਈ ਆਗ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁਕੇ ਭੋਗ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡਿਆਪ ਤੇ ਵਡਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮਜ਼ਾਤ ਨਾਨਕ ਨਾਮੈ ਬਾਸਨਾਤ ਰਾਗ ਗੁਜਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤ ਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਗਾਸ਼ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਕਾਸ਼ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸੈ ਮਿਲ ਸੰਗਤ ਗੁਣ ਪ੍ਰਕਾਸ਼ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜੰਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਏ ਤਿੰਨ ਤੁਰ ਮਸਤਕ ਲਿਖਿਆ ਲਿਖਾਸ ਧੰਨ